ਅਸੀਂ ਤਾਂ ਜੇਲ ਤੋਂ ਬਾਹਰ ਆਣਾ, ਕਿਲੇ ਤੋਂ ਬਾਹਰ ਆਣਾ। ਸਾਡੇ ਨਾਲ ਇਹ ਜੋ ਤੁਸੀਂ 52 ਰਾਜੇ ਕੈਦ ਕਰ ਰੱਖੇ ਨੇ, ਇਹ ਵੀ ਰਿਹਾ ਕਰਨੇ ਪੈਣਗੇ। ਰਾਜਸਥਾਨ ਦੇ ਰਾਜਵਾੜੇ, ਮੱਧ ਭਾਰਤ ਦੇ ਰਾਜਵਾੜਿਆਂ ਦੇ ਤਮਾਮ ਰਾਜੇ ਛੋਟੇ ਛੋਟੇ ਜਾਗੀਰਦਾਰ ਗਵਾਲੀਅਰ ਦੇ ਕਿਲੇ ਵਿਚ ਬੰਦ ਸਨ, ਔਰ ਇਹ ਟੋਟਲ ਕੁੱਲ 52 ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਨ੍ਹਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸ ਆਇਆ। ਇਹ ਤੇ ਠੀਕ ਹੈ ਕਿ ਜਿਸ ਦਿਨ ਜੇਲ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ, ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ। ਰਾਜਿਆਂ ਨੂੰ ਸਕੂਨ ਮਿਲਿਆ, ਕੈਦੀਆਂ ਨੂੰ ਆਨੰਦ ਮਿਲਿਆ, ਕੈਦੀਆਂ ਨੂੰ ਕੁਝ ਜੀਵਨ ਮਿਲਿਆ। ਪਰ ਜਦ ਇਹ ਹੁਕਮਨਾਮਾ ਅੱਜ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਜ਼ਾਦ ਕੀਤਾ ਜਾਣ ਲੱਗਾ, ਤਾਂ 52 ਦੇ 52 ਰਾਜੇ ਦੁਖੇ ਹੋ ਗਏ, ਪੀੜਤ ਹੋ ਗਏ, ਰੋਣ ਲੱਗ ਪਏ। ਆਖਣ ਲੱਗੇ, ਪਾਤਸ਼ਾਹ, ਤੁਹਾਡਾ ਸਦਕਾ ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ, ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਹਾਰ ਗਏ ਤੇ ਆਪ ਜਾ ਰਹੇ ਹੋ? ਦਿਆਲੂ ਸਤਿਗੁਰ ਨੇ ਕਿਹਾ, ਨਹੀਂ, ਅਸੀਂ ਤਾਂ ਕਿਲੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇੰਨਾ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ। ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ, ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪਏਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦਿੰਦਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆਣ ਤੇ ਖੁੱਲੇ ਜਾਣ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸਹੁੰ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ। ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ, ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੈਮੇ ਦੇ ਅੰਦਰ ਚਲਾ ਗਿਆ, ਜਹਾਂਗੀਰ ਨੂੰ ਵੇਖ ਕੇ ਹੀ ਮੱਥਾ ਟੇਕਿਆ ਔਰ ਦੋ ਕਸੀਰੇ ਅੱਗੇ ਰੱਖ ਦਿੱਤੇ, ਹੱਥ ਜੋੜ ਕੇ ਕਹਿੰਦਾ ਹੈ, ਐ ਦੀਨ ਦੁਨੀਆਂ ਦੇ ਮਾਲਕ, ਮੈਨੂੰ ਵੀ ਨਾਮ ਦਾ ਰਸ ਦੇ, ਮੇਰਾ ਪਰਲੋਕ ਸੁਹੇਲਾ ਕਰ। ਇਤਨੇ ਬੋਲ ਸਿੱਖ ਦੇ ਮੂੰਹੋਂ ਨਿਕਲੇ ਤੇ ਜਹਾਂਗੀਰ ਕਹਿਣ ਲੱਗਾ, ਅਸੀਂ ਦੁਨੀਆਂ ਦੇ ਮਾਲਕ ਹਾਂ, ਦੀਨ ਦੇ ਨਹੀਂ, ਅਸੀਂ ਇਸ ਜਹਾਨ ਦੇ ਮਾਲਕ ਹਾਂ, ਉਸ ਦੇ ਨਹੀਂ। ਇਹ ਜੋ ਰਸ ਤੇ ਆਨੰਦ ਹੈ ਇਹ ਅਸੀਂ ਨਹੀਂ ਦੇ ਸਕਦੇ, ਮੈਂ ਜਹਾਂਗੀਰ ਹਾਂ, ਤੈਨੂੰ ਜੋ ਪਰਲੋਕ ਦਾ ਰਸ ਚਾਹੀਦਾ ਹੈ ਉਸਦਾ ਖੈਮਾ ਅੱਗੇ ਹੈ, ਦੀਨ ਤੇ ਦੁਨੀਆਂ ਦਾ ਜੋ ਮਾਲਕ ਹੈ ਉਹਦਾ ਤੰਬੂ ਅੱਗੇ ਹੈ, ਤੂੰ ਅੱਗੇ ਚਲਾ ਜਾ। ਸਿੱਖ ਨੇ ਇਕਦਮ ਦੋ ਕਸੀਰੇ ਚੁੱਕ ਲਏ ਤੇ ਜਹਾਂਗੀਰ ਕਹਿੰਦਾ, ਇਹ ਤੇ ਤੂੰ ਭੇਟ ਕਰ ਚੁੱਕਿਆ,
آخر میں بھی شہنشاہ تے میری وقت دو کسیریاں ورگی بھی نہیں جڑے تو بھیٹ کیتے نے تے چک رہے ہیں. آخر لوکی راجیاں نو بھی نظرانے بھیٹ کر دے. سکھ کہن لگا نہیں اے دو کسیرے انہاں وچ میری شردھا ہے انہاں وچ میری بھاونا ہے تے میں اے گرو نو ہی ارپن کر سکدا تینوں نہیں. جہانگیر نے سونے دے موراں دی تھیلی سکھ دے اگوں رکھی آخیا لے اے چک لے اے اپنے گرو نو بھیٹ کریں. تے سکھ کہندا نہیں بادشاہ سلامت اے دو کسیرے میں دن بھر اپنا پسینہ وگایا ہے محنت کی تھی خون پسینہ ایک کر کے گھاس کھو دیا ویچے اس تو یہ مینوں پراپت ہوئے نے اے پوتر نے اے پاون نے اے دو کسیرے پوترتا دی مورتی نے پتہ نہیں تیرا دھن کس طرح دے نال آیا ہے. لہذا پتہ نہیں گرو دی پرسنتا ہونی ہے کہ نہیں میں یہ تھیلیاں نہیں چک سکتا میں دو کسیرے لینے نے ایک دم چک لے. جہانگیر دے خیمے تو جیسے سکھ باہر نکلے اپنے خیمے تو گرو ہرگوبند صاحب جی مہاراج باہر نکلے دو قدم اے سکھ چلے آئے بھجے ہویا گرو ہرگوبند صاحب جی مہاراج سکھ نو گلوکڑی چ لے لیا آخیا دھن سکھی دھن سکھی. کوملتا دے مجسمے گرو ہرگوبند صاحب جی مہاراج نے اتھا پیار کیتا اور گلوکڑی دے چلاندے آئیں بسماد منڈل دے چھا گیا او سکھ جو شردھا دی مورتی سی اتھا شردھا گرو ہرگوبند صاحب جی مہاراج دے چلکدا سی. گرو ہرگوبند صاحب جی مہاراج کتنے غریب نواز نے دین رکشک نے آپ ایک دن سری نگر بارہ مولا دے نیڑے شکار کھیڈ کے واپس آ رہے سن اپنے ٹھکانے تاں کی دیکھ دینے گندگی دے ڈھیر دے تے ایک معصوم منکھی بچہ پیا سی کسی نے سٹ دیتا سی. بچے دے رون تے چیخن دی آواز گرو ہرگوبند صاحب جی مہاراج دے کناں وچ پئی. ستگر کہن لگے ایک کون منکھی بچہ گندگی دے ڈھیر تے رو رہے کسی نے سٹے. سکھ بجے ہوئے گئے کہن لگے ہاں مہاراج منکھی بچہ ہے پتہ نہیں کسی نے سٹے. ستگر کہن لگے کسی نے سٹے چک لیا. تو سکھ کہن لگے مہاراج یہ تے گندا بڑا ہے کروپ بڑا ہے بہت کو بڑا چہرہ اس کا بہت ہی کروپ ہے مہاراج اور بہت ہی گندا ہے. ستگر کہن لگے کوئی نہیں کوہترا نہیں یہ گندا نہیں یہ ستھرا ہوئے گا چک لیا. اس دا نام ستھرا شاہ پیا انہوں پالیا گرو ہرگوبند صاحب جی مہاراج نے تخمے تاثیر کر کے مزاقی سبھادا سی پر گرو ہرگوبند صاحب جی مہاراج دی بخشش دا صدقہ برہم گیانی ہویا بھگت ہویا مہان تپیشور ہویا مہان جپیشور ہویا اور ہاس رس دے نال لوگاں نو برہم گیان دی سیت دے جاندا سی. صاحب گرو ہرگوبند صاحب جی مہاراج وی اس دے نال اتھا پیار کردے سن اتینت ستکار کردے سن. گرو ہرگوبند صاحب جی مہاراج نے اس دیش دے ست تے ستا دی کٹھی شمع روشن کیتی اور آکھیا ستا تو بنا ست نہیں چل سکے گا اور ست تو بنا ستا بےہودی ہے. ڈاکٹر محمد اقبال دے بڑے قیمتی بول آپ کہندے نے جلال پادشاہی ہو یا جمہوری تماشا ہو جدا ہو دین سیاست سے تو رہ جاتی ہے چنگیزی. دین نو اگر سیاست تو کٹ دو تو سیاست بن جاندی ہے چنگیز خان ہلاکو ہٹلر موسولینی. ظلم دا اکھاڑا بن کے رہ جاندی ہے سیاست اگر اس دے چوں دھرم نو کٹ دئیے دین نو کٹ دئیے. جلال پادشاہی ہو یا جمہوری تماشا ہو جدا ہو دین سیاست سے تو رہ جاتی ہے چنگیزی. سیاست باہر دی سطح دھرم اندر دی سطح انہاں دوہاں نو یکجا کرنا ہے.
ساڈے دیش وچ اگر رام دی پوجا ہوئی ہے تو صرف اس کر کے نہیں کہ وہ راجا سن، وہ سنت پہلے سن، راجا بعد دے سن۔ سری کرشن دا سنمان ہویا اس دیش دے چ تو اس کر کے نہیں کہ وہ دوارکا دے راجا سن، نہیں، دوارکا دے راجا بعد دے چ بنے نے، مہا یوگی وہ پہلے نے، تپیشور وہ پہلے نے، سنت وہ پہلے نے۔ تو سنت اگر راجا بنے تو جگت سورگ بن جاتا ہے۔ سنت دا مطلب جو سچ دے جی رہے ہیں، اگر وہ راجا بنے تو باہر دی ساری کریا دے مور سچ دی ہوے گی۔ گرو نانک دیو جی مہاراج کہندے نے موجودہ دور تے ایسا ہے، کل جگ رت اگن کا کوڑ اگے رتھ وا، یہ ترشنا دا رتھ ہے اور انو جھوٹ چلا رہے ہیں۔ مہاپرشاں دی کوشش ہوندی ہے کہ زندگی سچ دے آسرے تے چلے، جیون دے ہر ویوہار دے اتے مور سچ دی ہوئے، تے جد زندگی دے ہر ویوہار دے اتے، ہر وچار دے اتے، ہر کردار دے اتے مور سچ دی ہو جاندی ہے، تا اس سمیں نو آکھیا جاندہ ہے ست یوگ، انتے ست یوگ ہے، انتے کوئی جھوٹ نہیں، انتے ست ہی ست ہے، انتے ہر منک ست بولدا ہے، ست سندا ہے، ست سوچدا ہے، ست کردا ہے۔ تو مہاپرش آنگے نے ست جگ نو جنم دین لئی، اور عام سنساری جیو دا ہے کل جگ نو جنم دین لئی۔ ایس واسطے ست تے ستا دا آد کال تو گھول رہا، سنگرش رہا۔ گرو ہرگوبند صاحب جی مہاراج نے اس گھول نو مٹان دی کوشش کیتی اور نعرہ لایا، جے دے کل ستا ہے او دے کل ست ہوے، جے دے کل ست ہے او دے کل ہی ستا ہوے، تاں جگت سکھ چین دے نال رہ سکے گا، آنند دے نال رہ سکے گا۔ آپ جی دی اے ریتی لوکاں نوں پسند نہ آئی، کیونکہ لوگ تے ویکھنا چاہندے سن سنت کول کیول مالا ہی چاہی دی ہے، تلوار کیوں ہے؟ سنت سادھے سبھاہ دا ہوے، انہیں موتیاں دی مالا کیوں پہن لی؟ وہ گھوڑا سواری کیوں کرن لگ پیا؟ تو چاروں پاسے شریک تے ستا دھاریاں دی وروتتا دا گرو ہرگوبند صاحب جی مہاراج نو سامنا کرنا پیا۔ ستگر نے چار جنگاں بھی لڑیاں اور چار ہی جنگاں دے آپ نو بقاعدہ جت پراپت ہوئی۔ بھارت واسیاں دا گرو ہرگوبند صاحب جی مہاراج اس ڈھنگ دے نال حوصلہ ودھاندے گئے اور آکھدے گئے کہ اگر راج ستا نہیں تو دھرم نہیں چلے گا، اگر دھرم نہیں تے منک شیطان ہو جائے گا، منک حیوان ہو جائے گا۔ آپ دے وچاراں دا، آپ دے خیالاں دا بہو پکھی اثر ہویا اور لوکی دھڑا دھڑ گرو ہرگوبند صاحب جی مہاراج دی سکشا تے دکشا نو من سنت سپاہی بن لگ پئے، شسترداری بن لگ پئے۔ ستگر نے آگیا کی تھی، ہن آئندہ تو مینو شستر آ کے بھیٹ کرو، گھوڑے آ کے بھیٹ کرو، تاکہ ہر منک مضبوط ہو کے جی سکے، تو اتنا کمزور بھی نہ ہو کہ جنے کھنے دی پگ لا چھڈے، جنا کھنا تیری پگ لا چھڈے، پر تو اتنا ظالم بھی نہ ہو کہ ہر ایک دی تو پگ لا، اتنا ٹھنڈا نہ ہو کہ تینوں کوئی پیراں تھلے کچل دے، پر تو اتنا گرم بھی نہ ہو کہ اپنے پیراں تھلے تو ہر ایک نو کچلی جاویں، نہیں، خود جی تے دوجے نو جین دا حق دے، خود زندہ رہ تے دوجیاں دی زندگی دے مسرت دا باعث بن، خوشیاں دا باعث بن۔ ایران دے ایک صوفی فقیر دا کہنا ہے کہ اے بندے رستے دے انج چل کہ تینوں کوئی سلام کرن تے مجبور نہ ہوئے، از راہ چنار کہ سلامت نہ کند، با خلق چنا زی کہ قیامت نہ کند۔ خلقت دے اس ڈھنگ نال رہ کہ تیرے رہن دے نال قیامت نہ ہوئے، تیرے رہن دے نال پرلے نہ ہوئے۔ صاحب گرو ہرگوبند صاحب جی مہاراج دا جنم وڈالی دے چویا، آپ جوتی جوت سمائے سری کیرت پور دے چ، کیرتی کردیاں کردیاں کیرتی دے آپ مجسمہ ہوئے، تے جتھے آپ سمائے اس تھان دا نام ہویا کیرت پور۔ سکھ جگت دا اے مہان تیرت ہے، درشن کرن والے گرو ہرگوبند صاحب جی مہاراج دے اس دیہ رہتے
महान प्रेरणा लेंदे ने और गुरु हरगोबिंद साहब जी महाराज दी सिख जगत नूं ए देन कि संत ने सिपाही बनना है, सिपाही ने संत बनना है। गुरु अर्जन देव जी महाराज दी शहादत तो बाद ए वीर रस ए क्रांति दी शमा गुरु हरगोबिंद साहब जी महाराज ने जलाई। गुरु हर राय साहब जी गुरु नानक देव जी महाराज दी सतवीं जोत हन। आप गुरु हरगोबिंद साहब जी महाराज दे पोतरे हैं। गुरु हरगोबिंद साहब जी महाराज दे पांच सपुत्र सन, जिन्हां विचों सब तो वड्डे बाबा गुरदित्ता जी, बाबा अणी राय जी, बाबा अटल जी, बाबा सूरजमल ते साहिब श्री गुरु तेग बहादुर साहिब जी। आप दी एक बच्ची भी सी जिसका नाम बीबी वीरो करके सी। साहिब श्री गुरु हरगोबिंद साहब जी महाराज ने कुछ परिस्थितियां नु मुख रख के ते अपने चोन दे नजरिए नु मुख रख के गद्दी पोतरे नु बख्शिश कीती। गुरु हर राय साहब जी महाराज गुरु हरगोबिंद साहब जी महाराज दे पोतरे ने ते सिख जगत देच ए अदुत्ती घटना अगां चल के घटी कि गुरु हर कृष्ण जी महाराज ने गुरु तेग बहादुर साहब जी महाराज अपने दादे नू गद्दी दिती। दादे ने पोतरे नू गद्दी दिती है, पोतरे ने दादे नू गद्दी दिती है। गुरु हर राय साहब जी महाराज शांति दी मूर्ति, शांति दे मुजस्मे सन। इतिहास दे चिक बड़ी सुंदर गाथा है। बगीचे विच आप टहल रहे सन कि आप दा जामा चोला हवा नाल उड़िया ते उस उड़ारी दे नाल एक फुल टुट गया। चोले दे स्पर्श दे नाल एक खिड़िया होया फुल जमीन ते गिरिया है। गुरु हर राय साहब दे कदम रुक गए, भावे आप बाल रूप दे सन उत्थे ही खड़े हो गए, सोची पै गए। इतने विच गुरु हरगोबिंद साहब जी महाराज टहलदे हो आए ते पुछन लगे, बेटा किस सोच दे, किस दलील दे पाए हो? तां गुरु हर राय साहब कहन लगे, गुरदेव पिता मेरे चोले दे स्पर्श नाल ए फुल टुट गया है। हुणे खिड़िया होया सी, डाली नाल लगया होया सी, झूम रहा सी, डिगया है, इहदा झूमना बंद हो गया, मैनूं दुख है। इस तों ही पता चलदा है गुरु हर राय साहब जी महाराज दा हिरदा किन्ना कोमल है, कितना अत्यंत कोमल है। गुरु हरगोबिंद साहब जी महाराज ने एकदम फरमान कीता, बेटे जे वड्डा चोला पहनी दे तां उसनों संभाल के रखीदा है। इशारा रमज बहुत वड्डी कर गए गुरु हरगोबिंद साहब जी महाराज, और इशारियां ची कह गए तुसी चोला हुण अगां चल के वड्डा ही धारण करना है, जिम्मेवारी बहुत वड्डी संभालनी है। समा पा के गुरु नानक देव जी महाराज दी गद्दी दे आप वारस बने। 2200 असवार आप अपने नाल रखदे सन, लेकिन जंग आपने किधरे भी नहीं लड़ी। ये सिर्फ आप जी दी सुरक्षा और जगत नू ए दसना सी कि जिंदगी दे कुछ मसले ऐसे ने जो बैरूनी शक्ति नाल हल होंदे ने, कुछ मसले ऐसे ने जो अंदरूनी शक्ति नाल हल होंदे ने। सबर, सिदक, विचार, ज्ञान दी मूर्ति गुरु हर राय साहब जी महाराज दे अगों एक दफा सिखा ने बेनती कीती, पातशाह पाठ करें हम नित गुरवाणी, अर्थ परमारथ किछु न जानी, जो मार्ग गुरु शब्द बताए सो हम ते नहीं जात कमाए। पातशाह बाणी दा पाठ ते असी दिन रात करदे आ पर सूझ नहीं, समझ नहीं, अर्थां दा बोध नहीं। ते जे किसे किसे थां अर्थ दा कुछ बोध भी है तां बाणी हिरदे च नहीं वसी, अंदर नहीं टिकी। तो जद हिरदे च बाणी वसी नहीं
ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ ਤੇ ਪਾਤਸ਼ਾਹ ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ। ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵੱਜਿਆ। ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ ਚ ਘਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ। ਲੇਕਿਨ ਉਸ ਠੀਕਰੀ ਦੇ ਚਿਕਨਾਈ ਸੀ। ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ ਤਿਉਂ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ, ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ, ਹਿਰਦੇ ਚ ਬਾਣੀ ਤੇ ਨਹੀਂ ਟਿਕੀ, ਪਰ ਬਾਣੀ ਆਪਣੀ ਚਿਕਨਾਈ ਦੇ ਜਾਏਗੀ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ, ਇਤਨਾ ਬਹੁਤ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ। ਉਤਨੀ ਦੇਰ ਤੇ ਰਸਨਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ, ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ, ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ, ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਥ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰੀ ਕ੍ਰਿਸ਼ਨ। ਗੁਰੂ ਹਰ ਰਾਏ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਛ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਛ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ ਇੱਕ ਦਫਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ, ਇਤਨੇ ਵਜ਼ਨ ਦੀ, ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ ਚ ਹੀ ਸਨ, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ, ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ, ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ, ਜੋ ਉਸ ਵਕਤ ਕੇਵਲ 5.5 ਵਰਿਆਂ ਦੇ ਸਨ, ਗੱਦੀ ਤੇ ਬਿਠਾਇਆ। 5.5 ਵਰੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ, ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ,
ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ ਸਾਡੇ 5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਹੈ ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ ਹੈ, ਸਮਾਜ ਸੁਧਾਰਕ ਬਣਾਉਣਾ ਹੈ ਜਾਂ ਧਾਰਮਿਕ ਮੁਖੀ ਬਣਾਉਣਾ ਹੈ ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ ਕਮ ਸੇ ਕਮ ਉਸਦੇ ਸੰਜੀਦਗੀ ਦੂਰਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼ ਬਹੁਤ ਸਾਰੇ ਆਲਮ ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ ਦੂਰਦ੍ਰਿਸ਼ਟੀ ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ, ਬਜ਼ੁਰਗੀ ਬਾ ਅਕਲ ਅਸਤ ਨਖੇ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਖੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ ਨਾ ਕਿ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰ੍ਹਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਵਾਲੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ? ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਹੈ ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ, ਜਵਾਨ ਹੈ ਤੇ ਬੱਚਾ ਹੈ? ਪਹਿਚਾਣ ਹੋ ਸਕਦੀ ਹੈ। ਬੱਚੇ ਦੀਆਂ ਰੁਚੀਆਂ ਦੇ ਵਿੱਚ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਦੇ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਔਰ ਪਿਓ ਨੂੰ ਕਹਿ ਦਿੰਦਾ, ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬੈਠਣਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ ਹੈ, ਪਿਤਾ ਨੂੰ ਖਿਡੌਣਾ ਬਣਾ ਸਕਦਾ ਹੈ, ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡੌਣਾ ਹੈ, ਪਰਮਾਤਮਾ ਵੀ ਖਿਡੌਣਾ ਹੈ। ਭਗਤ ਕਬੀਰ ਨੇ ਜ਼ਿਕਰ ਕੀਤਾ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਜਿਹਦੀ ਦ੍ਰਿਸ਼ਟੀ ਵਿੱਚ ਰਾਮ ਖਿਡਾਉਣਾ ਹੈ, ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ ਹੈ, ਬੌਧਕ ਤੌਰ ਤੇ ਉੱਨਤ ਨਹੀਂ ਹੋ ਸਕਿਆ। ਤੇ ਅਜੋਕੀ ਸਿਆਣਿਆਂ ਨੇ, ਮਨੋਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤਲੁਕ ਨਹੀਂ। ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਕ ਵੀ ਵਿਕਾਸ ਹੋਇਆ ਹੈ, ਇਹ ਲਾਜ਼ਮੀ ਨਹੀਂ, ਇਹ ਜ਼ਰੂਰੀ ਨਹੀਂ। ਰਿਸ਼ਟ ਪੁਸ਼ਟ ਖਿਜ਼ਾ ਖਾ ਕੇ, ਚੰਗੇ ਭੋਜਨ ਪਦਾਰਥ ਛੱਕ ਕੇ ਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਜਵਾਨ ਹੁੰਦਾ ਹੈ, ਬਲਵਾਨ ਹੁੰਦਾ ਹੈ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵਧਦਾ ਹੈ। ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ, ਤੁਰਕ ਤਰੀਕ ਖਜਾਨੀਏ, ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ, ਕਛੁ ਇਕ ਪੜੀਏ ਗਿਆਨ। ਮਨ ਨੂੰ ਉੱਨਤ ਕਰਨ ਲਈ, ਬੌਧਕ ਤੌਰ ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਦਰਅਸਲ
محنت وکھ ہے، شریرک محنت وکھ ہے، دماغی محنت وکھ ہے، شریر نو انت کرن دے سادھن وکھ نے، بدھی نو انت کرن دے سادھن وکھ نے۔ تو صاحب شری گرو ہرکشن جی مہاراج عمر کر کے تے باویں ساڑھے پنج وریاں دے نے اور ساڑھے سات سال دے ہوندے ہوندے آپ جگت تو رخصت بھی ہو گئے، کیول دو سال آپ گرو گدی تے براجمان ہوئے، لیکن سانسار دے چ ایک امٹ چھاپ چھڑ گئے کہ عمر دا تقاضا نہیں، سالاں دی گل نہیں، گل بدھی دی ہے، گل عقل دی ہے، گل ادھیاتمک انتی دی ہے۔ سنسار دے اتہاس نو پڑھیے تا پتا چلدا ہے کچھ بزرگاں نے بالکل بچیاں والی گل کیتی ہے اور کچھ بچیاں نے بزرگاں والی گل کیتی ہے۔ سنسار دے اتہاس دے بچے بھگت ہوئے نے، بچے برہم گیانی ہوئے نے، بچے شہید ہوئے نے، اور جو کمی رہ گئی سی انہوں گرو ہرکرشن جی مہاراج نے پورا کیتا، بچے گرو بھی ہو سکتے ہیں۔ دھرو تے پرہلاد جنہ دی عمر پانچ چھ سال دی ہے، تے پانچ چھ سال دی عمر دے چہی اے دونوں برہم گیانی ہو گئے۔ گرو گرنتھ صاحب جی مہاراج تو پوچھی کہ نام کیویں جپنا ہے، تو مہاراج دی بانی کہن دیئے رام جپو جی ایسے ایسے، دھرو پرہلاد جپیو ہری جیسے۔ اے بندے، اے سی سال دے بڈھے، اے سٹھ سال دے بزرگ بندے، پرماتما دا نام انج جپ جویں پنج سال دے دھرو نے جپے، پنج سال دے پرہلاد نے جپے۔ پانچ برک کو اناتھ دھرو بارک، ہر سمرت امر اٹارے۔ تو سنسار دے اتہاس دے کچھ بچے ایسے ہوئے نے جو پورن بھگت سن، برہم گیانی سن، کچھ ایسے سکھ ہوئے نے عمر کر کے تے بچے سن پر عقل کر کے بزرگ سن۔ گرو نانک دیو جی مہاراج نو معصوم بالک نے، سات اٹھ وریاں دے بالک نے مسے پرشادے تے لسی دا لوٹا پیش کیتا، آخیا بابا جی آپ پان کرو، چھک لو، میں بڑی شردھا دے نال لے آیا۔ گرو نانک دیو جی مہاراج نے بچے دی شردھا ویکھی، بولن دا لہجہ ویکھیا، پیش کرن دا انداز ویکھیا، تا آپ نے ایک دم دو مسے پرشادے لے لے، لسی دا لوٹا لے لیا، بڑے پریم نال چھکیا، تے پانڈے واپس کردے ہویا ستگرو کہن لگے بالک اسی ترپت ہو گیا، لے تو اپنے پانڈے لے جا۔ اے معصوم بالک ہتھ جوڑ کے کہندا ہے گرو بابا بھوجن چھکن دے نال شریر ترپت ہوندا ہے، من کیویں ترپت ہوندا ہے، من کیویں رجدا ہے، دنگ رہ گئے اس پرشن نو سن کے گرو نانک دیو جی مہاراج۔ بھئی عمر تے کچھ بھی نہیں، سر تے ہاتھ رکھیا تے اس بچے نو آکھیا بچیا عمر تے تیری کچھ بھی نہیں، پر گلاں بڑھیاں والی کردا ہے، وچاراں بوڑیاں والی پوچھدا ہے۔ اس بالک دا نام پہ گیا بابا بڈھا، یہ چھ پاتشاہیاں تک رہا، اس نے پنج پاتشاہیاں نو اپنے ہتھی تلک دیتا۔ تو ایتھے سالاں دی گل نہیں، عمر دی گل نہیں، ایتھے بدھی دی گل ہے، عقل دی گل ہے۔ سنسار دے اتہاس دے کچھ بچے ایسے بھی ہوئے نے جو پورن شہید نے۔ حضرت علی دے دو معصوم بچے حسن تے حسین، گرو گوبند سنگھ جی مہاراج دے چار معصوم لاڈلے، دو میدان جنگ چمکور صاحب شہید ہوئے، دو سرحند دی نیاں دے چن دتے گئے۔ لاہور دے چک معصوم بچہ سید ہری گھرانے دا، گرسکھ گھرانے دا حقیقت رائے شہید ہو گیا۔ تو اتہاس پڑھن تو پتا چلتا ہے بچے شہید ہوئے نے، بچے بھگت ہوئے نے،
बच्चे ब्रह्म ज्ञानी होए ने, बच्चे गुरु के सिख होए ने, ते रहिंदी जो कमी सी उसनु गुरु हरकृष्ण जी महाराज ने पूरा कर दिता, क्योंकि बच्चा अजे तक गुरु नहीं होया सी। साहिब गुरु हरकृष्ण जी महाराज गद्दी ते विराजमान होके इस खला नु भी आपने पूरा कर दिता, इस कमी नु भी आपने मुकम्मल कर दिता, संपूर्ण कर दिता। उम्र दी गल नहीं, अकल दी गल है। 80 साल दा बुढ़ा हरनाकश प्रहलाद नु कहिंदा है, ऐ मेरे बच्चे तेनु ए जपना पेगा, जल हरनाकश थल हरनाकश, जल हरनाकश थल हरनाकश। पर पंज वरियां दा प्रहलाद कहिंदा है, बापू की बच्चियां वाली गल कर दे, जल है राम थल है राम, जल है राम थल है राम। तो 5 साल दा बच्चा बुजुर्गां वाली गल कर रहा है, 80 साल दा बुढ़ा बिल्कुल बच्चियां वाली गल कर रहा है। कहिंदे ने श्री गुरु हरकृष्ण जी महाराज ने जद गमन कीता दिल्ली दा, आप रस्ते दे च पंजोकरा ठहरे कालका दे कोल, तां इत्थों दे एक पांदे ने बहुत वड्डी तरक खड़ी कर दित्ती, बे द्वापुर युग दे च होए ने श्री कृष्ण जिन्हां ने गीता उचारण कीती, ते आप दा नाम है श्री गुरु हरि कृष्ण, बहुत लंबा नाम, तुसी गीता दे अर्थ ही करके दस दो ते असी मन लवांगे तुसी अवतारी पुरुष हो। महाराज मौज दे च बैठे सन, सामने गुंगा बैठा सी, गुंगे दे सिर ते छड़ी रखी, ते आखिया तू गीता दा पाठ भी करी जा नाले अर्थ भी करी जा। जद उस गुंगे ने अर्थ कीते ते पाठ कीता, ब्राह्मण कदमां ते आके डिगया और आखण लगा, महाराज बोल हो गई, क्षमा करनी, मैं आप जी दी उम्र नू वेख के इस तरह दी तरक खड़ी कर बैठा, मैनू नहीं पता सी कि आप दी बौद्धक उम्र बहुत महान है, बहुत महान है। श्री गुरु हरकृष्ण जी महाराज दा जन्म कीरतपुर साहब दे च होया, आप ज्योति जोत दिल्ली दे समाए, आप जिथे समाए उन्हां दी याद दे च देहुरा बनिया होया है, जिन्हों गुरुद्वारा बाला साहब करके कहिंदे ने। दिल्ली विच आके राजा जय सिंह दे बंगले च आपने निवास कीता और पूर्ण तौर ते इत्थे सिख जगत नू उपदेश ते संदेश देंदे रहे और राजे ते राणियां नू भी ब्रह्म ज्ञान दी बख्शिश कीती, अकाल पुरख दे नाल जोड़िया। उस स्थान दा नां है अजकल गुरुद्वारा बंगला साहब। साहिब दे रहण दे नाल, श्री गुरु हरकृष्ण जी महाराज दे रहण दे नाल बंगला भी साहिब हो गया, बंगला भी पूजनीक हो गया, बंगला भी महान हो गया। इस तरह दी बख्शिश श्री गुरु हरकृष्ण जी महाराज करदे होए ज्योति जोत दिल्ली दे छी समा गए। आप केवल 2 वरे ही रहे गुरगद्दी ते, और जल्दी रुखसत होण दा मैनू जो कारण दिखाई देंदा है ओए कि आप अगर वडेरी उम्र दे च रुखसत होंदे तो गुरियाई दा बचपना नहीं रहना सी। दरअसल इत्थे ते जगत नू ए दसना है, उम्र दी गल नहीं, इत्थे 84 वरियां दे बिरद बाबा गुरु अमरदास जी महाराज गुरु हो सकदे ने, और इत्थे 5.5 वरियां दे श्री गुरु हरकृष्ण जी महाराज गुरु हो सकदे ने। उम्र दी गल नहीं, अकल दी गल है। उम्र दा तकाजा बेहूदा है, बुजुर्गी बा अकल अस्त नके बा साल, तवंगरी बा दिल अस्त नके बा माल। साहिब श्री गुरु हरकृष्ण जी महाराज नू कदम कदम दिते बाबा राम राय दी विरोधता दा सामना करना पया। गुरु हर राय साहब जी महाराज ने बाबा राम राय नू, जो श्री गुरु हरकृष्ण जी महाराज दे वड्डे भ्राता ने, आग्या कीती सी वी तुसी औरंगजेब दे दरबार दे जान लगे हो पर करामाता नहीं दिखानियां,
ਕੋਈ ਕਰਾਮਾਤ ਤੁਸੀਂ ਨਹੀਂ ਦਿਖਾਣੀ। ਸਹਿਜੇ ਜੋ ਪਰਿਪੂਰਨ ਪਰਮਾਤਮਾ ਤੁਹਾਡੇ ਕੰਠ ਤੋਂ ਨਿਕਾਲੇ ਬਚਨ ਉਹੀ ਦੱਸਣੇ, ਉਹੀ ਕਹਿਣੇ ਨੇ। ਤੁਸੀਂ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਦਿਖਾਣਾ, ਨਾ ਕਿ ਕਰਾਮਾਤ ਦਿਖਾਣੀ ਹੈ। ਲੇਕਿਨ ਸ਼ਾਹੀ ਰੋਬ ਦੇ ਥੱਲੇ ਰਾਮ ਰਾਏ ਆ ਗਏ, ਬਾਣੀ ਦੇ ਅਰਥ ਵੀ ਉਲਟ ਕਰ ਦਿੱਤੇ ਤੇ 72 ਯਕੇ ਬਾਦੀਗਰੇ ਕਰਾਮਾਤਾਂ ਵੀ ਦਿਖਾਈਆਂ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਮੂੰਹ ਨਹੀਂ ਲਾਣਾ। ਜਦ ਰਾਮ ਰਾਏ ਗਿਆ ਹੈ ਤਾਂ ਸਤਿਗੁਰੂ ਨੇ ਬੂਹੇ ਬੰਦ ਕਰ ਦਿੱਤੇ, ਮੂੰਹ ਨਹੀਂ ਲਾਣਾ। ਤਾਂ ਰਾਮ ਰਾਏ ਨੂੰ ਦਿਸ ਪਈ ਗੱਲ ਕਿ ਗੱਦੀ ਦਾ ਵਾਰਸ ਮੇਰਾ ਛੋਟਾ ਭਰਾ ਬਣੇਗਾ, ਔਰ ਉਹ ਹਕੀਕਤ ਹੋਈ। ਤਾਂ ਵਿਰੋਧਤਾ ਇਸਨੇ ਚਾਰੋਂ ਪਾਸੇ ਖੜੀ ਕੀਤੀ, ਲੇਕਿਨ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਤੇ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਿਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਸਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾ ਲੈ, ਬਾਬਾ ਬਕਾ ਲੈ। ਭਾਵ ਹੁਣ 9ਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਚ, 9ਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਚ। ਦਿੱਲੀ ਤੇ ਬਕਾਲੇ ਦੇ ਚ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ, ਔਰ ਸਿੱਖ ਜਗਤ ਨੂੰ ਕਹਿ ਦਿੱਤਾ, ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਦੇ ਦਰਸ਼ਨ ਹੋਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ, ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਤੇ ਗਿਆਨ ਜਗਤ ਨੂੰ ਵੰਡਦੇ ਰਹੇ, ਉੱਥੇ 9ਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ, ਬਾਬਾ ਬਕਾਲੇ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਭਰਾ, 5 ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਇਸ ਨਾਤੇ ਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ, ਤਾਂ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਤੇ ਜੋਤ ਹੈ, ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ 9ਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਹੈ 9ਵਾਂ ਹੈ, ਹੁਣ ਟਿਕਾਣਾ 9ਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ, ਬਾਬਾ ਬਕਾ ਲੈ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਚ, ਭੋਰੇ ਦੇ ਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ। ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ ਚ ਬੈਠੇ ਰਹਿਣਾ। ਦਰਅਸਲ ਇਹਦਾ ਇਹ ਮਤਲਬ ਨਹੀਂ ਕਿ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਤੇ ਪਰਮ ਪੁਰਖ ਸਨ। ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ ਚ ਬੈਠਣਾ ਪਿਆ। ਕਿਉਂ? ਕਿ ਆਪ ਨੂੰ ਦਿਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ,
ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆਂ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇਵੇ, ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਜੁਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਦੇ ਚ ਰਹੇ ਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਏ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਅਗਰ ਫਿਰਦੋਸ ਬਰੂ ਏ ਜ਼ਮੀਂ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ। ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਦੇ ਉੱਤੇ ਹੈ ਤਾਂ ਫਿਰ ਇਹੀ ਹੈ, ਇਹੀ ਹੈ, ਇਹੀ ਹੈ ਕਸ਼ਮੀਰ ਦੇ। ਜੇਹਲਮ ਦੇ ਕੰਢੇ ਦੇ ਉੱਤੇ ਨੂਰ ਜਹਾਂ ਨੇ ਇਹ ਵਾਕ ਉਚਾਰਨ ਕੀਤੇ, ਬਸ ਇਹੀ ਜੰਨਤ ਹੈ, ਇਹੀ ਜੰਨਤ ਹੈ, ਇਹੀ ਜੰਨਤ ਹੈ। ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ ਜੋ ਅਗਾਂਹ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਸ਼ਾਦਾਬ ਕਰਦੇ ਸਨ। ਸਿਰਫ ਪਾਣੀ ਦੇ ਹੀ ਝਰਨੇ ਇੱਥੋਂ ਨਹੀਂ ਨਿਕਲਦੇ ਸਨ, ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ। ਗਿਆਨ ਦੀ ਗੰਗਾ ਵੀ ਫੁੱਟਦੀ ਸੀ। ਕਸ਼ਮੀਰ ਰਿਸ਼ੀ ਕਸ਼ੈਪ ਦੀ ਔਲਾਦ ਦਾ ਦੇਸ਼, ਰਿਸ਼ੀ ਮੁਨੀਆਂ ਦਾ ਦੇਸ਼, ਤੀਰਥਾਂ ਦਾ ਇਲਾਕਾ, ਵਿਦਵਾਨ ਪੰਡਤਾਂ ਦੀ ਭੂਮੀ। ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਥੱਲੇ ਆ ਕੇ, ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ, ਗਿਆਨ ਦੇ ਕੇ, ਵਿਚਾਰ ਦੇ ਕੇ, ਔਰ ਇਸ ਤਰੀਕੇ ਨਾਲ ਰੱਬ ਨਾਲ ਜੋੜਦੇ ਸਨ। ਵਕਤ ਦੇ ਸਤਾਧਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ ਤੇ ਬੰਦ ਕਰਨਾ ਉਹਨਾਂ ਨੇ ਮੁਨਾਸਿਬ ਵੀ ਨਾ ਸਮਝਿਆ, ਪਰ ਗਿਆਨ ਦੇ ਧਾਰਾ ਜੋ ਉਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹੀਆ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਕਸ਼ਮੀਰ ਦੇ ਦਰਿਆ, ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ, ਜਿਨ੍ਹਾਂ ਦੇ ਦਿਲ ਦਿਮਾਗ ਚੋਂ ਗਿਆਨ ਦੀ ਗੰਗਾ ਨਿਕਲਦੀ ਸੀ, ਨਾਮ ਦੇ ਝਰਨੇ ਚੱਲਦੇ ਸਨ, ਵਿਚਾਰ ਦੇ ਚਸ਼ਮੇ ਵਗਦੇ ਸਨ। ਇਹ ਸਾਰੇ ਚਸ਼ਮੇ, ਇਹ ਸਾਰੇ ਝਰਨੇ ਅੱਜ ਦਰਬਾਰ ਵਿੱਚ ਅਨੰਦਪੁਰ ਸਾਹਿਬ ਆ ਕੇ ਹਾਜ਼ਰ ਹੋਏ ਨੇ, ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਗੁਰੂ ਮਹਾਰਾਜ ਰਹਿਮਤ ਕਰੋ, ਬਖਸ਼ਿਸ਼ ਕਰੋ, ਸੁੱਖ ਜਾਵਾਂਗੇ। ਅਗਰ ਇਹ ਮਰੂਥਲ ਦੇ ਟਿੱਬੇ ਸਾਡੇ ਅੱਗੋਂ ਆ ਗਏ ਸਤਾ ਦੇ, ਤਾਂ ਸੁੱਖ ਜਾਵਾਂਗੇ, ਨੇਸਤੋ ਨਾਬੂਦ ਹੋ ਜਾਵਾਂਗੇ, ਸਾਡਾ ਗਮਨ ਬੰਦ ਹੋ ਜਾਏਗਾ ਤੇ ਅਸੀਂ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦੇ ਹੋਏ ਜੋ ਸਾਗਰ ਦੇ ਚ ਲੀਨ ਹੋਣਾ ਆਪਣਾ ਲਕਸ਼ ਸਮਝਿਆ, ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ ਬੁਝਾ ਸਕਾਂਗੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਵਿੱਚ ਪੈ ਗਏ, ਖਾਮੋਸ਼ ਭੋਰੇ ਵਿੱਚ ਬੈਠ ਕੇ ਜੋ ਆਪ ਵਿਉਂ

0: ਮਾਲਕ ਕਿਸ ਤਰ੍ਹਾਂ ਰਹਿ ਸਕਦਾ ਹੈ, ਨਿਰਲੇਪ ਕੈਸੇ ਰਹਿ ਸਕਦਾ ਹੈ ਜੋ ਸਾਰਿਆਂ ਦੇ ਵਿੱਚ ਹੈ? ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਉਹ ਮੇਰੇ ਵਿੱਚ ਹੈ ਔਰ ਨਿਰਲੇਪ ਹੈ। ਉਹ ਸਾਰਿਆਂ ਦੇ ਵਿੱਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ। ਪਹੁਪ ਮੱਧ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਸਰਬ ਨਿਵਾਸੀ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ। ਸਾਰੇ ਫੁੱਲਾਂ ਦੀ ਪੱਤੀ ਪੱਤੀ ਦੇ ਵਿੱਚ ਸੁਗੰਧੀ ਹੈ, ਮਹਿਕ ਹੈ। ਤੇ ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ, ਤੇਵੇਂ ਪ੍ਰਮਾਤਮਾ ਵਿਆਪਕ ਹੈ। ਪਰ ਪ੍ਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਏ ਜੈਸੇ ਛਾਈ, ਜੈਸੇ ਸ਼ੀਸ਼ੇ ਵਿੱਚ ਅਕਸ, ਸ਼ੀਸ਼ੇ ਵਿੱਚ ਹੁੰਦਾ ਹੋਇਆ ਵੀ ਸ਼ੀਸ਼ੇ ਵਿੱਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿੱਚ ਹੈ, ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪ੍ਰਮਾਤਮਾ ਸਾਡੇ ਵਿੱਚ ਹੈ, ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਹੋਵੇ ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ ਪ੍ਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ, ਉਹ ਨਿਰਲੇਪ ਹੈ। ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂ ਰਹੀਆਂ ਸਨ, ਤਾਂ ਆਪ ਨਾ ਛੁੱਟੇ, ਆਖਣ ਲੱਗੇ ਹੇ ਈਸ਼ਵਰ, ਤੇਰੇ ਨਿਰਲੇਪ ਹੋਣ ਦਾ ਬੋਧ ਮਿਲ ਗਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ, ਪਰ ਸੂਰਜ ਗੰਦਾ ਨਹੀਂ ਹੋ ਰਿਹਾ, ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ। ਹੇ ਪ੍ਰਮਾਤਮਾ, ਤੂੰ ਮੇਰੇ ਗੰਦੇ ਸਰੀਰ ਮਲਮੂਤਰ ਦੇ ਥੈਲੇ ਚ ਬੈਠਾ ਹੈ, ਪਰ ਤੂੰ ਗੰਦਾ ਨਹੀਂ ਹੁੰਦਾ, ਤੂੰ ਤੇ ਨਿਰਲੇਪ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਨਿਰਮਲ ਹੈ। ਤੂੰ ਸਾਹਿਬ ਕਹਿੰਦੇ ਨੇ ਵਿਆਪਕ ਤੂੰ ਐਸੇ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ, ਔਰ ਨਿਰਲੇਪ ਤੂੰ ਐਸਾ ਹੈ ਜੈਸੇ ਸ਼ੀਸ਼ੇ ਵਿੱਚ ਅਕਸ। ਪਹੁਪ ਮੱਧ ਜੋ ਬਾਸ ਬਸਤ ਹੈ, ਮੁਖਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਗਵਨ ਆਰੰਭ ਕੀਤਾ। ਰੋਹਤਕ, ਹਿਸਾਰ, ਹਾਂਸੀ, ਫਿਰ ਇੱਥੋਂ ਗਵਨ ਕਰਦੇ ਕਰਦੇ ਆਪ ਪਹੁੰਚੇ ਨੇ ਆਗਰਾ, ਜਿਸ ਸਥਾਨ ਵਿੱਚ ਆਪ ਕਾਫੀ ਸਮੇਂ ਤੱਕ ਟਿਕੇ, ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਂ। ਬਾਹਰ ਇੱਕ ਚਰਵਾਹੇ ਨੂੰ ਅੰਗੂਠੀ ਆਪ ਨੇ ਭੇਟ ਕੀਤੀ, ਔਰ ਇਸ ਵਾਸਤੇ ਭੇਟ ਕੀਤੀ ਕਿਉਂਕਿ ਸ਼ਾਹੀ ਲਸ਼ਕਰ ਆਪ ਦੀ ਤਲਾਸ਼ ਵਿੱਚ ਸੀ ਤੇ ਬਹੁਤ ਵੱਡਾ ਇਨਾਮ ਰੱਖਿਆ ਗਿਆ ਸੀ। ਆਪ ਨੇ ਉਸ ਚਰਵਾਹੇ ਨੂੰ ਕਿਹਾ, ਲੈ ਤੂੰ ਇਹ ਅੰਗੂਠੀ ਵੀ ਲੈ ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਆਦ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਜੁੜਿਆ ਨਹੀਂ। ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦ ਕਾਲ ਤੋਂ ਰਿਹਾ ਹੈ। ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ, ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ ਤੇ ਪ੍ਰਹਿਲਾਦ ਦਾ ਹਰਨਾਕਸ਼ ਨਾਲ ਟਕਰਾਓ, ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿੱਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜੱਸਮੇ ਸਤ ਦੀ ਮੂਰਤੀ, ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ, ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ, ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ, ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਝ ਕਾਬੂ ਕਰ ਲੈਂਦਾ, ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇੱਕ ਬਾਰ ਦੀ ਰਚਨਾ, ਮਨ ਲੋ ਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਵਿੱਚ ਰੇਲਾਂ ਮੋਟਰਾਂ ਗੱਡੀਆਂ ਮਨੁੱਖ ਦੇ ਕਾਬੂ ਦੇ ਵਿੱਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ। ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ, ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ ਘੋੜੇ ਰਿੱਛ ਬੰਦਰ ਔਰ ਸ਼ੇਰ ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ, ਔਰ ਇੱਕ ਵੱਖ ਦਿਸ਼ਾ ਹੈ। ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦਿ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਹੈ ਉਹ ਇਹ ਹੈ, ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ, ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਇਓ ਮਾਨੋ ਮਰੇ ਬੂਢੇ ਬਪ ਕੇ, ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗਪ ਕੇ, ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀਹ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜਦਾ, ਰੋਜ਼ੇ ਰੱਖਦਾ, ਪਰ ਵੇਖ ਤੇ ਸਹੀ, ਤੂੰ ਪਿਤਾ ਨੂੰ ਕੈਦ ਕੀਤਾ, ਬਰਾਵਾਂ ਨੂੰ ਕਤਲ ਕੀਤਾ, ਬਰਜਾਈਆਂ ਨੂੰ ਕੈਦ ਕੀਤਾ, ਔਰ ਅਗਾਹੋਂ ਚੱਲ ਕੇ ਇਸਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਵੀ ਕੈਦ ਕੀਤਾ। ਕਿਧਰੇ ਭਰਾਵਾਂ ਦੀ ਤਰ੍ਹਾਂ ਪਿਓ ਦੀ ਤਰ੍ਹਾਂ ਇਹ ਪੁੱਤਰ ਵੀ ਵਾਰਸ ਬਣਨ ਦੀ ਕੋਸ਼ਿਸ਼ ਨਾ ਕਰੇ, ਰਾਜਨੀਤੀ ਤੇ ਸਵਾਰਥ ਤੇ ਖੜੀ ਹੈ ਤੇ ਧਰਮ ਪਰ ਸਵਾਰਥ ਤੇ ਖੜਾ ਹੈ। ਧਰਮ ਦਾ ਤੇ ਮਤਲਬ ਹੈ ਦੂਜਿਆਂ ਦੇ ਹਿੱਤ ਲਈ ਸੋਚਣਾ, ਰਾਜਨੀਤੀ ਦਾ ਮਤਲਬ ਹੈ ਆਪਣੇ ਹਿੱਤ ਲਈ ਸੋਚਣਾ, ਤੋ ਸਵਾਰਥੀ ਹੋਵੇਗਾ। ਤੋ ਸਤਵਾਦੀ ਤੇ ਸਤਾਧਾਰੀ ਦਾ ਟਕਰਾਓ ਹੋਇਆ। ਇਸ ਟਕਰਾਓ ਦੇ ਵਿੱਚ ਵਕਤੀ ਤੌਰ ਤੇ ਹਮੇਸ਼ਾ ਸਤਵਾਦੀ ਹਾਰਦੇ ਆਏ ਨੇ। ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ, ਸਤ ਦੀ ਮੂਰਤੀ ਰਾਮ ਬਨ ਬਨ ਦੀਆਂ ਠੋਕਰਾਂ ਖਾ ਰਹੇ ਨੇ, ਪਰ ਝੂਠੀ ਮੰਤਰਾ ਤੇ ਕਹਿ ਕਈ ਸਿੰਘਾਸਣ ਤੇ ਬੈਠੀ, ਮਹਿਲਾਂ ਵਿੱਚ ਬੈਠੀ। ਸੱਚ ਦੀ ਮੂਰਤੀ ਪ੍ਰਹਿਲਾਦ ਜੇਲ ਦੀ ਤੰਗ ਤਾਰੀਕ ਕੋਠੜੀ ਦੇ ਚ ਹੈ, ਪਰ ਝੂਠਾ ਹਰਨਾਕਸ਼ ਸਿੰਘਾਸਣ ਤੇ ਬੈਠਾ। ਸੱਚ ਤੇ ਬੈਰਾਗ ਦੀ ਮੂਰਤੀ ਧਰੂਹ ਜੰਗਲਾਂ ਦੀ ਠੋਕਰਾਂ ਖਾ ਰਿਹਾ, ਸਾਧਨਾ ਕਰ ਰਿਹਾ, ਪਰ ਝੂਠੀ ਮਤਰੇਈ ਮਾਂ محلان وچ بیٹھ کے عیش کر رہی ہے، آرام کر رہی ہے، سکھ مان رہی ہے۔ اگاں چلیے دیوکی تے باس دیو جو پریما بھگتی دی مورتی نے، او کنس دی قید وچ نے، جیل دے اندر نے، پر کنس سنگھاسن تے بیٹھا ہے۔ جیل دی تنگ تاری کوٹڑی دے وچ ہی سچ دی مورتی سری کرشن دا دواپر دے اوتاری پرش دا جنم ہویا ہے۔ حیرانگی دی گل جد میں اس ڈھنگ نال پڑھدا کہ جیل دے وچ ہی وقت دے ستاداریاں دی جیل دے وچ گرو تیگ بہادر صاحب جی مہاراج جوتی جوت سمائن انہاں دا انت ہویا ہے، تے جیل دے وچ ہی سری کرشن دا جنم ہویا ہے۔ تے مینوں کہنا پیندا ہے سچ دا جنم ہوندا ہے تے جیل دے وچ ہوندا ہے، سچ دا انت ہوندا ہے تو جیل دے وچ ہوندا ہے۔ ست دی ہار وی اصل دے وچ جت ہے، اور جھوٹ دی جت وی اصل دے وچ ہار ہے۔ صاحب گرو نانک دیو جی مہاراج دے بول، کوڑ نے کھٹے نانکا اوڑ کے سچ رہی۔ آپ دلی دے چاندنی چونک دے شہید کی ہوئے، سمچے دیش نو چاننا ونڈ گئے۔ سور بیرتا دا، بہادری دا، انک دا، غیرت دا ستی ہوئی قوم نو آپ نے جگایا۔ آپ دی شہادت دے نال ہی سکھی دا جو سروپ بنیا او کیشاداری بنیا، اور سنت سپاہی دی شکل گرو گوبند سنگھ جی مہاراج نے بقاعدہ بخشش کر دیتی، تاکہ آئندہ لئی اے ست تے ستا ایک کوئی تھان تے رہے، اور ستوادی ستاداریاں دے ہتھوں بیزار نہ ہوندا رہے، اوکھا نہ ہوندا رہے۔ صاحباں دا دھڑ چک کے لکھی شاہ ونجارا لیایا، اور اُر نے اپنے پنڈ دے وچ اپنے مکان دے اندر رکھ کے مکان نو ہی اگ لا دتی۔ اس ڈھنگ نال اس نے اپنا مکان گرو تیگ بہادر صاحب جی مہاراج دے دھڑ تو نچھاور کیتا، اس تھان تے پاون گردوارا بنیا ہوا ہے، گردوارا رکاب گنج۔ سیس دا داہ سسکار ہویا آنندپور صاحب دے وچ، اس تھان دے تے وی گردوارا بنیا ہوا ہے جس دا نام ہے گردوارا سیس گنج۔ تے جتھے آپ دی شہادت ہوئی اتھے وی استھان بنیا ہوا ہے چاندنی چونک دے وچ، گردوارا سیس گنج۔ دراصل جس دا خون پاون ہو جائے پوتر ہو جائے، تے کس دا خون پاون ہو جاندا ہے پوتر ہو جاندا ہے؟ جدے روم روم دے اندر پرماتما وسیا ہوئے، ایشور وسیا ہوئے، اکال پرخ وسیا ہوئے، جیسے نام دیو جی مہاراج کہندے نے، دس بے راگن موہ بس کینی، پنچوں کا مٹناؤ، ستر دوئے بھرے امرتسر، بک کو مار کڈاؤں، پاچھے بہر نہ آون پاؤں۔ اے جو بہتر موٹیاں ناڑا نے، نام دیو کہندے نے خون نہیں گردش کر رہا، امرت گردش کر رہا ہے۔ خون پاک ہو گیا، پوتر ہو گیا، امرت ہو گیا۔ ایک شاعر دا کہنا ہے، ایک بوند گر چاہے تو طوفان بن جائے، ایک پھول گر چاہے تو گلستان بن جائے، ایک خون کے قطرے میں وہ تاثیر ہے، ایک قوم کی تواریخ کا عنوان بن جائے۔ اگر اچھال آ جائے صحیح کسے پاک پوتر خون دے وچ، تاں وہ قوم دا تے دیش دا ادھتی اتہاس بن جاندہ ہے، غیرت تے انک بن جاندہ ہے، ہمت تے دلیری بن جاندہ ہے۔ صاحباں دا اے پاون خون جتھے ڈلیا، اتھوں دی دھرتی اتنی پاون ہوئی ہے کہ لوکی شردھا نال جد متھا ٹیک دین تو رسنا تو نکلدا ہے، دھن گرو تیگ بہادر صاحب، دھن گرو تیگ بہادر صاحب۔ او استھان اج تیرتھ ہے، ہر راہگیر نو اپنی طرف کھچدا ہے، پریردا ہے، اور اتھے بیٹھ کے من وچ تیاگ دی بھاونا دا جنم ہوندا ہے، بیراگ دیاں بھاوناواں دا جنم ہوندا ہے۔ صاحب گرو تیگ بہادر صاحب جی مہاراج دا چنتن کردے آیا بیراگ تاری ہو جاندا ہے، اور بیراگ تاری ہوندے آئیں ہر طرح دے سکھ دی پراپتی ہوندی ہے۔ تدی تے وار دے اندر بقاعدہ گرو گوبند سنگھ جی مہاراج نے لکھا ہے، گرو تیگ بہادر سمریے घर नौनिद आवे धाय तो नौनिद की है परमात्मा दा नाम नौनिद अमृत प्रभ का नाम देही में इस काव्य राम गुरु तेग बहादुर साहब दा चिंतन नाम दा चिंतन करा देंदा है नाम नाल जोड़ देंदा है और जगत तो बैरागी बिरतियां दा जन्म उजागर हो जांदा है। साहिब गुरु तेग बहादुर साहब जी महाराज तन करके संसार दे चलीन होए आत्मा करके गुरु गोबिंद सिंह जी महाराज दे जा विराजमान होए और आप दी दसवीं जोत गुरु नानक दी दसवीं जोत गुरु गोबिंद सिंह जी महाराज होके उजागर होए और अदुत्ती संदेश ते उपदेश आपने जगत नु दिता। गुरु गोबिंद सिंह जी महाराज गुरु नानक देव जी महाराज दी दसवीं जोत हन। महान क्रांतिकारी विचारक दार्शनिक संत महाबली इतनिया खूबियां किसे एक व्यक्ति देच इस तो पेशतर देखन नू नहीं मिलियां। अला यार खां जोगी कहंदे ने इंसाफ करे जी में जमाना तो यकी है कह दे गुरु गोबिंद का सानी ही नहीं है। वाकई गुरु गोबिंद सिंह जी महाराज दी तुलना ते किसे व्यक्ति नु रखना बहुत कठिन है बहुत कठिन है। साहिब गुरु गोबिंद सिंह जी महाराज दा जन्म पटना पाटलिपुत्र विखे होया। साहिब श्री गुरु तेग बहादुर साहब जी महाराज आप जी दे पिता और माता गुजरी जी दी कुख तों आपने जन्म लिया। पटने देच बाल अवस्था देच ही आप दे महान योद्धा क्रांतिकारी ते सन ते अवतारी पुरुष दे लक्षण प्रगट होने लगे। जिस दिन आप दा अवतार होया है प्रकाश होया है अंबाला जिदा पुराना ना है अंबा वाला इत्थों दा वसनीक भीखन शाह आज पूरब दी तरफ नमाज पढ़न लगा। खलीफे कहन लगे पीर साईं आज किधरे पंग ज्यादा दे नहीं पी ले आज चढ़दे दी तरफ सजदा पे कर दे। आखन लगा आज अल्लाह दा नूर आज खुदाई प्रकाश पूरब दी तरफ प्रगट होया दर्शना लई चल पिया। ते जद जाके पटने देच दर्शन कीते ता दर्शन कर देया मस्तक नहीं झुकाया बाल रूप गुरु गोबिंद सिंह जी महाराज दे अगों दो मुठियां कीतिया। मतलब इसका ए सी कि ए जो फकीर ए जो नूर आया है ए हिंदू दे घर चानना करेगा कि मुस्लिम दे घर चानना करेगा। दोवे हथ अगे कीते ते दोवें ही मुठियां दिते गुरु गोबिंद सिंह जी महाराज ने हथ रख दिते ते पीर दा सिर झुक गया। पीर नू समझ आई ए महाबली योधा हिंदू ते मुस्लिम दा सांझा है। उस सांझी वालता दे मुजस्मे दे ए महावाक ने हिंदू तुरक को राफजी इमाम साफी मानक की जात सबे एक है पहचान बो। गुरु गोबिंद सिंह जी महाराज बचपन देच गंगा दे तट ते बच्चिया नाल जद खेडन जांदे सन ता एक अदुत्ती घटना घटी। एक दिन आपने अपने हत्थां देच जो सोने दे बड़े कीमती कड़े पाए हुए सन किधरे एक गुआच गया। माता जी ने मामा कृपाल चंद जी ने बार बार पुछया लाल जी कड़ा किथे है वो हीरे ते मोतियां नाल जड़त जो कंगन तुसी पहने होया सी सोने दा किथे है। दूसरा उतार के ते गंगा दे सुट के आखिया उथे उथे सुटे है कोई पकड़ नहीं कंचन नाल کوئی پکڑ نہیں سازو سمان نال، بچپن وچ آپ دیاں ویراگی تے تیاگی بیتیاں انج اجاگر ہوئیاں۔ دکھت ہو کے راجہ اشوک نے جس گنگا دے پٹنا دے تٹ تے تلوار سٹی سی، اسی تٹ تو گرو گوبند سنگھ جی مہاراج نے تلوار چکی۔ ساڈا اے دیش 2000 سال تک غلامی دی لپیٹ وچ رہا ہے۔ اتھے افغانی آئے، ایرانی آئے، ڈچ آئے، پرتگیز آئے، منگول آئے، عربین آئے، پھر فرینچ آئے، انگریز آئے، سب نے اس دیش نو غلام بنا کے رکھے۔ کارن کہ منکھ کسی حد تک اتنا بزدل ہو گیا سی، اہنسا پرم دھرم ہے، اس وچار دھارا نے اتنا کائر بنا دیتا کہ صدیاں دی غلامی دی لپیٹ وچ اے دیش جکڑے آ گیا۔ صاحب گرو گوبند سنگھ جی مہاراج کہن لگے، اہنسا وی سور بیر نو ہی شوبھا دیندی ہے، کائر نو نہیں، بزدل نو نہیں۔ اہنسا دھرم دا ایک نکا جیہا انگ ضرور ہے، سمپورن دھرم نہیں ہے، مکمل دھرم نہیں ہے۔ ایس واسطے ساڈے دیش دے پرانے یودھے اوتاری پرش وی شستر دھاری سن، جیسے شری رام دھنشبان دھارن کردے نے، شری کرشن سدرشن چکر دھارن کردے نے، ارجن دے ہاتھ وچ دھنشبان ہے، پرشرام دے کول برچھا ہے، شیو جی دے پاس ترشول ہے اور گدھا ہے، ہنومان کول غرس کے اس طرح دے جتنے اوتاری پرش نے کوئی نہ کوئی شستر اپنے کول رکھدے نے، اور اس گل دا پرتیک ہے کہ حفاظت باروں بھی کرنی ہے، حفاظت اندروں بھی کرنی ہے۔ اندر دے ویری کوئی ہور نے، باہر دے ویری کوئی ہور نے، تے سنگرش دوہاں نال کرنا پائے گا۔ اپنی آتما نو بھی بچانا ہے، اپنے شریر نو بھی بچانا ہے، اپنے من نو بھی بچانا ہے، پر اپنی دھن سمپدا نو بھی بچانا ہے، اپنے دیش نو بھی بچانا ہے، اپنے دیش دی سنسکرتی نو بھی بچانا ہے۔ دیش پیار دی لہر گرو گوبند سنگھ جی مہاراج نے اس ڈھنگ نال بھارت واسیاں دے اندر پھوکی اور آکھیا، دیش دی آزادی لئی اور دیش دی سنسکرتی نو قائم رکھن لئی یودھے چاہیے نے، مہا بلی چاہیے نے، جو سر نو ہتھیلی تے رکھن۔ حقیقت ہے، سچائی ہے، آنند پور صاحب وچ وساکھی والے دن آپ نے سراں دی منگ کیتی۔ جو سر بھیٹ کرنا نہیں جاندا وہ اپنے سر دی حفاظت بھی نہیں کر سکے گا۔ جو سر بھیٹ کرنا جاندے نے وہ سنسکرتی دا سر، دیش دا سر، دیش دے دھرم دا سر اچا رکھتے ہیں، پر جو سر نچھاور کرنا نہیں جاندے وہ دیش دا سر نیواں کرا چھڑتے ہیں، دیش دی سنسکرتی نو ملیا میٹ کرن دے چ ہی اگاں ہوندے ہیں۔ تو گرو گوبند سنگھ جی مہاراج مہا بلی اس طرح دے سور میں سن۔ اج تک دنیا بھر دے عالم کہندے آئے نے کہ لڑائی دا کارن زر زمین تے زور ہوئے، پر گرو گوبند سنگھ جی مہاراج دی جیونی دا ورکا پڑی ہے تا آپ دیاں جنگاں دا کارن نہ زر ہے، نہ زمین ہے، نہ زورو ہے، اور دنیا دا واحد اے پہلا مہا پرش ہے جس نے دنیا دے عالماں دی اس گل نو جھٹلا کے رکھ دیتا ہے کہ صرف زر دی خاطر ہی جنگ نہیں ہوندے، صرف زوری دی خاطر ہی جنگ نہیں ہوندے، اور صرف زمین دی خاطر ہی لڑائی نہیں ہوندی، بلکہ مظلوماں دی رکھیا رہی، دیناں دی رکھیا رہی، دیش دی رکھیا رہی، سنسکرتی دی رکھیا رہی، تلوار چکنی پیندی ہے۔ ویر ویرودھی ہردے نال لڑنا ہور گل ہے، نرویر جذبے نال لڑنا ہور گل ہے۔ گرو گوبند سنگھ جی مہاراج نے بھاویں ہاتھ وچ تلوار چک لئی ہے، پر اندر ہردا نرویر ہے، اور نرویر ہون دا ایک بہت وڈا ثبوت میدان جنگ وچ سنگھ سور میں جنہاں نو مار مار کے گرا دیندے نے، بھائی کنیا انہاں نو ہی جل پلا کے کھڑا کردا ہے۔ پکڑ کے مشکاں بن کے بھائی کنہیے لیاں گرو گوبند سنگھ جی مہاراج دے حضور پیش کیتے گئے. آکھیا گیا مہاراج اے ساڈے وچ غدار ہے، اسی جنہاں ویریاں نو مار کے گراندے ہاں اے انہاں نو ہی پانی پلا کے پھر سرجیت کر دیندا ہے. گرو گوبند سنگھ جی مہاراج نے بھائی کنہیے تو پوچھیا، کیوں بھائی کنہیا اے تیرے تے کی الزام لاندے نے، تو ویریاں نو پانی پلانا ہے؟ مہاراج میں تے کسے ویری نو پانی نہیں پلایا، میں تے آپ نو جل چھکانا، میں تے جس منہ نو دیکھنا آپ دا ہی مکھڑا پرتیت ہوندا ہے. گلوکڑی چ لے لیا. گرو گوبند سنگھ جی مہاراج نے اپنے کولو مرم ڈبی وی دتی، آکھیا لے زخماں تے مرم پٹی وی کر لیا کر. اس طرح دا کوئی نرویر منکھ ہی جگت دے اس طرح دے ویریاں نال پیش آ سکدا ہے. نرویر ہردا صاحب شری گرو گوبند سنگھ جی مہاراج دا اس طرح ہے جویں ایک ڈاکٹر مریض دا آپریشن کرن لگیا نشتر چلاندا ہے، چھرا چلاندا ہے، چاقو چلاندا ہے، لیکن ویر بھاو کر کے نہیں. او چھرا او نشتر دے چوں مریض دی زندگی لب رہے ہے، او دی حیات لب رہے ہے. تو چھرا ڈاکٹر دے ہتھ دے چ ہے، چھرا قاتل دے ہتھ دے چ بھی ہے. قاتل چھرے دے چ دوسرے دی موت لب رہے ہے، اور ڈاکٹر چھرے دے چ دوسرے دی زندگی لب رہے ہے. چھرا چلایا ڈاکٹر نے، مریض مر گیا ہے، نہیں بچیا، تو قتل دا مقدمہ نہیں درج ہوئے گا، کیونکہ اس دا ارادہ ہی نہیں سی. قاتل نے کسے نو چھرا ماریا ہے لیکن اگلا نہیں مریا، تاں وی ارادہ قتل دا مقدمہ اس تے چلے گا، کیونکہ اس دا ارادہ سی مارن دا. تو گرو گوبند سنگھ جی مہاراج دا جو ارادہ ہے وہ تے ایک جراح دا ارادہ ہے، ڈاکٹر دا ارادہ ہے، فالتو مواد نو کڈ دئیے. جیسے بان دیچ بہت مواد بھر جائے یا پیر دیچ، تو ڈاکٹر کہندا ہے سمچے جسم نو بچان دی خاطر اے پیر کٹنا پے گا، اے بان کٹنی پینی. کئی دفعہ سمچے دیش تے دیش دی سنسکرتی نو بچان دی خاطر کچھ ایک نو ایک پاسے کرنا پیندا ہے، تاں دیش بچدا ہے، تاں دیش دی سنسکرتی بچدی ہے. ایک عالم دا کہنا ہے کہ گرو گوبند سنگھ جی مہاراج دے انیکاں روپ نے، جد میں دیکھدا او میدان جنگ وچ لڑ رہے نے تو ایک سپاہی پرتیت ہوندے نے، یودھا پرتیت ہوندے نے، پر جد پاؤنٹا صاحب وچ ہتھ وچ قلم لے کے کچھ لکھ رہے نے تے قلم وچوں نغمے نکل رہے نے، کوتا نکل رہی ہے، تاں آپ ایک کوی پرتیت ہوندے نے، شاعر پرتیت ہوندے نے. جد انہاں نوں سونے دے سنگھاسن تے بیٹھا دیکھی دا ہے، چور ہو رہی ہے، نظرانے پیٹ ہو رہے نے، لوکی سجدے وچ نے، تاں انج پرتیت ہوندا ہے جیسے ایک شہنشاہ سنگھاسن تے بیٹھا ہے. پر جد پنجائی پیاریاں دے اگوں ہاتھ جوڑ کے گرو گوبند سنگھ جی مہاراج کھڑے نے تے امرت دی دات منگ دے نے، ادوں بکھاری پرتیت ہوندے نے. اج تک جننے درویش ہوئے نے وہ بادشاہ نہیں ہوئے، اور جو بادشاہ ہوئے نے وہ درویش نہیں ہوئے. جد کسے بادشاہ نو درویش بنن دا شوق جا گیا ہے، انہیں بادشاہت نو لت ماری ہے. بھرتری نے، راجہ گوپی چند نے، تے اس پدر دے ہور مہا پرشاں نے راج سنگھاسن نو لت مار کے سنت پنا قبول کیتا، یوگی بنے، سدھ بنے، سنت بنے، درویش بنے. تے جد کدی کسے درویش دے اندر، سنت دے اندر راجہ بنن دا شوق پیدا ہویا تا انہیں سنتگیری چھڑ دیتی، انہیں درویشی چھڑ دیتی. دنیا وچ ایک واحد مکمل انسان آیا، پورن پرکھ آیا، جنہیں درویشی دی خاطر بادشاہت نہیں چھڑی، اور جنہیں بادشاہت دی خاطر درویشی نہیں چھڑی. تدی تے بھائی صاحب بھائی نند لال نو کہنا پیا، حق حق اندیش گرو گوبند سنگھ बादशाह दरवेश गुरु गोविंद सिंह। गुरु गोविंद सिंह जी महाराज बादशाह भी ने, दरवेश भी ने। आप दिया अनेकां महान रचनावां ने दसम ग्रंथ की रचना आपने पौंटा साहब विच कीती, जिहदे विच जाप साहब, अकाल उस्तत, बचित्र नाटक, चंडी दीवार, भगवती दीवार, ज्ञान प्रबोध, कृष्णा अवतार, रामा अवतार, गरज के 24 अवतारा की कथा। ए महान रचना गुरु गोविंद सिंह जी महाराज ने जिन्होंने जगत की झोली विच पाई है। साहिब गुरु गोविंद सिंह जी महाराज एक अदुत्ती शायर ने, कलम दे धनी ने, महान लिखारी ने, और उस तेज आपने साफ ए भी कर दिता है कि बहुत कुछ मैं अनुवाद कीता है। दसम कथा भागवत की भाखा करी बनाए, अवर बासना ना है प्रभ धर्म युद्ध के जाए। मैं पुरातन धर्म ग्रंथा दी भाषा कीती है, टीका कीता है, तर्जमा कीता है। क्यों तर्जमा कीता है? ताकि जगत नू पता चल जाए देश दा पुराना धार्मिक इतिहास की है, देश दा पुराना धार्मिक ढांचा की है, ते असी जगत नू की दे रहे हैं, असी जगत दी झोली दे च की पा रहे हैं। साहिब श्री गुरु गोबिंद सिंह जी महाराज दे बारे भाई साहब भाई संतोख सिंह जी दे ए ख्याल ने कि इस तरह दी महान मूर्ति अगर आलमे वजूद दे च ना आंदी ते अज देश दे च की होना सी। छाए जाती एकता अनेकता बिलाए जाती, ओवत कुचिलता कतेबन कुरान की, पाप ही परपक जाते धर्म धसक जाते बरन गरक जाते, सहित विदान की देवी देव देहुरे संतोख सिंह दूर होते, रीत मिट जाती कथा वेदन पुराण की, श्री गुरु गोविंद सिंह पावन परम सूर मूर्त न होती जो पे करुणा निधान की। ऐसी बख्शिश भरी मूर्ति जे ना आंदी ते देश दी ए हालत अज नहीं आनी सी। भाव ए जो संस्कृति बची हुई है देश दी, ए गुरु गोविंद सिंह जी महाराज दा सदका, उन्हां दी रहमत दा सदका, उन्हां दी बख्शिश दा सदका। आप दा आगमन भाई साहब भाई नंद लाल दे लफ्ज़ां च बहार दा आगमन है, मौसम बहार दा आगमन, बाहोश बाश के हंगामे नौ बहार आमद। साडे देश दीआं छे रुतुआं दे चों बहार दी रुत रुतुआं दा राजा है, सिरमौर है, महान है। क्यों? मौसम बहार दे च गर्मी इतनी जितनी सहन हो सके, ते ठंड भी इतनी है जितनी के बर्दाश्त हो सके। फुल खिड़दे ने मौसम बहार दे च, बहुती गर्मी होवे ते गर्मी नाल फुल झुलस जांदे ने, पर जे बहुती ठंड होवे, ककर पै रहे होवे, पाला पै रहे होवे, तां फुल मुरझा जांदे ने, नहीं पैदा होंदे। तो गल स्पष्ट है कि बर्फ पै रही है फुल नहीं पैदा होंगे, लू चल रही है फुल झुलस जाएंगे। फुलां नू खेड़े लई, फुलां दी उत्पत्ति लई मौसम बहार चाहिदा है। जो बहुत गर्म है वो जालम हो जाएगा, जो बहुत ठंडा है वो बुजदिल हो जाएगा। देश दे जो संघर्ष सी वो इस तरह दा सी कि एक पासे एक जालम सी, बहुत गर्म सी, बहुत गर्म सी, दूसरे पासे एक बुजदिल सी, बहुत ठंडा सी, बहुत ठंडा सी। गुरु गोविंद सिंह जी महाराज ने जिस खालसे नू जन्म दिता आखिया तुसी बहार दी तरह होना है, ना इतना गर्म कि जने खने दी पग लाओ, ना इतने ठंडे कि जना खना थोड़ी पगला छटे। मौसम बहार बाहोश बाश के हंगाम में नव बहार आमद, बहार आमद यार आमद करार आमद। भाई साहब भाई नंद लाल कहंदे ने गुरु गोविंद सिंह जी महाराज दी आमद मौसम बहार दी आमद है। आपने देशवासियां नवी सेध दिती और आखिया जद मजबूर हो जाओ, लाचार हो जाओ, ता शस्त्र चुकना भी धर्म है। चूंकारज हमा हिलते दर गुलस्त, حلالست بردم بشمشیر دست. جد وقت دے ستاداریاں نے آپ نو اے آکھیا کہ آپ سنت ہو، گرو ہو، فقیر ہو، فقیر دا شسترداری ہونا ٹھیک نہیں، تا آپ نے فرمان کیتا بلاچارگی درمیان آمدم بتدبیرو تیرو تفنگ آمدم. میں لاچار ہو کے شستر چکے ہے، بندوق چکی ہے، مجبور ہویا. اے ستاداریو، تھوڑے تے گیان دا، وچار دا، شانتی دا، کھما دا اثر نہیں پیا، مینو مجبورن شستر چکنا پیا. تو اے ما واک گرو گوبند سنگھ جی مہاراج دے امر واک نے چونکار زما ہل تے در گجست حلال است بردم بشمشیر دست. ساڈے دیش تے ایک پرسدھ کوی دا کہنا ہے، اے ماں جے توں بچے نو جنم دینا ہے او سورما ہووے، جے سورما نہیں تا بھگت ہووے، جے بھگت نہیں تا کم سے کم دانی تا ضرور ہووے. جننی جنے تا بھگت جن، کہ داتا کہ سور، نہیں تا جننی بانج رہے کاہے گواوے نور. آد کال تو یہ وچار دھارا بنی ہوئی ہے بے جنہ نے جگت نو تعمیر کیتا ہے، جگت نو کچھ دیتا ہے، دانیاں نے کچھ دیتا ہے، سورمیاں نے کچھ دیتا ہے، بھگتاں نے کچھ دیتا ہے. اس واسطے آخیا گیا، اے ماں اگر تو بھگت نہیں پیدا کر سکتی، داتا نہیں پیدا کر سکتی، سورما نہیں پیدا کر سکتی، تو پھر تیرا بانج رہنا ہی بہتر ہے. واہ صاحب شری گرو گوبند سنگھ جی مہاراج، ایسا پورن پرکھ جو داتا بھی ہے، بھگت بھی ہے، سورما بھی ہے. سورما ایسا کہ لکھاں دی فوج دا گھیرا پیا ہوئے حوصلہ پست نہیں ہوندا، حوصلے نال آپ لڑ دے نے. انہیں مہان مہابلی اور آپ نے ایسا کہہ دیتا، سوا لاکھ سے ایک لڑاؤں تب ہے گوبند سنگھ نام کہاؤں. تو سوا لاکھ نال لڑن لئی دراصل جگرا چاہیتا ہے، ہمت چاہیے، حوصلہ چاہیتا ہے. آپ بھگت اتنے مہان نے کہ میدان جنگ وچ وی جے امرت ویلا ہو گیا ہے تو سمادھی لا کے بیٹھ گئے نے، آسا دیوار نو سن رہے نے، مگن ہو کے پربھو دے گیت گا رہے نے. اس طرح دے آپ بھگت نے. دانی دانیاں دے تے آپ نو کہا جاندہ ہے سربنس دانی، جو کچھ بھی ہے دان کر دیتا اس دیش نو، جو کچھ بھی سی دان کر دیتا جگت دے مظلومانو، جگت دے یتیمانو، جگت دے دکھیانو. دھن دان کر دیتا، ان دان کر دیتا، بھوشن دان کر دیتے، محل ماڑیاں دان کر دیتیاں، اپنے سنگ دان کر دیتے، اپنے پتر دان کر دیتے، اپنا پروار دان کر دیتا، اور اپنا آپ بھی نچھاور کر دیتا. سربنس دانی، ان دے دانی تے دھن دے دانی دنیا دے بہت سارے ملن گے، پر سربنس دانی تا کیول گرو گوبند سنگھ جی مہاراج نے، جنہاں نے اس دیش دے تاں سب کچھ نچھاور کر دیتا، سب کچھ قربان کر دیتا. لالا دولت رائے کہیں دے نے کہ جد میں رامائن دی جنگ دا ادھین کردا تے اتھے کارن نے دو استریاں سیتا تے سروپ نکھا. سروپ نکھا دی نکھ لکشمن نے کٹ دیتی، بدلے دی بھاونا دچ رام سیتا نو چک کے لے گیا، بہت وڈا سنگرش ہویا. دھارمک طور تے رام تے راون دا کوئی بھید نہیں ہے، مت بھید نہیں ہے. چار ویداں دا پاٹھی راون ہے، سیانا ہے، چار ویداں دے پاٹھی شری رام جی نے. رام رامیشم دے شیو جی دی پوجا کردے نے، راون بھی شیو جی دا ہی اپاشک ہے، شیو جی دی ہی اپاسنا کردا ہے. تو دھارمک طور تے کوئی مت بھید نہیں. دوسری عظیم جنگ ہوئی مہا بھارت دی، لالا دولت رائے کہندے نے اتھے بھی کارن ہے ایک استری، اور او استری ہے دروپتی. دروپتی دی رسنا تو دریودھن لئی اے شبد نکلے، اے اندھے دا اندھا ہے، دھرت راشٹر انہاں دا پتا اندھا سی، اے اندھے دا اندھا ہے. اے کوڑے بچن دریودھن نو ایسے چبے، بدلے دی بھاونا پیدا ہوئی، لہذا ਪਾਂਡੂਆਂ ਨੂੰ ਜੂਏ ਲਈ ਪ੍ਰੇਰਿਆ। ਤੋ ਧਰਮ ਪੁੱਤਰ ਯੁਧਿਸ਼ਠਰ ਅੱਜ ਜੂਆ ਖੇਡਣ ਲੱਗੇ ਨੇ, ਹੈਰਾਨਗੀ ਉਹ ਜੂਏ ਦੇ ਚ ਧਨ ਹਾਰਦੇ ਨੇ, ਫਿਰ ਬਸਤਰ ਹਾਰਦੇ ਨੇ, ਭੂਸ਼ਣ ਹਾਰਦੇ ਨੇ, ਮਹਿਲ ਹਾਰ ਜਾਂਦੇ ਨੇ, ਫਿਰ ਰਾਜ ਪਾਠ ਹਾਰ ਜਾਂਦੇ ਨੇ, ਤੇ ਇਤਨਾ ਵੱਡਾ ਜੁਆਰੀ, ਫਿਰ ਪਤਨੀ ਹਾਰ ਜਾਂਦਾ, ਫਿਰ ਉਹ ਦ੍ਰੋਪਦੀ ਨੂੰ ਹਾਰ ਜਾਂਦੇ ਨੇ। ਫਿਰ ਇਹ ਅਗਾਂਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੇ, ਮਹਾਭਾਰਤ ਦੇ ਯੁੱਧ ਦਾ ਕਾਰਨ ਬਣੇ। ਲਾਲਾ ਦੌਲਤ ਰਾਏ ਕਹਿੰਦੇ ਨੇ, ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚ ਮਹਾਬਲੀ, ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ, ਉਹਦੇ ਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ ਅਜ਼ੀਮ ਮਹਾਨ ਜੰਗਾਂ ਪੁਰਾਣੇ ਸਮੇਂ ਚ ਸਾਡੇ ਦੇਸ਼ ਵਿਚ ਹੋਈਆਂ, ਕਾਰਨ ਇਸਤਰੀ ਹੈ ਤੇ ਧਾਰਮਿਕ ਤੌਰ ਤੇ ਕੋਈ ਮਤ ਭੇਦ ਨਹੀਂ ਹੈ, ਤੇ ਦੋਵੇਂ ਪਾਸੇ ਰਾਜੇ ਨੇ, ਇੱਕ ਪਾਸੇ ਸੈਨਾ ਦੇ ਮੁਖੀ ਨੇ ਦੁਆਰਕਾ ਦੇ ਰਾਜਾ, ਇੱਕ ਪਾਸੇ ਦੁਰਯੋਧਨ ਆਪ ਨੇ ਇੰਦਰਪ੍ਰਸਥ ਦੇ ਰਾਜਾ ਮੁਖੀ ਸਿਰਮੌਰ। ਧਾਰਮਿਕ ਤੌਰ ਤੇ ਕੋਈ ਮਤ ਭੇਦ ਨਹੀਂ, ਪਾਂਡਵ ਪੜੇ ਨੇ ਦਰੋਣਾਚਾਰਜ ਕੋਲ, ਕੌਰਵ ਵੀ ਪੜੇ ਨੇ ਦਰੋਣਾਚਾਰਜ ਕੋਲ, ਧਰਮ ਇੱਕ ਹੈ, ਧਾਰਮਿਕ ਤੌਰ ਤੇ ਕੋਈ ਮਤ ਭੇਦ ਨਹੀਂ, ਦੋਵੇਂ ਰਾਜੇ ਨੇ। ਤੋ ਜੰਗ ਦਾ ਕਾਰਨ ਹੈ ਇੱਕ ਇਸਤਰੀ, ਔਰ ਉਹ ਇਸਤਰੀ ਹੈ ਦ੍ਰੋਪਦੀ। ਲਾਲਾ ਦੌਲਤ ਰਾਏ ਕਹਿੰਦੇ ਨੇ, ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ, ਉਸ ਨਾਲ ਜੰਗ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਭੇਦ ਹੈ, ਉਸ ਨਾਲ ਆਪ ਦਾ ਸੰਘਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ, ਸੁਲਤਾਨ ਹੈ, ਔਰ ਦੂਜੇ ਪਾਸੇ ਇੱਕ ਫਕੀਰ ਹੈ ਜਿਹਦੇ ਖਜ਼ਾਨਿਆਂ ਦੇ ਵਿੱਚ ਕੁਛ ਵੀ ਨਹੀਂ। ਫਿਰ ਇਹ ਬਹੁਤ ਵੱਡੀ ਜੰਗ ਵੀ ਜੋ ਅਨੇਕਾਂ ਲੜੀਆਂ ਗਈਆਂ, ਜ਼ਰ ਜ਼ਮੀਨ ਜ਼ੋਰੋ ਦੀ ਖਾਤਰ ਨਹੀਂ, ਦੇਸ਼ ਦੀ ਰੱਖਿਆ ਦੀ ਖਾਤਰ, ਦੇਸ਼ ਦੀ ਮਜ਼ਲੂਮਾਂ ਦੀ ਖਾਤਰ, ਦੇਸ਼ ਦੀ ਅਸਮਤ ਦੀ ਖਾਤਰ, ਔਰ ਉਸ ਹਾਲਤ ਦੇ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਦੇ ਵਿੱਚ ਵਿਕਦੀ ਸੀ। ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੂ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿੱਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ, ਤੋ ਰਾਮ ਕਹਿੰਦੇ ਨਹੀਂ, ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ, ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੂ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ। ਅਨਜ ਬਧੂ ਛੋਟੇ ਭਰਾ ਦੀ ਇਸਤਰੀ, ਭਗਨੀ ਭੈਣ ਸੁਤ ਨਾਰੀ ਨੂੰ, ਤੇ ਚੌਥੀ ਕੰਨਿਆ, ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ, ਤੇ ਜਿਹੜਾ ਕੁਦ੍ਰਿਸ਼ਟੀ ਨਾਲ ਵੇਖੇ ਉਸ ਨੂੰ ਮੈਂ ਵੱਧ ਕਰਦੇ ਹਾਂ, ਕੋਈ ਪਾਪ ਨਹੀਂ, ਕੋਈ ਪਾਪ ਨਹੀਂ, ਇਹ ਸ਼੍ਰੀ ਰਾਮ ਦੇ ਬੋਲ। ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ, ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ, ਸਰਬੰਸ ਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਵਿੱਚ ਸ਼੍ਰੀ ਸੱਚਖੰਡ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੀ ਦਿੱਤੀ, ਤਿਲਕ ਦਿੱਤਾ, ਕੇਸਰ ਦਾ ਪਰਿਕਰਮਾ ਕੀਤੀ, ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ, ਐ ਖਾਲਸੋ ਆਇੰਦਾ ਤੋਂ ਸਰੀਰਕ ਰੂਪ ਵਿੱਚ ਗੁਰੂ ਹੋਵੇਗਾ ਪੰਥ, ਅਧਿਆਤਮਕ ਰੂਪ ਵਿੱਚ ਗੁਰੂ ਹੋਵੇਗਾ ਗ੍ਰੰਥ। ਤੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜ ਕਰਕੇ ਜੋਤੀ ਜੋਤ ਸਮਾ ਗਏ ਸ਼੍ਰੀ ਹਜ਼ੂਰ ਸਾਹਿਬ ਵਿੱਚ ਸੱਚਖੰਡ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋ ਨਿਸੈਭੰ ਗੁਰੂ ਪ੍ਰਸਾਦ। निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर मधुवे वाहिगुरु जी का खालसा वाहिगुरु जी की फतेह। गुरु सत्संग जीओ गुरमत विचारा गुरबाणी विचार आप सेवा पंथी रतन भूषण महंत तीरथ सिंह जी पासों गुनियाना मंडी वाले उन्हां पासों आप सरवन कर रहे से इस माहौल विच इस सत्संग विच धन गुरु ग्रंथ साहब जी महाराज ने जो ख्याल बख्शिश कीते ने वो मैं सेवा दे रूप विच आप जी दी झोली च पाउण दी निमाणी कोशिश कर रहे। सानू साडी होंद नूं अज तक ते विचारकां ने चार हिस्सियां विच वंडिया है। प्रथम ते परमात्मा, क्योंकि उस विच असी हैगे आं, वो साडे विच है तो वो है। फिर इसनू इस तरह वो व्याख्या दे रूप विच लैंदे ने सूरज। सूरज दी किरण है, किरण दा प्रकाश है, फिर जिथे प्रकाश है वो है। मैं फिर दोहरावां, सूरज है एक, फिर किरण है दो, फिर किरण दा प्रकाश है तीन, फिर जिथे प्रकाश है जो कुछ प्रकाशित हो रहे वो है। परमात्मा है, जीव आत्मा है, मन है, और ये सब कुछ जिथे घटित हो रहा है प्रगट हो रहा है वो ये तन, वो ये शरीर, वो ये तन। हुण मैं फिर दोहरावा, सूरज है, किरण है, किरण दा प्रकाश है, ते प्रकाश जिथे पै रहा है, जिथे है, जिस तों जिहड़ी चीज प्रकाशित हो रही है वो है। परमात्मा है, आप सत्संगी हो, ते धन गुरु ग्रंथ साहब ने इस तरह ही ख्याल मैनू दिते ने, क्योंकि सब कुछ गुरबाणी विच है और पातशाह ने छुपाया कुछ भी नहीं, सिर्फ खोलण दी गल है। प्यो दा देखा खोल डिठा खजाना, ता मेरे मन पया निदाना। अपने कोल अपनी गल ते कुछ भी नहीं, ये खजाना है। और गजब दी गल है, इहदे दरवाजे खुलदे ही नहीं। जितना कीमती खजाना हुंदा छुपा के रखिया जांदा, बड़े बड़े लॉकर, बड़े बड़े ताले, बड़ी बड़ी सिक्योरिटी, بڑی بڑی حفاظت. کبیر کہندے نے رب تے ایک ایسا خزانہ ہے جتنا لٹنا ہے انہیں لٹ لو. رب تے لٹا کے ہی راضی ہے. رام نام کی لوٹ ہے, لوٹ سکے تو لوٹ. دھن نو کوئی لٹے تو قانون ہے, سماج ہے, طرح طرح دے خطرے نے, تے لٹن والے نو لٹیرا کہندے ہیں. لٹیرا کہندے. رام نام دا جڑا خزانہ ہے کوئی خطرہ نہیں, کسی پرکار دا خطرہ نہیں. کوئی اس خزانے نو لٹ لے اسے نو سنت کہندے. اتھے رام نو لٹن والے نو, رام دے خزانے نو لٹن والے نو لٹیرا نہیں کہندے, سنت کہندے نے, بھگت کہندے. دھن دے لٹیریاں نو لٹیرا کہندے, سمپدا دے لٹیریاں نو ڈاکو کہندے نے, ڈکیت کہندے نے. رام دے لٹیریاں نو سنت کہندے نے, بھگت کہندے نے, گرمکھ کہندے نے, برہم گیانی کہندے. دھن تے جنہ جنہ کول ہوندا ہے چھپا کے رکھ دین, کسے نو کچھ نہیں پتا چلدا, کچھ نہیں پتا چلدا. ایک رام دھن ایسا ہے, رام آپ ہی آوازاں ماردا ہے, مینوں لٹ لو لٹ لو لٹ لو. رام نام کی لوٹ ہے, لوٹ سکے تو لوٹ. پھر پاچھے پچھتاؤ گے جب پران جائیں گے چھوٹ. جنہ ہے لٹنا ہے لٹ لو. منک دی مانسک فطرت ہے, سواؤ ہے. جڑی چیز اس نو مفت دے چ مل جائے, بنا محنت دے مل جائے, دی قدر نہیں کرتا, قدر نہیں کرتا. ہر چے زود برایت دیر نہ پائے. شیخ سعدی صاحب کہندے نے بنا محنت تو جو مل جائے, بنا پرشارت تو جو مل جائے, منک اس دی قدر نہیں کردا. تے جی کدھر پراپت ہو جائے تو پھر رکھدا بھی نہیں, ایویں ہی ملی ہے, ایویں ہی گواچے. اے بھی میں عرض کرتا ہوں. سورج ہے پھر اس دی کرن ہے, پھر کرن دا پرکاش ہے, پھر جتھے پرکاش ہو رہے ہے وہ ہے. پرماتما ہے پھر اس دی کرن ہے جیو آتما. کہو کبیر اے رام کی انس. اسی کرن تو جو پرکاش ہو رہے ہے وہ من ہے. اور من دیاں ساریاں کریاواں جتھے پرگٹ ہو رہی ہیں نے, گھٹت ہو رہی ہیں نے, انہوں تن کہندے. تو میں پھر دوہراواں, پرماتما جیو آتما من تے تن. جتھے پرماتما سورج روپ دے وچ پرم پرکاش ہے, اتھے جیو آتما اس پرم پرکاش دی انس ہے. کہو کبیر اے رام کی انس. سورج نرلیپ ہے, کرن بھی نرلیپ. نہ سورج میلا ہوندا ہے نہ کرن میلی ہوندی, دوویں نرلیپ, دوویں نرلیپ. پرماتما تو یہ جو جیو آتما ہے اس تو جو پرکاشت ہویا ہے اسے نو من کہندے ہیں, اسے نو من کہندے ہیں. یہ پرکاش جتھے گھٹت ہوندا ہے, جتھے پرگٹ ہوندا ہے, جس نو چلائے مان کردا ہے, درشمان کردا ہے, اسے نو تن کہندے ہیں. تو میں عرض کراں मूल रूप दे सूरज है।

अंदर इतना वैर विरोध कितों आ गया, क्यों आ गया? परमात्मा भय तो रहत है, जीव आत्मा उसकी अंश है, पर अंदर इतना भय, इतना डर, ये कितों आ गया, ये क्यों आ गया? तो पता है, वाम मार्गियां दे एक तपे तबके ने कह दिता, अगर आत्मा है तो ये भी लिपाए मान आती, वरना किरण दे होंदे हो इतना अंधेरा क्यों? किरण दे होंदे हो इतना वैर विरोध क्यों है? अगर किरण सूरज दी है, जीव आत्मा परमात्मा दी है, जेड़ा परमात्मा महारस है, तो इतनी बेरसी क्यों? आप सारे सूझवान बैठे, तर्क बिल्कुल सही है, एवें कोरे जज्बे दे तहत असी नहीं कह सकते, तुसी मुंह रखो मन मुख। गुरमुख ताई ते ए आउंदी है, दलील दा जवाब दलील नाल, विचार दा जवाब विचार नाल, तर्क दा जवाब तर्क नाल दे। उन्हां दी तर्क है जीव आत्मा नूं निर्लेप कहना बनदा नहीं। फिर पता है वो की कहंदे ने कि जे जीव आत्मा भी लिपाए मान हो सकदी है तो फिर परमात्मा नूं भी बेदाग कहना बनदा नहीं। वो इंज कहंदे ने, वाम मार्ग वो ये कहंदे ने, जिन्हां दा एक तबका कोरा नास्तिक हो गया सी, साडा कोई भरोसा नहीं। भरोसा है जिवें तन मैला हुंदा है, मन मैला हुंदा है, जीव आत्मा मैली हुंदी है, परमात्मा भी बेदाग नहीं, वह भी बेदाग नहीं। दलील उन्हां दी बड़ी प्रबल है, बड़ी प्रबल है। मैं एक दफा फिर दोहराऊं, सूरज है, उदी किरण है, उस तो जो प्रकाश हो रहा है वो है, प्रकाश जिथे पै रहा है वो है, जिस तो प्रकाशित हो रही है वस्तुआ वो ने, उसी प्रकाश नाल वस्तुआ हो रही ने, सारी हलचल है। सूरज एको रुत अनेक, नानक करते के कहते वेस, सारा पलटा ते सूरज करके, उदी किरणा करके, उदे प्रकाश करके, उदे तेज करके। सूरज परमात्मा, किरण जीव आत्मा, प्रकाश मन, जिथे प्रकाश हो रहा है, जिथे पै रहा है, जिस तो वस्तु प्रकाशित हो रही है, ओ ए तन, ओ ए तन। तार्किक कहंदे ने तन दी मैल नूं देख के गल ते स्पष्ट हो गई, मन भी मैल है, और मन मैल है ऐसा भगत लोग मनदे ने, संत भी मनदे। ते जे मन मैल है तो फिर किरण भी मैली है, ते जे किरण मैली है तो सूरज भी बेदाग नहीं है, ग्रहण उसनों भी लगे, क्योंकि जिन्हां जिन्हां ने सूरज नो उदाहरण बनाया, उन्हां तार्किक लोगों ने कह दिता, फिर ये भी कबूल कर लो सूरज नो ग्रहण लगता है, सूरज नो ग्रहण लगता है। विषय में थोड़े सामने छेड़ना नहीं सी, पता नहीं थे बैठे हैं, धन गुरु ग्रंथ साहब ने ख्याल दे देते। ये सूरज भी बेदाग नहीं है, नो ग्रहण लगता है, लगता है।
ਨਿਰਲੇਪ ਹੈ ਪਰਮਾਤਮਾ, ਨਿਰਲੇਪ ਹੈ ਜੀਵਾਤਮਾ, ਕਪੋਲ ਕਲਪਨਾ ਹੈ। ਤਾਂ ਫਿਰ ਮਾਂ ਵਾਮ ਮਾਰ ਗਿਆ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚੱਲਦੀ ਸੀ, ਮਾਸ ਆਮ ਚੱਲਦਾ ਸੀ, ਦੇਵਦਾਸੀਆਂ ਦੀ ਭਰਮਾਰ ਹੋ ਗਈ, ਦੁਰਾਚਾਰ ਆਮ ਚੱਲਦਾ ਸੀ। ਕਹਿੰਦਾ ਜੋ ਕੁਛ ਮਨ ਮੰਨਦਾ ਮੰਗਦਾ ਕਰੋ, ਮੰਦਰ ਵਿੱਚ ਕਰੋ, ਤਾਂ ਕਿ ਆਖੋ, ਐਲਾਨੀਆਂ ਪ੍ਰਗਟ ਕਰ ਸਕੋ, ਜੀਵਨ ਦੇ ਮੰਦਰ ਵਿੱਚ ਇਹੀ ਕੁਛ ਹੈ, ਇਹੀ ਕੁਛ, ਹੋਰ ਕੁਛ ਵੀ ਨਹੀਂ। ਜੋ ਜੀਵਨ ਦੇ ਮੰਦਰ ਵਿੱਚ ਹੈ, ਅਸੀਂ ਬਾਹਰ ਮੰਦਰਾਂ ਵਿੱਚ ਪ੍ਰਗਟ ਕਰਕੇ ਦੱਸ ਰਹੇ ਹਾਂ, ਇਹੀ ਕੁਛ ਹੈ, ਇਹੀ ਕੁਛ ਹੈ। ਖਜੁਰਾਹੇ ਦੇ ਮੰਦਰ, ਕੋਨਾਰਕ ਦੇ ਮੰਦਰ, ਕਾਮ ਦੇ ਮੰਦਰ, ਤੁਹਾਡੇ ਵਿੱਚੋਂ ਕੋਈ ਗਏ ਹੋਣ ਸ਼ਾਇਦ। ਖਜੁਰਾਹਾ ਇੱਕ ਛੋਟਾ ਜਿਹਾ ਕਸਬਾ ਹੈ ਮੱਧ ਭਾਰਤ ਦਾ, ਝਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇਗਾ। ਖਜੁਰਾਹੇ ਦੇ ਨੇੜੇ ਮਹੋਬਾ ਹੈ। ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ, 2 ਸਾਲਾਂ ਚ ਇੱਕ ਦਫਾ ਉੱਥੇ ਜਾਣਾ ਹੁੰਦਾ। ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ, ਗੁਰਮਤਿ ਸਮਾਗਮ ਕਰਦੇ ਨੇ, 2-4 ਜਥਿਆਂ ਨੂੰ ਨਾਲ ਲੈ ਕੇ ਦੱਸ ਜਾਂਦੇ। ਤਾਂ ਮੈਂ ਇੱਥੋਂ ਖਜੁਰਾਹਾ ਏਅਰਪੋਰਟ ਤੇ ਉਤਰ ਜਾਂਦਾ, ਉਹ ਮੈਨੂੰ ਲੈ ਜਾਂਦੇ ਨੇ ਉੱਥੋਂ 20 ਮੀਲ। 3000 ਆਬਾਦੀ ਦਾ ਇਹ ਕਸਬਾ ਹੈ ਖਜੁਰਾਹਾ, ਬੜੀ ਸੁੰਦਰ ਏਅਰਪੋਰਟ ਹੈ, ਜਦਕਿ ਵੱਡੇ ਵੱਡੇ ਸ਼ਹਿਰਾਂ ਚ ਵੀ ਨਹੀਂ ਹੈ। 5 5-star ਹੋਟਲ ਨੇ ਉੱਥੇ, ਛੋਟੇ ਛੋਟੇ ਦਰਜਨਾਂ ਨੇ ਬੇਸ਼ੁਮਾਰ। 3-4 ਪਲੇਨ ਰੋਜ਼ ਬੰਬੇ, ਕਲਕੱਤਾ, ਦਿੱਲੀ ਤੋਂ ਭਰੇ ਹੋ ਜਾਂਦੇ, ਅਪ ਡਾਊਨ ਕਰਦੇ, ਡੇਲੀ ਸਰਵਿਸ। 100-125 ਬੱਸਾਂ, ਟੂਰਿਸਟ ਬੱਸਾਂ ਰੋਜ਼ ਪਹੁੰਚਦੀਆਂ ਨੇ, ਸੈਂਕੜੇ ਟੈਕਸੀਆਂ ਰੋਜ਼ ਪਹੁੰਚਦੀਆਂ ਨੇ। ਕੀ ਦੇਖਣ? ਖਜੁਰਾਹੇ ਦੇ ਮੰਦਰ, ਖਜੁਰਾਹੇ ਦੇ ਮੰਦਰ। ਕੋਈ 300-400 acres ਵਿੱਚ 18 ਮੰਦਰ ਬਣੇ ਹੋਏ ਨੇ, ਕਾਮ ਦੇ ਮੰਦਰ, ਕਾਮ ਦੇ ਚਿੱਤਰ, ਕਾਮ ਦੀਆਂ ਮੂਰਤੀਆਂ। ਰਾਮ ਦੇ ਮੰਦਰ ਨਹੀਂ ਨੇ, ਕਾਮ ਦੇ ਮੰਦਰ, ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ। ਵਾਮ ਮਾਰਗੀਆਂ ਕੋਲ ਤਰਕ ਸੀ, ਅਗਰ ਜੀਵਨ ਮੰਦਰ ਹੈ, ਹਰੀ ਮੰਦਰ ਹੈ, ਇਸ ਮੰਦਰ ਦੇ ਕਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੁਸੀਂ ਬਾਹਰ ਕਾਮ ਦੇ ਮੰਦਰ ਬਣਾਏ, ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚਲੀ। ਭੈਰੋ ਕਾਲ ਦਾ ਮੰਦਰ ਉਜੈਨ ਦਾ, ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ? ਸ਼ਰਾਬ ਦਾ। ਸਾਰਾ ਦਿਨ ਚੜ੍ਹਦੀ ਕੀ ਉੱਥੇ ਸ਼ਰਾਬ, ਜਿਵੇਂ ਦਰਬਾਰ ਸਾਹਿਬ ਸੀਸਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜ੍ਹਦਾ, ਉੱਥੇ ਸ਼ਰਾਬ ਚੜ੍ਹਦੀ, ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ 1000 ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ, ਅੱਜ ਦੀ ਕਰ ਰਿਹਾ, ਹੁਣ ਵੀ ਇਹੀ ਕੁਛ। ਕਾਲੀ ਦਾ ਮੰਦਰ ਕਲਕੱਤੇ ਦਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ ਦਾ, ਮਾਸ ਦਾ ਪ੍ਰਸ਼ਾਦ ਮਿਲਦਾ ਮਾਸ। ਸਵੇਰੇ ਸੰਡੇ ਬੱਕਰੇ ਕੱਟੇ ਜਾਂਦੇ ਨੇ, ਖੂਨ ਦਾ ਤਿਲਕ ਲੱਗਦਾ ਦਰਵਾਜ਼ੇ ਨੂੰ, ਮੰਦਰ ਦਾ ਦਰਵਾਜ਼ਾ ਖੁੱਲਦਾ, ਮੂਰਤੀਆਂ ਨੂੰ ਤਿਲਕ ਲੱਗਦਾ, ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਉਂਦੇ। ਇਹ ਅਜੇ ਕੁਛ ਥੋੜੇ ਜਿਹਾ ਅਸਥਾਨ ਮੌਜੂਦ ਨੇ। ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ, ਖਜੁਰਾਹੇ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ, ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰ ਦੇਣ।
ਸਾਡੀ ਅਸਭਿਅਤਾ ਨੂੰ ਪ੍ਰਗਟ ਕਰਦੇ ਨੇ, ਸਾਡੀ ਹੋਂਦ ਠੀਕ ਨਹੀਂ ਪਈ ਪ੍ਰਗਟ ਕਰਦੇ, ਦੱਬਦੇ ਹੋਏ। ਇਸ ਵਾਸਤੇ ਕਿਹਾ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ 80% ਫੋਰਨਰ ਹੈ, ਯੂਰਪ ਦੇ ਲੋਕ ਨੇ, ਅਮੈਰੀਕਾ, ਕੈਨੇਡਾ, ਕੁਝ ਏਸ਼ੀਆ ਦੇ ਮੁਲਕਾਂ ਦੇ ਫੋਰਨਰ ਪਹੁੰਚਦੇ ਨੇ, ਬੜੀ ਤਾਦਾਦ ਵਿੱਚ ਪਹੁੰਚਦੇ। ਉਸ ਤਰ੍ਹਾਂ ਦਾ ਮੰਦਰ ਹੀ ਕੋਨਾਰਕ ਦੇ ਚ ਹੈ, ਉੜੀਸਾ ਵਿੱਚ, ਕਾਮ ਦਾ ਮੰਦਰ। ਉਸ ਤਰ੍ਹਾਂ ਦੇ ਕੁਝ ਮੰਦਰ ਤਮਿਲਨਾਡੂ ਵਿੱਚ ਵੀ। ਇਹ ਮਹਾਤਮਾ ਗਾਂਧੀ ਨੇ ਕਿਹਾ ਸੀ, ਦਬਦ ਸਾਡੀ ਅਸਭਿਅਤਾ ਪ੍ਰਗਟ ਕਰਦੇ ਨੇ, ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ, ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤਾਂ ਇਸ ਮੰਦਰ ਵਿੱਚ ਇਸ ਤੋਂ ਬਿਨਾਂ ਹੋਰ ਕੀ ਹੈ, ਹੋਰ ਕੀ ਹੈ? ਜ਼ਬਾਨ ਰਸ ਮੰਗਦੀ ਹੈ, ਅੱਖਾਂ ਰਸ ਮੰਗਦੀਆਂ ਨੇ, ਕੰਨ ਰਸ ਮੰਗਦੇ ਨੇ, ਨਾਸਕਾ ਰਸ ਮੰਗਦੀ ਹੈ, ਖਲੜੀ ਰਸ ਮੰਗਦੀ ਹੈ, ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ। ਕਿਉਂ ਬਣਾਏ ਨੇ? ਬਣਾਏ ਨੇ ਰਸ ਲੈਣ ਵਾਸਤੇ। ਜੀਵਨ ਮੰਦਰ ਹੈ, ਮੰਦਰ ਵਿੱਚ ਇਹੀ ਕੁਛ ਹੈ, ਇੰਦਰੀਆਂ ਦਾ ਰਸ। ਅਸੀਂ ਇਹੀ ਪ੍ਰੇਰਨਾ ਦਿੰਦੇ ਹਾਂ, ਜੀਵਨ ਦੀ ਮਹਾਨਤਾ ਹੈ, ਇੱਥੇ ਬੜਾ ਪ੍ਰਬਲ ਇੰਦਰੀਆਂ ਦਾ ਰਸ ਹੈ, ਅੱਖਾਂ ਦਾ ਰਸ, ਕੰਨਾਂ ਦਾ ਰਸ, ਨਾਸਕਾ ਦਾ ਰਸ, ਰਸਨਾ ਦਾ ਰਸ, ਹਲੜੀ ਦਾ ਰਸ, ਕੋਈ ਰਸ ਮੁੱਕਦੇ ਨੇ? ਮਹਾਰਸ। ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲ੍ਹੀ ਹੁੰਦੀ ਨਹੀਂ, ਪਰ ਜੋ ਪ੍ਰਗਟ ਰੂਪ ਦੇ ਸੰਸਾਰ ਵਿੱਚ ਮੌਜੂਦ ਹੈ ਤੇ ਵਾਮ ਮਾਰਗੀਆਂ ਨੇ ਆਖਿਆ, ਉਹਦੀਆਂ ਲਹਿਰਾਂ ਉਸਦਾ ਸੂਖਸ਼ਮ ਅਸਰ ਤੇ ਮੌਜੂਦ ਹੈ। ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ, ਉਹ ਵੀ ਇਹੀ ਤਰਕ ਪੇਸ਼ ਕਰਦੇ। ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ, ਜੋ ਬਹੁਤ ਸਿਆਣੇ ਨੇ, ਤੀਕਸ਼ਣ ਬੁੱਧੀ ਰੱਖਦੇ ਨੇ, ਇਹੀ ਕੁਛ ਕਹਿੰਦੇ। ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ, ਕਿਸ ਵਾਸਤੇ ਬਣਾਇਆ? ਚਲੋ ਮੰਨ ਲੈਂਦੇ ਹਾਂ ਪਰਮਾਤਮਾ, ਤੇ ਜੀਵਨ ਮੰਦਰ ਹੈ ਔਰ ਰਸ ਹੈ, ਤੋ ਰਸ ਫਿਰ ਅੱਖਾਂ ਦਾ ਹੈ, ਕੰਨਾਂ ਦਾ ਹੈ, ਨਾਸਕਾ ਦਾ ਹੈ, ਖਲੜੀ ਦਾ ਹੈ, ਰਸਨਾ ਦਾ ਹੈ, ਹੋਰ ਕੀ? ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ, ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ, ਭਾਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ, ਰਾਮ ਦਾ ਮੰਦਰ ਹੈ, ਉਹ ਕਹਿੰਦੇ ਨਹੀਂ, ਕਾਮ ਦਾ ਮੰਦਰ। ਉਹਨਾਂ ਨੇ ਜ਼ਮੀਨ ਦੇ ਉੱਤੇ ਫਿਰ ਕਾਮ ਦੇ ਮੰਦਰ ਬਣਾਏ, ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ, ਕਾਮ ਦੇ ਮੰਦਰ। ਕਿਉਂਕਿ ਮੈਂ ਵਿਹਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ, ਵੱਖ ਵੱਖ ਧਰਮਾਂ ਦੀ ਸਟੱਡੀ ਕਰਦਾ ਰਹਿੰਦਾ, ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿੰਦਾ, ਵਾਮ ਮਾਰਗੀਆਂ ਦੀ ਵੀ ਮੈਂ ਸਟੱਡੀ ਕੀਤੀ। ਸਿਰਫ ਸਟੱਡੀ ਨਾ ਕੀਤੀ, ਮੈਂ ਉੱਥੇ ਪਹੁੰਚਿਆ ਕੋਨਾ, ਖਜੂਰਾਹਾ ਮੈਂ ਗਿਆ, ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ। ਭੁਵਨੇਸ਼ਵਰ ਵਿੱਚ ਕਟਕ ਦੀ ਸਾਡਾ ਪ੍ਰਾਮ ਸੀ, ਤੇ ਮੈਂ ਹੁਣ ਕੋਨਾਰਕ ਨੇੜੇ ਹੈ, ਹੋ ਕੇ ਆਉਂਦੇ। ਕਾਮ ਦੇ ਮੰਦਰ, ਇੰਦਰੀਆਂ ਦੇ ਰਸ ਦੇ ਮੰਦਰ। ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ, ਮਾਸ ਦਾ। ਅੱਜ ਵੀ ਬੇਸ਼ਤਰ ਮੰਦਰਾਂ ਦੇ ਦੇਵਦਾਸੀਆਂ ਮੌਜੂਦ ਨੇ, ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ, ਵੈਸ਼ਿਆ ਕਹਿ ਸਕਦੇ। ਐਨ ਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ, ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ। ਲੇਕਿਨ ਮਹਾਰਾਸ਼ਟਰ ਵਿੱਚ ਮੌਜੂਦ ਹੈ, ਤਮਿਲ ਵਿੱਚ ਮੌਜੂਦ ਹੈ, ਕਰਨਾਟਕ ਵਿੱਚ ਮੌਜੂਦ ਹੈ, ਥੋੜੀ ਜਿਹੀਆਂ ਮੱਧ ਭਾਰਤ ਵਿੱਚ ਵੀ ਮੌਜੂਦ ਹੈ, ਇਹ ਤੇ ਮੌਜੂਦ ਹੈ। ਹੁਣ ਮੈਂ ਅਰਜ਼ ਕਰਾਂ, ਸੂਰਜ ਹੈ, ਉਹਦੀ ਕਿਰਨ ਹੈ,
ਕਿਰਨ ਦੀ ਰੋਸ਼ਨੀ ਹੈ, ਪ੍ਰਕਾਸ਼ ਹੈ। ਪ੍ਰਕਾਸ਼ ਜਿੱਥੇ ਪੈ ਰਿਹਾ, ਜਿਸ ਨੂੰ ਪ੍ਰਗਟ ਕਰ ਰਿਹਾ, ਉਹ ਪ੍ਰਕਾਸ਼ ਫਿਰ ਉਹ ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ, ਇਹ ਤਨ। ਵਾਮ ਮਾਰਗੀ ਕਹਿੰਦੇ ਨੇ, ਅਗਰ ਤਨ ਮੈਲਾ ਹੈ ਤਾਂ ਫਿਰ ਮਨ ਵੀ ਮੈਲਾ ਹੈ, ਮਨ ਮੈਲਾ ਹੈ ਤਾਂ ਫਿਰ ਜੀਵ ਆਤਮਾ ਵੀ ਮੈਲੀ ਹੈ, ਜੀਵ ਆਤਮਾ ਮੈਲੀ ਹੈ ਤਾਂ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ ਹੈ, ਸੂਰਜ ਨੂੰ ਵੀ ਗ੍ਰਹਿਣ ਲੱਗਦਾ ਹੈ, ਪਰਮਾਤਮਾ ਨੂੰ ਵੀ ਗ੍ਰਹਿਣ ਲੱਗਦਾ। ਔਰ ਪਰਮਾਤਮਾ ਨੇ ਅਗਰ ਇਸ ਨੂੰ ਮੰਦਰ ਬਣਾਇਆ ਤਾਂ ਫਿਰ ਇਹ ਕਾਮ ਦਾ ਮੰਦਰ। ਇਹਦੀ ਉਹਨਾਂ ਨੇ ਲੰਬੀ ਚੌੜੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ, ਆਪ ਸੁਣ ਕੇ ਹੈਰਾਨ ਹੋਵੋਗੇ। ਇੱਕ ਗ੍ਰੰਥ ਹੈ ਜੋ ਰਿਸ਼ੀ ਵਾਤਸਾਇਨ ਨੇ ਲਿਖਿਆ, ਰਿਸ਼ੀ ਨੇ ਲਿਖਿਆ ਹੈ, ਕਿਸੇ ਆਮ ਸਾਹਿਤਕਾਰ ਨੇ, ਨਾਵਲ ਲਿਖਣ ਵਾਲਿਆਂ ਨੇ ਨਹੀਂ, ਇੱਕ ਰਿਸ਼ੀ ਨੇ, ਇੱਕ ਸੰਤ ਨੇ ਲਿਖਿਆ ਹੈ, ਕਾਮ ਸੂਤਰ। ਰਿਸ਼ੀ ਵਾਤਸਾਇਨ, ਰਿਸ਼ੀ ਸੰਤ, ਉਹਨੇ ਆਪਣੇ ਢੰਗ ਦੀ ਜੋ ਹੈ ਵਿਆਖਿਆ ਕੀਤੀ ਹੈ। ਚਲੋ ਉਸ ਨੂੰ ਵੀ ਮੈਂ ਨਾ ਲਵਾਂ, ਕਿਉਂ? ਕੁਛ ਕੱਚੇ ਦਿਲ ਦੇ ਬੰਦੇ ਵੀ ਹੁੰਦੇ ਨੇ। ਪੰਜਾਬ ਦੇ ਇੱਕ ਪਿੰਡ ਦੀ ਗੱਲ, ਤੇ ਬਾਂਦਰੋਂ ਦੀ ਸੰਗਰਾਂਦ ਨੂੰ ਮੈਂ ਕਿਧਰੇ ਉੱਥੇ ਹੀ ਸੀ, ਫਿਰੋਜ਼ਪੁਰ ਦੇ ਨੇੜੇ, ਤੇ ਮੈਨੂੰ ਕਹਿਣ ਲੱਗ ਗਿਆ ਨੇ ਜੀ, ਅੱਜ ਤੇ ਫਿਰ ਸੰਗਰਾਂਦ ਦਾ ਦਿਹਾੜਾ, ਤੁਸੀਂ ਫਿਰ ਬਾਦਰੋਂ ਦੇ ਮਹੀਨੇ ਦੀ ਕਥਾ ਕਰੋ। ਚੰਗਾ, ਤੇ ਬਾਦਰੋਂ ਦੇ 12 ਮਾਹ ਦੇ ਚ ਉਸ ਮਹੀਨੇ ਦੇ ਚ ਇੱਕ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ, ਭਰਮ ਦੀ ਫਿਰ ਵਿਆਖਿਆ ਕਰਦੇ ਨੇ, ਬਾਦੋਂ ਹੈ ਭਰਮ ਭੁਲਾਣੀਆ, ਦੂਜੇ ਲੱਗਾ ਹੈ ਲੱਖ ਸਿੰਗਾਰ ਬਣਾਇਆ ਕਾਰਜ ਨਾਈ ਕੇ। ਮੇਰੀ ਬਿਰਤੀ ਫਿਰ ਇਸ ਪੰਕਤੀ ਤੇ ਰੁਕ ਗਈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ, ਪ੍ਰਾਣ ਨਿਕਲਣ ਲੱਗਦੇ ਨੇ, ਮੁੱਠੀਆਂ ਬੰਦ ਆਉਂਦੀਆਂ ਨੇ, ਤਨ ਨੂੰ ਕੰਬੜੀ ਛਿੜਦੀ ਹੈ, ਦੰਦੀਆਂ ਵੱਜਦੀਆਂ ਨੇ, ਨਾਭੀ ਖੁੱਲ ਜਾਂਦੀ ਹੈ, ਆਖਰੀ ਪ੍ਰਾਣ ਨਿਕਲ ਜਾਂਦਾ। ਇਹ ਤਨ ਕੁਮਲਾ ਜਾਂਦਾ ਹੈ, ਸਿਆਓ ਹੋਆ ਸੇ। 15 ਮਿੰਟ ਮੈਂ ਬਾਕੀ ਅਰਥ ਤੇ ਲਾਏ, 15 ਘੰਟਾ ਮੈਂ ਇਹਦੀ ਵਿਆਖਿਆ ਤੇ ਲਾਇਆ। ਬਾਹਰ ਆਏ ਤੇ ਮੈਨੂੰ ਚਾਰ ਸੱਜਣ ਕਹਿਣ ਲੱਗੇ, ਪਵਿੱਤਰ ਸੰਗਰਾਂਦ ਦਾ ਦਿਹਾੜਾ ਸੀ, ਤੁਸੀਂ ਸਾਰੀ ਸੰਗਰਾਂਦ ਹੀ ਖਰਾਬ ਕਰਕੇ ਰੱਖ ਦਿੱਤੀ, ਮੌਤ ਦੀ ਗੱਲ ਸੁਣਾ ਕੇ। ਮੈਨੂੰ ਅਜੇ ਤੱਕ ਯਾਦ ਹੈ, ਕਹਿੰਦੇ ਤੁਸੀਂ ਤੇ ਸਾਡੀ ਸੰਗਰਾਂਦ ਖਰਾਬ ਕਰ ਦਿੱਤੀ, ਬੜਾ ਪਵਿੱਤਰ ਦਿਹਾੜਾ ਸੀ, ਬੜਾ ਪਵਿੱਤਰ ਦਿਹਾੜਾ ਸੀ, ਮੌਤ ਦੀ ਗੱਲ ਹੋਰ ਨਹੀਂ ਲੱਭੀ ਤੁਹਾਨੂੰ ਕੋਈ? ਮੈਂ ਕਿਹਾ ਕੀ ਆਖਾਂ ਹੁਣ ਮੈਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਰੱਬ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਪਰਮਾਤਮਾ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਇਤਨੀ ਜ਼ੋਰ ਨਾਲ ਐਸਾ ਸਤਿਗੁਰ ਨੇ ਕਿਉਂ ਕਹਿ ਦਿੱਤਾ? ਕਹਿੰਦੇ ਨੇ ਜਿਸ ਕੰਮ ਵਿੱਚ ਸਾਵਧਾਨੀ ਨਾ ਹੋਵੇ, ਇਕਾਗਰਤਾ ਨਾ ਹੋਵੇ, ਉਸ ਕੰਮ ਨੂੰ ਸਿਰੇ ਚਾੜਨਾ ਬੜਾ ਔਖਾ। ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਕੰਮ ਸਿਰੇ ਕੀ ਚੜਨਾ, ਕੰਮ ਵਿਗੜੇ। ਮਹਾਰਾਜ ਦੀ ਬਾਣੀ ਕਹਿੰਦੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ,
ਬੜੀ ਇਕਾਗਰਤਾ ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ ਥੋੜੀ ਜਿਹਾ ਠਹਿਰਾਓ ਰੱਖਣਾ ਇਕਾਗਰਤਾ ਕਿੱਥੇ ਆਉਂਦੀ ਹੈ ਸਾਵਧਾਨੀ ਕਿੱਥੇ ਆਉਂਦੀ ਕੁਝ ਖਤਰਾ ਹੋਵੇ ਕੁਝ ਖਤਰਾ ਹੋਵੇ ਉਂਝ ਨਹੀਂ ਆਉਂਦੀ ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ ਲਿਖਿਆ ਹੁੰਦਾ ਡੇਂਜਰਸ ਸਾਵਧਾਨ ਇੱਥੋਂ ਲੰਘੋ ਬੜੀ ਸਾਵਧਾਨੀ ਨਾਲ ਕੇਅਰਫੁਲੀ ਲਿਖਿਆ ਹੁੰਦਾ ਕੇਅਰਫੁਲ ਮਨੁੱਖ ਕਿੱਥੇ ਆਉਂਦਾ ਪੂਰਨ ਸਾਵਧਾਨ ਕਿੱਥੇ ਆਉਂਦਾ ਜਿੱਥੇ ਕੋਈ ਖਤਰਾ ਹੋਵੇ ਉਂਝ ਨਹੀਂ ਆਉਂਦਾ ਨਹੀਂ ਆਪ ਸਾਰੇ ਸਿਆਣੇ ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ ਨਹੀਂ ਤੇ ਨਹੀਂ ਵੱਧਦੀ ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ ਖਤਰਾ ਨਹੀਂ ਕੋਈ ਇਕਾਗਰਤਾ ਨਹੀਂ ਕੋਈ ਸਾਵਧਾਨੀ ਨਹੀਂ ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ ਬੜਾ ਸਾਵਧਾਨ ਬੜਾ ਇਕਾਗਰ ਉਹਨੂੰ ਪਤਾ ਗਿਰਜ ਗਿਆ ਅੱਡੀ ਬਜਲੀ ਟੁੱਟੇ ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ ਇਸ ਚਲਾਉਣਾ ਸੁਭਾਅ ਦੇ ਚ ਹੋ ਗਿਆ ਹੁਣ ਇਹ ਕੇਅਰਫੁਲ ਨਹੀਂ ਹੈ ਹੁਣ ਇਹ ਸਾਵਧਾਨ ਨਹੀਂ ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸਕਰਾ ਕਰੀ ਜਾਂਦਾ ਨਾਲੇ ਸਾਈਕਲ ਚਲਾਈ ਜਾਂਦੇ ਕੋਈ ਗੱਲ ਹੀ ਨਹੀਂ ਸ਼ੁਰੂ ਸ਼ੁਰੂ ਵਿੱਚ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ ਹੈ ਪੂਰਾ ਕੇਅਰਫੁਲ ਹੁੰਦਾ ਸਾਵਧਾਨ ਇਕਾਗਰ ਹੁੰਦਾ ਉਹਨੂੰ ਪਤਾ ਇਕਾਗਰਤਾ ਨਾ ਹੋਈ ਸਾਵਧਾਨੀ ਨਾ ਹੋਈ ਤੇ ਹੋਇਆ ਐਕਸੀਡੈਂਟ ਗਈ ਖਤਰਾ ਖਤਰਾ ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ ਚਲਾਉਣਾ ਸੁਭਾਅ ਬਣ ਜਾਂਦਾ ਹੈ ਚਲਾਉਣਾ ਆ ਜਾਂਦਾ ਹੈ ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ ਟੇਪ ਰਿਕਾਰਡ ਵੀ ਸੁਣੀ ਜਾਂਦਾ ਹੈ ਗੀਤ ਸੰਗੀਤ ਵੀ ਸੁਣੀ ਜਾਂਦਾ ਹੈ ਕੀਰਤਨ ਵੀ ਸੁਣੀ ਜਾਂਦਾ ਹੈ ਗੱਡੀ ਵੀ ਚਲਾਈ ਜਾਂਦੀ ਹੁਣ ਕੇਅਰਫੁਲ ਨਹੀਂ ਹੈ ਗੱਡੀ ਚਲਾਉਣ ਹੁਣ ਸਾਵਧਾਨੀ ਦੀ ਲੋੜ ਨਹੀਂ ਹੈ ਕਿਉਂਕਿ ਖਤਰਾ ਹੀ ਕੋਈ ਨਹੀਂ ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ ਪ੍ਰਭ ਕੀ ਉਸਤਤ ਕਰੋ ਸੰਤ ਮੇ ਸਾਵਧਾਨ ਇਕਾਗਰ ਚੇਤ ਇੱਥੇ ਤਰਕ ਖੜੀ ਹੋਵੇਗੀ ਇੱਥੇ ਖਤਰਾ ਤੇ ਕੋਈ ਹੈ ਨਹੀਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਉਲਟਾ ਲੋਕ ਉਪਮਾ ਕਰਨਗੇ ਬਈ ਬੜਾ ਭਗਤ ਹੈ ਬੜਾ ਪ੍ਰੇਮੀ ਬਾਣੀ ਦਾ ਜਪ ਕਰਾਂਗੇ ਲੋਕੀ ਸਤਸੰਗੀ ਆਖਣਗੇ ਗੁਰਮੁਖ ਖਤਰਾ ਤੇ ਕੋਈ ਹੈ ਨਹੀਂ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਤੋ ਮਨੁੱਖ ਕੇਅਰਫੁਲ ਹੋ ਕੇ ਨਾ ਬਾਣੀ ਪੜ੍ਹਦਾ ਨਾ ਜਪ ਕਰਦਾ ਨਾ ਤਪ ਕਰਦਾ ਨਾ ਕੀਰਤਨ ਸੁਣਦਾ ਨਾ ਕਥਾ ਸੁਣਦਾ ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਵਿੱਚ ਉਂਗਦੇ ਹੀ ਪਏ ਆਉਂਦੇ ਨੇ ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ ਹੈਰਾਨਗੀ ਕਈਆਂ ਦੇ ਹੱਥ 'ਚ ਗੁਟਕੇ ਵੀ ਆਉਂਦੇ ਨੇ ਹੱਥੋਂ ਗਿਰ ਜਾਂਦੇ ਜਿਵੇਂ ਸੌ ਬੰਦਾ ਕੇਅਰਫੁਲ ਹੋਵੇ ਸਾਵਧਾਨ ਹੋਵੇ ਨੀਂਦ ਆਵੇਗੀ ਉਹ ਸਾਵਧਾਨੀ ਤੇ ਸਾਵਧਾਨੀ ਖਤਰਾ ਖਤਰੇ 'ਚ ਨੀਂਦ ਆਉਂਦੀ ਹੈ ਸੌ ਜਾਂਦੇ ਨੇ ਲੋਕੀ ਕਈਆਂ ਨੇ ਮੈਨੂੰ ਕਿਹਾ ਕਹਿੰਦੇ ਗਿਆਨੀ ਜੀ ਕੀ ਕਰੀਏ ਉੱਠਦੇ ਵੀ ਹਾਂ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਜਪ ਕਰਦੇ ਹਾਂ ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ ਪਰ ਸੁਸਤੀ ਗਿਰ ਲੈਂਦੀ ਹੈ ਨਹੀਂ ਤਾਂ ਕੀ ਕਰੀਏ ਨਹੀਂ ਤਾਂ ਜਾਂਦੀ ਮੈਂ ਇਸੇ ਹੀ ਸੰਬੰਧ ਵਿੱਚ ਹਿੰਦੀ ਦੇ ਅਖਬਾਰ ਨਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜ੍ਹਿਆ ਸੀ ਜੋ ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ ਕੀ ਤਕਲੀਫ ਹੈ ਤੈਨੂੰ ਕੀ ਤਕਲੀਫ ਹੈ ਕਹਿਣ ਲੱਗਾ ਡਾਕਟਰ ਸਾਹਿਬ ਹੋਰ ਤੇ ਕੋਈ ਤਕਲੀਫ ਨਹੀਂ ਪਰ ਕੀ ਕਰਾਂ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਡਾਕਟਰ ਕਹਿੰਦਾ ਭੋਲਿਆ ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਹੀ ਮੇਰੇ ਕੋਲ ਆ ਕੇ ਜਾ ਕਿਸੇ ਮੰਦਰ ਗੁਰਦੁਆਰੇ ਚ ਕਥਾ ਸੁਣਾ ਆਪੇ ਤੈਨੂੰ ਨੀਂਦ ਆ ਜਾਏਗੀ ਜਾ ਉੱਥੇ ਕੀਰਤਨ ਸੁਣ ਆਪੇ ਨੀਂਦ ਆ ਜਾਏ ਹੈਰਾਨਗੀ ਸਾਵਧਾਨੀ ਨਹੀਂ ਰਹਿੰਦੀ
کیوں؟ خطرہ تے کوئی ہے نہیں. الٹا لوکی اپما کر دین ستسنگی, خطرہ تے کوئی ہے نہیں, کاگرتا نہیں رہندی. الٹا لوکی گرمکھ کہندے نے ستسنگی کہندے, خطرہ تے کوئی نہیں. پر ہن میں دوجا نقطہ بیان کرنا, خطرہ ہے ہے ہے, اور خطرہ ہر وقت سرتے ہے. دھن گرو تیگ بہادر صاحب جی مہاراج دے بول, کال بیال جو پر او ڈولے مکھ پسارے میت. تیرے سر دے اُتے گھم رہا ہے کال دا سپ, گھم رہا ہے کال بیال, بیال سپ, کال دا سپ, موت دا سپ, سمے دا سپ. کال بیال جیوں پر او ڈولے مکھ پسارے, انہیں منہ بھی اڈیا ہوئے, منہ بھی کھولیا ہوئے, مکھ پسارے میت. اور اے تو چیتے رکھ آج کال فن توہے گرس ہے, اج یا کل انہیں تینوں ڈنگ مار. میں پادروں دی سنگران تے کدھرے اے بھی کہہ بیٹھا, کہندے آئے سی آنند لین واسطے سانو ڈرا کے رکھ دیتے, آئے سی بہادروں کی سنگراند منان واسطے نری وپتا گلے پا دیتی. کال بیال جو پرو ڈولے مکھ پسارے میت, آج کال فن توہے گرس ہے, آج یا کل انہیں تینوں ڈنگ مار. سمجھ رکھو جی, ہر وقت تو اس سمجھ نو قائم رکھ, بھول نہ جائیے. اس واسطے گرو نانک کہندے پہلا مرن قبول, قبول پرماتما دے گیان تو کوئی پرماتما دے مارگ تے نہیں چلدا. پتہ ہے پرماتما دا گیان کدوں ملدا؟ جد پرماتما ملدا, اس تو پہلے نہیں ملدا, نہیں ملدا. سورج ملتا ہے تو پرکاش ملتا ہے, انج نہیں ملتا. بھگوان ملتا ہے تو گیان ملتا ہے, انج نہیں ملتا. انج جڑا گیان ہوے گا, اکشری گیان ہوے گا, وہ دے نال زندگی چلدی تے ہے, زندگی بدلدی کوئی نہیں. پڑھیے جیتے برس پرس, برسیے جیتے ماس, پڑھیے جیتی آر جا, پڑھیے جیتے ساس, نانک لیکھے ایک گل اور ہوں میں جکڑا. سب ہنکار ہے تے جک مارنا ہے, گلتے ایک کوئی ہے ایک دا جپ, گلتے ایک کوئی ہے موت نو چیتے رکھ. مرنا مولا مرنا پہلا مرن قبول, اے خطرہ تیرے سر تے ہر وقت مڈرا رہے. دھن گرو نانک دیو جی مہاراج کہندے نے مم سر موئے اجرائیل گرفتے, کس ہے چنا دا تلنگ ملا پہلا. ساڈے وچ کہندے نے جب جم آئے کیس گئے پٹ کے, جمانے کیساں پکڑے. اسلام دے وچ کہندے نے اجرائیل نے پکڑے, چونکہ سارا شبد فارسی دا ہے. تلنگ ملا پہلا بڑا قیمتی شبد ہے, بہت قیمتی شبد. گرو نانک فریاد بھی کرتے ہیں اس شبد یک ارض گفتم پیش تو در گوش کن کرتار, گوش کن نو کہنے ہے کرتار. نانک ایک ارزوئی کر رہے ہے پر میں تیرے کنا چ کرنی ہے, اور کدھر تینوں سن, اور کوئی نہیں تو ہی سن سکتا. اینج نہیں, میں ہوا دچ گل نہیں چھوڑنی. درگوش تو اپنا کن میری طرف کر, میری گل سن. اس طرح کہہ رہے ہیں یک ارض گفتم پیش تو درگوش کن کرتار. کیول کرتار دے اگوں کیوں کر رہے ہو, کسی ہور جگہ نہیں کیوں ارضوئی کر دے؟ پتہ سدگر کی کہنے حقا تو سچ ہے, باقی تے سب جھوٹ ہے.
ਹੱਕਾ, ਹੱਕਾ ਸੱਚ ਨੂੰ ਕਹਿੰਦੇ ਨੇ, ਹੱਕਾ ਕਬੀਰ, ਕਬੀਰ ਬਜ਼ੁਰਗ ਨੂੰ ਕਹਿੰਦੇ ਨੇ, ਵੱਡੇ ਨੂੰ ਕਹਿੰਦੇ ਨੇ, ਆਦਿ ਨੂੰ ਕਹਿੰਦੇ, ਤੂੰ ਬਜ਼ੁਰਗ ਹੈ ਵੱਡਾ। ਹੱਕਾ ਕਬੀਰ ਕਰੀਮ ਤੂੰ, ਪਰ ਤੂੰ ਬਖਸ਼ਿੰਦ ਬੜਾ ਹੈ, ਰਹਿਮਾਨ ਰਹੀਮ ਹੈ, ਹਰ ਵਕਤ ਬਖਸ਼ਿਸ਼ ਕਰਦਾ ਹੈ। ਹੱਕਾ ਕਬੀਰ ਕਰੀਮ ਤੋਂ ਬੇਅਬ ਪਰਵਰਦੇਗਾਰ, ਹੇ ਪ੍ਰਭੂ ਫਿਰ ਤੇਰੇ ਵਿੱਚ ਕੋਈ ਔਗੁਣ ਨਹੀਂ, ਤੂੰ ਗੁਣਾਂ ਦਾ ਸਾਗਰ, ਇਸ ਕਰਕੇ ਤੇਰੇ ਅੱਗੋਂ ਆ ਜਾਏ, ਹੋਰ ਕਿਸ ਦੇ ਅੱਗੋਂ ਕਰਾਂ, ਸਭ ਜਗ੍ਹਾ ਹੀ ਔਗੁਣ ਆਉ, ਸਭ ਝੂਠ ਹੀ ਝੂਠ ਦਾ ਪਸਾਰਾ, ਇਸ ਝੂਠ ਦੇ ਪਸਾਰੇ ਚ ਮੇਰੀ ਕੌਣ ਸੁਣੇ, ਇਸ ਚੱਕਰ ਚ ਨਾ ਪੈਣਾ, ਕੋਈ ਸੁਣਦਾ ਕੋਈ ਵੀ ਨਹੀਂ ਸੁਣਦਾ, ਯਕੀਨ ਜਾਣੋ ਫਰਿਆਦ ਰੱਬ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੁਣਦਾ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰ, ਉਹੀ ਸਾਰਿਆਂ ਦੀ ਆਸ, ਉਹੀ ਸੁਣਦਾ, ਕੋਈ ਨਹੀਂ ਕਿਸੇ ਦੀ ਸੁਣਦਾ, ਇਸ ਚੱਕਰ ਚ ਨਾ ਪੈਣਾ, ਪਰਮਾਤਮਾ ਹੀ ਸੁਣਦਾ, ਈਸ਼ਵਰ ਹੀ ਸੁਣਦਾ। ਕਿਉਂ ਅਰਜ਼ੋਈ ਕਰਨਾ ਚਾਹੁੰਦੇ, ਕੀ ਗੱਲ ਹੈ? ਸਾਹਿਬ ਕਹਿੰਦੇ ਨੇ, ਮਮ ਸਰ ਮੂਹੇ ਅਜਰਾ ਈਲ ਗ੍ਰਿਫਤੇ ਕਸ ਹੇ ਚਲਨ, ਮੇਰੇ ਸਿਰ ਦੇ ਕੇਸਾਂ ਨੂੰ ਅਜਰਾ ਈਲ ਨੇ ਪਕੜਿਆ। ਮੌਤ ਮੈਨੂੰ ਮਿਟਾ ਦੇਵੇ, ਇਹ ਪ੍ਰਭ, ਇਸ ਤੋਂ ਪਹਿਲੇ ਮੈਂ ਤੇਰੇ ਸਮਾ ਜਾ, ਇਹਨੂੰ ਜੀਵਨ ਮੁਕਤ ਕਹਿੰਦੇ। ਮੌਤ ਮੇਰਾ ਅੰਤ ਕਰ ਦੇਵੇ, ਹੇ ਬੇਅੰਤ, ਉਸ ਤੋਂ ਪਹਿਲੇ ਮੈਂ ਤੇਰੇ ਚ ਲੀਨ ਹੋ ਜਾ। ਇੰਜ ਨਾ ਹੋਵੇ ਮੇਰਾ ਅੰਤ ਹੋ ਜਾਏ ਔਰ ਬੇਅੰਤ ਦੀ ਲੀਨਤਾ ਨਸੀਬ ਨਾ। ਬੜੀ ਸੋਹਣੀ ਪ੍ਰਾਰਥਨਾ ਹੈ, ਬੜੀ ਗਜ਼ਬ ਦੀ ਪ੍ਰਾਰਥਨਾ ਹੈ, ਖਤਰਾ ਹਰ ਵਕਤ ਮੌਜੂਦ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜਪ ਕਰਨ ਲੱਗਾ ਤਾਂ ਪਹਿਲਾ ਮਰਨ ਕਬੂ, ਇਹ ਕਬੂਲ ਕਰਕੇ ਜਪ ਕਰੇ। ਤੇਰੇ ਸਿਰ ਦੇ ਉੱਤੇ ਮੰਡਲ ਆ ਰਹੀ ਹੈ, ਇਹ ਸੱਪ ਮੰਡਲ ਆ ਰਹੇ, ਅੱਜ ਜਾਂ ਕੱਲ ਡੰਗ ਮਾਰੇ। ਮੈਂ ਫਿਰ ਅਰਜ਼ ਕਰਾਂ, ਖਤਰੇ ਤੋਂ ਬਿਨਾਂ ਮਨ ਸਾਵਧਾਨ ਨਹੀਂ ਹੁੰਦਾ, ਖਤਰੇ ਤੋਂ ਬਿਨਾਂ ਮਨ ਇਕਾਗਰ ਨਹੀਂ ਆਉਂਦਾ। ਹਜ਼ਾਰਾਂ ਅਭਿਆਸੀਆਂ ਦਾ ਇਹ ਰੋਜ਼ ਕਹਿਣਾ, ਹਰ ਸ਼ਹਿਰ ਦੇ ਚ ਮਿਲਦੇ ਨੇ, ਕੀ ਕਰੀਏ ਗਹਿਣੇ ਜੀ ਬਾਣੀ ਜਪਦੇ ਤਿਆਂ ਮਨ ਤੇ ਇਕਾਗਰ ਹੁੰਦਾ, ਬੈਠਦੇ ਤੇ ਹਾਂ ਕੀਰਤਨ ਵਿੱਚ ਮਨ ਤੇ ਇਕਾਗਰ ਹੁੰਦਾ, ਕਰਦੇ ਤੇ ਹਾਂ ਬਾਣੀ ਦਾ ਪਾਠ ਮਨ ਤੇ ਇਕਾਗਰ ਹੁੰਦਾ ਨਹੀਂ। ਅਸੀਂ ਮੰਨਦੇ ਹਾਂ ਪਰਮਾਤਮਾ ਨੂੰ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਪਰਮਾਤਮਾ ਤੋਂ ਪਹਿਲੇ ਮੌਤ ਨੂੰ ਮੰਨ ਲਓ, ਇਹੀ ਗੁਰੂ ਨਾਨਕ ਕਹਿੰਦੇ, ਇਹੀ ਪਹਿਲਾ ਮਰਨ ਕਬੂ, ਜੀਵਨ ਕੀ ਛਡਾਸ, ਮੌਤ ਜੀਵਨ ਨੂੰ ਸੁਕੇੜ ਦਿੰਦੀ ਹੈ, ਸਰੀਰ ਨੂੰ ਖਾਕ ਰਾਖ ਕਰ ਦਿੰਦੀ ਹੈ, ਮੌਤ ਮਨ ਨੂੰ ਵੀ ਸੁਕੇੜ ਦਿੰਦੀ ਹੈ, ਮਨ ਦੇ ਫੈਲਾਓ ਨੂੰ ਵੀ ਰੋਕ ਦਿੰਦੀ ਹੈ, ਲੋਭ ਹੰਕਾਰ ਵਾਸ਼ਨਾ ਇਹ ਵੀ ਸਭ ਸੁਕੜ ਜਾਂਦਾ, ਮਨ ਦਾ ਫੈਲਾਓ ਵੀ ਰੁਕ ਜਾਂਦਾ। ਮੌਤ ਦੇ ਭੈ ਕਰਕੇ ਮਨ ਦੀ ਇਕਾਗਰਤਾ ਬਣੇਗੀ, ਜਪ ਕਰਕੇ ਨਹੀਂ ਬਣੇਗੀ। ਮੈਂ ਇਸ ਤੋਂ ਜ਼ਿਆਦਾ ਕੋਈ ਖੁੱਲ੍ਹੀ ਗੱਲ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਕਈਆਂ ਦਾ ਹਾਜ਼ਮਾ ਕੀ ਹੈ, ਐਵੇਂ ਖਾਵਾਂ ਖਾ ਉਲਟੀਆਂ ਕਰਨ ਲੱਗ ਪੈਣ ਤੇ ਠੀਕ ਨਹੀਂ। ਮੌਤ ਦੇ ਗਿਆਨ ਕਰਕੇ ਜਪ ਦੇ ਚ ਇਕਾਗਰਤਾ ਹੋਵੇਗੀ, ਵਰਨਾ ਨਹੀਂ ਹੋਵੇਗੀ। ਮੌਤ ਦੇ ਗਿਆਨ ਕਰਕੇ ਮਨੁੱਖ ਚਲੇਗਾ ਪਰਮਾਤਮਾ ਦੇ ਮਾਰਗ ਤੇ, ਵਰਨਾ ਨਹੀਂ। ਮੌਤ ਦਾ ਗਿਆਨ ਪਹਿਲੇ, ਪਰਮਾਤਮਾ ਦਾ ਗਿਆਨ ਬਾਅਦ ਦੇ ਚ, ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਹੋਵੇਗਾ ਗਿਆਨੀ ਹੋਵੇਗਾ, ਬੜਾ ਗਿਆਨ ਹੋਵੇਗਾ, ਸਭ ਅਕਸ਼ਰੀ ਗਿਆਨ, ਇਹਦੇ ਨਾਲ ਜ਼ਿੰਦਗੀ ਚੱਲਦੀ ਹੈ, ਸਮਾਂ ਬਤੀਤ ਹੋ ਸਕਦਾ, ਜ਼ਿੰਦਗੀ ਸਫਲ ਨਹੀਂ ਹੋ, ਨਹੀਂ। ਬੜੇ ਬੜੇ ਪੰਡਿਤ ਮੌਜੂਦ, ਬੜੇ ਬੜੇ ਆਲਮ ਫਾਜ਼ਲ ਮੌਜੂਦ, ਮੌਲਵੀ ਮੌਜੂਦ, ਸਿੱਖ ਜਗਤ ਵਿੱਚ ਬੜੇ ਬੜੇ ਵਿਆਕਰਣ ਦੇ ਪੰਡਿਤ ਮੌਜੂਦ, ਗੁਰਬਾਣੀ ਦੇ ਅਰਥ ਅਰਥਕਾਰ ਮੌਜੂਦ, ਕੁਛ ਵੀ ਨਹੀਂ ਦੇ। ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ। ਇਕਬਾਲ ਕਹਿੰਦਾ,
مسجد تو بنا لی شب بھر میں، ایمان کی حرارت والوں نے، من اپنا پرانا پاپی ہے، برسوں سے نمازی بن نہ سکا۔ زمین تے تے تو مسجد بنا لی، ایک رات دیچ بنا لی، پر 40 سال تو نماز پڑھنے، زندگی نو تے تو خدا دا روپ دے نہیں سکے، جیون تے تیرا خدا دا گھر بنیا نہیں، زمین دے تے تو خدا دا گھر بنا لیا، زندگی تیری خدا دا گھر بنی نہیں، زمین دے تے مندر تے تو 2 دن اج بنا لیا، زندگی تے ہری مندر بن نہ سکی۔ جنہاں دی بن جاندی انہاں نے کہیا وی ہے، نام دیو کہہ رہے ہیں، دیہی مہجد من مولانا، سہج نماز گزارے، میری دیہی مسجد بن گئی، میرا من مولوی بن گیا۔ اے مولوی، تو 5 ٹائم مسجد دے جاندا ہوے گا، میں ہر وقت مسجد دے رہنا، تو 5 وقت نماز پڑھدا ہوے گا، میں 24 گھنٹے ہر وقت نماز پڑھدا، تو زمین دے تے اٹاں دی مسجد کھڑی کیتی ہے، میں زندگی نو ہی مسجد بنا لیا، خدا دا گھر بنا لیا۔ دیہی مہجد، اس طرح دا کرانتیکاری ایک بول بھگت پیپا دا ہی ہے، بھاویں اکو ہی ہے، پر بڑا کرانتیکاری۔ کایو دیوا کایو دیون کایو جنگم جاتی، کایو دھوپ دیپ نہیں بیدا، کایو بوجو پاتی، کایا ہی میری مندر بن گئی ہے، ہری مندر بن گئی ہے، ہری نرویر ہے تو میں بھی نرویر ہو گیا، ہری نربھے ہے تو میں بھی نربھے، ہری پریم دا ساگر ہے میں بھی پریم دا ساگر۔ زمین تے تے ہری مندر بن گیا، مسجد بن گئی، زندگی دے چ درگند ویر ورود دی، ہنکار دی، واشنا دی۔ گردوارے تے تو جا رہے ہیں تے بنا بھی لیا، پر تو گرو دا روپ نہیں بن سکیا، تینو ویکھ کے گرو مان نال آکھ سکے خالصہ میرو روپ ہے خاص، اے تے میرے اپنا ہی روپ، یہ درشن میرے ہی درشن۔ گردوارے کیوں جان دیا؟ تاکہ گرو دے درشن ہو سکن، پر جنہیں اپنے آپ نو گرو ورگا بنا لیا، او دے درشن پربو دے درشن نے، سنت رام میں بھید کچھ نائی، ایک جنم کئی میں لاکھ کرو ری، ہر کا بھگت سو ہر ہی جے، ہری دا بھگت تے ہری جیسا، پرماتما جیسا ہے، اور تائی تے صاحب کہندے نے سکھ میرا ہی روپ ہے۔ اسی تائی ارداس دے چ شبد ایڈ کیتے نے، سہی سنت گرمکھ پیارے میل، جنہاں ملیاں تیرا نام چیتے۔ ہن میں اپنے مول وشے تے آواں، میں دیکھدا پیا میں پورا نہیں کر سکیا، کوشش کراں گا کل۔ سورج ہے، اودی کرن ہے، پرکاش ہے، پرکاش جتھے پہ رہے ہے، او جس تو چیز پرکاشت ہو رہی ہے اور جو بنی بھی اسی پرکاش تو ہے، او ہے۔ دیکھو سورج نہ ہوئے تو پھر کچھ بھی نہیں ہوئے گا، سورج ٹھنڈا پہ جائے اسی پہلے ٹھنڈے پہ، کہندے نہ ہاتھ پیر ٹھنڈے ہو گئے، گل ختم۔ پانی تے پیا شریر دے چ، مردے چ بھی ہوندا ہے، مٹی دی ڈھیری تے پئی ہے، اگ ٹھنڈی ہو گئی، شریر دے چ اگ ٹھنڈی ہو گئی، شریر مردہ ہو گیا، برہمن دے سورج ٹھنڈا ہو جائے، سب کچھ مردہ ہو جائے۔ سورج ایک ہو رت انے، نانک کرتے کے کہتے ویس، تو سب کچھ سورج کر کے، سب کچھ پرماتما کر کے، پرماتما پھر جیو آتما اے کرن، پھر من پرکاش، پھر اے تن جتھے پرکاش پہ تیرے۔ تو میں عرض کر رہا سی، تارک اے کہندے نے تن میل ہے، من میل ہے، اسی نہیں من سکدے کہ جیو آتما میلی نہیں ہوگی، میلی ہے جیو آتما، میلی ہے،
ਫਿਰ ਉਸ ਪਰਮਾਤਮਾ ਨੂੰ ਵੀ ਬੇਦਾਗ ਕਹਿਣ ਦੀ ਲੋੜ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ। ਬੜੀ ਵੱਡੀ ਤਰਕ ਹੈ, ਇਹ ਵੀ ਮੈਂ ਅਰਜ਼ ਕਰਦਾ। ਬਹੁਤ ਪ੍ਰਬਲ ਦਲੀਲ ਹੈ। ਮੈਂ ਸੰਕੋਚ ਨਾਲ ਕਹਿ ਰਿਹਾ ਕਿਉਂਕਿ ਇੱਕ ਸੱਜਣ ਮੈਨੂੰ ਬੜੀ ਕਿਰਨਾ ਨਾਲ ਕਹਿ ਰਿਹਾ ਵੀ ਤੁਹਾਨੂੰ ਇਹ ਵਾਮ ਮਾਰਗਿਆਂ ਦੇ ਗ੍ਰੰਥ ਪੜ੍ਹਨ ਦੀ ਕੀ ਲੋੜ ਸੀ, ਤੁਹਾਨੂੰ ਰਿਸ਼ੀ ਵਾਤਸਾਇਨ ਨੂੰ ਪੜ੍ਹਨ ਦੀ ਕੀ ਲੋੜ ਸੀ। ਮੈਂ ਕਿਹਾ ਪੁਰਖਾ, ਪਰਮਾਤਮਾ ਨੇ ਬਗੀਚੇ 'ਚ ਬੜੇ ਫੁੱਲ ਬਣਾਏ, ਬੜੇ ਫੁੱਲ ਬਣਾਏ, ਹਰ ਇੱਕ ਦੀ ਆਪਣੀ ਆਪਣੀ ਮਹਿਕ, ਹਰ ਇੱਕ ਦੀ ਆਪਣੀ ਆਪਣੀ ਖੁਸ਼ਬੂ ਹੈ। ਮਹਾਨ ਹੋਵੇਗਾ ਕਮਲ ਪਰ ਚਵੇਲੀ ਵੀ ਘੱਟ ਨਹੀਂ ਹੈ, ਮਹਾਨ ਹੋਵੇਗਾ ਗੁਲਾਬ ਪਰ ਗੇਂਦੇ ਦੀ ਵੀ ਆਪਣੀ ਗੱਲ, ਉਹਦੀ ਵੀ ਆਪਣੀ ਗੱਲ। ਮੈਂ ਖਮੇ ਸੰਕੋਚੀ ਦਿਮਾਗ ਦਾ ਬੰਦਾ ਹੀ ਨਹੀਂ, ਕਤਾ ਹੀ ਨਹੀਂ। ਹਵਾ ਸਾਰੀ ਜਗ੍ਹਾ ਤੇ ਜਾਂਦੀ ਹੈ ਤੇ ਹੁਣ ਸਾਨੂੰ ਛੂਹ ਲਿਆ ਤੇ ਹੁਣ ਇਹਨੂੰ ਆਖੀ ਹੁਣ ਤੂੰ ਮੁਸਲਮਾਨ ਨੂੰ ਨਾ ਛੂਵੇ, ਤੇ ਜੇ ਮੁਸਲਮਾਨ ਨੂੰ ਛੂ ਕੇ ਆ ਰਹੀ ਹੈ ਫਿਰ ਸਾਨੂੰ ਨਾ ਛੂਵੇ, ਤੂੰ ਸਭ ਨੂੰ ਛੂਵੀ। ਸੂਰਜ ਦਾ ਚਾਨਣਾ ਸਾਰਿਆਂ ਦੇ ਘਰਾਂ ਚ ਜਾਂਦਾ, ਸਾਰਿਆਂ ਦੇ ਘਰਾਂ ਚ ਜਾਂਦਾ। ਬਾਰਿਸ਼ ਜਦ ਹੁੰਦੀ ਹੈ ਤਾਂ ਬਾਰਿਸ਼ ਇਹ ਥੋੜੀ ਸੋਚਦੀ ਹੈ ਸੰਤ ਦੇ ਘਰ ਦੇ ਤੇ ਬਾਰਿਸ਼ ਕਰਨੀ ਹੈ ਦੂਜਿਆਂ ਦੇ ਘਰ ਦੇ ਚ, ਸਭ ਜਗ੍ਹਾ ਆਉਂਦੀ, ਟੋਇਆਂ ਤੇ ਆਉਂਦੀ ਹੈ, ਟਿਬਿਆਂ ਤੇ ਆਉਂਦੀ ਹੈ, ਮਰੂਥਲ ਤੇ ਆਉਂਦੀ ਹੈ, ਜੰਗਲਾਂ ਦੇ ਚ ਆਉਂਦੀ ਹੈ, ਸ਼ਹਿਰਾਂ ਚ ਆਉਂਦੀ ਹੈ, ਪਹਾੜਾਂ ਤੇ ਆਉਂਦੀ। ਪਰਮਾਤਮਾ ਸਰਬ ਸਾਂਝਾ ਹੈ, ਸਰਬ ਸਾਂਝੇ ਨਾਲ ਸੰਕੀਰਣ ਦਿਮਾਗ, ਛੋਟਾ ਦਿਲ ਸੰਬੰਧਿਤ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤਸ ਵੀ ਬੰਦੇ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ, ਤੰਗ ਦਿਲ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ। ਮੈਂ ਤੇ ਦੇਖਦਾ ਸਿੱਖ ਦੀ ਸਿੱਖ ਨਾਲ ਨਫ਼ਰਤ ਕਰਨਾ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਵਾਂਗ ਮਾਰ ਗਈ ਕਹਿੰਦੇ ਨੇ ਅਸੀਂ ਬੇਦਾਗ ਨਹੀਂ ਮੰਨਦੇ ਪਰਮਾਤਮਾ ਨੂੰ। ਤਨ ਮੈਲ ਹੈ ਤੇ ਮਨ ਮੈਲ ਹੈ, ਇਹ ਸਾਰੇ ਤਸਲੀਮ ਕਰਦੇ ਨੇ। ਤੇ ਜੇ ਮਨ ਮੈਲ ਹੈ ਤੇ ਜੀਵ ਆਤਮਾ ਕਿੱਥੋਂ ਨਿਰਮਲ ਹੋ ਗਏ, ਉਹ ਵੀ ਮੈਲੀ। ਜੀਵ ਆਤਮਾ ਮੈਲੀ ਹੈ ਤਾਂ ਫਿਰ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ, ਗ੍ਰਹਿਣ ਸੂਰਜ ਨੂੰ ਵੀ। ਭਾਈ ਗੁਰਦਾਸ ਜੀ ਨੇ ਇਸ ਨੂੰ ਜਿਵੇਂ ਹੱਲ ਕੀਤਾ, ਇੱਕ ਦਲੀਲ ਮੈਂ ਤੁਹਾਡੇ ਸਾਹਮਣੇ ਇਹ ਰੱਖਦਾ। ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬਾਕੀ ਦਲੀਲਾਂ ਇਹ ਮੈਂ ਤੁਹਾਡੇ ਸਾਹਮਣੇ ਕੱਲ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਕਿਉਂਕਿ ਸਮਾਂ ਹੋ ਗਿਆ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵੰ ਗੁਰਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਨ ਜੋਗ ਦਿਆਲੇ ਦੀਨਾਨਾਥ ਮਯਾ ਕਰੋ। ਸਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਮੋ।
ਸਾਦਰ ਮਾਧੁਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਕਿਰਨ ਤੇ ਸੂਰਜ ਭਾਵੇਂ ਅਲਗ ਨਹੀਂ ਫਿਰ ਵੀ ਦੋ ਪ੍ਰਤੀਤ ਹੋ ਰਹੇ ਤੇ ਨਾਮ ਵੀ ਦੋ ਪੈ ਗਏ, ਇੱਕ ਸੂਰਜ ਇੱਕ ਕਿਰਨ। ਦੋ ਨਾ ਹੁੰਦੇ ਹੋਏ ਵੀ ਦੋ ਦਿਖਾਈ ਦੇ ਰਹੇ ਨੇ, ਕਿਉਂਕਿ ਦੋ ਦਿਖਾਈ ਦੇ ਰਹੇ ਨੇ ਤਾਂ ਨਾਮ ਵੀ ਦੋ ਪੈ ਗਏ, ਸੂਰਜ ਔਰ ਕਿਰਨ। ਸਾਗਰ ਤੇ ਲਹਿਰ ਦੋ ਨਾ ਹੁੰਦੇ ਹੋਏ ਵੀ ਦੋ ਦਿਖਾਈ ਦੇ ਰਹੇ, ਸਾਗਰ ਤੇ ਲਹਿਰ ਕਿਉਂਕਿ ਦੋ ਦਿਖਾਈ ਦੇ ਰਹੇ ਨੇ ਹੈਨ ਤੇ ਨਹੀਂ, ਇਸ ਵਾਸਤੇ ਨਾਮ ਵੀ ਦੋ ਪੈ ਗਏ, ਸਾਗਰ ਤੇ ਲਹਿਰ। ਹੈ ਤੇ ਸਾਗਰ ਹੀ ਸਾਗਰ, ਲੇਕਿਨ ਸਾਗਰ ਝਲਕ ਰਿਹਾ ਹੈ ਲਹਿਰਾਂ ਵਿੱਚ। ਹੈ ਤੇ ਸੂਰਜ ਹੀ ਸੂਰਜ, ਪਰ ਸੂਰਜ ਝਲਕ ਰਿਹਾ ਹੈ ਕਿਰਨਾਂ ਦੇ ਵਿੱਚ, ਕਿਉਂਕਿ ਦਿਖਾਈ ਦੋ ਦੇ ਰਹਿਣ ਹੈਨ ਨਹੀਂ ਦੋ ਹੈਨ ਨਹੀਂ। ਇੱਕੋ ਬ੍ਰਹਮ ਦੁਤੀਆ ਨਾਸਤੀ, ਐਸਾ ਵੇਦਾਂਤੀ ਕਹਿੰਦੇ ਨੇ, ਇੱਕੋ ਬ੍ਰਹਮ ਹੀ ਹੈ ਔਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਫਿਰ ਵੀ ਚੂੰਕਿ ਦੋ ਦਿਖਾਈ ਦੇ ਰਹੇ ਨੇ, ਪਰ ਜਦ ਦੋ ਦਿਖਾਈ ਦੇ ਰਹੇ ਨੇ ਤੇ ਨਾਮ ਵੀ ਦੋ ਪੈ ਗਏ ਨੇ, ਫਿਰ ਇਸਦਾ ਵਿਸਥਾਰ ਹੋਇਆ, ਫਿਰ ਇਹ ਦੋਵਾਂ ਤੋਂ ਚਾਰ ਹੋਏ, ਇੱਕ ਸੂਰਜ, ਇੱਕ ਸੂਰਜ ਦੀ ਕਿਰਨ, ਇੱਕ ਕਿਰਨ ਦਾ ਪ੍ਰਕਾਸ਼, ਇੱਕ ਪ੍ਰਕਾਸ਼ ਵਿੱਚ ਜੋ ਪ੍ਰਗਟ ਹੋ ਰਿਹਾ ਦਿਖਾਈ ਦੇ ਰਿਹਾ ਉਹ, ਅਗਰ ਇਹ ਪ੍ਰਕਾਸ਼ ਨਾ ਹੋਵੇ ਤਾਂ ਨਹੀਂ ਦਿਖਾਈ ਦੇਗਾ। ਮੈਂ ਕਈ ਦਫਾ ਅਰਜ਼ ਕਰ ਚੁੱਕੇ ਹਾਂ, ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ, ਅੰਧੇਰੇ ਤੇ ਹਿਮਾਲਿਆ ਪਰਬਤ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਇਤਨਾ ਵੱਡਾ ਸਾਗਰ ਵੀ ਨਹੀਂ ਦਿਖਾਈ ਦਿੰਦਾ, ਜ਼ਮੀਨ ਤੋਂ ਕਈ ਗੁਣਾ ਵੱਡਾ ਫਿਰ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਸਾਰਾ ਸ਼ਹਿਰ ਵੀ ਨਹੀਂ ਦਿਖਾਈ ਦਿੰਦਾ, ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਜੰਗਲ ਵੀ ਨਹੀਂ ਦਿਖਾਈ ਦਿੰਦੇ, ਸੜਕਾਂ ਵੀ ਨਹੀਂ ਦਿਖਾਈ ਦਿੰਦੀਆਂ, 1,00,000 ਮਨੁੱਖ ਬੈਠਾ ਹੋਵੇ ਇੱਕ ਵੀ ਨਹੀਂ ਦਿਖਾਈ ਦਿੰਦਾ, ਇਸ ਵਾਸਤੇ ਅੰਧੇਰੇ ਤੋਂ ਵੱਡਾ ਕੋਈ ਪਰਦਾ ਵੀ ਨਹੀਂ ਹੈ, ਬਹੁਤ ਵੱਡਾ ਪਰਦਾ, ਬਹੁਤ ਵੱਡਾ ਪਰਦਾ। ਅੰਧੇਰਾ ਸਭ ਕੁਝ ਨੂੰ ਢੱਕ ਦਿੰਦਾ ਹੈ, ਪ੍ਰਕਾਸ਼ ਸਭ ਕੁਝ ਨੂੰ ਪ੍ਰਗਟ ਕਰ ਦਿੰਦਾ, ਪ੍ਰਗਟ ਕਰ ਦਿੰਦਾ। ਤੋ ਮੈਂ ਅਰਜ਼ ਕਰਾਂ, ਜੋ ਕੁਛ ਵੀ ਪ੍ਰਗਟ ਹੈ ਇਹ ਆਤਮਾ ਦੇ ਪ੍ਰਕਾਸ਼ ਕਰਕੇ ਹੀ ਪ੍ਰਗਟ ਹੈ, ਉਂਝ ਨਹੀਂ। ਇੱਕ ਪਰਮਾਤਮਾ, ਇੱਕ ਆਤਮਾ, ਫਿਰ ਆਤਮਾ ਦਾ ਹੀ ਪ੍ਰਕਾਸ਼ ਮਨ, ਮਨ ਦੇ ਪ੍ਰਕਾਸ਼ ਕਰਕੇ ਹੀ ਤਨ ਹੈ ਤੇ ਸਭ ਕੁਛ ਹੈ। ਮੈਂ ਇਸ ਪ੍ਰਕਰਨ ਨੂੰ ਕਿਤਨਾ ਖੋਲ ਸਕਾਂਗੇ ਤੇ ਗੁਰੂ ਦੀ ਦਿੱਤੀ ਹੋਈ ਸਮਰੱਥਾ, ਠੀਕ ਹੈ ਮੈਂ ਛੇੜ ਬੈਠਾਂ, ਪਰ ਜਿਤਨੀ ਗੁਰੂ ਦੀ ਕਲਾ ਵਰਤਾਣਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨਗੇ, ਇਸ ਮੁੱਖ ਨੁਕਤੇ ਨੂੰ ਮੈਂ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਆਮ ਇਹ ਦੋ ਪੰਕਤੀਆਂ ਦੁਹਰਾਈਆਂ ਜਾਂਦੀਆਂ ਖਾਸ ਕਰ ਸਮਾਗਮਾਂ ਵਿੱਚ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ
ਸੰਪੂਰਨ ਥਿਆਰਾਂ। ਕਿਰਨ ਦੀ ਸੰਪੂਰਨਤਾ ਉਦੋਂ ਹੀ ਹੈ ਜਦੇ ਸੂਰਜ ਹੋ ਜਾਏ, ਨਹੀਂ ਤੇ ਸੀਮਤ ਹੈ। ਲਹਿਰ ਦੀ ਸੰਪੂਰਨਤਾ ਉਦੋਂ ਹੈ ਜਦ ਸਾਗਰ ਹੋ ਜਾਏ, ਨਹੀਂ ਤੇ ਸੀਮਤ ਹੈ। ਸੀਮਤ ਹੋਣਾ ਦੁਖਦਾਈ ਹੈ। ਸੀਮਤ ਹੋਣਾ ਮਨੁੱਖ ਦੀ ਚੇਤਨਾ ਬਰਦਾਸ਼ਤ ਨਹੀਂ ਕਰਦੀ। ਮਨੁੱਖ ਹਰ ਪੱਖ ਦੇ ਚ ਹਰ ਪਾਸੋਂ ਵਿਸਥਾਰ ਚਾਹੁੰਦਾ ਹੈ। ਇਸ ਵਾਸਤੇ ਮਨੁੱਖ ਨੂੰ ਮੌਤ ਕਬੂਲ ਨਹੀਂ, ਕਿਉਂਕਿ ਮਨੁੱਖ ਜੀਵਨ ਨੂੰ ਸੀਮਤ ਕਰਦੀ ਹੈ ਤੇ ਮਨੁੱਖ ਤੇ ਇਤਨਾ ਜੀਵਣਾ ਚਾਹੁੰਦਾ ਹੈ, ਕਿਤਨਾ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੇ। ਇਸ ਵਾਸਤੇ ਮੌਤ ਦਾ ਨੁਕਤਾ, ਮੌਤ ਦੀ ਗੱਲ ਮਨੁੱਖ ਨੂੰ ਚੰਗੀ ਨਹੀਂ ਚੱਲ। ਅਸੀਮ ਜੀਵਨ ਚਾਹੀਦਾ, ਮੌਤ ਤੇ ਸੀਮਾ ਕਰ ਦਿੰਦੀ, ਸੀਮਤ ਕਰ ਦਿੰਦੀ, ਸੀਮਤ ਹੀ ਨਹੀਂ ਕਰਦੀ। ਉਹ ਜੋ ਜ਼ਿੰਦਗੀ ਚੱਲ ਰਹੀ ਹੁੰਦੀ ਉਹਨੂੰ ਖਤਮ ਕਰ ਦਿੰਦੀ। ਪ੍ਰਾਣਾਂ ਵਿੱਚ ਪਿਆਸ ਪਰਮਾਤਮਾ ਦੀ ਹੈ। ਉਹ ਕਿਸ ਤਰ੍ਹਾਂ, ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜੋ ਅਸੀਮ ਹੋਵੇ ਔਰ ਜਿਸ ਵਿੱਚ ਕੋਈ ਮੌਤ ਨਾ ਹੋਵੇ। ਐਸੀ ਅਸੀਮ ਜ਼ਿੰਦਗੀ ਦਾ ਨਾਂ ਹੀ ਪਰਮਾਤਮਾ ਹੈ। ਐਸੇ ਅਸੀਮ ਜੀਵਨ ਨੂੰ ਹੀ ਪ੍ਰਭੂ ਕਹਿੰਦੇ। ਮਨੁੱਖ ਨੂੰ ਐਸਾ ਸੁੱਖ ਚਾਹੀਦਾ, ਸਦੀਵੀ ਸੁੱਖ ਚਾਹੀਦਾ ਜੋ ਕਦੀ ਦੁੱਖ ਦੇ ਚ ਨਾ ਬਦਲੇ। ਉਸ ਪਰਮ ਸੁੱਖ ਦਾ ਨਾਂ ਹੀ ਪਰਮਾਤਮਾ। ਮਨੁੱਖ ਨੂੰ ਐਸਾ ਅਸੀਮ ਰਸ ਚਾਹੀਦਾ, ਐਸਾ ਰਸ ਚਾਹੀਦਾ ਜੋ ਕਦੀ ਬੇਰਸ ਨਾ ਹੋਵੇ। ਉਸ ਮਹਾਰਸ ਦਾ ਨਾਂ ਹੀ ਪਰਮਾਤਮਾ। ਮਨੁੱਖ ਨੂੰ ਐਸੀ ਸ਼ਕਤੀ ਚਾਹੀਦੀ ਹੈ, ਐਸੀ ਪ੍ਰਭਤਾ ਚਾਹੀਦੀ ਹੈ, ਐਸੀ ਤਾਕਤ ਚਾਹੀਦੀ ਹੈ ਅਸੀਮ, ਜੋ ਕਦੀ ਕਮਜ਼ੋਰੀ ਵਿੱਚ ਨਿਰਬਲਤਾ ਵਿੱਚ ਬਦਲੇ ਹੀ ਨਾ, ਤਬਦੀਲ ਨਾ ਹੋਵੇ। ਉਸ ਮਹਾਂਸ਼ਕਤੀ ਦਾ ਨਾਂ ਹੀ ਪਰਮਾਤਮਾ। ਮੰਗ ਤੇ ਪਰਮਾਤਮਾ ਦੀ ਹੈ, ਠੀਕ ਹੈ। ਅਸੀਮ ਸ਼ਕਤੀ ਚਾਹੀਦੀ ਹੈ, ਅਸੀਮ ਜੀਵਨ ਚਾਹੀਦਾ, ਅਸੀਮ ਸੁੱਖ ਚਾਹੀਦਾ, ਅਸੀਮ ਰਸ ਚਾਹੀਦਾ, ਅਸੀਮ ਆਨੰਦ ਚਾਹੀਦਾ। ਮਨੁੱਖ ਨੂੰ ਪਰਮਾਤਮਾ ਚਾਹੀਦਾ, ਪਰਮਾਤਮਾ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਚਾਹੀਦਾ। ਮੰਗ ਠੀਕ ਹੈ, ਪ੍ਰਾਪਤੀ ਦਾ ਸਾਧਨ ਗਲਤ ਹੈ। ਬਸ ਇੱਥੋਂ ਜ਼ਿੰਦਗੀ ਗਲਤ ਹੋ ਜਾਂਦੀ ਹੈ, ਇੱਥੋਂ ਹੀ ਮਨੁੱਖ ਗਲਤ ਹੋ ਜਾਂਦਾ ਹੈ। ਮੰਗ ਤੇ ਠੀਕ ਹੈ। ਐਸਾ ਕਿਹੜਾ ਹੈ ਜਿਸ ਨੂੰ ਸੁੱਖ ਨਹੀਂ ਚਾਹੀਦਾ? ਐਸਾ ਕਿਹੜਾ ਹੈ ਜੋ ਰਸ ਨਹੀਂ ਚਾਹੁੰਦਾ? ਬੇਰਸੀ ਤੇ ਕਿਸੇ ਨੂੰ ਨਹੀਂ ਚੰਗੀ ਲੱਗਦੀ। ਐਸਾ ਕਿਹੜਾ ਹੈ ਜੋ ਮਹਾਂਸ਼ਕਤੀ ਨਹੀਂ ਚਾਹੁੰਦਾ? ਕਮਜ਼ੋਰੀ ਤੇ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ। ਐਸਾ ਧਨ ਚਾਹੀਦਾ ਜੋ ਰੋਜ਼ ਰੋਜ਼ ਵਧਦਾ ਤੇ ਜਾਏ, ਕਦੀ ਘਟੇ ਨਾ। ਉਸੇ ਹੀ ਪਰਮ ਧਨ ਦਾ ਨਾਂ ਪਰਮਾਤਮਾ ਹੈ, ਪਰਮਾਤਮਾ। ਮੰਗ ਠੀਕ ਹੈ ਮਨੁੱਖ ਦੀ, ਹਰ ਮਨੁੱਖ ਦੀ ਠੀਕ ਹੈ। ਇਸ ਹਿਸਾਬ ਦੇ ਨਾਲ ਮੇਰਾ ਮਨ ਕਿਸੇ ਨੂੰ ਨਾਸਤਿਕ ਨਹੀਂ ਕਹਿੰਦਾ, ਨਹੀਂ ਹੈ ਨਾਸਤਿਕ। ਕਹਿ ਦੇਵੇ ਮੈਂ ਨਾਸਤਿਕ ਹਾਂ, ਕਿਆ ਉਹਨੂੰ ਰਸ ਨਹੀਂ ਚਾਹੀਦਾ? ਉਹਨੂੰ ਸੁੱਖ ਨਹੀਂ ਚਾਹੀਦਾ? ਉਹਨੂੰ ਆਨੰਦ ਨਹੀਂ ਚਾਹੀਦਾ? ਕਿਆ ਉਹਨੂੰ ਸ਼ਕਤੀ ਨਹੀਂ ਚਾਹੀਦੀ? ਕਿਆ ਉਸਨੂੰ ਜੀਵਨ ਨਹੀਂ ਚਾਹੀਦਾ? ਅਗਰ ਚਾਹੀਦਾ ਹੈ ਤਾਂ ਮੰਗ ਤੇ ਪਰਮਾਤਮਾ ਦੀ ਕਰਦਾ ਪਿਆ, ਔਰ ਕਿਸ ਦੀ ਕਰਦਾ? ਮੈਂ ਫਿਰ ਦੁਹਰਾਵਾਂ, ਪਰਮ ਜੀਵਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਰਸ ਦਾ ਨਾਂ ਹੀ ਪਰਮਾਤਮਾ ਹੈ, ਪਰਮ ਆਨੰਦ ਦਾ ਨਾਂ ਹੀ ਪਰਮਾਤਮਾ ਹੈ, ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ। ਹਰ ਮਨੁੱਖ ਨੂੰ ਪਰਮਾਤਮਾ ਚਾਹੀਦਾ, ਪਰ ਕਰੀਬਨ ਕਰੀਬਨ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖਾਂ ਨੂੰ ਛੋੜ ਕੇ ਪ੍ਰਾਪਤੀ ਦੇ ਸਾਧਨ ਸਾਰਿਆਂ ਦੇ ਗਲਤ ਨੇ।

ਮੰਗ ਨੂੰ ਪੂਰੇ ਕਰਨ ਦੇ ਸਾਧਨ ਵਲਤਨ ਹੈ, ਵਲਤਨ ਹੈ, ਵਲਤਨ ਹੈ। ਮਨੁੱਖ ਆਪਣੇ ਸਾਧਨਾਂ ਨੂੰ ਠੀਕ ਕਰ ਲਵੇ, ਮੰਗ ਹੁਣੇ ਹੀ ਪੂਰੀ, ਐਸੇ ਵਕਤ, ਐਸੇ ਵਕਤ। ਲੰਬੇ ਚੌੜੇ ਚੱਕਰਾਂ ਚ ਨਾ ਪੈਣਾ, ਇੱਕ ਛਿੰਨ ਵਿੱਚ ਪਰਮ ਰਸ, ਇੱਕ ਛਿੰਨ ਵਿੱਚ ਪਰਮ ਆਨੰਦ, ਇੱਕ ਛਿੰਨ ਵਿੱਚ ਪਰਮ ਸ਼ਕਤੀ, ਇੱਕੋ ਹੀ ਛਿੰਨ ਵਿੱਚ ਪਰਮ ਜੀਵਨ, ਇੱਕੋ ਹੀ ਛਿੰਨ ਵਿੱਚ ਪਰਮ ਦਾਨ। ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਵਾਸ ਕੇ ਬੀਚ ਨਾ ਆਇਓ, ਇੱਕ ਛਿੰਨ ਇੱਕ ਸੈਕਿੰਡ। ਸੰਸਾਰ ਵਿੱਚ ਇੱਕ ਸੈਕਿੰਡ ਵਿੱਚ ਐਸਾ ਕੁਛ ਵੀ ਪ੍ਰਾਪਤ ਕਰਨਾ ਕਠਿਨ ਹੈ, ਪਰ ਇੱਕੋ ਹੀ ਸੈਕਿੰਡ ਵਿੱਚ ਪਰਮਾਤਮਾ ਮਿਲਦਾ ਹੈ। ਜ਼ਿੰਦਗੀ ਵਿੱਚ ਉਹ ਇੱਕ ਸੈਕਿੰਡ ਆ ਜਾਏ, ਇੱਕ ਛਿੰਨ ਆ ਜਾਏ, ਉਹ ਨਿਮਕ ਆ ਜਾਏ। ਨਿਰਮਾਉਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ, ਨਿਮਕ, ਨਿਮਕ ਇੱਕ ਸੈਕਿੰਡ, ਨਿਮਕ ਇੱਕ ਪਲ, ਨਿਮਕ ਇੱਕ ਦਮ। ਸਾਰੀ ਜ਼ਿੰਦਗੀ ਹੋ ਗਈ ਕੀਰਤਨ ਕਰਦੇ ਹਾਂ, ਪਰ ਪ੍ਰਭੂ ਤੇ ਨਿਮਕ ਕੀਰਤਨ ਨਾਲ ਮਿਲਦਾ ਹੈ, ਨਿਮਕ। ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟ ਹੈ। ਜਦ ਮਨੁੱਖ ਕਹਿੰਦਾ ਔਰ ਸੋਚਦਾ ਇੰਨਾ ਕੀਰਤਨ ਕੀਤਾ, ਇਤਨਾ ਕੀਰਤਨ ਸੁਣਿਆ, ਹੋਇਆ ਤੇ ਕੁਛ ਨਹੀਂ, ਸ਼ਾਇਦ ਗੁਰਬਾਣੀ ਸਾਨੂੰ ਤਸੱਲੀ ਦੇ ਰਹੀ ਹੈ, ਵਿਸ਼ਵਾਸ ਨਹੀਂ ਬਣਦਾ, ਨਿਮਕ ਭਰੋਸਾ ਨਹੀਂ ਬਣਦਾ ਇੱਕ ਸੈਕਿੰਡ। ਮੈਂ ਫਿਰ ਅਰਜ਼ ਕਰਾਂ, ਮੈਂ ਇੱਥੇ ਕਬੂਲ ਕਰ ਲਵਾਂ ਤੇ ਮੈਂ ਕੋਈ ਫੋਕੀ ਨਿਰਮਾਣਤਾ ਵੀ ਤੁਹਾਡੇ ਅੱਗੋਂ ਨਹੀਂ ਰੱਖ ਰਿਹਾ। ਅੰਦਾਜ਼ਨ 50 ਸਾਲ ਦੇ ਨੇੜੇ ਹੋਣ ਲੱਗੇ ਗੁਰਬਾਣੀ ਵਿਚਾਰ ਸੰਗਤਾਂ ਨੂੰ ਸੁਣਾਉਂਦੇ, ਮੈਨੂੰ ਇੰਨੀ ਸਮਝ ਆਈ ਹੈ ਮਿਲਦਾ ਇੱਕ ਸੈਕਿੰਡ ਦੇ ਚ। ਇਹ ਗੱਲ ਵੱਖਰੀ ਹੈ ਕਿ ਮੇਰੀ ਜ਼ਿੰਦਗੀ ਚ ਉਹ ਸੈਕਿੰਡ ਨਹੀਂ ਆਇਆ, ਨਹੀਂ ਆਇਆ। ਇਹ ਮੈਂ ਐਸਾ ਨਹੀਂ ਕਿ ਮੈਂ ਕੋਈ ਫੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਇਸ ਵਾਸਤੇ ਕਹਿ ਰਿਹਾ ਕਿ ਇੱਕ ਸੈਕਿੰਡ ਵਿੱਚ ਆਉਣਾ ਬੜਾ ਔਖਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾ। ਤੇ ਕੀ ਔਖਾ? ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਮੈਂ 4 ਦਫਾ ਕਹਿ ਦਿੱਤਾ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਹੁਣ ਮੈਂ ਹੋਰ ਕਹਿ ਦਿੱਤਾ, ਕੀ ਹੋਇਆ? ਕੋਈ ਔਖਿਆ ਹੀ ਨਹੀਂ। ਪਰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਖਣ ਔਖਾ ਸਾਚਾ ਨਾਮ, ਜਿਸ ਆਖਣ ਬਾਰੇ ਗੁਰੂ ਨਾਨਕ ਜੀ ਕਹਿੰਦੇ ਨੇ, ਯਕੀਨ ਜਾਣੋ ਜ਼ਿੰਦਗੀਆਂ ਗਲ ਜਾਂਦੀਆਂ ਨੇ, ਜਨਮ ਲੰਘ ਜਾਂਦੇ। ਉਹ ਇੱਕ ਦਫਾ ਕਹਿਣ ਦੀ, ਉਹ ਛਿੰਨ ਦੇ ਚ ਆਉਣ ਦੀ ਜਾਚ ਨਹੀਂ ਆਉਂਦੀ। ਮੈਂ ਫਿਰ ਅਰਜ਼ ਕਰਾਂ, 50 ਸਾਲ ਚ ਜੋ ਮੈਨੂੰ ਮਿਲਿਆ ਹੋਏ, ਖੇਡ ਇੱਕ ਸੈਕਿੰਡ ਦੇ ਚ ਬਣਦੀ ਹੈ, ਜ਼ਿੰਦਗੀਆਂ ਨਹੀਂ ਲੱਗਦੀਆਂ, ਕਈ ਜਨਮ ਨਹੀਂ ਲੱਗਦੇ। ਜੋਤ ਦੇ ਚ ਜੋਤ ਹੁੰਦਿਆਂ, ਕਿਰਨ ਨੂੰ ਸੂਰਜ ਹੁੰਦਿਆਂ, ਲਹਿਰ ਨੂੰ ਸਾਗਰ ਹੁੰਦਿਆਂ, ਇੱਕ ਸੈਕਿੰਡ ਲੱਗਦਾ, ਇੱਕ ਛਿੰਨ ਲੱਗਦਾ, ਇੱਕ ਪਲ ਲੱਗਦਾ, ਜ਼ਿੰਦਗੀਆਂ ਗਲ ਜਾਂਦੀਆਂ। ਪਤਾ ਨਹੀਂ ਕਿਤਨੇ ਜਨਮ ਖਰਾਬ ਹੋ ਜਾਂਦੇ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਨ ਫਿਰ ਅੱਜ ਵੀ ਅਧੂਰਾ ਨਾ ਰਹਿ ਜਾ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ, ਪ੍ਰਕਾਸ਼ ਹੈ ਕਿਰਨ ਦਾ, ਮਨ ਹੈ। ਇਸੇ ਹੀ ਪ੍ਰਕਾਸ਼ ਦੇ ਜੋ ਪ੍ਰਗਟ ਹੋ ਰਿਹਾ, ਦਿਖਾਈ ਦੇ ਰਿਹਾ, ਪ੍ਰਕਾਸ਼ ਕਰਕੇ ਦਿਖਾਈ ਦੇ ਰਿਹਾ,

वो एतन एतन भरतरी ते कहने एतन मेरे मन चो बने है। बड़े ध्यान नाल सुनना, उहदा एक छर है। इस महापुरुष ने तीन ग्रंथ लिखे ने भरतरी ने, वैराग शतक, नीति शतक, श्रृंगार शतक। इन्हों पढ़ के मैं हैरान होया भी हैगा ते राजा से एक छोटी जी स्टेट का, धार स्टेट का राजा से, इंदौर उजैन दे कोल है, उत्थों का राजा से। राजा बिक्रमाजीत का छोटा दरास। जिस तरह बिक्रमाजीत बड़ा धार्मिक सी, ये उस तो भी अगे से धार्मिक रुचियां का मनुख से। वैराग शतक इसका बहुत कीमती ग्रंथ है। साधना इसने बड़ी मेहनत नाल की, जो गोरख ने दसी। उन्होंने दिन च गोरख मौजूद सन, गोरख की संगत नसीब हुई, गोरख ने इसनों जोगी बनाया। तरह तरह दियां सिद्धियां प्राप्त करके ये 84 सिद्धां दे सिद्ध शुमार होया। पुराणा यम की साधना दे सफलता करके जिंदगी लंबी कर ले, प्राणा नू रोक लिया कई कई साल। पुराणा यम नहीं चलन देने प्राण। असी जो जिंदगी लेके आया प्राणा दी, स्वासा दी, गिनती मिनती चलने ही नहीं दिते। आप दी ज्ञातली अर्ज करा, गुरु नानक देव वक्त भरतरी मौजूद सी, उस वक्त मौजूद सी। बाकी गोरख दे चेले वो ते नहीं रहे, नवे चेले मौजूद सन, पर पुराणियां च भरतरी। भरतरी दे प्रति धन गुरु नानक देव जी महाराज दे तीन शब्द ने आसा राग विच। इन्ह तीन शब्दियां दे सिर मैं दो दो पंक्तियां थोड़े सामने रखा। पहला प्रश्न किधरे भरतरी दा सी, थोड़ा मत की है, थोड़ा धर्म की है, थोड़ा रास्ता की है गुरु नानक ते। क्योंकि गोरख दा ए रास्ता है, बुद्ध दा ए रास्ता है, महावीर दा ए रास्ता है, सनातन धर्म दे ऋषियां दे ए रास्ते ने, वक वक रास्ते ने, छे शास्त्रां दे छे रास्ते। न्याय दे गौतम कुछ होर कहंदे ने, योग दे पतंजलि कुछ होर कहंदे ने, जैमिनी कुछ होर कहंदे ने, कड़ाद कुछ होर कहंदे ने, कपल कुछ होर कहंदे ने, व्यास कुछ होर कहंदे ने। छे शास्त्रां दे छे रिश्ते अलग अलग रस्ते ने, वक वक रस्ते। महात्मा बुद्ध कुछ होर कहंदे ने, और स्वामी महावीर वीर कुछ होर कहंदे ने। ते मैं फिर ए भी अर्ज करा, गलत कोई भी नहीं कहंदा, सारे ही सही कहंदे ने, पर सारे जो कह रहे ने होर होर कह रहे। एक जो कुछ कह रहे है, दूजा उस तो कुछ होर कह रहे है, तीजा उस तो कुछ होर कह रहे है, चौथा उस तो कुछ होर कह रहे है, लेकिन फिर भी सारे सही कह रहे ने, गलत एक भी नहीं है, भूलिया होया एक भी नहीं है। इस दे मैं उदाहरण देना हुना, नदियां सारिया ही सागर की तरफ जांदियां ने, और सागर होने लई लपकदियां ने, तड़पदियां ने, पर एक रस्ते तो नहीं जांदियां। गंगा का अपना रस्ता, नर्मदा का अपना रस्ता, सतलज ब्यास रावी चनाब का अपना रस्ता है, सिंध का अपना रस्ता है, इराक दे दजला फरात दा अपना रस्ता है, मिस्र दी नील नदी दा अपना रस्ता है, इंग्लैंड दे थेम दा अपना रस्ता है। जांदे ते सारे ही सागर दे चने, एक रस्ते तो नहीं जांदे। तड़प ते सारिया नदियां दे सागर होण दी है, रस्ता एक नहीं है। चंगा है नदियां कोल ए अकल नहीं, नहीं ते नदियां भी ऐलान कर सकदियां सन, मेरा रस्ता ठीक है। गंगा कह सकदी सी,
میرا رستہ ٹھیک ہے، پھر آنکھ دے دجلہ فرا تے جڑے دو دریا انہاں نوں کہہ سکدی تسی غلط جا رہے تے جے کدھر انہاں کول عقل بھی ہوندی تے زبان بھی ہوندی تے عراق دا دجلہ تے فرات انہیں اچھی آواز نال کہنا سی ساڈا رستہ ٹھیک ہے، گنگا غلط، ستلج غلط، چنگا ایو جیاں دی عقل انہاں کول نہیں ہے، ایو جیاں دی زبان انہاں کول نہیں ہے، منک کول ہے، ایدی غلط ورتوں کر کے کہندا نہیں اسلام ٹھیک ہے، عیسائیت غلط، عیسائیت ٹھیک ہے، یہودی غلط نے، ہندو ٹھیک نے، بودھی غلط نے، بودھی ٹھیک نے، جینی غلط نے، جینی ٹھیک نے، سکھ غلط نے، یا پھر سکھ ٹھیک نے، ہندو غلط نے، سناتنی غلط نے، اس طرح دی منکھی دنیا تے چرچا ہے، اور یہ ساریاں ندیاں ہی نے اور کچھ بھی نہیں، سب دریا، ساریاں کول پانی ہے، اپنے اپنے جھرنے دا، ایک جھرنا او دا نام محمد ہے، اتھوں اسلام دا جھرنا پھٹیا، ایک جھرنے دا نام گرو نانک ہے، گربانی دا جھرنا پھٹیا، سکھ مت دا جھرنا پھٹیا، ایک جھرنے دا نام بودھ ہے، ادھوں بودھ ہون دا جھرنا پھٹیا ہے، نام نے الگ، پر روانی ساریاں دی ساگر دی طرف ہے، رستہ ساریاں دا ایک نہیں ہے، نہیں ہے، کھوج تڑپ تے ساریاں دی ساگر دی ہے، مارگ ایک نہیں ہے، رستہ ایک نہیں ہے، موڑ بدھی دے کارن کر کے کسے وقت میں کہندا ہوندا سی او غلط ہے، پر گستاخی معاف، گربانی پڑھ کے جو سمجھ آئی، کوئی غلط نہیں، سب دریا ساگر دی طرف ہی جا رہے ہیں اور کدھرے بھی نہیں جا رہے، ساریاں ہی ندیاں سمندر دی طرف جا رہی ہیں اور کدھرے بھی نہیں جا رہی، تے جد سمندر دے چلین ہو جاندیاں تو سمندر ہی ہو جاندیاں، نہ اتھے گنگا لبدی ہے، نہ دجلہ لبدا ہے، نہ اتھے فرات ملدا ہے، نہ تھیم ملدا ہے، نہ اتھے ستج لبدا ہے، نہ دریا سندھ لبدا ہے، نہ برہم پتر لبدا ہے، بس ساگر دے تے ساگر ہی لبدا ہے، جد بھی کوئی پرماتما دے چلین ہو جاندا ہے، اودی گوت ختم ہو جاندی ہے، ورن ختم ہو جاندا ہے، اودا مذہب تب ختم ہو جاندا ہے، کیونکہ پرماتما دا کوئی مذہب نہیں، تن گرو گوبند سنگھ جی مہاراج دا واق میں سنگتاں دے سامنے رکھدا ہاں، جاپ صاحب، نمستنگ امجبے نمستست اجبے، نمشکار اے پربھو تیرا کوئی مذہب نہیں، کوئی مذہب نہیں، نمستنگ امجبے، گرو گوبند سنگھ جی مہاراج، نمستنگ امجبے نمستست اجبے، ہے عجب سروپ پرماتما نمسکار ہے تینو، اے امذب تیرا کوئی مذہب نہیں، میں تینو نمسکار کروں گا، بھرتری دا پرشن ہے گرو نانک تے، تھوڑا مذہب، تھوڑا رستہ، تھوڑا مت، ہن جو گرو نانک دیو جی مہاراج کہندے نے کدھر سکھاں نے اپنایا ہوندا تے روح زمین دیچ، گرو نانک دا رستہ اج اتنا وشال ہوندا، سارے اس مارگ تے چل دے، کیونکہ سکھین مارگ ہے، گرو نانک اپنے رستے بارے دستے نے، ساڈا مت کی ہے، سگلی جوت ہماری سمیا نانا ورن انیکن، اے جگت وچ وک وک ورن پیک مذہب، سگلی جوت ہماری سمیا نانا ورن انیکن، کہ نانک سن بھرتر جوگی پار برہم لیو ایکن، اے بھرتری نانک سمجھا رہے تھانوں، کہہ رہے ہیں
ਇਹ ਜੋ ਵੱਖ ਵੱਖ ਵਰਨ ਨੇ, ਧਰਮ ਨੇ, ਮਜ਼ਹਬ ਨੇ, ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਚਲਾਉਣਾ, ਬਸ ਗੁਰੂ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸਭ ਦੇ ਨਾਲ ਚੱਲਣਾ, ਸਭ ਨੂੰ ਨਾਲ ਚਲਾਉਣਾ, ਬਸ ਇਹੀ ਮਤ, ਮੇਰਾ ਹੋਰ ਕੋਈ ਮਤ ਨਹੀਂ। ਗੁਰੂ ਨਾਨਕ ਦੇ ਨਾਲ ਜੈਨੀ ਵੀ ਚੱਲ ਸਕਦਾ, ਮੁਸਲਿਮ ਵੀ ਚੱਲ ਸਕਦਾ, ਵੱਖ ਵੱਖ ਵਰਨਾਂ ਦੇ ਸਾਧੂ ਵੀ ਚੱਲ ਸਕਦੇ ਨੇ, ਬੈਰਾਗੀ ਵੀ ਚੱਲ ਸਕਦੇ ਨੇ, ਸੰਨਿਆਸੀ ਵੀ ਚੱਲ ਸਕਦੇ ਨੇ। ਰਾਮਾਨੰਦ ਬੈਰਾਗੀ ਚੱਲ ਹੀ ਰਿਹਾ, ਮੁਸਲਮਾਨ ਫਰੀਦ ਚੱਲ ਹੀ ਰਿਹਾ, ਕਬੀਰ ਚੱਲ ਹੀ ਰਿਹਾ, ਪੰਡਿਤ ਜੈਦੇਵ ਚੱਲ ਹੀ ਰਿਹਾ, ਸ਼ੂਦਰ ਕਹਿਲਾਉਣ ਵਾਲੇ ਰਵਿਦਾਸ ਤੇ ਕਬੀਰ ਚੱਲਦੇ ਹੀ ਪਏ ਨੇ। ਸਭ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਚਲਾਉਣਾ, ਬਸ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸੰਸਾਰ ਵਿੱਚ ਰਹਿਣ ਦੀ ਕਿਧਰੇ ਜੁਗਤੀ ਪੁੱਛੀ ਹੈ ਭਰਤਰੀ ਨੇ, ਕਿਉਂਕਿ ਘਰ ਬਾਰ ਛੋੜ ਆਇਆ ਸੀ, ਪਤਨੀ ਨੂੰ ਛੋੜ ਆਇਆ ਸੀ, ਰਾਜਪਾਟ ਛੋੜ ਆਇਆ ਸੀ, ਗੋਰਖ ਤੇ ਕਹਿਣੇ ਦੇ ਉੱਤੇ ਜਦ ਪਹਿਲੀ ਦਫਾ ਭਿਕਸ਼ਾ ਮੰਗਣ ਲਈ ਗਿਆ ਉਸ ਸ਼ਹਿਰ ਦੇ ਵਿੱਚ ਜਿਸ ਸ਼ਹਿਰ ਦਾ ਇਹ ਰਾਜਾ ਸੀ, ਭੇਜੇ ਗੋਰਖ ਨੇ, ਜਾ ਭਿਕਸ਼ਾ ਮੰਗ ਕੇ ਲੈ। ਰੋ ਪਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਬਿਖਿਆ। ਖੱਪਰ ਚੁੱਕ ਕੇ ਜਦ ਦਰ ਦਰ ਤੇ ਚੁਟਕੀ ਭਿਕਸ਼ਾ ਮੰਗਣੀ ਪਈ, ਭਰਤਰੀ ਤੇ ਜ਼ਾਰੋ ਜ਼ਾਰ ਰੋ ਪਿਆ, ਗੋਪੀ ਚੰਦ ਤੇ ਜ਼ਾਰੋ ਜ਼ਾਰ ਰੋ ਪਿਆ ਸੀ। ਹੈ ਲੱਖਾਂ ਦਾ ਮੈਦਾਨ ਕਰਨ ਵਾਲਾ ਸੀ, ਚੁਟਕੀ ਚੁਟਕੀ ਆਟਾ ਘਰੋਂ ਮੰਗਣਾ, ਤੜਪ ਉੱਠਿਆ ਸੀ, ਰੋ ਉੱਠਿਆ ਸੀ, ਪਰ ਹੁਣ ਪੱਕੇ ਇਰਾਦੇ ਦਾ ਬੰਦਾ ਸੀ, ਦ੍ਰਿੜ ਇਰਾਦੇ ਦਾ ਬੰਦਾ ਸੀ, ਸਾਰੀਆਂ ਮੁਸੀਬਤਾਂ ਸਹਿੜੀਆਂ, ਸਾਰੀ ਸਾਧਨਾ ਕੀਤੀ, ਲੇਕਿਨ ਖੇਡ ਉਹ ਨਾ ਬਣੀ ਜੋ ਬਣਨੀ ਚਾਹੀਦੀ ਸੀ। ਇਹ ਨਦੀ ਸਾਗਰ ਦੇ ਸਾਗਰ ਨਾ ਹੋਈ, ਇਹ ਕਿਰਨ ਸੂਰਜ ਦੇ ਸੂਰਜ ਨਾ ਹੋਈ। ਗੁਰੂ ਨਾਨਕ ਨੂੰ ਕਹਿਣਾ ਪਿਆ, ਤੈਨੂੰ ਰਾਜ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਪਤਨੀ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਧਨ ਸੰਪਦਾ ਮਹਿਲ ਮਾੜੀਆਂ ਛੋੜਨ ਦੀ ਲੋੜ ਨਹੀਂ ਸੀ, ਕਮ ਸੇ ਕਮ ਤੂੰ ਇਸ ਫੁੱਲ ਦੇ ਕੋਲੋਂ ਹੀ ਸਿੱਖ ਲੈਂਦਾ, ਕਿਸ ਕੋਲੋਂ, ਕਮਲ ਕੋਲੋਂ। ਇਹਦੇ ਬਾਰੇ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਭਰਤਰੀ ਨੂੰ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ, ਸੁਣ ਭਰਤਰ, ਮੁਖਾਤਬ ਕਰਦੇ ਨੇ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਦਿ। ਪੈਦਾ ਤੇ ਜਲ ਦੇ ਚੋਇਆ ਇਹ ਕਮਲ, ਜੀਵਦਾ ਵੀ ਜਲ ਦੇ ਆਸਰੇ ਤੇ ਪਿਆ ਇਹ ਕਮਲ, ਪਰ ਵਜ਼ਬ ਦੀ ਗੱਲ, ਜਿਹਦੇ ਆਸਰੇ ਵਿੱਚ ਜੀਵਦਾ ਪਿਆ ਤੇ ਜਿਹਦਾ ਸਦਕਾ ਇਸਦਾ ਜਨਮ ਹੋਇਆ, ਇਹ ਉਹਦੇ ਚ ਡੁੱਬਿਆ ਨਹੀਂ, ਗਰਕ ਨਹੀਂ ਹੋਇਆ। ਜੀਵਣਾ ਤੇ ਰੋਟੀ ਦੇ ਆਸਰੇ ਤੇ ਚੱਲਦਾ ਪਿਆ, ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਮੈਂ ਇਸ ਤਰ੍ਹਾਂ ਵੀ ਕਹਿੰਦਾ ਹੁੰਦਾ, ਇਹ ਤਨ ਬਸ ਰੋਟੀ ਹੈ ਔਰ ਕੁਛ ਵੀ ਨਹੀਂ, ਦਿਖਾਈ ਦੇ ਰਿਹਾ ਰੋਟੀ। ਤੇ ਹੁਣ ਸਾਰੇ ਸਿਆਣੇ ਬੈਠੇ ਹੋਣਗੇ ਤੇ ਕੋਈ ਨਾ ਕੋਈ ਸਾਇੰਟਿਸਟ ਵੀ ਬੈਠੇ ਹੋਣਗੇ, ਤਾਂ ਕਹਿਣਗੇ ਤਨ ਕਿਸ ਤਰ੍ਹਾਂ ਰੋਟੀ, ਇਹ ਕਿਵੇਂ ਰੋਟੀ ਤੋਂ ਬਣਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਕਤ ਬਿੰਦ ਕਰ ਨਿਮਿਆ ਆਗਨ ਪੋਦਰ ਮਾਝਾ। ਇਹ ਤਨ ਬਣਿਆ ਲਹੂ ਤੋਂ,
ਇਹ ਤਨ ਬਣਿਆ ਬਿੰਦ ਤੋਂ, ਰਖਤ ਬਿੰਦ ਕਰ ਨਿਮਿਆ। ਪਰ ਹੁਣ ਸਵਾਲ ਪੈਦਾ ਹੁੰਦਾ ਹੈ, ਲਹੂ ਕਿਵੇਂ ਬਣਦਾ, ਬਿੰਦ ਕਿਵੇਂ ਬਣਦਾ? ਉਹ ਤੇ ਰੋਟੀ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਉਹ ਤੇ ਭੋਜਨ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਖਾਧੀ ਹੋਈ ਰੋਟੀ ਖੂਨ ਬਣਦੀ, ਖਾਧੀ ਹੋਈ ਰੋਟੀ ਹੀ ਬਿੰਦ ਬਣਦੀ। ਰਖਤ ਬਿੰਦ ਕਰ ਨਿਮਿਆ, ਆਗਨ ਉਧਰ ਮਜਾ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ। ਫਿਰ ਗੁਰਬਾਣੀ ਖੋਲਦੀ ਹੈ, ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਪਾਨੀ ਮਹਿਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋੜੀ। ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਦੇ। ਤਨ ਰੋਟੀ ਹੈ, ਖੂਨ ਤੋਂ ਬਣਦਾ, ਬਿੰਦ ਤੋਂ ਬਣਦਾ। ਤੇ ਜਦ ਖੂਨ ਤੋਂ ਹੀ ਇਹ ਤਨ ਬਣਦਾ, ਬਿੰਦ ਤੋਂ ਹੀ ਇਹ ਤਨ ਬਣਦਾ, ਫਿਰ ਵੇਖਣਾ ਪਏਗਾ, ਸੋਚਣਾ ਪਏਗਾ, ਗਹਿਰਾਈ ਚ ਦੇਖਣਾ ਪਏਗਾ, ਇਹ ਬਿੰਦ ਕਿਵੇਂ ਬਣਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ, ਤਨ ਬਣਿਆ ਭੋਜਨ ਤੋਂ, ਤਨ ਰੋਟੀ ਹੈ, ਬਣਿਆ ਜੋ ਰੋਟੀ ਤੋਂ ਹੈ। ਜਦ ਇਹ ਬਣਿਆ ਹੀ ਰੋਟੀ ਤੋਂ ਹੈ, ਜੰਮਿਆ ਹੀ ਰੋਟੀ ਤੋਂ ਹੈ, ਹੁਣ ਧਿਆਨ ਦੇਣਾ, ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਨਹੀਂ ਜੀ ਸਕਦਾ, ਬਿਨਾਂ ਭੋਜਨ ਤੋਂ ਨਹੀਂ ਜੀ ਸਕਦਾ। ਜੰਮਿਆ ਜੋ ਰੋਟੀ ਤੋਂ ਹੈ, ਪੈਦਾ ਜੋ ਰੋਟੀ ਤੋਂ ਹੋਇਆ, ਬਿਨਾਂ ਰੋਟੀ ਤੋਂ ਨਹੀਂ ਰਹਿ ਸਕਦਾ। ਕਬੀਰ ਜੈਸੇ ਇੱਕ ਮਹਾਨ ਦਾਰਸ਼ਨਿਕ ਸੰਤ ਨੂੰ ਵੀ ਬੁਲੰਦ ਆਵਾਜ਼ ਵਿੱਚ ਕਹਿਣਾ ਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲਈ, ਐ ਪ੍ਰਭੂ ਆਪਣੀ ਮਾਲਾ ਪਕੜ, ਮੇਰੇ ਕੋਲ ਨਹੀਂ, ਭੁੱਖਿਆਂ ਨਹੀਂ ਆਉਂਦਾ, ਭੁੱਖਿਆਂ ਤੇਰਾ ਨਾਮ ਨਹੀਂ ਜਪਿਆ। ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਹੀ ਲੀਜੇ। ਫਿਰ ਕਮਾਲ ਕੀਤਾ ਹੈ ਇੱਕ ਸ਼ਬਦ ਵਿੱਚ ਤੇ ਕਬੀਰ ਨੇ, ਐਲਾਨੀਆਂ ਕਿਹਾ ਚਾਰ ਹਸਤੀਆਂ ਪੂਜਣ ਯੋਗ ਨੇ, ਧਨ ਧਨ ਪੂਜਣ ਯੋਗ ਨੇ। ਕਿਹੜੀਆਂ ਚਾਰ? ਤੂੰ ਜੋ ਗਿਣਤੀ ਕੀਤੀ ਹੈ ਧਿਆਨ ਨਾਲ ਸੁਣ ਲੈਣਾ। ਭਗਤ ਕਬੀਰ, ਧਨ ਗੋਪਾਲ ਧਨ ਗੁਰਦੇਵ, ਹੇ ਗੋਪਾਲ ਤੂੰ ਪੂਜਣ ਯੋਗ ਹੈ, ਪੂਜਣ ਯੋਗ ਹੈ। ਪਰ ਹੇ ਗੁਰੂ ਤੂੰ ਵੀ ਪੂਜਣ ਯੋਗ ਹੈ, ਤੇਰਾ ਸਦਕਾ ਗੋਪਾਲ ਦਾ ਪਤਾ ਚੱਲਦਾ, ਤੇਰੇ ਬੋਲਾਂ ਤੋਂ ਗੋਪਾਲ ਦੀ ਝਲਕ ਮਿਲਦੀ। ਧਨ ਗੋਪਾਲ ਧਨ ਗੁਰਦੇਵ, ਤੀਸਰਾ ਧਨ ਅਨਾਦ ਭੁੱਖੇ ਕਵਲ ਟੇਕ, ਧਨ ਹੈ ਇਹ ਅੰਨ ਇਹ ਰੋਟੀ, ਜਦ ਤੂੰ ਪੇਟ ਦੇ ਚ ਪੈ ਜਾਂਦੀ ਹੈ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ, ਨਹੀਂ ਚੰਗੇ ਲੱਗਦੇ। ਧਨ ਅਨਾਜ, ਧਨ ਹੈ ਇਹ ਅੰਨ ਅਨਾਜ ਰੋਟੀ, ਧਨ ਅਨਾਜ ਭੁੱਖੇ ਕਵਲ ਟੇਕੇ, ਭੁੱਖਾ ਇੰਜ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ। ਇਹ ਵੀ ਪੂਜਣ ਯੋਗ ਹੈ, ਜਿੱਥੇ ਰੱਬ ਨੂੰ ਬਿਠਾਇਆ ਜਿਸ ਸਿੰਘਾਸਣ ਤੇ ਕਬੀਰ ਨੇ, ਜਿਸ ਸਿੰਘਾਸਣ ਤੇ ਗੁਰੂ ਨੂੰ ਬਿਠਾਇਆ ਉੱਥੇ ਹੀ ਰੋਟੀ ਨੂੰ ਬਿਠਾ ਰਹੀ, ਉਸੇ ਦਰਜੇ। ਤਾਂ ਹੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਇਕੱਠੀ ਕਰ ਦਿੱਤੀ, ਬਰਾਬਰ ਨੇ। ਸਿਮਰਨ ਕਰਕੇ ਜੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ, ਸੇਵਾ ਕਰਕੇ ਵੀ ਆਨੰਦ ਪ੍ਰਾਪਤ ਕੀਤਾ। ਗੁਰਸੇਵਾ ਤਪਾਂ ਸਿਰ ਤਪ ਸਾਰ, ਸੇਵਾ ਦੀ ਵੀ ਆਪਣੀ ਮਹਿਮਾ, ਸਿਮਰਨ ਦੀ ਵੀ ਆਪਣੀ ਮਹਿਮਾ, ਸੰਗਤ ਦੀ ਵੀ ਆਪਣੀ ਮਹਿਮਾ, ਪੰਗਤ ਦੀ ਵੀ ਆਪਣੀ ਮਹਾਨਤਾ। ਬਸ਼ਰਤੇ ਮਨੁੱਖ ਨੂੰ ਸੰਗਤ ਵਿੱਚ ਬੈਠਣ ਦਾ ਢੰਗ ਆਵੇ, ਔਰ ਬਸ਼ਰਤੇ ਪੰਗਤ ਦੀ ਸੇਵਾ ਕਰਨ ਦਾ ਢੰਗ ਆਵੇ। ਇੰਜ ਨਹੀਂ ਇੱਕ ਚੌਰ ਪਿਆ ਕਰਦਾ ਤੇ ਦੂਸਰੇ ਨੇ ਹੱਥੋਂ ਲੈ ਲਈ
ਤੇ ਫਿਰ ਉਸਨੇ ਉਹਦੇ ਕੋਲੋਂ ਖੋ ਕੇ ਉਹਦੇ ਸਿਰ ਤੇ ਮਾਰੀ, ਤੇਰਾ ਕੀ ਹੱਕ, ਤੂੰ ਕੌਣ, ਮੈਂ ਕਰਦਾ ਚੌ, ਮੈਂ ਤੇ ਕ੍ਰਿਸ਼ਮੇ ਦੇਖ ਕੇ ਦੰਗ ਰਹਿ ਜਾਂਦੇ, ਸੇਵਾ ਪੈ ਕਰਦੇ। ਸਾਵਣ ਲਾਲਾ ਕੇ ਮਾਰਬਲ ਦਾ ਫਰਸ਼ ਉਦੋਂ ਧੋਵੋ ਜਦੋਂ ਸੰਗਤਾਂ ਆਉਂਦੀਆਂ ਨੇ, ਲੱਤਾਂ ਬਾਵਾਂ ਸਭ ਦੀਆਂ ਥੋੜਾ ਵਿਚਾਰੇ ਚੱਲਦੇ ਨੇ, ਗਿਰਦੇ ਨੇ, ਰੋਜ਼ ਗਿਰਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਰਾਤ ਨੂੰ ਕਰ ਲਿਆ ਕਰੋ, ਨਹੀਂ ਜਦ ਅੰਮ੍ਰਿਤ ਵੇਲੇ ਆ ਉਦੋਂ ਕਰਨੀ ਹੈ, ਦਿਖਾਉਣ ਤੂੰ ਗਿਰਦੇ ਨੇ ਲੋਕ, ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖਦਾ, ਕਈਆਂ ਦੀਆਂ ਬਾਹਾਂ ਟੁੱਟ ਗਈਆਂ, ਇਹਨਾਂ ਦੀਆਂ ਸੇਵਾ ਇਹ ਜੋ ਕਰਦੇ ਨੇ, ਤੇ ਜੇ ਕਿਸੇ ਦੀਆਂ ਲੱਤਾਂ ਹੀ ਟੁੱਟਦੀਆਂ ਨੇ, ਬਾਹਾਂ ਹੀ ਟੁੱਟਦੀਆਂ ਨੇ, ਤਾਂ ਸੇਵਾ ਆਖੋਗੇ, ਕਿਸ ਤਰ੍ਹਾਂ ਆਖੋਗੇ ਸੇਵਾ। ਬੇਹੋਸ਼ੀ ਨਾਲ ਸੇਵਾ ਹੋ ਰਹੀ ਹੈ, ਬੇਹੋਸ਼ੀ ਨਾਲ ਸਿਮਰਨ ਹੋ ਰਿਹਾ। ਧਨ ਅਨਾਦ ਭੁੱਖੇ ਕਵਲ ਟੇਕੇ, ਚੌਥਾ ਪੂਜਣ ਯੋਗ ਕੌਣ ਤਨਤਾ ਦਿਓ, ਧਨ ਓਏ ਸੰਤ ਜਿਨ ਐਸੀ ਜਾਨੀ, ਤਿੰਨ ਕੋ ਮਿਲਬੋ ਸਾਰੰਗ ਪਾਣੀ, ਪੂਜਣ ਯੋਗ ਹੈ ਉਹ ਸੰਤ ਜਿਨੇ ਇਹ ਜਾਣਿਆ ਕਿ ਰੋਟੀ ਧਨ ਹੈ, ਗੁਰੂ ਧਨ ਹੈ, ਪ੍ਰਭੂ ਧਨ। ਜਿਸਨੇ ਇਸ ਅਸਲੀਅਤ ਨੂੰ ਜਾਣਿਆ ਉਹ ਵੀ ਪੂਜਣ ਯੋਗ, ਉਹ ਵੀ ਧਨਤਾ ਦੇ ਯੋਗ ਹੈ। ਤੋ ਮੈਂ ਫਿਰ ਅਰਜ਼ ਕਰਾਂ, ਤਨ ਰੋਟੀ ਹੈ ਬਣਿਆ ਰੋਟੀ ਤੋਂ, ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰਿਜ਼ਕ ਤੋਂ ਇਹ ਤਨ ਜੀ ਨਹੀਂ ਸਕਦਾ, ਨਹੀਂ ਜੀ ਸਕਦਾ। ਤੇ ਹੁਣ ਹੋਰ ਸੁਣ ਲਓ, ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਮਨੁੱਖ ਜਿੱਥੇ ਬੈਠਾ ਹੈ ਜ਼ਰੂਰੀ ਨਹੀਂ ਉਸਦਾ ਰਿਜ਼ਕ ਵੀ ਉੱਥੇ ਹੋਵੇ। ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਏਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ, ਤਹਾਂ ਖਾਣੇ, ਨਾਨਕਾ ਸੱਚ ਏ। ਐ ਸੱਚਾਈ ਹੈ, ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏ, ਲੈ ਜਾਏ, ਲੈ ਜਾਏ, ਕਿਰਤ ਧੱਕੇ ਦੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਏਗਾ, ਜਿੱਥੇ ਪਿਆ ਟੋਲਣਾ ਪਏਗਾ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬਕ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆ ਜਾਂਦੀ, ਜਦ ਕਿਸੇ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾਵਾਚਕ ਸਨ, ਸਿਆਣੇ ਅਰਥ ਬੋਧ ਦੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਚੌਰ। ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਜੋਰ
जगत दी बनावट सजावट ते परले इहदे उत्ते बोल रहे सन। इन्हां पंक्तियां नूं आधार बना के एक संसारी एक भंडारी एक लाए दीप बुजुर्ग सन। ते मैं उन्हां दिनां दी गल करदा पिया जद मेरी चढ़दी जवानी सी, ओह बिरद सन 84-85 साल दे बुजुर्ग सन। मेरे नाल प्यार भी बड़ा सी उन्हां दा। मत्था टेक के मैं बैठ गया, भावें मैं जल्दी जाना सी पर मैंने बुजुर्गां नूं सुनना। उन्होंने पहले इस्लामी मत के मुताबिक दसिया जगत की सिरजना जगत का टिकना जगत की परल है। फिर सनातनी मत नू लिया, ब्रह्मा जगत की साजना करता है, शंकर जगत की परले करता है, विष्णु जगत की पालना करता है। इस कहानी नू उन्होंने जरा रोचकता दे दी थी। मिथिहास है, इतिहास नहीं है, पर प्राचीन ऋषि मुनिया दे समझाण दा यह बड़ा ढंग सी, बहुत अच्छा ढंग सी। सिद्धा कक्का अखर नहीं पढ़ांदे सन, कहंदे सन कक्का कलम चचा चाकू छछा छतरी। ए छतरी नू वेखे तेनू अखर दा बोध, कहानियां सुने तेनू सच्चाई दा पता चल जाए। समझाण दा ढंग सी, क्योंकि धार्मिक तौर पर मनुख हमेशा ही बच्चा रहता है, करीबन करीब राजनीतिक तौर पर तो बुजुर्ग हो जाता है, राजनीति के बड़े दाव पेच इस आते हैं, आर्थिक तौर पर भी बड़ा सियाणा होता है, धन किवें कमाना है, पर धर्म किवें कमाना है, मरदे दम तक बच्चे का बच्चा ही बनया रहा है। कुछ भी नहीं, कुछ भी नहीं, मजबूरन महापुरशां नूं कहानियां नाल समझाना पैंदा है, सुनाना। सनातन मत दे इस मिथिहास में मान सिंह जी जो सुना रहे सन, ब्रह्मे दी लंबी चौड़ी गल कर और शिव जी दे सुभाव नु वर्णन करन तो बाद सुनान लगे विष्णु जी दी गल। भी विष्णु जद सारिया दा रिजक बनान लगा तो लैन बड़ी लंबी सी, पशुआं दी लैन, पंछियां दी लैन, कीड़े मकोड़ियां दी कतार। मान सिंह जी जौर कहंदे ने फिर मनुखां दी कतार लैन, कहिंदा मैं भी उसे ही कतार च खड़ा हो गया, क्योंकि रिजक मैनू भी चाहिदा सी, रोटी मैनू भी चाहिदी सी। उन्हां दे कहण दा अपना ढंग मैं तुहानूं पहले दसी है। इस रोचकता नूं बयान करना यह उन्हां दा सुभाव सी। कहिंदा उड़ीक करदा रहा, विष्णु की करदे सन, दो मुठियां दाने भरदे सन, किसी की झोली च दो मुठियां पा देंदे सन, किसी की झोली च एक मुठी पा देंदे सन, किसी की झोली च अद्धी मुठी पाते सन, ते चलता करी जाते सन, वंड इस तरह पे करदे सन। इन एक उर्दू का शायर कहिंदा है, कुदरत किया हर एक को अकसाम अजल से, कुदरत ने प्रभु ने तकसीम किया है, वंडिया है अजल तो। कुदरत किया हर एक को अकसाम अजल से, जो शख्स के जिस चीज के काबिल नजर आया। काबिलियत देखी, अगले दी झोली देखी, अगले दी पात्रता देखी, कि परमात्मा उंज पांदा एदे कोल ते कौली है, एदे कोल लोटा है, एदे कोल गिलास है, एदे कोल ते वड्डा थाल है, एदे कोल ते बहुत वड्डी बाल्टी है, एदे कोल ते बहुत वड्डा डोल है। जिस तरह की पात्रता सी सब दी भरी जांदा सी, कौली भी भर देंदा सी, लोटा भी भर देंदा सी, डोल भी भर देंदा सी, पर देंदा उस ढंग नाल सी जिहदे कोल जिस तरह की पात्रता सी, जिस तरह का भांडा सी। कुदरत किया हर एक को अकसाम अजल से, जो शख्स के जिस चीज के काबिल नजर आया। बुलबुल को दिया नाला तो परवाने को जलना, गम हम को दिया सबसे जो मुश्किल नजर आया। सारी दुनिया दिया चिंतावां ते गम, गहराइयां
ਤੇ ਸੋਚਣੀਆਂ ਇਹ ਪਰਮਾਤਮਾ ਨੇ ਮੇਰੀ ਝੋਲੀ ਚ ਪਾ ਦਿੱਤੀਆਂ, ਕਿਉਂਕਿ ਮੇਰੀ ਪਾਤਰਤਾ ਇਹੀ ਸੀ, ਮੇਰਾ ਭਾਂਡਾ ਇਸ ਤਰ੍ਹਾਂ ਸੀ, ਮੇਰੇ ਕੋਲ ਬਰਤਨ ਇਸ ਤਰ੍ਹਾਂ ਸੀ। ਵਿਸ਼ਨੂੰ ਦੋ ਮੁੱਠੀਆਂ ਇੰਜ ਭਰਦਾ, ਕਿਸੇ ਦੀ ਝੋਲੀ ਚ ਦੋ, ਕਿਸੇ ਦੀ ਇੱਕ, ਕਿਸੇ ਦੀ ਅੱਧੀ, ਚਲਤਾ ਕਰੀ ਜਾਂਦਾ ਸੀ। ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ, ਲੈਣ ਦੇ ਜੋ ਸੀ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਹੇ ਦੇਵਤਾ, ਹੇ ਭਗਵਾਨ, ਮੇਰੀ ਝੋਲੀ ਚ ਵੀ ਪਾਓ। ਉਹਨਾਂ ਨੇ ਦੋ ਮੁੱਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ। ਆਖਿਆ ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ, ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਕਹਿਣ ਲੱਗੇ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਇੱਕ ਬੜੀ ਪ੍ਰਬਲ ਸੱਚਾਈ ਹੈ ਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਰੋਟੀ ਲੱਭਣੀ ਪੈਗੀ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਰੋਟੀ ਕਮਾਉਣੀ ਪੈਗੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਿਰਤ ਧੱਕੇ ਦੇ, ਕਿਰਤ ਕਰਨੀ ਪੈਗੀ, ਮਿਹਨਤ ਕਰਨੀ ਪੈਗੀ, ਲੱਭਣੀ ਪੈਗੀ। ਤੂੰ ਚੂੰਕਿ ਲੱਭਣੀ ਪੈਂਦੀ ਹੈ, ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਿਜ਼ਕ ਦੀ, ਹੋਰ ਕੁਛ ਵੀ ਨਹੀਂ ਹੈ। ਮੇਰੇ ਦੇਖੇ ਤੇ ਗੁਸਤਾਖੀ ਮਾਫ, ਬਾਰ ਬਾਰ ਮਾਫ ਕਰ ਦੇਣਾ। ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ, ਪੋਤਰਿਆਂ ਨੂੰ ਵੀ ਮਿਲਦੀ ਰਹੇ, ਪੜਪੋਤਰਿਆਂ ਨੂੰ, ਗੱਲ ਸਾਰੀ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਰਿਜ਼ਕ ਤੂੰ ਲੱਭ, ਲੇਕਿਨ ਚਿੰਤਾ ਨਾ ਕਰ, ਰਿਜ਼ਕ ਦੀ ਚਿੰਤਾ ਨਾ ਕਰ, ਤਲਾਸ਼ ਤੇ ਕਰ, ਮਿਹਨਤ ਤੇ ਕਰ, ਪਰ ਚਿੰਤਾ ਨਾ ਕਰ। ਕਿਉਂ ਚਿੰਤਾ ਕਿਉਂ ਨਾ ਕਰੀਏ? ਤੋ ਸਤਿਗੁਰ ਸਮਝਾਉਂਦੇ ਨੇ, ਪਹਿਲੇ ਦੇਤੇ ਰਿਜ਼ਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਜੀਵ ਦਾ ਜਨਮ ਬਾਅਦ ਵਿੱਚ ਆਉਂਦਾ, ਰਿਜ਼ਕ ਉਸਦਾ ਪਹਿਲੇ ਬਣਿਆ, ਸਿਰਫ ਲੱਭਣਾ ਪੈਂਦਾ। ਤੇ ਜਦ ਰਿਜ਼ਕ ਪਹਿਲੇ ਹੀ ਬਣਿਆ ਹੁੰਦਾ ਤਾਂ ਫਿਰ ਚਿੰਤਾ ਕਿਉਂ? ਜੀਵ ਤੋਂ ਪਹਿਲੇ ਜੀਵ ਦਾ ਰਿਜ਼ਕ। ਇਹਦੇ ਉੱਤੇ ਇਰਾਨੀ ਸੂਫੀ ਸੰਤ ਨੇ ਬੜੀ ਬਾਕਮਾਲ ਦਲੀਲ ਦਿੱਤੀ ਹੈ। ਉਹ ਕਹਿੰਦਾ ਗਮੇ ਰੋਜ਼ੀ ਮਖੁਰ, ਰਿਜ਼ਕ ਦਾ ਗਮ ਬਿਲਕੁਲ ਨਾ ਕਰ, ਉੱਕੇ ਨਾ ਕਰ, ਸ਼ੇਖ ਸਾਹਿਬ ਭੁੱਲ ਕੇ ਵੀ ਨਾ ਕਰ, ਰੋਟੀ ਦਾ ਗਮ ਨਾ ਕਰ। ਰੋਟੀ ਲੱਭ, ਰੋਟੀ ਕਮਾ, ਗਮ ਨਾ ਕਰ। ਗਮੇ ਰੋਜ਼ੀ ਮਖੁਰ, ਮਜ਼ਨ ਔਰਾ ਕੇ ਦਫ਼ਤਰ ਰਾ, ਕੇ ਪੇਸ਼ੇ ਅਸਤਿਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਦੇਖਦਾ ਨਹੀਂ ਮਾਂ ਦੇ ਅਸਤਣਾ ਵਿਚ ਦੁੱਧ ਪਹਿਲੇ ਆ ਜਾਂਦਾ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ। ਤੈਨੂੰ ਇਤਨੀ ਅਕਲ ਨਹੀਂ ਆਈ, ਤੈਨੂੰ ਇਤਨੀ ਸਮਝ ਨਹੀਂ ਆਈ ਸ਼ੇਖ ਸਾਹਿਬ ਜੀ, ਕਿ ਪੇਸ਼ੇ ਅਸਤਿਫਲ ਏਜ਼ਦ, ਤਿਫਲ ਬੱਚੇ ਨੂੰ ਕਹਿੰਦੇ, ਕਿ ਪੇਸ਼ੇ ਅਸਤਿਫਲ ਏਜ਼ਦ, ਕਲਕੁਨਦ ਪਸਤਾਨੇ ਮਾਦਰ ਰਾ। ਮਾਂ ਦੇ ਅਸਤਣਾ ਵਿਚ ਦੁੱਧ ਪਹਿਲੇ ਆ ਜਾਂਦਾ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ। ਹੈ ਮਨੁੱਖ, ਰਿਜ਼ਕ ਤੇਰਾ ਪਹਿਲੇ ਬਣਿਆ ਪਿਆ, ਜਨਮ ਤੇਰਾ ਬਾਅਦ ਵਿੱਚ ਆਉਂਦਾ। ਤੂੰ ਇਸ ਤੋਂ ਸਮਝ ਲੈ, ਚਿੰਤਾ ਨਾ ਕਰ, ਇਹ ਠੀਕ ਹੈ। ਤਨ ਰੋਟੀ ਹੈ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। ਤੇ ਸਭ ਕੁਛ ਜੋ ਤਨ ਨੂੰ ਹੀ ਮਨ ਬੈਠਾ, ਉਹਦੇ ਲਈ ਰਿਜ਼ਕ ਹੀ ਸਭ ਕੁਛ ਹੈ।
ਤੋ ਇਹ ਰੋਟੀ ਲਈ ਧਰਮ ਗਵਾ ਸਕਦਾ, ਰੋਟੀ ਲਈ ਇਮਾਨ ਵੇਚ ਸਕਦਾ, ਰੋਟੀ ਲਈ ਸਭ ਕੁਝ ਵੇਚ ਸਕਦਾ, ਕੌਮ ਵੇਚ ਸਕਦਾ, ਦੇਸ਼ ਵੇਚ ਸਕਦਾ, ਸਭ ਕੁਝ ਵੇਚ ਸਕਦਾ, ਰਿਜ਼ਕ ਕਰਕੇ ਹੀ ਆਉਂਦਾ, ਔਰ ਕਿਸ ਕਰਕੇ। ਧੋਖਾ ਦੇ ਸਕਦਾ, ਛਲ ਕਰ ਸਕਦਾ, ਕਪੜ ਕਰ ਸਕਦਾ, ਮਸਲਾ ਸਾਰਾ ਰੋਟੀ ਦਾ, ਔਰ ਕੁਛ ਵੀ। ਕਹਿਣੀਆਂ ਦੋ ਰੋਟੀਆਂ ਹੀ ਹੁੰਦੀਆਂ ਨੇ, ਔਰ ਕੁਛ ਵੀ। ਇਸ ਨੂੰ ਹੁਣ ਮੈਂ ਲਮਕਾਵਾਂ, ਰਾਜਯੋਗੀ ਵਰਤਰੀ, ਜਿਹਦੇ ਪ੍ਰਤੀ ਮੇਰੇ ਪਾਤਸ਼ਾਹ ਨੇ ਬੜੇ ਸ਼ਬਦ ਉਚਾਰਨ ਕੀਤੇ। ਤਿੰਨ ਆਸਾ ਰਾਗ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕ। ਜਲ ਤੇ ਉਪਜੇ ਜਲ ਤੇ ਦੂਰ ਜਲ ਮੈਂ ਜੋਤ ਰਿਹਾ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ। ਤੀਸਰਾ ਸ਼ਬਦ ਸਿਫਤੀ ਰੱਤਾ ਸਦਬੈ ਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਤਾਵਰੇ। ਇਹ ਤਿੰਨ ਸ਼ਬਦ ਵੀ ਬੜੇ ਕੀਮਤੀ ਨੇ, ਔਰ ਇਸ ਤੋਂ ਇਹ ਵੀ ਸਮਝ ਆਉਂਦੀ ਹੈ ਕਿ ਭਰਤਰੀ ਦੀ ਸਮਝ ਬੜੀ ਉੱਚੀ ਸੀ। ਇਤਨੇ ਉੱਚੇ ਸਿਧਾਂਤਕ ਨੁਕਤੇ ਧੰਨ ਗੁਰੂ ਨਾਨਕ ਨੇ ਭਰਤਰੀ ਦੀ ਝੋਲੀ ਚ ਪਾਏ, ਭਰਤਰੀ ਨੂੰ ਸਮਝਾਇਆ। ਇਸ ਨੇ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖ ਦਿੱਤਾ ਸੀ। ਆਖਿਆ ਜ਼ਿੰਦਗੀ ਮੈਂ ਲੰਬੀ ਤੇ ਕਰ ਲਈ, ਉਮਰ ਮੈਂ ਲੰਬੀ ਤੇ ਕਰ ਲਈ, ਜ਼ਿੰਦਗੀ ਸਫਲ ਨਹੀਂ ਹੋਈ, ਸਫਲ ਨਹੀਂ। ਜ਼ਿੰਦਗੀ ਦੇ ਬੂਟੇ ਨੂੰ ਪ੍ਰਭੂ ਨਾਮ ਦਾ ਫਲ ਨਹੀਂ ਲੱਗਿਆ, ਰਿਧੀਆਂ ਸਿੱਧੀਆਂ ਦੇ ਪੱਤੇ ਤੇ ਲੱਗ ਗਏ। ਉਮਰ ਵੱਡੀ ਹੋ ਗਈ ਹੈ, ਛਾਇਆ ਤੇ ਬਣ ਗਈ, ਫਲ ਨਹੀਂ ਲੱਗਿਆ, ਫਲ ਦੀ ਪ੍ਰਾਪਤੀ ਨਹੀਂ ਹੋਈ। ਕਬੂਲ ਕਰ ਲਿਆ, ਸੱਚਾਈ ਨੂੰ ਕਬੂਲ ਕਰਨਾ ਮੈਂ ਸਮਝਣਾ ਸਚਿਆਰ ਹੋਣ ਦਾ ਬਹੁਤ ਵੱਡਾ ਸਬੂਤ ਹੈ। ਦੁਸ਼ਟ ਬਿਰਤੀ ਦੇ ਮਨੁੱਖ ਵੀ ਕਹਿੰਦੇ ਨੇ ਅਸੀਂ ਸੰਤ ਹਾਂ, ਅਸੀਂ ਸੰਤ ਹਾਂ, ਕਿਉਂਕਿ ਕਬੂਲ ਕਰਨਾ ਬੜਾ ਔਖਾ ਹੈ ਬਈ ਸੰਤ ਨਹੀਂ। ਇਹ ਵੀ ਅਰਜ਼ ਕਰਦੇ ਹਾਂ, ਔਰ ਜੋ ਸੰਤ ਹੁੰਦੇ ਨੇ ਯਕੀਨ ਜਾਣੋ ਕਦੀ ਕਹਿੰਦੇ ਹੀ ਨਹੀਂ ਅਸੀਂ ਸੰਤ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਨ੍ਹਾਂ ਨੇ ਰੱਬ ਨੂੰ ਜਾਣਿਆ ਹੈ ਉਹਨਾਂ ਨੇ ਕਦੀ ਦਾਅਵਾ ਹੀ ਨਹੀਂ ਕੀਤਾ ਅਸੀਂ ਜਾਣਦੇ ਹਾਂ। ਜਿਹੜੇ ਨਹੀਂ ਜਾਣਦੇ ਉਹਨਾਂ ਦੇ ਬੜੇ ਬੜੇ ਦਾਅਵੇ ਨੇ, ਬੜੇ ਬੜੇ ਦਾਅਵੇ, ਬੜੀਆਂ ਬੜੀਆਂ ਗੱਲਾਂ ਨੇ, ਤੇ ਬੜੇ ਬੜੇ ਦਾਅਵੇ ਇਸ ਗੱਲ ਦੇ ਸਬੂਤ ਹੈ ਕਿ ਨਹੀਂ ਜਾਣਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾ ਰੇ। ਖੈਰ ਨਮਕਾਈ ਗੱਲ, ਭਰਤਰੀ ਆਪਣਾ ਅਨੁਭਵ ਇਸ ਤਨ ਬਾਰੇ ਔਰ ਸਾਰੇ ਪਸਾਰੇ ਬਾਰੇ ਇੰਜ ਕਹਿੰਦਾ ਹੈ, ਮੋਹ ਮਨ ਕੋ ਅਜ ਖਲ ਬ੍ਰਿਧ ਪਿੰਡ ਮਖਲੂਕ ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ। ਹੇ ਪ੍ਰਭੂ ਵਾਕਈ ਤੂੰ ਕੁਮਾਰ ਹੈ, ਭਾਂਡੇ ਬਣਾਉਂਦਾ ਤੂੰ ਕਿਵੇਂ ਭਾਂਡੇ ਬਣਾਏ, ਤੂੰ ਮੇਰੇ ਮਨ ਦੀ ਮਿੱਟੀ ਨੂੰ ਗੁਨਿਆ, ਖੂਬ ਗੁਨਿਆ, ਖੂਬ ਪੀਸਿਆ, ਇਹਦੇ ਚ ਤੂੰ ਫਿਰ ਵਾਸ਼ਨਾ ਦਾ ਪਾਣੀ ਪਾ, ਬੜਾ ਪ੍ਰਬਲ। ਵਾਸ਼ਨਾ ਤਿੰਨ ਤਰ੍ਹਾਂ ਦੀ ਆਉਂਦੀ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੁੰਦੀ ਵਾਸ਼ਨਾ ਹੈ ਪਰ ਇਹਦੇ ਕੇਂਦਰ ਅਲੱਗ ਅਲੱਗ ਨੇ। ਅਹੰਕਾਰ ਵਾਸ਼ਨਾ ਪ੍ਰਭਤਾ ਚਾਹੀਦੀ ਹੈ, ਲੋਭ ਵਾਸ਼ਨਾ ਹੋਰ ਪਦਾਰਥ ਚਾਹੀਦੇ ਨੇ, ਹੋਰ ਪਦਾਰਥ ਚਾਹੀਦੇ ਨੇ, ਕਾਮ ਵਾਸ਼ਨਾ ਹੋਰ ਰੂਪ ਚਾਹੀਦਾ, ਹੋਰ ਰੂਪ ਚਾਹੀਦਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਹੈ ਉਹਨੂੰ ਨਹੀਂ ਦੇਖਦੀ, ਜੋ ਹੈ ਉਹਨੂੰ ਦੇਖੇ ਤਾਂ ਵਾਸ਼ਨਾ ਸਬਰ ਸੰਤੋਖ ਬਣ ਜਾਂਦੀ, ਜੋ ਨਹੀਂ ਹੈ ਵਾਸ਼ਨਾ ਬਾਰ ਬਾਰ ਉਸ ਨੂੰ ਦੇਖੇ ਤਾਂ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਸੂਝਵਾਨ ਸਤਸੰਗੀ ਬੈਠੇ ਹੋ, ਤ੍ਰਿਸ਼ਨਾ ਕਿਵੇਂ ਬਣਦੀ ਹੈ, ਸਬਰ ਤੇ ਸੰਤੋਖ ਕਿਵੇਂ ਬਣਦਾ। ਜੋ ਹੈ ਉਹਨੂੰ ਦੇਖਦੀ ਹੈ, ਬਾਰ ਬਾਰ ਵਾਸ਼ਨਾ ਉਸ ਨੂੰ ਦੇਖਦੀ ਹੈ। ਇਹ ਦੇਖਣਾ ਹੀ ਸਬਰ ਨੂੰ ਪੈਦਾ ਕਰ ਦੇਗਾ, ਸੰਤੋਖ ਨੂੰ ਪੈਦਾ ਕਰ ਦੇਗਾ।
ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ? ਜੋ ਨਹੀਂ ਹੈ, ਜੋ ਨਹੀਂ ਹੈ। ਤੇ ਜੋ ਨਹੀਂ ਹੈ ਤੇ ਜੇ ਕਿਧਰੇ ਉਹ ਵੀ ਹੋ ਜਾਏ ਤਾਂ ਵਾਸ਼ਨਾ ਦਾ ਤਾਂ ਸੁਭਾਅ ਹੈ, ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ। ਚਲੋ ਉਹ ਵੀ ਹੋ ਗਏ, ਉਹ ਵੀ ਮਿਲ ਗਿਆ, ਵਾਸ਼ਨਾ ਫਿਰ ਅੱਗੇ ਚਲੇ ਗਏ, ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ। ਇਹੀ ਵਾਸ਼ਨਾ ਤ੍ਰਿਸ਼ਨਾ ਬਣ ਗਈ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਚਾਹੇ ਅਹੰਕਾਰ ਤ੍ਰਿਸ਼ਨਾ ਹੈ, ਚਾਹੇ ਲੋਭ ਤ੍ਰਿਸ਼ਨਾ ਹੈ, ਚਾਹੇ ਕਾਮ ਤ੍ਰਿਸ਼ਨਾ। ਅਹੰਕਾਰ ਤ੍ਰਿਸ਼ਨਾ ਭ੍ਰਸ਼ਟ ਕਰਕੇ ਹਿੰਸਕ ਬਣਾ ਦੇਗੀ, ਲੋਭ ਤ੍ਰਿਸ਼ਨਾ ਭ੍ਰਸ਼ਟ ਕਰਕੇ ਬੇਈਮਾਨ ਦੁਸ਼ਟ ਬਣਾ ਦੇਗੀ, ਕਾਮ ਤ੍ਰਿਸ਼ਨਾ ਭ੍ਰਸ਼ਟ ਕਰਕੇ ਬਲਾਤਕਾਰੀ ਬਣਾ ਦੇਗੀ, ਪੁਰਸ਼ ਨੂੰ ਗਨਕਾ ਬਣਾ ਦੇਗੀ, ਇਸਤਰੀ ਨੂੰ ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ, ਭ੍ਰਸ਼ਟ ਹੋ। ਤ੍ਰਿਸ਼ਨਾ ਵਿੱਚ ਮਨੁੱਖ ਸਹੀ ਸਲਾਮਤ ਨਹੀਂ ਰਹਿ ਸਕਦਾ। ਇਸ ਸੰਬੰਧ ਵਿੱਚ ਮੈਨੂੰ ਇੱਕ ਗਾਥਾ ਯਾਦ ਆਈ, ਜੀਵਨ ਦੀ ਆਪ ਬੀਤੀ। ਮੈਂ ਕੁਛ ਅਰਸਾ ਬਾਬਾ ਬਲਵੰਤ ਸਿੰਘ ਨਿਰਮਲੇ ਉਹਨਾਂ ਕੋਲ ਸੰਸਕ੍ਰਿਤੀ ਸਲੋਕ ਤੇ ਭੱਟਾਂ ਦੇ ਸਵਈਏ ਇਹਨਾਂ ਦੀ ਗ੍ਰੈਮਰ ਪੜ੍ਹਦਾ ਰਿਹਾ। 5-6 ਸਾਲ ਮੈਂ ਉਹਨਾਂ ਦੇ ਨਾਲ ਚੱਲਿਆ। ਰਾਜਸਥਾਨ ਦੇ ਟੂਰ ਤੇ ਸੀ, ਅਜਮੇਰ ਗਏ। ਸੁਭਾਵਕ ਉਰਸ ਲੱਗਿਆ ਹੋਇਆ ਸੀ, ਉਰਸ ਤੇ ਲੱਖਾਂ ਮੁਸਲਮਾਨ ਅਜਮੇਰ ਇਕੱਠੇ ਹੁੰਦੇ। ਖਵਾਜਾ ਮਈ ਦਿਨ ਚਿਸ਼ਤੀ ਦੀ ਦਰਗਾਹ, ਬਾਬਾ ਫਰੀਦ ਦਾ ਚੇਲਾ, ਦੇਖਣ ਵਾਸਤੇ ਗਏ। ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ, ਥਾਂ ਥਾਂ ਤੇ ਇਬਾਦਤ ਗੁਜ਼ਾਰ ਬੰਦੇ ਇਬਾਦਤ ਕਰ ਰਹੇ ਸਨ, ਆਪਣੀ ਅਕੀਦਤ ਭੇਤ ਕਰ ਰਹੇ ਸਨ। ਵਾਪਸ ਆਉਂਦਿਆਂ ਰਸਤੇ ਚ ਇੱਕ ਮਲੰਗ ਇੱਕ ਫਕੀਰ ਬੈਠਾ, ਉਸਨੇ ਬਾਬਾ ਬਲਵੰਤ ਸਿੰਘ ਨੂੰ ਆਵਾਜ਼ ਮਾਰੀ, ਬਈ ਮੈਂ ਹਰੇਕ ਕੋਲ ਰੋਟੀ ਨਹੀਂ ਮੰਗਦਾ, ਤੇ ਮੈਂ ਦੋ ਰੋਟੀਆਂ ਖਾਣੀਆਂ ਨੇ। 8 ਆਨੇ ਮੈਨੂੰ ਦੇ ਜਾ। ਉਹਨਾਂ ਦਿਨ ਚ ਆਨੇ ਚੱਲਦੇ ਸਨ। 8 ਆਨੇ ਮੈਨੂੰ ਦੇ ਜਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ, ਇੱਕ ਰੁਪਇਆ ਦੇ। ਉਹਨੇ 8 ਆਨੇ ਦੀਆਂ ਦੋ ਰੋਟੀਆਂ ਲਈਆਂ। ਸਾਹਮਣੇ ਜੋ ਢਾਬਾ ਸੀ, ਰੋਟੀਆਂ ਦੇ ਉੱਤੇ ਹੀ ਸਬਜ਼ੀ ਰਖਾਈ। ਅਸੀਂ ਨਿਕਲ ਗਏ। ਉਹ ਪਿੱਛੇ ਦੌੜਿਆ ਹੋਇਆ ਆਵੇ, ਪਿੱਛੇ ਦੌੜਿਆ ਹੋਇਆ ਆਵਾਜ਼ ਮਾਰੇ, ਫਕੀਰਾ ਇਹ 8 ਆਨੇ ਆਪਣੇ ਵਾਪਸ ਲੈ ਜਾ, ਕਿਉਂਕਿ 8 ਆਨੇ ਦੀਆਂ ਦੋ ਰੋਟੀਆਂ ਸਨ, 8 ਆਨੇ ਬਚਦੇ ਸਨ, 16 ਆਨੇ ਦਾ ਰੁਪਇਆ ਹੁੰਦਾ ਸੀ, ਇਹ 8 ਆਨੇ ਹੀ ਲੈ ਜਾ। ਬਾਬਾ ਜੀ ਰੁਕ ਗਏ, ਕੋਲ ਆ ਗਏ, ਕਹਿਣ ਲੱਗੇ 8 ਆਨੇ ਲਓ। ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ, ਇਹਦੀ ਕੱਲ ਖਾ ਲਈ ਰੋਟੀ, ਕੱਲ ਖਾ। ਉਹਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ, 8 ਆਨੇ ਵੀ। ਕਹਿਣ ਲੱਗੇ, ਨਾ ਸ਼ੁਕਰੇ ਬੰਦੇ ਕੋਲ ਮੈਂ ਫਿਰ ਰੋਟੀ ਨਹੀਂ ਮੰਗਦਾ ਹੁੰਦਾ, ਮੈਂ ਤੁਹਾਨੂੰ ਫਕੀਰ ਸਮਝਿਆ ਸੀ। ਜਿਸ ਖੁਦਾ ਨੇ ਅੱਜ ਦੋ ਰੋਟੀਆਂ ਦਿੱਤੀਆਂ ਨੇ, ਕੱਲ ਖੁਦਾ ਮਰ ਜਾਏਗਾ, ਉਹ ਕੱਲ ਵੀ ਮੈਨੂੰ ਦੇ, ਉਹ ਕੱਲ ਦੇ। ਕਹਿੰਦਾ ਜਦੋਂ ਦਾ ਫਕੀਰ ਬਣਿਆ, ਕੱਲ ਦੀ ਫਿਕਰ ਛੱਡ ਦਿੱਤੀ ਹੈ, ਅੱਜ ਦੀ ਫਿਕਰ, ਅੱਜ ਦੀ ਮੈਂ ਤੇ ਛੱਡ ਦਿੱਤੀ। ਅਜੇ ਤੱਕ ਮੈਨੂੰ ਉਹ ਵਾਕਿਆ ਯਾਦ ਹੈ। ਜ਼ਾਰੋ ਜ਼ਾਰ ਰੋ ਪਏ ਸਨ ਬਾਬਾ ਬਲਵੰਤ ਸਿੰਘ, ਆਖਣ ਲੱਗੇ ਮੈਂ ਤੇ ਬਿਰਧ ਹੋ ਗਿਆ, ਅਜੇ ਵੀ ਕੱਲ ਦੀ ਫਿਕਰ ਵਿੱਚ ਜੀ ਰਿਹਾ, ਅਜੇ ਵੀ ਭਵਿਸ਼ ਦੀ ਚਿੰਤਾ ਹੈ। ਅੱਜ ਮਿਲੀਏ, ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ। ਅਹੰਕਾਰ ਤ੍ਰਿਸ਼ਨਾ ਪ੍ਰਭਤਾ ਚਾਹੀਦੀ, ਔਰ ਪ੍ਰਭਤਾ ਤੋਂ ਰਜਦਾ ਹੀ ਨਹੀਂ, ਇਹ ਤ੍ਰਿਸ਼ਨਾ ਭ੍ਰਸ਼ਟ ਕਰ ਦੇਗੀ। ਲੋਭ ਤ੍ਰਿਸ਼ਨਾ ਇਹ ਭ੍ਰਸ਼ਟ ਕਰ ਦੇਗੀ, ਕਾਮ ਤ੍ਰਿਸ਼ਨਾ ਇਹ ਬਲਾਤਕਾਰੀ ਬਣਾ ਦੇਗੀ, ਗਨਕਾ ਬਣਾ ਦੇਗੀ, ਮਨੁੱਖ ਭ੍ਰਸ਼ਟ ਹੋ ਜਾਏ। ਭਰਤਰੀ ਕਹਿੰਦੇ ਨੇ, ਹੇ ਪ੍ਰਭੂ ਤੂੰ ਮੇਰੀ ਮਨ ਦੀ ਮਿੱਟੀ ਵਿੱਚ, ਬਸ ਮੈਂ ਸਮਾਪਤੀ ਕਰਨ ਲੱਗਾ, ਤੂੰ ਵਾਸ਼ਨਾ ਦਾ ਪਾਣੀ ਪਾ, ਇਹਨੂੰ ਚੰਗੀ ਤਰੀਕੇ ਨਾਲ ਗੁੰਨਿਆ,
ਫਿਰ ਤੂੰ ਇਸ ਦਾ ਗੋਲਾ ਬਣਾਇਆ ਤੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ। ਕੁਮਾਰ ਪਹਿਲੇ ਮਾਟੀ ਗੁੰਨਦਾ, ਉਹਦੇ ਚ ਪਾਣੀ ਪਾਉਂਦਾ, ਫਿਰ ਉਹਦਾ ਗੋਲਾ ਬਣਾ ਕੇ ਉਹਨੂੰ ਚੱਕ ਤੇ ਰੱਖਦਾ। ਜ਼ਰੂਰ ਤੁਸੀਂ ਕੁਮਾਰ ਦੇ ਕੋਲੋਂ ਘੜੇ ਬਣਦੇ ਦੇਖੇ। ਬਰਤਰੀ ਇਹ ਦ੍ਰਿਸ਼ ਖਿੱਚਦਾ। ਮੋਹ ਮਨ ਕੋ ਅਜ ਖਲ ਮਿਰਦ ਪਿੰਡ ਮਖਲੋਕ, ਕਰ ਇਕੱਤਰ ਚਿੰਤਾ ਚੱਕਰ ਪਰਬਤ ਭਰੇ ਹੈ। ਏ ਪ੍ਰਭੂ, ਤੂੰ ਮੇਰੇ ਮਨ ਰੂਪੀ ਮਿੱਟੀ ਚ ਵਾਸ਼ਨਾ ਦਾ ਪਾਣੀ ਪਾ, ਇਹਨੂੰ ਗੁਣਿਆ, ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ। ਤੇ ਚੱਕ ਨੂੰ ਕੁਮਾਰ ਚਲਾਉਂਦਾ, ਸੋਟੇ ਨਾਲ ਘੁਮਾਉਂਦਾ ਤੇ ਚੱਕ ਘੁੰਮਦਾ। ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ? ਦੁੱਖ ਮਾਂਜ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ, ਹੋਰ ਦੁੱਖ ਦੇ ਜਿਹੜਾ ਹੋਰ ਦੁੱਖ। ਭਰਤਰੀ ਕਹਿੰਦੇ ਨੇ ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਨਹੀਂ ਆਉਂਦਾ, ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ। ਸੁੱਖ ਜਦ ਆਉਂਦਾ ਇਕੱਲਾ ਹੀ ਆਉਂਦਾ, ਇਕੱਲਾ ਹੀ ਤਨਹਾ, ਉਹ ਤਨਹਾ ਹੀ ਕਾਫੀ ਬਲਵਾਨ ਹੈ। ਪਰ ਦੁੱਖ ਇਕੱਲਾ ਨਹੀਂ ਆਉਂਦਾ। ਕਦੀ ਬਗੌਰ ਮੁਤਾਲਾ ਕਰ ਲੈਣਾ ਕਿਸੇ ਇੱਕ ਦੁੱਖ ਬਾਰੇ, ਇਹਦਾ ਬਹੁਤਾ ਖੁਲਾਸਾ ਮੈਂ ਨਾ ਕਰਾਂ। ਇੱਕ ਦੁੱਖ ਨਹੀਂ ਆਉਂਦਾ, ਇੱਕ ਦੁੱਖ ਦੇ ਪਿੱਛੇ ਕਈ ਦੁੱਖ ਆਉਂਦੇ। ਇੰਜ ਕਹਿ ਲਓ, ਦੁੱਖ ਪੂਰੇ ਲਾਓ ਲਸ਼ਕਰ ਨਾਲ ਆਉਂਦਾ। ਇੱਕ ਸੂਫੀ ਤੇ ਇੰਜ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਜੇ ਤੂੰ ਪੂਰਾ ਲਸ਼ਕਰ ਬਣਾ ਕੇ ਆਵੇਂ ਤੇ ਮੈਂ ਗਰੀਬ ਤੇ ਚੜਾਈ ਕਰੇ। ਦੁੱਖ ਲਾਓ ਲਸ਼ਕਰ ਨਾਲ ਆਉਂਦੇ ਨੇ, ਕਤਈ ਇੱਕ ਦੁੱਖ ਨਹੀਂ ਆਉਂਦਾ। ਦੁੱਖਾਂ ਦੀ ਪਿੱਛੇ ਫੌਜ ਆਉਂਦੀ। ਦਸ ਦੇ ਨਾਲ ਇੱਕ ਗਿਆਨੀ ਸਿੰਘ ਚੱਲਦਾ ਸੀ, ਇਹ ਦੋ ਚਾਰ ਦਿਨ ਹੋਏ, ਇਹਦਾ ਐਕਸੀਡੈਂਟ ਹੋ ਗਿਆ ਤੇ ਫ੍ਰੈਕਚਰ ਹੋ ਗਿਆ। ਹੁਣ ਜਦ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ, ਬੜੀ ਮੁਸ਼ਕਿਲ ਨਾਲ ਉਹ ਵੀ ਔਖ। ਹੁਣ ਸਿਰਫ ਹਾਦਸਾ ਤੇ ਇੱਕੋ ਹੀ ਹੋਇਆ, ਐਕਸੀਡੈਂਟ ਤੇ ਇੱਕੋ ਹੋਇਆ, ਫ੍ਰੈਕਚਰ ਹੋ ਗਿਆ। ਹੁਣ ਗੌਰ ਨਾਲ ਦੇਖੀਏ, ਦੁੱਖਾਂ ਦੀ ਲੰਬੀ ਲੈ। ਦੁੱਖ ਕੋਈ ਇੱਕ ਨਹੀਂ ਆਉਂਦਾ, ਕਤਈ ਇੱਕ ਨਹੀਂ ਆਉਂਦਾ, ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ, ਆਪਣੇ ਨਾਲ ਪੂਰਾ ਲਾਓ ਲਸ਼ਕਰ ਲੈ ਕੇ ਆਉਂਦਾ। ਇਹ ਸੂਫੀ ਕਹਿੰਦਾ, ਅਗਰ ਗਮ ਲਸ਼ਕਰ ਰੰਗੇ ਜਦ ਕਿ ਹੂਨੇ ਆਸ਼ਕਾਂ ਰੇ ਜਦ, ਇਹ ਗਮ ਤੂੰ ਆਪਣਾ ਪੂਰਾ ਲਾਓ ਲਸ਼ਕਰ ਲੈ ਕੇ ਆਵੇਂ ਤੇ ਮੈਂ ਖੁਦਾ ਦੇ ਪ੍ਰੇਮੀ ਦਾ ਤੂੰ ਖੂਨ ਕਰੇ। ਅਗਰ ਗਮ ਲਸ਼ਕਰ ਅੰਗੇਜ਼ਦ ਕਿ ਹੂਨੇ ਆਸ਼ਕਾਂ ਰੇਜ਼ਦ, ਮਨੋ ਸਾਕੀ ਬਹਿਮ ਸਾਜ਼ਮ ਬੁਰਨਿਆ ਦਸ਼ ਬਰੰਦਾਜ਼ੇਮ, ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਇਹ ਗਮੋ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂਗਾ। ਨਸ ਵਜੋ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾ ਇਹ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ। ਕਿਉਂ? ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ। ਹੁਣ ਤੇ ਕਰਤੇ ਪੁਰਖ ਦੀ ਬਰਕਤ, ਹੁਣ ਤੇ ਉਸਦੀ ਹੋਂ, ਹੁਣ ਤੁਹਾਡਾ ਕੀ ਕੰਮ। ਭਰਤਰੀ ਕਹਿੰਦੇ ਨੇ, ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਨਿਆ ਹੋਇਆ ਮਨ, ਇਹਨੂੰ ਰੱਖਿਆ ਹੇ ਪ੍ਰਭੂ ਤੂੰ, ਫਿਰ ਦੁੱਖ ਦੇ ਸੋਟੇ ਨਾਲ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ। ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚਿੰਤਾ ਵੱਧਦੀ ਗਈ, ਦੁੱਖ ਵੱਧਦੇ ਗਏ, ਚੱਕ ਤੇਜ਼ੀ ਨਾਲ ਘੁੰਮਦਾ ਗਿਆ। ਚਿੰਤਾ ਤੁਰ ਮਨੁੱਖ ਕੀਰਤਨ ਨਹੀਂ ਸੁਣ ਸਕਦਾ, ਚਿੰਤਾ ਤੁਰ ਮਨੁੱਖ ਕਥਾ ਵੀ ਨਹੀਂ, ਉਹ ਤੇ ਚੱਕ ਦੇ ਉੱਤੇ ਘੁੰਮ ਰਹੇ। ਚਿੰਤਾ ਤੁਰ ਮਨੁੱਖ ਪਾਠ ਵੀ ਨਹੀਂ ਕਰ ਸਕਦਾ, ਚਿੰਤਾ ਤੁਰ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ, ਉਹ ਤੇ ਘੁੰਮ ਰਹੇ। ਦੁੱਖ ਮਾਂਜ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ, ਫਿਰ ਹੇ ਪ੍ਰਭੂ ਹੇ ਕੁਮਾਰ,
तू फिर मेरे मन रूपी मिट्टी चो की बनाया, अत्र मित्र गल्लब पर गल्लब कुलाल विद कोने विद करे विद वे तो घरे घरे हैं, इस तरह दे तू घड़े बना देते, ए मेरा अपना है, ए मेरा बेगाना है, ए शत्रु है, ए मेरा मित्र है, ए मेरा पुत्र है, ए मेरा मित्र है, मेरी पत्नी है, ए मेरे मां बाप ने, मेरा भरा है, मेरी संपदा है, मेरा घर है। बड़ा पसारा तू मेरे मन चो बना देता, सब मन चो। तो जे इतना सारा पसारा मन चो बने है, ते मन नु समेटदे आ सारा पसारा खत्म हो जाता, सब खत्म हो जाता। धर्म दी मूल साधना है मन नु एकाग्र करना, मन दा एक होना, सावधान होना, सारा पसारा खत्म हो जाता है। सारा पसारा जब खत्म होया तो प्रकाश किरण दिच लीन हो जाता है। जैसे प्रकाश किरण दिच लीन हो जाता है, यकीन जानो किरण सूरज दिच लीन हो जाता है। इसे नु कहया सूरज किरण मिले जल का जल हुआ राम, ज्योति ज्योत रली संपूर्ण थिया राम। जो मन बनया सी ते धन गुरु ग्रंथ साहब जी महाराज ने मैनू कुछ इथे बैठे अनुभव बख्शे सन, वो हुण मैं बयान करा ते कम से कम मैनू चार पांच दिन हो लगन गए, अंदर एक हड़ चले। पर मैं हुण वर्का इथे ही समाप्त करना, किताब इथे ही टपना, समा हो गया, वक्त हो गया। ये पसारा जो प्रकाश करके प्रकाशित हो रहा सी, दिखाई दे रहा सी, मन दे एकाग्र होंदे सारा पसारा सिमट जांदा। परतरी इंज कहिंदे, फिर मन आत्मा दे चलीन हो जाता है। पर जैसे मन आत्मा चलीन होया, आत्मा परमात्मा चलीन हो जाती है। इस तरह की लीनता की अवस्था नु गुरबाणी फिर इंज बयान कर दिए, सूरज किरण मिले जल का जल हुआ राम, ज्योति ज्योत रली संपूर्ण थिया राम। इस प्रसंग नु मैं फिर किसी जगह संपूर्ण करांगा, ये ठीक है, मैं दो दिन होर इत्थे है। अज शाम नु दास ने श्री गुरु सिंह सभा विकासपुरी हाजरी भरनी है, कल सवेरे श्री गुरु सिंह सभा साउथ अनारकली जमुना पर उत्थे दास ने हाजरी भरनी है। इसे तरीके दे नाल कल शाम दी हाजरी श्री गुरु सिंह सभा प्रशांत विहार विच 24 तरीक गुरुद्वारा संतपुरा तिलक नगर बाबा धर्म सिंह जी का अस्थान उत्थे हाजरी भरनी है। 24 तरीक शाम दी कालका जी श्री गुरु सिंह सभा उत्थे दास ने हाजरी भरनी है। कोशिश तो यही होगी, पर पता नहीं कलगीधर पातशाह धन गुरु नानक देव जी महाराज केड़ी बाली खोलते ने, केड़ा बुआ खोलते ने। इस तों बाद दास ने अलवर चले जाना है, क्योंकि एक दो तीन समागम गुरमत समागम जो धन गुरु ग्रंथ साहब जी महाराज अपनी कृपा दित्ती हुई शक्ति समर्था का सदका हर साल करा लेंदे ने, अदकी भी यह समागम चलना हर साल चलता है। जिन्हां जिन्हां सत्संगियां नूं समा मिले पहुंच सकदे ने, दो ढाई घंटिआं दा ट्रेन दा ते रोड दा जो है रस्ता है। इस थां ते हर साल हाजरी भरदे आया सरदार रजिंदर सिंह जी अगले साल दा मैनूं उसे वक्त नोट करांदे ने भई अगला साल नोट करना। तो मैं भी इन्हां नूं कहिंदा हुंदा गुरु ने जिंदगी रखी सेहत रखी जरूर हाजरी भरांगे, क्योंकि ये उस संत दी बरसी है जिहदे उत्ते दो पंक्तियां बिल्कुल पूरियां उतरदियां ने, सूरज किरण मिले जल का जल हुआ राम, ज्योति ज्योत रली संपूर्ण थिया राम। उसे ही महान संत दा नाम सी संत बाबा अतर सिंह जी, मस्तों आने वाले सतगुरु रहमत करन बख्शिश करन जिंदगी रही सेहत रही, सतगुरु ने संजोग बनाया,
ਫਿਰ ਇਸੇ ਹੀ ਅਸਥਾਨ ਤੇ ਇਸੇ ਵਰਸੀ ਦੇ ਵਿੱਚ ਤੁਹਾਡੇ ਚਰਨ ਪਰਸਾਂਗੇ। ਸਾਰਿਆਂ ਦਾ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਸਮੂਹ ਸਾਧ ਸੰਗਤ ਨੇ ਇਕਾਗਰਤਾ ਨਾਲ ਸਰਵਣ ਕੀਤਾ ਹੈ।

ਕੀਆ ਅਹਿਨ ਸੁਸਹਿਜ ਸੁਫਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਵੈ ਸਿਪਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਝਟੀਆ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੂ।

ਮਹਲਾ ਤੀਜਾ ਜੁਗ ਚਾਰੇ ਥਾਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਥਾਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵ ਮੁਕਤ ਨਾ ਹੋਈ ਨਾਨਕ ਕਾਮਣ ਕੰਤਾ ਭਾਵ ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਥਨ ਬਾਲੜੀਏ ਹਰ ਵਰ ਪਾਵਹ ਸੋਈ ਰਾਮ ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸੱਚੀ ਸੁਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਥਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਥੁਰਮੇਲੀ ਮੇਰਾ ਪ੍ਰਭਾਵ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ।

0: ਪ੍ਰਭਾਣੀ ਸੱਚ ਸੀਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੋ ਨਿਸੈਭੰ ਗੁਰਪ੍ਰਸਾਦਿ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ।

आत्मयाकर शरीर स्वस्थ खीण समय सिमरंतु नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संग जीओ। बिरद बाबा धन गुरु अमरदास जी महाराज उन्हां दा बख्शिश कीता अज दा हुक्मनामा। ये चार पदियां दे चै, चार चरणां दे चै, चार पैरियां दे चै। किसे एक केंद्री ख्याल नूं, किसे एक मरकजी ख्याल नूं बार बार चार पैरियां दे, चार चरणां दे, चार पदियां दे दोहराया गया। इहदे च प्रथम पंक्ति अक्सर चौपदियां दे च अगर रहाओ ना होवे तो फिर पहली पंक्ति ही सिरलेख है, सिरमौर है, अनुमान है। युग चारे धन जे भवे, इहदे च चार युगां दा मेरे पातशाह ने जिगर कीता है। अर्थ करन तो पहले थोड़ा जा मैं इस दा जिक्र कर दें। युग बदल देने समय देच, युग बदल देने शरीर देच, युग बदल देने मन देच। युग दी तब्दीली तीन थावां ते हुंदी है। मन दी दुनिया च युग बदल देने हर युग मानसिक अवस्था है। युग बदल देने तन दी दुनिया देच, तन दी अवस्था है युग। ते युग बदल देने समय देच, वक्त देच, और निर्धारित समय देच युग दी तब्दीली हो जाती है, युग दा पलटा हो जाता है। पहली गल। दूसरी, युग सिर्फ मनुखां दी दुनिया च बदल देने, पशु पक्षियां दी दुनिया च नहीं। युग सिर्फ मनुखां दी दुनिया च बदल देने, कीड़े मकोड़ियां दी दुनिया च नहीं। युग सिर्फ मनुखां दी दुनिया च बदल देने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हैं, बाकी सब कुछ कायनात विच ओही चलदा रहिंदा है। लखां करोड़ां साल पहले जिहड़ा सूरज सी अज भी ओही है, लखां करोड़ां साल पहले जिहड़े तारे सन अज भी ओही है, ये धरती भी ओही है, ये सागर भी ओही है। प्राचीन तो प्राचीन ग्रंथां विच भी गंगा दा जिक्र है, जिहड़ी हजारां लखां साल पहले सी अज भी ओही है। इसनों धन गुरु नानक देव जी महाराज रामकली राग विच इस तरह बयान भी करदे ने, सोई चंद चढ़े से तारे, सोई दिनियर तपत रहे, साधर तीसा पवन जुलारे, जुग जी खेले थां कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किस ते खड़ी है, किस ते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलदे। हजारां लखां साल पहले जिवें चिड़ियां रहिंदियां सन अज भी उसे तरह रह रही है। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उन्हां दी आवाज विच, रहन सहन विच, तर्जे जिंदगी विच कोई तब्दीली नहीं। तब्दीली तीन थावां ते मंदे ने,
और वह सिर्फ मनुख नाल संबंधित है। समय दे तल ते युग दा बदलना, मन दे तल दे उते युग दा बदलना, ते तन दे तल दे उते युग दा बदलना। समय दे तल दे उते जेड़ा युग बदलदा है उसकी व्याख्या आसा दीवार विच धन गुरु नानक देव जी महाराज ने बड़े सोहने ढंग नाल कर दिती है। जद जीवन दा लक्ष्य बदल जांदा है तो मनुखी दुनिया विच युग बदल जांदा है। जद जीवन दा मनोरथ बदल जांदा है तो युग बदल जांदा है। समय विच मन दे तल ते युग बदलदा है। इत्थे आप इतने गुरमुख बैठे हो तो मैं कह सकदा कोई सतयुगी होवेगा, कोई त्रेते युग दे च बैठा होवेगा, कोई द्वापर दे च बैठा होवेगा, गुस्ताखी माफ, कोई कलयुगी जीव होवेगा। असे सारे मनुखां नूं कलयुगी नहीं कह सकते ते सारियां नूं सतयुगी भी नहीं कह सकते। मनुख सतयुगी हो सकता है, त्रेते युग दे च जी सकता है, द्वापर दे च जी सकता है, कलयुग दे जी सकता है। मनुख नूं वेख के कहा जा सकता है कि किहड़े युग दे च जी रहा है। ये भी मैं अर्ज करा, ये तब्दीली मन दे तल ते आउंदी है। तन दे तल दी तब्दीली गर्भकाल दी अवस्था सतयुग, बचपना त्रेता, जवानी द्वापर, बुढ़ेपा बिरध अवस्था कलयुग। ये इस तरीके नाल चार अवस्थावां बन दियां ने। गर्भकाल दी अवस्था बच्चे दी, फिर बचपना गर्भ दे च मां दी कुख दे च सी, फिर धरती दी गोद दे च आया बचपना, फिर जवानी, फिर बुढ़ेपा। तन मन ते समय दियां हालतां दे च युग दी जिहड़ी तब्दीली है, मैं थोड़ा जिहा जितना खुलासा कर सकिया थोड़े सामने रखा। मन दी तब्दीली, विचारां दी तब्दीली, सोचने दी तब्दीली, चिंतन दी तब्दीली। विचार बदलदे ने उसे नूं कहिंदे ने मनुख दा संसार बदल जांदा है। बहु गिणती दे च मनुखां दे विचार तब्दील हो जाण तो फिर कह देंदे ने युग बदल गए, युग बदल गए। सतयुग की व्याख्या सतगुर इस तरह करते हैं, सतयुग रत संतोख का धर्म अगे रख दो। मानसिक तल उत्ते युगां की तब्दीली, धर्म अगे रखवा। जद मनुख जिंदगी का लक्ष्य धर्म नो रख लैंदा, धर्म अगे, तो उहदी प्राप्ति का साधन होंदा है संतोख। सतयुग रथ संतोख का धर्म अगे रथवा, संतोख ही धर्म की प्राप्ति का वसीला है, और कुछ भी वसीला नहीं। जप है संतोख नहीं, तीर्थां का रटन है संतोख नहीं, पूजा पाठ है संतोख नहीं, कथा कीर्तन दा करना है सुनना है संतुष्टि नहीं। ते जे संतुष्टि नहीं, ये मनुख अपने जीवन दा लक्ष्य धर्म नहीं बना सकता। जीवन दा लक्ष्य जद सत होवे, भाव परमात्मा होवे, धर्म होवे, तो फिर प्राप्ति दा साधन संतोख होंदा है। सतयुग रत संतोख का धर्म अगे रथवा। मानसिक तल ते युग इंज बदलते ने, त्रेते रथ जते का जोर अगे रथवा। जद कोई मनुख जिंदगी दा लक्ष्य प्रभता ताकत समर्था, ताकत चाहिए, मेरी भुजावां दे च बल चाहिए, मेरे दो हथ हजारां हथां नूं जकड़ सकन, मेरी जबान दा एक बोल हजारां मनुखां दे सिर झुका दे रहे,
ਤਾਕਤ ਚਾਹੀਦੀ ਹੈ, ਸਮਰਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ ਨੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਵੇਗੀ, ਦੁਨੀਆ ਠੁਕਰਾ ਦੇਵੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਆਉਂਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ 'ਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ 'ਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੋ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤੋ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ, ਪੁੰਜ ਪਾਣੀ ਨਿਵਾਣ ਨੂੰ ਜਾਂਦਾ ਹੈ, ਉਂਜ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਜ ਪਾਣੀ ਦਾ ਸੁਭਾਅ ਹੈ ਨਿਵਾਣ ਵਿੱਚ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਵਿੱਚ ਜਾ ਰਿਹਾ ਹੈ, ਨਿਵਾਣ ਵਿੱਚ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸ਼ਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਵਾਣ ਦੀ ਤਰਫ ਜਾ ਰਹੀ ਹੈ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ, ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤੋ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤੋ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤੋ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ ਆਉਂਦੀ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ,
ਇਹ ਮਨੁੱਖ ਕਲਯੁਗੇ ਹੈ, ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ ਹੈ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ। ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ ਹੈ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗੇ ਹੈ। ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ, ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ। ਕੋਈ ਮਨੁੱਖ ਇੱਕ ਯੁੱਗ ਦੇ ਸਾਰੇ ਨਹੀਂ ਜੀਵਦੇ, ਇਹ ਵੀ ਮੈਂ ਅਰਜ਼ ਕਰਦੇ। ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਚ ਜੀ ਰਹੇ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੀ ਜੀਵ ਹੈ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੀ, ਕਲਯੁਗ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ। ਇਸੇ ਨੂੰ ਹੀ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪਾਂ ਨੂੰ ਸਰਵਨ ਕਰਾ ਸਕਾਂ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦਿ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼, ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨ ਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦਾ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੈਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ।
ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ। ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ, ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ ਨੇ। ਇਸ ਗਰਭ ਕਾਲ ਦੇ ਬੱਚੇ ਦੀ ਦੁਨੀਆਂ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭ ਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰ ਦਿੰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿਸੇ ਗਰਭ ਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭ ਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁੰਘ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ ਹੈ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਝ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ ਹੈ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ ਇਹ ਅੰਸਾ ਅਵਤਾਰ ਹੈ,
ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ ਦਸ ਕਲਾ ਬਾਰਾਂ ਕਲਾ ਅਵਤਾਰ ਹੈ, ਔਰ ਇਹ ਸੋਲਾਂ ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸ ਦੇ ਕੋਲ ਕਿਤਨੀ ਹੈ, ਹੁਨਰ ਇਸ ਦੇ ਕੋਲ ਕਿਤਨਾ ਹੈ, ਗੁਣ ਇਸ ਦੇ ਕੋਲ ਕਿਤਨਾ ਹੈ, ਗੁਣ ਕਲਾ ਇਹ ਕਲਾਕਾਰ ਤਾਂ ਹੈ ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ, ਇਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਨੇ ਸਭ ਅਵਤਾਰ ਸ਼੍ਰੇਣੀ ਦੇ ਨੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ ਇਹਦੇ 'ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦਾ, ਇਹ ਨਹੀਂ ਚੜੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ, ਠੀਕ ਹੈ ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ, ਪਰਮਾਤਮਾ ਦੇ ਨਹੀਂ ਨੇ। ਤੁਹਾਡੇ ਦਿਮਾਗ 'ਚੋਂ ਨਿਕਲੇ ਨੇ, ਤੁਹਾਡੀ ਸੋਚਣੀ 'ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤਾਂ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇੱਥੇ ਪੋਥੀ ਪਰਮੇਸ਼ਰ ਕਾ ਸਥਾਨ, ਅਤੇ ਫਿਰ ਇਹਦੇ 'ਚ ਕੁਝ ਹੋਰ ਨਾ ਸਮਝਣਾ। ਇਹ ਤੇ ਰਵਿਦਾਸ ਦੇ ਬੋਲ ਨੇ ਅਤੇ ਕਬੀਰ ਦੇ ਬੋਲ ਨੇ, ਸਾਡੇ ਵਿੱਚ ਕੁਝ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਨੇ। ਸੰਸਾਰ ਦਾ ਭਰਮਣ ਕਰਦੇ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ ਸਹਿਮਤ ਹੋਣ ਵਾਸਤੇ ਅਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤਾਂ ਕੋਈ ਵੀ ਕਰ ਸਕਦਾ, ਤਰਕ ਤਾਂ ਕੋਈ ਵੀ ਕਰ ਸਕਦਾ, ਤਰਕ ਤਾਂ ਪਰਮਾਤਮਾ 'ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ, ਤਰਕ ਦਾ ਕੀ ਹੈ? ਤਰਕ ਤਾਂ ਸਿੱਧੀ ਪਰਮਾਤਮਾ 'ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ, ਤਰਕ ਤਾਂ ਹੋ ਸਕਦੀ ਹੈ, ਸੂਰਜ 'ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ 'ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤਾਂ ਅੰਧੇ ਦੇ ਤਲ 'ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤਾਂ ਇਤਨਾ ਹੀ ਕਹਿਣਾ ਪਏਗਾ, ਜੇ ਤੈਨੂੰ ਸਮਝ ਨਹੀਂ ਹੈ, ਪਰਮਾਤਮਾ ਤਾਂ ਹੈ ਤੈਨੂੰ ਸਮਝ ਨਹੀਂ ਹੈ, ਸੂਰਜ ਤਾਂ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਮਾਫ, ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਅਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ ਹੋ, ਤੁਸੀਂ ਆਪਣੇ ਤਲ 'ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ 'ਤੇ ਤੁਸੀਂ ਗਲਤ ਹੋ, ਆਪਣੇ ਤਲ 'ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ, ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ ਹੈ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਤਾਂ ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ?
ਕਿਹੜਾ ਪ੍ਰਤੱਖ ਪ੍ਰਮਾਣ ਦੇ? ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏ। ਗੁਸਤਾਖੀ ਮਾਂ, ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ, ਬੰਦ ਬੰਦ ਕੱਟੇ ਨੇ, ਸੋਲੀ 'ਤੇ ਲਟਕਾਇਆ, ਕਤਲ ਕੀਤਾ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾਂ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤਾਂ ਦਿਖਾਓ, ਪ੍ਰਤੱਖ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਅਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਅਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੋਨੇ ਹੋ ਗਏ ਨੇ, ਬੌਧ ਮੱਠ ਕਈ ਸੋਨੇ ਹੋ ਗਏ ਨੇ, ਚਰਚ ਅਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਹੈ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤਾਂ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਮਨ। ਮਹਾਰਾਜ ਕਹਿੰਦੇ ਮਨ ਤਾਂ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਹੈ ਸਤਸੰਗ ਦੇ 'ਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤਾਂ ਇਲਾਜ ਹੈ, ਐਸੀ ਗੱਲ ਨਹੀਂ, ਪਰ ਸ਼ਰਤ ਹੈ ਸਤਸੰਗ ਦੇ 'ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਰੂਹਾਨੀ ਰੂਪ ਦੇ 'ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ, ਗੁਰੂ ਸੰਗਤ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋਹਰੇ, ਸੰਗਤ ਦੇ 'ਤੇ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਣਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ 'ਚ ਗੁਰੂ ਨੇ, ਗੁਰੂ ਪੰਥ, ਗੁਰੂ ਸੰਗਤ। ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਅਤੇ ਸਾਕਾਰ, ਨਿਰਗੁਣ ਅਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਦੇ 'ਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾ 'ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਦਰਖਤਾਂ ਦੇ ਫਲ ਤੋੜ ਲੈਣੇ, ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ, ਖਾ ਲੈਣਾ, ਜ਼ਿੰਦਗੀ ਬੜੀ ਇੰਝ ਕਹਿ ਲਓ
ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ। ਇਹ ਸੁੱਖ ਗਰਭਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤੇ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤੇ ਉਹ ਗਰਭਕਾਲ ਦੀ ਅਵਸਥਾ ਲੱਭ ਰਿਹਾ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ ਚ ਹੈ, ਕੁੱਖ ਦੇ ਚ ਹੈ, ਸਤਜੁਗ ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦਿਆਂ ਇਹਦੀਆਂ ਕੁਝ ਲੋੜਾਂ ਤੇ ਬੱਚੇ ਨੂੰ ਕੀ ਚਾਹੀਦੀ ਤਾਕਤ ਸਮਰਥ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸੱਭੇ ਹੈ, ਸੱਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ ਚ ਗੱਲ ਕਹਿ ਦਿੱਤੀ। ਸੱਭੇ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਜ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ, ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਦੇ ਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ ਬਿਲਕੁਲ ਮਦਰਾ ਜਿਹਾ 2.5 ਫੁੱਟ ਦਾ ਬਾਵਨ ਅਵਤਾਰ ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ। ਕਿਉਂ? ਸਤਯੁਗੀ ਜੀਵ ਨੂੰ ਕੀ ਲੋੜ ਹੈ? ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤਾਂ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਂ ਅਰਜ਼ ਕਰਦੇ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਝ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤਾਂ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਰਾਮ ਨੇ, ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏਗਾ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ,
ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਨ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ। ਇਹਨੂੰ ਸਿਖਾਉਣਾ ਸੀ ਉੱਚਾ ਆਚਰਨ ਇਖਲਾਕ, ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤੋ ਦੁਆਪੁਰ ਰੱਥ ਤਪੇ ਕਾ ਸਤ ਅਗੇ ਰੱਥ ਵਾ, ਸਤ ਉੱਚਾ ਆਚਰਨ ਇਖਲਾਕ। ਇੰਜ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਤੇ ਲੀਲਾ ਹੀ ਪ੍ਰਧਾਨ ਆਉਂਦੀ। ਸ੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ। ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ, ਇਹ ਵੀ ਮੈਂ ਅਰਜ਼ ਕਰਦਾ। ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡਵ ਹਾਰਦੇ ਪਏ ਮਜ਼ਲੂਮ ਨੇ, ਸੱਚਾਈ ਇਹ ਹੈ। ਅਤੇ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤੇ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ? ਇੱਕ ਮਜ਼ਲੂਮ ਕੁਰਬਾਨ ਹੁੰਦਾ, ਇਹ ਗਰੀਬ ਮਾਰਿਆ ਜਾਏਗਾ, ਪ੍ਰਣ ਤੋੜ ਦਿੰਦੇ। ਪ੍ਰਣ ਉਹਨਾਂ ਨੇ ਕਦਮ ਕਦਮ ਤੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ, ਹੁਣੇ ਮੈਂ ਅਰਜ਼ ਕਰ ਬੈਠਾ। ਉਹਨਾਂ ਨੇ ਕਿਸੇ ਥਾਂ ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ, ਤੋੜੀ ਹੈ ਮਰਿਆਦਾ। ਕਿਹਾ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਸੱਚਾਈ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ। ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ, ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਦੇ 'ਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤੇ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰਕੇ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨਿਤ ਮੰਨਣ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ।
ਉਹ ਲੋਅਰ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਹਾਈ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ ਵਿੱਚ, ਉਹਦਾ ਅਨੁਵਾਦ ਮੈਂ ਲਿਖ ਕੇ ਲੈਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ ਵਿੱਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ ਵਿੱਚ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤੇ ਖੁੱਲ ਦਿਓ ਅਗਲੇ, ਇਤਨੀ ਆਜ਼ਾਦੀ ਤੇ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ ਤੇ ਕਿਸੇ ਨੂੰ ਫਾਂਸੀ ਤੇ ਚਾੜ ਦੇਣਾ ਮਰਿਆਦਾ ਤੇ ਬਚ ਜਾਏਗੀ, ਕਾਨੂੰਨ ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ, ਮਰਿਆਦਾ ਨੇ ਅਹਿੰਸ ਤੋਂ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨੇ ਗੱਲ ਖਤਮ, ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ। ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ, ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ ਉਹ ਸਿਲਸਿਲਾ ਦੇਖ ਕੇ ਤੇ ਸਾਡਾ ਖੂਨ ਖੋਲਦਾ ਹੈ, ਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤੇ ਤੇਰੀ ਜਵਾਨੀ ਤੇ ਵੀ ਸ਼ੱਕ ਕੀਤਾ ਜਾ ਸਕਦਾ, ਉਮਰ ਹੀ ਐਸੀ ਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤੇ ਹੋਰ ਕਦੋਂ ਖੋਲੇਗਾ, ਤੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਚੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ, ਤਾਂ ਬੁੱਢਾ ਸਿਆਣਾ ਬੜਾ ਹੁੰਦਾ। ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ, ਬਜ਼ੁਰਗ ਦਾ ਸਤਿਕਾਰ ਕਰ। ਪਰ ਬੁੱਢਾ ਚਲਾਕ ਬੜਾ ਹੁੰਦਾ ਹੈ, ਤਾਰਕਿਕ ਬੜਾ ਹੋ ਜਾਂਦਾ ਹੈ, ਸਿਆਣਾ ਬੜਾ, ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵਵਿਦਿਆਲੇ, ਕਦਮ ਕਦਮ ਦਿੱਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦਿੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ, ਇਹ ਮੈਂ ਅਰਜ਼ ਕਰ ਰਿਹਾ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਂਧੀ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦੇ। ਬਸ ਇਤਨਾ ਹੀ ਮੈਂ ਕਹਿ ਦਿਆਂ, ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਅਸੀਂ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ, ਤਾਂ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਦੇ 'ਚ ਬੋਲ ਬੋਲ ਕੇ
ਤਰਕ ਦੀ ਥਾਂ ਤੇ ਕੁਤਰਕ। ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ, ਪਰ ਮੈਂ ਅਰਜ਼ ਕਰਾਂ ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ। ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ? ਸਿਆਣਾ ਯੁੱਗ ਹੈ ਤੋ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ, ਪਰ ਨਹੀਂ, ਸੰਗੀਤ ਤੇ ਹੈ ਗੁਰੂ ਘਰ ਦੇ 'ਚ ਵੀ, ਮਰਿਆਦਾ 'ਚ। ਢੋਲ ਮਰਦੰਗ ਤੇ ਤਬਲੇ ਤੇ ਵਜਣ ਗਏ ਮਰਿਆਦਾ ਦੇ 'ਚ, ਗੀਤ ਤੇ ਇੱਥੇ ਵੀ ਗਾਉਣੇ ਹਨ ਮਰਿਆਦਾ ਦੇ 'ਚ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ, ਇਸ ਗੁਰਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ। ਉਹ ਮਰਿਆਦਾ ਵੀ ਨਹੀਂ ਜਿਸ ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ। ਗੁਰਪੁਰਸ਼ੋਤਮ ਅਵਤਾਰ ਤੋ ਇਹ ਕੈਸਾ ਹੋ ਸਕਦਾ ਹੈ? ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ ਸਿੱਖ, ਸਿੱਖ ਦਾ ਮਤਲਬ ਤੂੰ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ, ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ ਹੈ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ। ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, ਜੀਵਨ ਤੋਂ ਬ੍ਰਾਹਮਣ ਆਉਂਦਾ ਹੈ, ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ? ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤੋ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲ ਦੇਣਾ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲ ਦੇਣਾ, ਇੱਕ ਸਰੀਰ ਦੇ ਤਲ ਤੇ ਯੁੱਗ ਬਦਲ ਦੇਣਾ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ ਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ

0: ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਹੁੰਦਾ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਰਹੇ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ। ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ, ਪਰ ਇਹ ਬੁੱਢੇ ਇਤਨੇ ਚਲਾਕ ਸਨ, ਗੱਲ ਤੇ ਕੀ ਮੰਨਣੀ। ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ 'ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣਿਆ। ਇਹ ਤੇ ਹਕੀਕਤ ਹੈ, ਬੁੱਢਾ ਹੀ ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਦੇ 'ਚ ਯੁੱਗ ਬਦਲਦੇ ਨੇ, ਮਾਨਸਿਕ ਤਲ 'ਤੇ ਯੁੱਗ ਬਦਲਦੇ ਨੇ, ਸਰੀਰਕ ਤਲ 'ਤੇ ਯੁੱਗ ਬਦਲਦੇ ਨੇ। ਫਿਰ ਇਸ ਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ 4 ਪਦੇ ਨੇ, 4 ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ 4 ਯੁਗਾਂ ਦੇ 'ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਥਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
0: 4 ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ।
1: ਨਿਹਚੁਲ ਰਾਜ ਸਦਾ ਹਰ ਕੇ ਰਾਮ, ਤਿਸ ਬਿਨੇ ਅਵਰ ਨਾ ਕੋਈ ਰਾਮ।
0: ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ।
1: ਤਿਸ ਬਿਨੇ ਅਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ। ਹਾਂਜੀ।
1: ਧਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ।
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ।
1: ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਮ ਮੁਕਤ ਨਾ ਹੋਈ।
0: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ। ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ।

0: ਹਾਂਜੀ
1: ਨਾਨਕ ਕੰਮ ਨੂੰ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ।
0: ਜਿਸ ਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ
1: ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਾਵਹਿ ਸੁਈਰਾ।
0: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ, ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰੂ ਕਹਿ ਰਹੇ ਨੇ, ਇਹ ਜੀਵ ਇਸਤਰੀ ਹੈ, ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ
1: ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾ।
0: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ ਚ, ਕਿਧਰੇ ਕਿਧਰੇ ਹੁਣ ਵੀ ਪਿੰਡਾਂ ਚ, ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ ਭਾਵ, ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ
1: ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
0: ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ
1: ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ।
0: ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ
1: ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ।
0: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ
1: ਨਾਨਕ ਕੰਮ ਨੂੰ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
0: ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਦੇ ਚ ਇਸ ਦਾ ਵਾਸਾ ਹੋ ਜਾਏਗਾ, ਉਸ ਦੇ ਚ ਇਸ ਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਤੇ ਗੁਣੀ ਨਿਧਾਨ ਹੈ। ਹਾਂਜੀ
1: ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ।
0: ਗੁਰੂ ਜੋ ਕਹਿੰਦਾ, ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ
1: ਹਰ ਕਰ ਅੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ
1: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁਖ ਦੇ ਚ ਜੀਵਦਾ। ਹਾਂਜੀ
1: ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ, ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪਰਮਾਤਮਾ ਹੀ ਸਾਰੇ ਸੁਖਾਂ ਦਾ ਦਾਤਾ ਹੈ, ਫਿਰ ਪਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹਲੀ ਮਹਲ ਪਛਾਣਾ ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ ਪਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾਧ ਹਨਵਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ। ਸਾਧ ਹਨਵਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ, ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਦੇ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ, ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ।
1: ਗੁਰਮਤੀ ਕਟ ਚਾਨਣ ਹੋਵੇ ਪ੍ਰਭ ਰਵ ਰਹੇ ਆ ਸਭ ਥਾਈ ਰਾਮ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ।
1: ਰਵ ਰਵ ਰਹੇ ਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ, ਜੋ ਘੜ ਘੜ ਦੇ ਚ ਰਵੇ ਹੈ ਵਿਆਪਕ ਹੈ, ਉਹ ਇਸ ਘਟ ਦੇ ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ।
1: ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ, ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ। ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ।
1: ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤੋ ਇਹ ਜੀਵ ਰੂਪੀ ਇਸਤਰੀ ਪਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ।
1: ਨਾਨਕ ਆਪ ਮਲਾਈ ਕਰਤਾ ਨਾਮ ਨਵਾਂ ਨਿਧ ਪਾਈ।
0: ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ, ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ, ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ, ਆਪ ਉਤਸ਼ਾਹ ਪੂਰਵਕ ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
2: ਹੇ ਕਾਮੰ ਨਰਕ ਬਿਸਰਾਮੰ ਬਹੁ ਜਾਨੀ ਭਰਮਾਵਣੇ ਚਿਤ ਹਰਣੰ ਤ੍ਰੈ ਲੋਕ ਗਮੰ ਜਪ ਤਪ ਸੀਲ ਬਿਦਾਰਣੇ ਅਲਪ ਸੁਖ

ਹੇ ਕਾਮ ਤੂੰ ਕੀਤੇ ਹੋਏ ਜਪ ਨੂੰ ਕੀਤੇ ਹੋਏ ਤਪ ਨੂੰ ਸ਼ੀਲ ਨੂੰ ਭੰਗ ਕਰਨ ਵਾਲਾ ਹੈ ਨਾ ਤੂੰ ਸੰਜਮ ਰਹਿਣ ਦਿੰਦਾ ਨਾ ਤੂੰ ਸ਼ਰਮ ਰਹਿਣ ਦਿੰਦਾ ਨਾ ਤੂੰ ਜਪ ਰਹਿਣ ਦਿੰਦਾ ਨਾ ਤੂੰ ਤਪ ਰਹਿਣ ਦਿੰਦਾ ਇਤਨਾ ਚੰਚਲ ਕਰ ਦਿੰਦਾ ਕਿ ਮਨੁੱਖ ਲਈ ਰਾਮ ਦਾ ਚਿੰਤਨ ਕਠਿਨ ਹੋ ਜਾਂਦਾ ਨਿਹਚਲ ਨਾਲ ਜੁੜਨਾ ਕਠਿਨ ਹੋ ਜਾਂਦਾ ਚੰਚਲ ਦਾ ਮਤਲਬ ਹੈ ਚਲ ਚਲ ਚਲ ਇਤਨਾ ਚਲਾਏ ਮਾਨ ਕਰ ਦੇਣਾ ਮਨ ਨੂੰ ਉਹ ਜੋ ਨਿਹਚਲ ਹੈ ਨਹੀਂ ਚੱਲਦਾ ਟਿਕਿਆ ਹੋਇਆ ਟਿਕਿਆ ਹੋਇਆ ਉਸ ਨਾਲ ਟਿਕਣਾ ਉਸ ਨਾਲ ਜੁੜਨਾ ਕਠਿਨ ਹੋ ਜਾਂਦਾ ਔਰ ਜੀਵਨ ਚੰਚਲਤਾ ਦੇ ਵਹਿਣ ਵਿੱਚ ਬਹਿ ਤੁਰਦਾ ਹੈ ਅਗੰਮੀ ਮਹਾਨ ਮਿਲਿਆ ਇਹ ਜੀਵਨ ਕਾਮ ਦੀ ਭੇਟ ਹੋ ਜਾਂਦਾ ਹੈ ਜਦਕਿ ਜੀਵਨ ਮਿਲਿਆ ਸੀ ਰਾਮ ਨੂੰ ਭੇਟ ਕਰਨ ਲਈ ਹੋ ਗਿਆ ਕਾਮ ਦੀ ਭੇਟ ਅਗਰ ਕਾਮ ਪ੍ਰਾਰਥਨਾ ਬਣ ਜਾਏ ਤਾਂ ਰਾਮ ਪ੍ਰਗਟ ਆਉਂਦਾ ਹੈ ਕਾਮ ਵਾਸ਼ਨਾ ਬਣ ਜਾਏ ਤਾਂ ਫਿਰ ਜੀਵਨ ਕਾਮਮਈ ਹੋ ਜਾਂਦਾ ਹੈ ਕਾਮ ਦਾ ਰੂਪ ਬਣ ਜਾਂਦਾ ਹੈ ਵਾਸ਼ਨਾ ਦਾ ਰੂਪ ਬਣ ਜਾਂਦਾ ਹੈ ਹੇ ਕਾਮੰ ਨਰਕ ਬਿਸਰਾਮੰ ਬਹੁ ਜਾਨੀ ਭਰਮਾਉਣੇ ਚਿਤ ਹਰਣੰ ਤ੍ਰੈਲੋਕ ਗਮੰ ਜਪ ਤਪ ਸੀਲ ਬਿਦਾਰਣੇ ਅਲਪ ਸੁਖ ਅਵਿਤ ਚੰਚਲ

संत नानक नारायण। हार गया वो जीवन दी बाजी जो काम आश्रित हो गया, जीत गया वो जीवन दी बाजी जो राम आश्रित हो गया। कामना राम दी करिए मनुख सदाचारी बन जांदा है, कामना वासना दी करिए दुराचारी बन जांदा है। और वासना दी कोई सीमा नहीं, कामना दा वेग वासना नू वधांदा है, वासना दा वेग कामना नू वधांदा है। और इस तरह जीवन दर जीवन जिंदगी काम आश्रित हो जाती है। सतगुरु देव जी महाराज कहते हैं त्रै लोक गवन, सिर्फ मनुखा तक ही ऐ वासना तेरी पहुंच नहीं, तू ते तीन लोकां दे छाई हुई है, पशुआं दे चैं, पंछियां दे चैं, मनुखां दे चैं, जिन्हां नूं असी देवता कहिंदे आ, ये भी सही वासना करके भ्रष्ट होए, उन्हां दे अंदर भी कामना वासना दी ही चलदी रही। देवतियां दे सिरमौर देवते मने जांदे ने इंद्र, और ये असीम वासना करके काम करके भ्रष्ट होया। और वाकई काम वासना मनुख नु अंधा कर देती है, इतना अंधा हो गया ये भ्रष्ट होया है। एक वक्त दा सिरमौर संत गौतम ऋषि उसकी पत्नी अहिल्या थे, जो एक देवी दे समान सी, इसने उसनु वेसवा बनाया। जदके देवते दा कम है वेसवा नु देवी बना देना, पर एक ऐसा देवता वाकई काम देवते नु भी भ्रष्ट करके रख देंदा है, मनुखा नु भी भ्रष्ट कर देंदा है, पशु पक्षी ते इसी दलदल विच फसे हुए ने। बड़े बड़े जपीश्वर तपीश्वर लोभ दा ते त्याग कर गए, अहंकार नु भी सुट के परे भज गए, सता छोड़ दिती, लेकिन रूप दा चिंतन अक्सर चलदा रहा, वासना मजबूर कर दी रही, रूप दा चिंतन चलदा रहा। कहानियां ने गाथावां ने इंद्र स्वर्ग तो अपछड़ा भेजदा है, किधरे मेनका किधरे उर्वशी किधरे तप भंग आउंदा है, विश्वामित्र दा किधरे भ्रष्ट आउंदे ने श्रृंगी ऋषि, किधरे वासना दे दलदल विच फसदे ने महान योगी राज मच्छंद्रनाथ। दरअसल कोई स्वर्ग तो किसे अपछरा नु नहीं भेजदा, वासना कल्पना दा स्वर्ग खड़ा कर देंदी है, कल्पनावां दियां हूरां खड़ियां कर देंदी है, कल्पना दियां अपछरावां खड़ियां कर देंदी है। बैठा सी राम दे चिंतन दे चिंतन चल पिया होरां दा, बैठा सी प्रभु सिमरन दे सिमरन चल पिया अपछरां दा, कल्पना दा स्वर्ग। और जद कल्पना दे स्वर्ग दे अपछरा होवे होरां आवन, तो वास्तविक जगत जो हकीकत दा जगत है इस दे इस ऋषि नु भ्रष्ट होंदे आ देर नहीं लगेगी, जो कल्पना सी साकार हो जाती है तो भ्रष्ट होए विश्वामित्र, भ्रष्ट होए श्रृंगी ऋषि, भ्रष्ट होए ऋषि महान योगी मच्छंद्रनाथ। ये आम साधारण मनुख नहीं ने,
ਜਿਨ੍ਹਾਂ ਨੇ ਵਿਚਾਰਾਂ ਦੀ ਸ਼ਿਖਰਤਾ ਨੂੰ ਛੋਇਆ ਸੀ, ਜਿਨ੍ਹਾਂ ਨੇ ਜੀਵਨ ਦੀਆਂ ਬੁਲੰਦੀਆਂ ਨੂੰ ਵੀ ਵੇਖਿਆ ਸੀ, ਜਿਨ੍ਹਾਂ ਨੇ ਪ੍ਰਭੂ ਸਿਮਰਨ ਦੀ ਗਹਿਰਾਈਆਂ ਨੂੰ ਵੀ ਦੇਖਿਆ ਸੀ, ਫਿਰ ਵੀ ਵਾਸ਼ਨਾ, ਫਿਰ ਵੀ ਕਾਮਨਾ ਔਰ ਕਾਮਨਾ ਦੇ ਵਿੱਚ ਵਾਸ਼ਨਾ ਔਰ ਵਾਸ਼ਨਾ ਦੀ ਹੀ ਕਾਮਨਾ, ਇਸ ਤਰ੍ਹਾਂ ਕਾਮ ਵਾਸ਼ਨਾ ਕਰਕੇ ਇਹ ਰਿਸ਼ੀ, ਇਹ ਜੋਗੀ, ਇਹ ਬੜੇ ਬੜੇ ਜਪੀਸ਼ਵਰ, ਇਹ ਬੜੇ ਬੜੇ ਤਪੀਸ਼ਵਰ ਭ੍ਰਸ਼ਟ ਆਉਂਦੇ ਰਹੇ, ਇਸੀ ਦਲਦਲ ਦੇ ਵਿੱਚ ਫਸਦੇ ਰਹੇ। ਜੀਵਨ ਸਫਲ ਕਰਨ ਲਈ ਆਏ ਸਨ, ਜੀਵਨ ਨਿਸਫਲ ਹੋ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੁਨੇ ਛੰਦ ਦੇ ਵਿੱਚ ਇਸ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਔਰ ਧਨ ਜਾਈਏ, ਸਦਕੇ ਜਾਈਏ, ਕੁਰਬਾਨ ਜਾਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ, ਜੋ ਬੜੇ ਬੜੇ ਬਾਰੀਕ ਵਿਸ਼ਿਆਂ ਨੂੰ ਵੀ ਬੜੀ ਬਾਰੀਕੀ ਨਾਲ ਛੂੰਹਦੇ ਨੇ ਔਰ ਵਿਸਥਾਰ ਸਹਿਤ ਪ੍ਰਗਟ ਕਰਦੇ ਨੇ। ਧੰਨ ਗੁਰਦੇਵ ਜੀ ਮਹਾਰਾਜ ਦਾ ਵਾਕ, ਪੰਕਜ ਫਾਤੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਪੰਕਜ, ਪੰਕ ਕਹਿੰਦੇ ਨੇ ਚਿੱਕੜ ਨੂੰ, ਪੰਕਜ ਪੰਕ ਤੋਂ ਜਮਿਆ, ਪੰਕਜ ਪੰਕ ਨੇ ਜਿਸ ਨੂੰ ਜਮਿਆ, ਕਮਲ ਪਦਮ ਚਿੱਕੜ ਦੀ ਪੈਦਾਇਸ਼ ਹੈ। ਕਮਲ ਦੀਆਂ ਜੜ੍ਹਾਂ ਚਿੱਕੜ ਦੇ ਚ ਨੇ, ਦਲਦਲ ਦੇ ਚ ਨੇ, ਪਰ ਸੁਹੱਪਣ ਮਹਿਕ ਖੇੜਾ ਉੱਪਰ ਹੈ, ਚਿੱਕੜ ਤੋਂ ਵੀ ਉੱਪਰ, ਪਾਣੀ ਤੋਂ ਵੀ ਉੱਪਰ। ਕਈ ਦਫਾ ਐਸਾ ਹੁੰਦਾ ਪਾਣੀ ਘਟਦਾ ਹੈ, ਕਮਲ ਦੀ ਬੁਲੰਦੀ ਵੀ ਘਟਦੀ ਹੈ। ਜੋ ਗਗਨ ਨੂੰ ਚੁੰਮ ਰਿਹਾ ਸੀ ਧਰਤੀ ਦੀ ਤਰਫ ਡਿੱਗਣ ਲੱਗ ਪੈਂਦਾ ਹੈ, ਕਿਉਂਕਿ ਪਾਣੀ ਘਟ ਗਿਆ। ਪਾਣੀ ਪਦਾਰਥ, ਪਾਣੀ ਸੁੱਖ ਪਦਾਰਥਾਂ ਦਾ, ਪਰਿਵਾਰਕ ਸੁੱਖ, ਪਦਾਰਥਾਂ ਦਾ ਸੁੱਖ, ਧਨ ਦਾ ਸੁੱਖ। ਮਨੁੱਖ ਗਗਨ ਨੂੰ ਚੁੰਮਣ ਦੀ ਸੋਚਦਾ ਹੈ, ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸੁੰਦਰ ਉਦਾਹਰਣ ਦਿੱਤਾ ਹੈ। ਵਾਕਈ ਧਨ ਸੰਪਦਾ ਪਦਾਰਥ ਜਦ ਸਭ ਕੁਝ ਪ੍ਰਾਪਤ ਹੋ ਜਾਣ, ਪਰਿਵਾਰਕ ਸੁੱਖ, ਪਦਾਰਥਾਂ ਦਾ ਸੁੱਖ, ਧਨ ਸੰਪਦਾ ਦਾ ਸੁੱਖ, ਸਤਾ ਦਾ ਸੁੱਖ, ਤੇ ਜਦ ਕੁਝ ਹੋਰ ਸੁੱਖ ਦੀ ਲਾਲਸਾ ਨਾ ਰਵੇ, ਜਾਂ ਇਹ ਪਾਣੀ ਥੋੜਾ ਜਿਹਾ ਘਟ ਜਾਏ, ਤਾਂ ਫਿਰ ਕਮਲ ਥੋੜਾ ਜਿਹਾ ਥੱਲੇ ਗਿਰਦਾ ਹੈ, ਉਚਾਈਆਂ ਥੋੜੀਆਂ ਥੱਲੇ ਆਉਂਦੀਆਂ ਨੇ। ਮਹਾਤਮਾ ਬੁੱਧ ਰਾਜਘਰਾਨੇ ਤੋਂ ਨੇ, ਰਾਜਕੁਮਾਰ ਨੇ ਧਨ ਸੰਪਦਾ ਦੀ ਬੁਲੰਦੀ ਦੇਖੀ ਸੀ, ਪਾਣੀ ਬਹੁਤ ਸੀ, ਪਦਾਰਥ ਬਹੁਤ ਸਨ, ਉਚਾਈਆਂ ਸਨ। ਇਸੇ ਤਰੀਕੇ ਨਾਲ ਸਵਾਮੀ ਮਹਾਵੀਰ ਰਾਜਕੁਮਾਰ ਨੇ, ਰਾਮ ਰਾਜਾ ਨੇ, ਸ੍ਰੀ ਕ੍ਰਿਸ਼ਨ ਰਾਜਾ ਨੇ, ਬਹੁਤ ਸਾਰੇ ਭਗਤ ਸੰਤ, ਅਗਰ ਪਦਾਰਥਾਂ ਦਾ ਜਲ ਭਾਵੇਂ ਥੋੜਾ ਸੀ, ਫਿਰ ਵੀ ਆਸਮਾਨਾਂ ਨੂੰ ਛੋਇਆ, ਤਾਂ ਇਹਨਾਂ ਦੇ ਪੁਰਬਲੇ ਪੁੰਨ ਸਨ, ਪ੍ਰਤਾਪ ਸੀ ਪੁਰਬਲੇ ਪੁੰਨ ਦਾ, ਪਿਛਲੇ ਜਨਮਾਂ ਦੇ ਸੰਸਕਾਰ। ਉਹਨਾਂ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਬੁਲੰਦੀਆਂ ਨੂੰ ਛੋਇਆ। ਆਮ ਸਾਧਾਰਨ ਮਨੁੱਖ ਦੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਆਲਮਾਨਾ ਢੰਗ ਨਾਲ ਸਮਝਾਉਂਦੇ ਨੇ।
پانی کٹے ہے کمل تھلے گیا اچانک کدرے زور دی بارش ہوئی اور سروور دچ ہڑ دا پانی آ گیا بہت ویگ نال آیا بڑی تیزی نال سروور اوپر اٹھے ہے کمل سنبھال نہیں سکے اپنے آپ ڈب گیا پانی چ صرف پانی چ ہی نہیں ڈبیا جس چکڑ دے چ اس دیاں جڑا سن اسے چکڑ دے چ کھب کے رہ گیا منک پیدا ہویا کام تو چکڑ تو منکھی جیون دا کمل چکڑ تو پیدا ہویا ہے کام تو پیدا ہویا ہے پنکج فاتح پنگ محمد گمفیا یہ جو اتنا سندر کمل دا پھل ہے یہ تے پنک دی دین ہے چکڑ دی دین ہے یہ منکھی جنم یہ منکھی کایا اتنی سندر کایا یہ تے کام ویگ دی دین ہے یہ تے جمع ہے چکڑ تو پتا دا چکڑ ماں دا چکڑ پتا دی واشنا ماں دی واشنا یہ اس تو جمع ہے یہ تو چکڑ تو پیدا ہویا ہے پیدا تو چکڑ تو ہویا گھر وچ سکھ ودے آرام ودے پربھو دا سمرن چلیا اوپر اٹھیا آسمان نو چھوڑن دی لالسا گگن نو سجدہ کرن دی لالسا لیکن پانی گھٹیا تھلے آیا دکھ اور پدارتھاں دی کمی الجھنا کچھ کھیڑے چ فرق پاندیاں نے کچھ گراندیاں نے اچانک کدرے ہڑ دا پانی کدرے کسی دریا چو واڑا نکلے اس نے رخ سروور دی طرف کر لیا لبالب اچانک اچنچیت سروور نو بھر دیتا ہے کئی دفعہ اچانک دھن سمپدا دے امبار منک دے گھر دے چ لگ جاندے ہڑ دی طرح مانو کسی دریا دا ویگ سروور دی طرف ہو گیا ہے مانو برکھا دے ہڑ دا جل سروور دی طرف ہو گیا کسی کسی گھر وچ کسی کسی منکھی زندگی تے دھن تے سمپدا دی بارش ہی ہو جاندی ہے جویں سروور وچ کوئی دریا پے گیا ہے اس طرح پدارت آ گئے نے اس طرح دھن سمپدا آ گئی ہے اچانک ملے ہوئے اس دھن سمپدا تے پدارتھاں دے ویگ نوں جھل نہیں سکیا ٹھل نہیں سکیا ڈب گیا پہلے پدارتھاں چ ڈبیا پہلے کمل پانی چ ڈبیا پھر جس چکڑ دے چستیاں جڑا سن جس چکڑ چوں پیدا ہویا اسی چکڑ دے پھس کے رہ گیا پھر تے اتینت کامی ہو گیا جد سن دیا کسے نواب دیاں 500 بیگماں کسے راجے دیاں 400 رانیاں کسے شیخ دیاں 100 بیگماں حیرانگی کیا زندگی اسے لئی چکڑ تو جمع چکڑ دے پھس کے رہ گیا دھن گرو ارجن دیو جی مہاراج کہنے نے پنکچ فاتے پنگ محمد گمفیا انگ سنگ ارجائے بسرتے سمفیا اے کمل تو اپنی مہک بھول گیا اپنا سوپن بھول گیا اپنا کھیڑا بھول گیا چکڑ دے پھس کے رہ گیا
ਬੜੀਆਂ ਬੜੀਆਂ ਜ਼ਿੰਦਗੀਆਂ ਖਿੜੀਆਂ ਹੋਈਆਂ, ਗਗਨ ਚੁੰਬੀ ਇਸ ਚਿੱਕੜ ਵਿੱਚ ਗਰਤ ਹੁੰਦੀਆਂ ਦੇਖੀਆਂ ਨੇ, ਫਸੀਆਂ ਹੋਈਆਂ ਦੇਖੀਆਂ ਨੇ। ਇਤਿਹਾਸ ਭਰਿਆ ਗਿਆ ਔਰ ਹੈਰਾਨਗੀ, ਕਿਆ ਜੀਵਨ ਸਿਰਫ ਇਸੇ ਲਈ ਹੈ? ਨਹੀਂ ਸੰਭਾਲ ਸਕਿਆ ਇਸ ਹੜ ਨੂੰ। ਜਿਤਨਾ ਧਨ ਵਧਿਆ, ਜਿਤਨੇ ਪਦਾਰਥ ਵਧੇ, ਉਤਨਾ ਹੀ ਕਾਮੀ ਹੁੰਦਾ ਗਿਆ। ਜਿਤਨੇ ਦੁਨਿਆਵੀ ਸੁੱਖ ਵਧੇ, ਉਤਨਾ ਹੀ ਕਾਮੀ ਹੁੰਦਾ ਗਿਆ। ਇਹਦੀ ਵਾਸ਼ਨਾ, ਇਹਦੀ ਕਾਮ ਵਾਸ਼ਨਾ, ਇਹਦੀ ਕਾਮਨਾ ਬਾਰ ਬਾਰ ਜਾ ਕੇ ਰੁਕੀ ਇਸਤਰੀ ਤੇ।

ਇਸ ਦੇ ਭੈ ਤੋਂ ਡਰਦੇ ਹੋਇਆ ਗੁਰੂ ਦੀ ਸੰਗਤ ਪਕੜੀ, ਪ੍ਰਭੂ ਦੀ ਓਟ ਪਕੜੀ, ਨਾਰਾਇਣ ਦਾ ਆਸਰਾ ਲਿਆ। ਬਸ ਨਾਰਾਇਣ ਦਾ ਆਸਰਾ, ਗੁਰੂ ਦੀ ਸੰਗਤ, ਇਹੀ ਓਟ ਹੈ, ਇਹੀ ਆਧਾਰ ਹੈ।

रक्षा करो। विद्वाना ने क्रोध नु अग्न के है, बड़ी प्रचंड अग्न जो मन देचों उठ के तन भी राख कर दिए। महान परबल अग्नि क्रोध ता थोड़ा बहुत पशु पक्षियां दिस भी देखने नु मिलता है, लेकिन क्रोध दी अग्न मनुख देच बड़ी प्रचंड है, बड़ी प्रबल है। क्रोध दैवी गुणा नु साड़ के राख कर देंदा है, स्वा कर देंदा है। क्रोध ही मनुख दे अंदर कोई गुण रह नहीं जांदा। दरअसल क्रोध उत्पत्ति दा कारण मनुख एति स्पष्ट है कि कामनावां दा वेग है, काम दा वेश है, कामना वासना दी, कामना धन दी, कामना सता दी। सता दी कामना ए कामना अहंकार दी कामना है, धन दी कामना ए कामना लोभ दी कामना है, वासना दी कामना ए कामना काम वासना है। जिस तो वासना दी तृप्ति हो जाए, जो लोभ पूर्ति दे सहायक होवे, मददगार होवे, जो अहंकार नु पठे पावे, ओ मेरा प्रतीत होंदा है, उसते मोह आण लग पैंदा है, चंगा लगदा है। पर जो वासना पूर्ति दे रोक खड़ी कर देवे, लोभ पूर्ति दे दीवार बन जाए, अहंकार सदा प्राप्ति लई रस्ते दा रोड़ा बन जाए, तो फिर उस ते क्रोध आ जाता है। क्रोध उस वक्त पैदा होता है जब वासना अतृप्त रह जाए, लोभ अतृप्त रह जाए, अहंकार अतृप्त रह जाए, और जिस दे राही महसूस होवे कि वासना अतृप्त रह गई है, लोभ अतृप्त रह गया है, अहंकार अतृप्त रह गया है, बस उसे ते प्रबल क्रोध आंदा है, उसे नु ही चबा जान नु जी करदा है, रेजा रेजा करन नु जी करदा है। पर जो मददगार होवे, सहायक होवे, वासना पूर्ति देच, धन संपदा दी पूर्ति दे, सता दी पूर्ति दे, बहुत प्यारा लगता है, मोह आ जांदा है, उसते उनू सीने नाल लाण नू जी करता है। तो क्रोध की है अतृप्त वासना, क्रोध की है अतृप्त लोभ, क्रोध की है अतृप्त अहंकार। विद्वाना दा कथन है, अगर क्रोध है तो किसी होर दुश्मन दी लोड़ नहीं, दुश्मनी दी खान है क्रोध। दया है, प्रेम है, तो कोई होर किसी मित्र दी लोड़ नहीं, सारी मित्रता दी खान है दया और प्रेम। क्रोधी ते देवतियां तक नु दुश्मन बना लेंदा है, प्रेमी
ਗਲੀਆਂ ਦੇ ਕੱਖ ਨੂੰ ਵੀ ਮਿੱਤਰ ਬਣਾ ਲੈਂਦਾ ਹੈ, ਰਾਕਸ਼ਸ਼ਾਂ ਨੂੰ ਵੀ ਮਿੱਤਰ ਬਣਾ ਲੈਂਦਾ ਹੈ। ਕ੍ਰੋਧੀ ਮਹਾਮੂੜ ਹੈ, ਪ੍ਰੇਮੀ ਗਿਆਨੀ ਹੈ, ਸਿਆਣਾ ਹੈ, ਸੂਝਵਾਨ ਹੈ, ਸੁਚੇਤ ਹੈ। ਤਦੀ ਤੇ ਕਹਿੰਦੇ ਨੇ ਕ੍ਰੋਧ ਪੈਦਾ ਹੀ ਅਚੇਤ ਅਵਸਥਾ ਤੋਂ ਆਉਂਦਾ ਹੈ। ਉਰਦੂ ਦੀ ਕਹਾਵਤ, ਗੁੱਸਾ ਬੇਵਕੂਫੀ ਸੇ ਸ਼ੁਰੂ ਹੋਕਰ ਪਸ਼ਚਾਤਾਪ ਤੇ ਜਾ ਕੇ ਖਤਮ ਹੋ ਜਾਂਦਾ ਹੈ। ਕ੍ਰੋਧ ਅਗਰ ਇੱਕ ਮੈਂਬਰ ਦੇ ਚ, ਇੱਕ ਸਦੱਸਯ ਦੇ ਚ, ਘਰ ਦੇ ਇੱਕ ਪ੍ਰਾਣੀ ਦੇ ਚ ਪੈਦਾ ਹੋ ਜਾਏ ਤਾਂ ਸਾਰਾ ਘਰ ਮਹਾਭਾਰਤ ਦਾ ਅਖਾੜਾ ਬਣ ਜਾਂਦਾ ਹੈ। ਘਰੇਲੂ ਯੁੱਧ, ਘਰ ਦੇ ਚ ਕਲੇਸ਼। ਪਰ ਇਹੀ ਪਰਿਵਾਰ ਜੇ ਪੂਰੇ ਦਾ ਪੂਰਾ ਕਿਧਰੇ ਕ੍ਰੋਧੀ ਹੋ ਜਾਏ ਤਾਂ ਸਾਰੇ ਮਹੱਲੇ ਨੂੰ ਮਹਾਭਾਰਤ ਬਣਾ ਦਿੰਦਾ ਹੈ। ਕਿਧਰੇ ਸਾਰਾ ਮਹੱਲਾ ਕ੍ਰੋਧ ਦੀ ਅਗਨ ਵਿੱਚ, ਪ੍ਰਚੰਡ ਅਗਨ ਵਿੱਚ ਜਲਣ ਲੱਗ ਪਵੇ ਤਾਂ ਫਿਰ ਦੇਖਣ ਦੀ ਚਾਹਿਆ ਹੈ ਇਹ ਪੂਰਾ ਮਹੱਲਾ ਸਾਰੇ ਸ਼ਹਿਰ ਨੂੰ ਜਲਾ ਕੇ ਖਾਕ ਕਰਦਾ ਹੈ, ਸਾਰਾ ਸ਼ਹਿਰ ਮਹਾਭਾਰਤ ਬਣ ਜਾਂਦਾ ਹੈ। ਇਸੇ ਤਰੀਕੇ ਨਾਲ ਇੱਕ ਮੁਲਕ ਦਾ ਕ੍ਰੋਧ ਕਿਸੇ ਮੁਲਕ ਪ੍ਰਤੀ ਜੰਗ ਦਾ ਕਾਰਨ ਬਣ ਜਾਂਦਾ ਹੈ, ਔਰ ਥੋੜਾ ਥੋੜਾ ਕਰਕੇ ਜਦ ਸਾਰੀ ਦੁਨੀਆਂ ਦਾ ਕ੍ਰੋਧ ਯਕਜਾ ਹੁੰਦਾ ਹੈ, ਇਕੱਠਾ ਹੁੰਦਾ ਹੈ, ਉਦੋਂ ਹੀ ਵਿਸ਼ਵ ਯੁੱਧ ਹੁੰਦਾ ਹੈ, ਵਰਲਡ ਵਾਰ ਹੋ ਜਾਂਦੀ ਹੈ। ਇੱਕ ਸਥਲ ਮਹਾਭਾਰਤ ਨਹੀਂ, ਸਾਰੀ ਦੁਨੀਆ ਮਹਾਭਾਰਤ ਬਣ ਜਾਂਦੀ ਹੈ। ਬੜਾ ਭਾਰੀ ਵਿਨਾਸ਼ ਹੁੰਦਾ ਹੈ ਮਨੁੱਖਤਾ ਦਾ। ਹਰ ਪਾਸੇ ਕਬਰਾਂ ਹੀ ਕਬਰਾਂ, ਹਰ ਪਾਸੇ ਸ਼ਮਸ਼ਾਨ ਹੀ ਸ਼ਮਸ਼ਾਨ। ਸਿਰਫ ਸ਼ਹਿਰ ਦੇ ਇੱਕ ਕੋਣੇ ਵਿੱਚ ਸ਼ਮਸ਼ਾਨ ਘਾਟ ਨਹੀਂ, ਸਾਰੀ ਦੁਨੀਆ ਸ਼ਮਸ਼ਾਨ ਘਾਟ ਬਣ ਜਾਂਦੀ ਹੈ। ਕ੍ਰੋਧ ਤਾਂ ਐਸੀ ਅਗਨ ਹੈ ਸਾਰੀ ਮਨੁੱਖਤਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ, ਕ੍ਰੋਧ ਅਗਨ। ਵਿਦਵਾਨ ਐਸੇ ਵੀ ਕਹਿੰਦੇ ਨੇ ਔਰ ਪ੍ਰਤੱਖ ਦਿਖਾਈ ਵੀ ਦਿੰਦਾ ਹੈ ਕਿ ਖੂਬਸੂਰਤ ਫੁੱਲਾਂ ਦਾ ਬੀਜ ਅਤਿਅੰਤ ਕਰੂਪ ਤੇ ਕਠੋਰ ਹੁੰਦਾ ਹੈ, ਪਰ ਇਹਨਾਂ ਕਠੋਰ ਔਰ ਕਰੂਪ ਬੀਜਾਂ ਨੂੰ ਅਨੁਕੂਲ ਧਰਤੀ ਮਿਲ ਜਾਏ, ਵਾਤਾਵਰਣ ਮਿਲ ਜਾਏ, ਮੌਸਮ ਮਿਲ ਜਾਏ ਤਾਂ ਇਸੇ ਕਠੋਰਤਾ ਵਿੱਚੋਂ ਕੋਮਲਤਾ ਝਲਕਣ ਲੱਗ ਪੈਂਦੀ ਹੈ, ਇਸੇ ਕਰੂਪਤਾ ਵਿੱਚੋਂ ਸੁੰਦਰਤਾ ਡੁੱਲਣ ਲੱਗ ਪੈਂਦੀ ਹੈ, ਉਸੇ ਨਿਰਗੰਧ ਦੇ ਚੋਂ ਚਾਰੋਂ ਪਾਸੇ ਸੁਗੰਧ ਫੈਲਣ ਲੱਗ ਪੈਂਦੀ ਹੈ। ਕਠੋਰ ਸੇ ਬੀਜ, ਲੇਕਿਨ ਇਸ ਵਿੱਚੋਂ ਕੋਮਲਤਾ ਨਿਕਲ ਸਕਦੀ ਹੈ। ਸ਼ਕਤੀ ਹੈ ਤਾਂ ਕ੍ਰੋਧ ਹੈ, ਸ਼ਕਤੀ ਹੈ ਤਾਂ ਦਇਆ ਹੈ, ਸ਼ਕਤੀ ਹੈ ਤਾਂ ਕ੍ਰੋਧ ਹੈ, ਸ਼ਕਤੀ ਹੈ ਤਾਂ ਪ੍ਰੇਮ ਹੈ। ਤਾਂ ਕ੍ਰੋਧ ਇੱਕ ਬੀਜ ਦੀ ਤਰ੍ਹਾਂ ਹੈ, ਕੁਰੂਪ ਸਹੀ, ਕਠੋਰ ਸਹੀ, ਲੇਕਿਨ ਬੀਜ ਹੈ। ਅਸੀਂ ਦੇਖਦੇ ਹਾਂ ਕਿ ਧਾਰਮਿਕ ਮੰਦਰਾਂ ਵਿੱਚ, ਪੂਜਾ ਸਥਲਾਂ ਵਿੱਚ ਲੋਕੀ ਫੁੱਲ ਅਰਪਣ ਕਰਦੇ ਨੇ, ਪੁਸ਼ਪ ਭੇਟ ਕਰਦੇ ਨੇ। ਅਗਰ ਕੋਈ ਤਾਰਕਿਕ ਮਨੁੱਖ ਬਾਹਰੋਂ ਗੀਟੀਆਂ ਤੇ ਪੱਥਰ ਚੁੱਕ ਲਿਆਵੇ, ਸਤਿਗੁਰਾਂ ਦੇ ਅੱਗੋਂ ਭੇਟ ਕਰੇ, ਕਿਸੇ ਮੰਦਰ ਦੇ ਚੜਾਵੇ, ਲੋਕੀ ਕਹਿਣਗੇ ਮੂੜ ਹੈ, ਨਾਦਾਨ ਹੈ,
ناسمجھ ہے، پاگل ہے، پر وہ تارکک ترک کھڑی کر دے اگر پھل بھیٹ ہو سکتے ہیں تو پتھر کیوں نہیں بھیٹ ہو سکتے، پشپ چڑھائے جا سکتے ہیں تو ایک کنکر تے گیٹیاں کیوں نہ نظرانے وجہ پیش کیتیاں جا سکتی ہیں؟ اس دی ترک دا سمادھان انج کرنا پائے گا، پتھر کروپ ہے، پتھر نرگند ہے، پتھر کٹھور ہے، پھل کومل ہے، پھل سگندت ہے، پھل سندر ہے، سندرتا نظرانے وجہ بھیٹ کیتی جا سکتی ہے، کوملتا سگند ارپن کیتی جا سکتی ہے، کٹھورتا کروپتا تے نرگند نہیں، پھل دھرم مندران دے دیوتیاں دے شنگار بن دے نے، شوبھا بن دے نے دھارمک مندران دی، پر جو سویم پھل دی طرح ہو جائے، اپنے من نو پھل دی طرح کر دے وے، پرماتما دے کنٹھ دا اوہار بن جاندا ہے، اس دی دنیا مہان ہو جاندی ہے، وہ تے شنگار بن جاندا ہے دھرم دا، جو کومل ہو گیا ہے، سگندت ہو گیا ہے، اور کومل ہو گیا ہے، سندر ہو گیا ہے، سگندت ہو گیا ہے، کرودھ ہی کومل ہو سکتا ہے، کرودھ سگندت ہو سکتا ہے، کرودھ بہت وڈی سندرتا اپنے وچوں پیدا کر سکتا ہے، بیج ہے، مورک اس بیج نو اپنے کول رکھ لیندا ہے، سیانا اس بیج نو گوڑدا ہے، بوندا ہے، اور بونا بس یہی ہے اپنے من نو پربھو نو سمرپت کرنا، نام بھی جوڑنا، کرودھ نال بھریا ہویا یہی من دیا نال بھر جاندا ہے، ربی سوہپن نال بھر جاندا ہے، اتینت کوملتا نال بھر جاندا ہے، اس نو ختم کرن دا یہی علاج ہے، پربھو چنتن، پربھو چنتن، اس وچ اپنا من جوڑنا۔ سار کتاولی دا کرتا بہت سندر کہندا ہے کہ دھرم پیدا کیویں ہوندا ہے، دھرم نشٹ کیویں ہوندا ہے، آخر دھرم دے دیا آ جاندی ہے، دھرم دے سنجم آ جاندا ہے، دھرم دے سنتوکھ آ جاندا ہے، دھرم دے سارے دیوی گن آ جاندے نے، شیل سنجم آ جاندا ہے، یہ دھرم کس طرح پیدا ہوندا ہے اور یہ دھرم کیویں ونشٹ ہوندا ہے، ناس ہوندا ہے؟ تو سار کتاولی دا کرتا انج لکھدا ہے،

ਇਹ 10 ਇੰਦਰੇ ਮੈਂ ਕਾਬੂ ਚ ਕਰ ਲੈਣ। ਪੰਜ ਵਿਸ਼ਿਆਂ ਦਾ ਤੇ ਨਾਮੋ ਨਿਸ਼ਾਨ ਮਿਟ ਗਿਆ, ਵਾਸ਼ਨਾ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਇਹ ਤੇ ਰਹੇ ਹੀ ਨਹੀਂ, 70 ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾ। ਸਰੀਰ ਵਿਚ ਆਯੁਰਵੇਦ ਦੀ ਪੱਧਤੀ ਦੇ ਮੁਤਾਬਕ 72 ਮੋਟੀਆਂ ਨਾੜਾਂ ਨੇ, 70 2 72, ਜਿਨ੍ਹਾਂ ਵਿਚ ਖੂਨ ਵੱਡੇ ਰੂਪ ਵਿਚ ਗਰਦਿਸ਼ ਕਰਦਾ ਹੈ ਔਰ ਉਸ ਤੋਂ ਛੋਟੀਆਂ ਛੋਟੀਆਂ ਤੰਤੂਆਂ ਤੇ ਨਸਾਂ ਨੂੰ ਮਿਲਦਾ ਹੈ। ਲੇਕਿਨ ਮੂਲ ਰੂਪ ਵਿਚ ਵੱਡੀਆਂ ਨਾੜਾਂ ਇਹ 72 ਨੇ। ਭਗਤ ਜੀ ਕਹਿ ਰਹੇ ਨੇ ਇਹ 72 ਨਾੜਾਂ, ਇਨ੍ਹਾਂ ਵਿਚ ਖੂਨ ਗਰਦਿਸ਼ ਨਹੀਂ ਕਰ ਰਿਹਾ, ਅੰਮ੍ਰਿਤ ਗਰਦਿਸ਼ ਕਰ ਰਿਹਾ। ਮੇਰਾ ਖੂਨ ਖੂਨ ਨਹੀਂ ਰਿਹਾ, ਅੰਮ੍ਰਿਤ ਹੋ ਗਿਆ। ਔਰ ਜਦ ਖੂਨ ਅੰਮ੍ਰਿਤ ਹੋ ਗਿਆ ਤੋ ਬੋਲ ਅੰਮ੍ਰਿਤਮਈ ਹੋ ਗਏ। ਅੰਮ੍ਰਿਤ ਬਾਣੀ ਘਟਤੇ ਉਚਰੋ ਆਤਮ ਕੋ ਸਮਝਾਓ। ਜੇ ਖੂਨ ਅੰਮ੍ਰਿਤ ਹੋ ਗਿਆ ਤੋ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ, ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਰੋਮ ਰੋਮ ਦੇ ਚੋਂ ਅੰਮ੍ਰਿਤ ਦੀਆਂ ਤਰੰਗਾਂ ਨਿਕਲਦੀਆਂ ਨੇ। ਇਸ ਨੂੰ ਸ਼ਾਇਰੇ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਬੜੇ ਆਲਮਾਨਾ ਢੰਗ ਨਾਲ ਇੰਜ ਬਿਆਨ ਕੀਤਾ ਹੈ। ਇੱਕ ਫੂਲ ਗਰ ਚਾਹੇ ਤੋ ਗੁਲਸਤਾਂ ਬਨ ਜਾਏ, ਇੰਦ ਬੂੰਦ ਗਰ ਚਾਹੇ ਤੋ ਤੂਫਾਨ ਬਨ ਜਾਏ। ਇੱਕ ਫੂਲ ਗਰ ਚਾਹੇ ਤੋ ਗੁਲਸਤਾਂ ਬਨ ਜਾਏ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਨ ਜਾਏ। ਇੱਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ। ਇੱਕ ਬੂੰਦ ਖੂਨ ਦੀ, ਇੱਕ ਕਤਰਾ ਖੂਨ ਦਾ, ਜੇ ਕਿਧਰੇ ਉਸਦੇ ਸਹੀ ਢੰਗ ਦਾ ਉਛਾਲ ਆ ਗਿਆ, ਸਮੁੱਚੀ ਕੌਮ ਦੀ ਤਵਾਰੀਖ ਦਾ, ਇਤਿਹਾਸ ਦਾ ਸਿਰਲੇਖ ਬਣ ਜਾਂਦਾ ਹੈ, ਸਿਰਮੌਰ ਬਣ ਜਾਂਦਾ ਹੈ। ਖੇਡ ਤੇ ਖੂਨ ਦੀ ਹੈ। ਪ੍ਰਭੂ ਚਿੰਤਨ ਦੇ ਨਾਲ ਜੋ ਪਵਿੱਤਰ ਤਰੰਗਾਂ ਮਨ ਨੂੰ ਅੰਦੋਲਿਤ ਕਰਦੀਆਂ ਨੇ ਔਰ ਮਨ ਦਾ ਇਹੀ ਵੇਗ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ, ਖੂਨ ਪ੍ਰਭਾਵਿਤ ਹੁੰਦਾ ਹੈ, ਪਾਵਨ ਹੋ ਜਾਂਦਾ ਹੈ ਖੂਨ, ਪਵਿੱਤਰ ਹੋ ਜਾਂਦਾ ਹੈ ਖੂਨ। ਕਹਾਵਤਾਂ ਤੇ ਖੂਨ ਦੇ ਸੰਬੰਧ ਵਿਚ ਕਈ ਨੇ, ਇਸਦਾ ਤੇ ਖੂਨ ਖੂਨ ਨਹੀਂ ਪਾਣੀ ਹੋ ਗਿਆ, ਇਸਦਾ ਤੇ ਖੂਨ ਖੂਨ ਨਹੀਂ ਠੰਡਾ ਹੋ ਗਿਆ, ਇਸਦੇ ਖੂਨ ਵਿਚ ਕੋਈ ਗਰਮਾਸ਼ ਨਹੀਂ, ਇਸਦੇ ਖੂਨ ਵਿਚ ਕੋਈ ਲਾਲੀ ਨਹੀਂ, ਪਾਣੀ ਹੋ ਗਿਆ। ਇਹ ਕਹਾਵਤਾਂ ਬਿਲਕੁਲ ਸਹੀ ਹਨ, ਬਿਲਕੁਲ। ਉਮਰ ਦੇ ਵਧਦਿਆਂ ਅਗਰ ਪ੍ਰੇਮ ਵਧੇ, ਦਇਆ ਵਧੇ, ਤਾਂ ਸਮਝਣਾ ਚਾਹੀਦਾ ਹੈ ਜੀਵਨ ਲਾਭ ਦੀ ਤਰਫ ਜਾ ਰਿਹਾ ਹੈ, ਨਫਾ ਹੋ ਰਿਹਾ ਹੈ। ਪਰ ਉਮਰ ਦੇ ਵਧਦਿਆਂ ਅਗਰ ਕ੍ਰੋਧ ਵਧਦਾ ਜਾ ਰਿਹਾ ਹੈ, ਕ੍ਰੋਧ ਵਧਦਾ ਜਾ ਰਿਹਾ ਹੈ, ਤਾਂ ਜੀਵਨ ਘਾਟੇ ਜਾ ਰਿਹਾ ਹੈ, ਜ਼ਿੰਦਗੀ ਅਜਾਈ ਜਾ ਰਹੀ ਹੈ। ਅਕਸਰ ਐਸਾ ਦੇਖਣ ਵਿਚ ਆਇਆ ਹੈ ਉਮਰ ਦੇ ਵਧਦਿਆਂ ਕ੍ਰੋਧ ਹੀ ਵਧਦਾ ਹੈ, ਕਿਉਂ? ਰੋਜ਼ ਰੋਜ਼ ਨਵੀਆਂ ਨਵੀਆਂ ਖਾਹਿਸ਼ਾਂ, ਨਵੀਆਂ ਇੱਛਾਵਾਂ, ਹਰ ਨਵਾਂ ਦਿਨ ਕਿਸੇ ਨਵੀਂ ਇੱਛਾ ਨੂੰ ਪੈਦਾ ਕਰਦਾ ਹੈ। ਪੁਰਾਣੀਆਂ ਖਾਹਿਸ਼ਾਂ ਪੂਰੀਆਂ ਨਹੀਂ ਹੋਈਆਂ, ਨਵੀਆਂ ਪੈਦਾ ਹੋ ਰਹੀਆਂ ਨੇ। ਖਾਹਿਸ਼ਾਂ ਦਾ ਇਹ ਜਮਾਓ, ਇੱਛਾਵਾਂ ਦਾ ਇਹ ਇਕੱਠ ਸੰਸਾਰ ਦੇ ਪ੍ਰਤੀ ਗਿਲਿਆਂ ਨਾਲ ਭਰ ਦਿੰਦਾ ਹੈ, ਸਿੱਖਿਆਂ ਨਾਲ ਭਰ ਦਿੰਦਾ ਹੈ। ਮੇਰੀ ਇਹ ਖਾਹਿਸ਼ ਨਹੀਂ ਪੂਰੀ ਹੋਈ,
شاید اس دا کارن فلاں ہے فلاں ہے فلاں ہے، اور اس طرح ادھوریاں کامناواں ادھوریاں اچھاواں کرودھ نو ودھاندیاں نے، سبھاؤ دے چڑچڑا پن آ جاندا ہے، اٹھدے ہاں بیٹھدے ہاں چلدے ہاں چڑچڑا پن، اور یہی چڑچڑا پن ایک کرودھ سارے پروار دا دشمن بن بیٹھتا ہے، اور سارا پروار اس تو نفرت کرن لگ پیندا ہے، کوئی کول بیٹھ کے راضی نہیں، کوئی گل کل کے راضی نہیں، پر یہ ادھوریاں کامناواں کر کے کرودت۔ کاش پربھو دا سمرن ہوندا تے پربھو دا سمرن ایک مہان گن رکھدا ہے، غلط خواہشاں ساریاں ختم کر دیندا ہے اور چنگیاں پوریاں کر دیندا ہے، یا رضا دیچ راضی رہن دی برتی بنا دیندا ہے، ہر وقت منک شکرانے نال بھریا رہندا ہے، دھنواد نال بھریا رہندا ہے۔ اگر گلے تے شکوے ود دے جان تو پھر کرودھ ودا رہندا ہے، ودا رہندا ہے، دھنواد تے پرارتھنا دا بھاو بار بار شکرانہ کرودھ نو شانت کردا ہے، صرف شانتی نہیں کردا ختم کر دیندا ہے۔ اس واسطے ونمر منک ہر وقت دھنواد نال بھرے ہویا ہے، اور ہر ایک دے پرتی دھنواد نال بھرے ہویا ہے، او پرماتما دا دھنواد کردا ہے، پرماتما دی کرت دا دھنواد کردا ہے، اے پربھو سورج بن کے مینوں چاننا دے رہے ہیں، ہوا بن کے تو مینوں پران دے رہے ہیں، دھرتی بن کے تو مینوں ٹکانا دے رہے ہیں، شانت مئی ہر وقت تے ہر ایک دے پرتی دھنواد نال بھرے ہویا ہے، کرودھی ہر وقت تے ہر ایک دے پرتی گلیاں نال بھرے ہویا ہے، گلیاں نال بھرے ہویا ہے، ہر وقت دھنواد نال بھرے رہنا، پرارتھنا نال بھرے رہنا، شکرانے نال بھرے رہنا، ایسی اوستھا منک نو بھگوان دا روپ بنا دیندی ہے۔ ہر وقت گلیاں نال بھرے رہنا، شکویاں نال بھرے رہنا، کرودھ نال بھرے رہنا منک نو شیطان دا روپ بنا کے رکھ دیندی ہے۔ اس واسطے کرودھی نو شیطان کہندے نے، شانت مئی نو بھگوان کہندے نے۔ آیا تے منک بھگوان ہون لئیے پر کرودھ کر کے شیطان بن جاتا ہے۔ ہر وقت دھنواد کرن لئی بڑی بھاری سیانپ چاہی دی، تھوڑا سوچ، تو چھوٹا سی معصوم بالک سی، پرماتما ماں بن کے تیرا مددگار بنے ہیں، پتا بن کے تیرا سہائک بنے ہیں، ایک گود دے چک کے تینوں کھڈاندی رہی، ایک کندھے دے اوپر چک کے تینوں لڈاندا رہا، دیکھتے سہی اے ماں اے پتا کدھر بھگوان تے نہیں، مات پتا سوت بندھپ بھائی، نانک ہوا پار برہم سہائی، ستگراں دی بانی اے پربھو اے پار برہم تو ماں بن کے مددگار بنے ہیں، تو پتا بن کے سہائک بنے ہیں، شکر تیرا شکر تیرا۔ آج بڈھا ہو گیا ہے، برد ہو گیا ہے، پتر پانی دا گلاس لے آیا ہے، پوترا تھالی دیچ روٹی لے کے آ گیا ہے، برد بھایا اوپر ساک سین، مکھ اپ آیو بیٹھ کو دین، برد ہو گئے ہیں، ساک سنگ بندی
तेरे मुंह दे ग्राइयां दे रहे, तेरे हाथ दे सब कुछ पकड़ा रहे ने। हे प्रभु, ये तू ही है, मात पिता सुत बंधप भाई। हुन सुत बनके, पुत बनके, पोतरा बनके तू मेरा मददगार बने हुआ है। जद मैं छोटा सी तू मां बाप बनके मेरा मददगार बनया, जद मैं बुढ़ा हो गया कमजोर हो गया पुत्र बनके जवान पोतरा बनके तू मेरा मददगार होया है। जरा सोचते सही, ये सोचनी निर्माण बना देगी, ये सोचनी धनवाद नाल भर देगी, ये सोचनी प्रार्थना नाल भर देगी। ऐसी हालत दे च मनुख भगवान दा रूप हो जांदा है। पर गिले ने, शिकवे ने, मां ते गिले, प्यो ते गिले, पुत्र ते गिले, पोतरियां ते गिले, पड़ोसियां ते गिले, शहर वासियां ते गिले, सारे संसार ते गिले, फिर रब ते गिले। इतना प्रबल क्रोध शैतान दा रूप हो गया। क्रोधी भूल के भी नहीं सोचदा शायद मेरा ही कसूर है। और शांतमई मनुख कदी अपने संताप लई दूजे नु दोषी ठहरांदा ही नहीं। वो ते साफ कह देंदा है, मुझ अवगुण सहनाई दोष, मेरा ही दोष है, मेरा ही कसूर है। ऐसी सोचनी निर्माण बना देंदी है, दूजियां दा कसूर है, दूजियां दी ज्यादती है, ऐसा क्रोध नाल भर देंदी है। और क्रोध दी अगन जिथे बल रही है उथे हरी बनस्पति किथे, उथे फुल किथे, उथे फल किथे। असी वेखदे हां बहुत लू चल रही है, धुप पै रही है, भयंकर गर्मी है, फुल मुरझा जांदे ने, नहीं खिड़दे, फुलां दे बूटे पैदा भी नहीं आउंदे। पर बर्फ पै रही है, कक्कर पै रहे है, पानी जम रहे ने, सीत लहर चल रही है, कोमल फुलां दे बूटे नहीं पैदा आउंदे, फुल नहीं खिड़दे। फुल उदों खिड़दे ने ना बहुती ठंड होवे ना बहुती गर्मी होवे। उस मौसम नु कहंदे ने मौसमे बहार, बसंत बहार, मौसमे बहार। फुल खिड़दे ने बहार दे, इतनी गर्मी है खिड़े लई मददगार हो रही है, ऐसी ठंड है खिड़े लई सहायक हो रही है। कक्कर ते बर्फ दी तरह जमया होया मनुख ठंडा कायर होंदा है, बुजदिल होंदा है, उस सच दे पक्ष दे च नहीं खड़ा हो सकदा, सच बोल नहीं सकदा, शहादत दे नहीं सकदा सच दी। पर बहुत गर्म मनुख जालम होंदा है, दुष्ट आंदा है, हर एक नूं पैरां दे थले लिताड़दा है, कुचलदा है। तो जिथे खून दे च बहुत गर्मी है जीवन दे च खेड़ा नहीं आंदा, जिथे बहुत ठंडक है उत्थे भी खेड़ा नहीं आंदा। जैसे कि असीं बाहर देखदे हां, जद बाहर जमीन ते लू चल रही है, धुप अग वरसा रही है, फुल नहीं खिड़दे। पर बाहर सीत लहर चल रही है, बर्फ पै रही है, फुल नहीं खिड़दे। महान संत कवि और धन गुरु गोविंद सिंह जी महाराज दे हजूरी कवि भाई साहब भाई नंदलाल इस दृश्य नूं अपने कीमती शब्दों विच बड़े सोहने ढंग नाल बयान करते हैं। असी बहुत गर्म जोनां दे चलंगे हां, शेर है, चीता है, बगयाड़ है, बाज है, इल है, कौवे ने,
इस तरह दी बहुत गर्म जूनिया दे चो लंगे हैं, गर्म बनस्पति दे चो, गर्म सुबह दे पंछी, गर्म सुबह दे चो पाए, फिर ऐसे हैं चो भी लंगे हैं, बहुत ठंडे, बहुत ठंडे, लोमड़ी है, गिद्दड़ है, रेशम दे कीड़े ने, और इस तरह कुछ होर मासूम पंछी ने, बहुत ठंडे, बहुत ठंडे, कोई भी चावे हमला कर देवे, बहुत गर्म, बहुत गर्म, हर एक ते हमला करना और हर वक्त हमला करना, इस तरह दिया जोना दे चो लंग चुके हैं। भाई साहब कहने ने हुण ते मनुखा जन्म दी बहार आई है, ए मानुष तन, ए मनुखी जिंदगी, ए ते बहार है, ते जद बहार है तो फिर मनुख जिमें बहार दे फुल खिड़ देने, तुम भी खिड़ जा, तुम मुरझा ना, तुम कुमला ना, तू खिड़। बड़े सुंदर बोलने हैं, बाहोश बाश

ਆਮਦ ਸਿਆਣਾ ਮਨੁੱਖ ਕਹਿ ਸਕਦਾ ਹੈ ਬਹਾਰ ਤੇ ਹੈ ਪਰ ਯਾਰ ਤੋਂ ਬਿਨਾਂ ਕੀ ਬਹਾਰ ਬਹਾਰਾਂ ਤੇ ਯਾਰਾਂ ਨਾਲ ਖੇੜੇ ਤੇ ਖੁਸ਼ੀ ਆਪਣਿਆਂ ਨਾਲ ਮਿੱਤਰਾਂ ਨਾਲ ਦੋਸਤਾਂ ਨਾਲ ਕੋਈ ਯਾਰ ਹੀ ਨਹੀਂ ਤੋ ਬਹਾਰ ਨੂੰ ਕੀ ਕਰੀਏ ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ ਯਾਰ ਨਹੀਂ ਹੈ ਤੋ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ ਬਹਾਰ ਆਮਦੋ ਯਾਰੇ ਆਮਦੋ ਕਰਾਰ ਆਮਦ ਦੇਖਦੇ ਸਹੀ ਜਿੱਥੇ ਮਨੁੱਖਾ ਤਨ ਦੀ ਬਹਾਰ ਆਈ ਹੈ ਉੱਥੇ ਕਲਗੀਧਰ ਜੈਸਾ ਯਾਰ ਵੀ ਆਇਆ ਹੈ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ ਹੈ ਯਾਰ ਤੇ ਆਇਆ ਹੈ ਬਹਾਰ ਆਈ ਹੈ ਕੋਈ ਸੰਗੀਤ ਨਹੀਂ ਕੋਈ ਗੀਤ ਨਹੀਂ ਸਿਆਣੇ ਕਹਿੰਦੇ ਨੇ ਫੁੱਲਾਂ ਦਿੱਤੇ ਜਦ ਬੁਲਬੁਲਾਂ ਚਹਿਚਹਾਉਂਦੀਆਂ ਨੇ ਨਗਮੇ ਗਾਉਂਦੀਆਂ ਨੇ ਖਿੜ ਉੱਠਦੇ ਨੇ ਫੁੱਲ ਚਟਕ ਉੱਠਦੇ ਨੇ ਗੁੰਝੇ ਖਿੜ ਉੱਠਦੇ ਨੇ ਫੁੱਲ ਆਦਿ ਕਾਲ ਤੋਂ ਇਹ ਮਨੋਤ ਚਲੀ ਆਈ ਹੈ ਕਿ ਸੰਗੀਤ ਦਾ ਫੁੱਲਾਂ ਤੇ ਬਹੁਤ ਪ੍ਰਭਾਵ ਹੈ ਔਰ ਸੰਗੀਤ ਕਰਕੇ ਫੁੱਲ ਸੋਹਣੇ ਖਿੜਦੇ ਨੇ ਵਧੀਆ ਖਿੜਦੇ ਨੇ ਬਹੁਤ ਖਿੜਦੇ ਨੇ ਤੋ ਭਾਈ ਸਾਹਿਬ ਕਹਿੰਦੇ ਨੇ ਖਬਰ ਦੇ ਹੰਦ ਬਾਗੁਲ ਕੇਸ਼ਾ ਗੁਫ ਤੰਦ ਹਮਾ ਸਾਰੇ ਫੁੱਲਾਂ ਨੂੰ ਖਬਰ ਕਰ ਦਿਓ ਦੱਸ ਦਿਓ ਕੋਈ ਵਾਂਝਾ ਨਾ ਰਹਿ ਜਾਏ ਸਭ ਦੇ ਕੰਨੀ ਖਬਰ ਕਰ ਦਿਓ ਹਰ ਇੱਕ ਫੁੱਲ ਨੂੰ ਦੱਸ ਦਿਓ ਖਬਰ ਦੇ ਹੰਦ ਬਾਗੁਲ

ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ, ਹਜ਼ਾਰਾਂ ਤਰ੍ਹਾਂ ਦੇ ਗੀਤ ਲੈ ਕੇ ਦੇਖ ਤੇ ਸਹੀ ਗੁਰੂ ਗੋਬਿੰਦ ਸਿੰਘ ਜੈਸੀ ਬੁਲਬੁਲ ਆਈ ਹੈ। ਇੱਕ ਨਗਮਾ ਲੈ ਕੇ, ਇੱਕ ਸ਼ਬਦ ਲੈ ਕੇ, ਪਤਾ ਨਹੀਂ ਕਿਤਨੇ ਸ਼ਬਦ ਲੈ ਕੇ, ਰੱਬੀ ਰਸ ਨਾਲ ਭਰੇ ਹੋਏ, ਆਨੰਦ ਨਾਲ ਭਰੇ ਹੋਏ। ਤੂੰ ਸੁਣ ਤੇ ਸਹੀ, ਆ ਜਾ ਖੇੜੇ ਵਿੱਚ, ਬਹਾਰ ਨੂੰ ਅਜਾਈ ਨਾ ਗਵਾਉਣ ਦੇ। ਯਾਰ ਵੀ ਆਇਆ ਹੈ, ਯਾਰ ਨਗਮੇ ਵੀ ਲੈ ਕੇ ਆਇਆ, ਗੀਤ ਵੀ ਲੈ ਕੇ ਆਇਆ। ਕਮਾਲ ਹੈ ਭਾਈ ਸਾਹਿਬ ਜੀ ਦੇ ਇਸ ਤਰਜ਼ੇ ਬਿਆਨੀ ਵਿੱਚ। ਬਦਕਿਸਮਤ ਹੈ ਮਨੁੱਖ, ਮੌਸਮੇ ਬਹਾਰ, ਯਾਰ ਤੇ ਸੰਗੀਤ ਤੇ ਫਿਰ ਵੀ ਕੁਮਲਾਇਆ ਹੋਇਆ। ਸ਼ੁਕਰਾਨੇ ਨਾਲ ਨਹੀਂ ਭਰਿਆ, ਗਿਲਿਆਂ ਨਾਲ ਭਰਿਆ, ਪ੍ਰਾਰਥਨਾ ਨਾਲ ਨਹੀਂ ਭਰਿਆ, ਵਾਸ਼ਨਾ ਨਾਲ ਭਰਿਆ, ਸ਼ਿਕਵਿਆਂ ਨਾਲ ਭਰਿਆ, ਕ੍ਰੋਧ ਹੈ। ਤੋ ਕ੍ਰੋਧੀ ਮਨੁੱਖ ਧਨਵਾਦੀ ਨਹੀਂ ਹੋ ਸਕਦਾ, ਕ੍ਰੋਧੀ ਮਨੁੱਖ ਝੁਕ ਨਹੀਂ ਸਕਦਾ, ਕ੍ਰੋਧੀ ਮਨੁੱਖ ਪ੍ਰਾਰਥਨਾਮਈ ਨਹੀਂ ਹੋ ਸਕਦਾ। ਤੇ ਜਿੱਥੇ ਪ੍ਰਾਰਥਨਾ ਨਹੀਂ ਉੱਥੇ ਪ੍ਰਮਾਤਮਾ ਕਿੱਥੇ? ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਪ੍ਰਬੋਧ ਚੰਦਰ ਨਾਟਕ ਦੇ ਕਰਤਾ, ਬਹੁਤ ਸੁੰਦਰ ਇਹ ਗ੍ਰੰਥ ਹੈ। ਉਸ ਦੇ ਵਿੱਚ ਮੋਹ ਤੇ ਵਿਵੇਕ ਦੀ ਆਪਨੇ ਜੰਗ ਲਿਖੀ ਹੈ। ਇੱਕ ਪਾਸੇ ਰਾਜਾ ਮੋਹ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨ੍ਹਾਂ ਪੰਜਾਂ ਵਿਸ਼ਿਆਂ ਨੂੰ ਜਿਹੜੀ ਤਰਤੀਬ ਦਿੱਤੀ ਹੈ, ਸਭ ਤੋਂ ਪ੍ਰਥਮ ਮੋਹ, ਫਿਰ ਕਾਮ, ਫਿਰ ਕ੍ਰੋਧ, ਫਿਰ ਲੋਭ, ਫਿਰ ਅਹੰਕਾਰ। ਸਤਿਗੁਰ ਨੇ ਇਸ ਤਰ੍ਹਾਂ ਦੀ ਤਰਤੀਬ ਦਿੱਤੀ ਹੈ, ਮੋਹ ਪਹਿਲ। ਪ੍ਰਬੋਧ ਚੰਦਰ ਨਾਟਕ ਦਾ ਕਰਤਾ ਮਹਾਨ ਪੰਡਿਤ ਔਰ ਮਹਾਨ ਦਾਰਸ਼ਨਿਕ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ, ਉਹ ਵੀ ਮੋਹ ਨੂੰ ਰਾਜਾ ਮੰਨਦੇ ਨੇ, ਬਾਕੀ ਸਭ ਇਹਨਾਂ ਦੀ ਸੈਨਾ ਹੈ। ਇੱਕ ਪਾਸੇ ਮੋਹ ਰਾਜਾ, ਇੱਕ ਪਾਸੇ ਵਿਵੇਕ। ਮੋਹ ਦੇ ਸੈਨਾਪਤੀ ਨੇ ਕਾਮ, ਕ੍ਰੋਧ, ਲੋਭ, ਅਹੰਕਾਰ। ਵਿਵੇਕ ਦੀ ਵੀ ਸੈਨਾ ਹੈ ਸ਼ਾਂਤੀ, ਪ੍ਰਾਰਥਨਾ, ਗਿਆਨ, ਦਇਆ, ਸ਼ੀਲ, ਸੰਜਮ ਇਤਿਆਦਿ। ਦੋਵੇਂ ਆਮਣੇ ਸਾਹਮਣੇ ਨੇ ਔਰ ਗ੍ਰੰਥਕਾਰ ਬੜੀ ਸੁੰਦਰ ਵਿਆਖਿਆ ਕਰਦਾ ਹੈ। ਬੈਠਾ ਹੈ ਮੋਹ ਰਾਜਾ ਉਦਾਸ ਨਿਰਾਸ਼, ਕ੍ਰੋਧ ਆ ਕੇ ਪੁੱਛਦਾ ਹੈ, ਰਾਜਨ ਇਤਨੇ ਦੁਖੀ ਕਿਉਂ, ਇਤਨੇ ਬੇਜ਼ਾਰ, ਇਤਨੇ ਨਿਰਾਸ਼ ਕਿਉਂ? ਦੇਖਦਾ ਨਹੀਂ ਸ਼ੀਲ ਤੇ ਸੰਜਮ ਨੇ ਕਾਮ ਨੂੰ ਮਾਰ ਦਿੱਤਾ ਹੈ, ਵਾਸ਼ਨਾ ਨੂੰ ਮਾਰ ਦਿੱਤਾ ਹੈ। ਔਰ ਉਹ ਜੋ ਸਾਹਮਣੇ ਖੜਾ ਹੈ ਗਿਆਨ, ਉਹ ਜੋ ਆਪਣੇ ਨਾਲ ਲਈ ਖੜਾ ਹੈ ਸ਼ਾਂਤੀ, ਦੂਰਦ੍ਰਿਸ਼ਟਤਾ, ਇਸਨੇ ਖਤਮ ਕਰ ਦਿੱਤਾ ਹੈ ਅਹੰਕਾਰ। ਉਹ ਦੇਖ ਸਾਹਮਣੇ ਖੜਾ ਹੈ ਸੰਤੋਖ, ਉਸਨੇ ਲੋਭ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ ਨੇ। ਐਸੇ ਸ਼ਕਤੀਸ਼ਾਲੀ ਸੈਨਾਪਤੀ ਜਿਸ ਰਾਜੇ ਦੇ ਮਾਰੇ ਜਾਣ ਉਸਦੀਆਂ ਤੇ ਬਾਹਾਂ ਟੁੱਟ ਗਈਆਂ। ਹੇ ਕ੍ਰੋਧ, ਮੈਂ ਇਸ ਵਾਸਤੇ ਉਦਾਸ ਬੈਠਾ, ਨਿਰਾਸ਼ ਬੈਠਾ, ਹੁਣ ਤੇ ਹਾਰ ਯਕੀਨੀ ਹੈ, ਹਾਰ ਜਾਵਾਂਗੇ, ਮਰ ਜਾਵਾਂਗੇ, ਖਤਮ ਹੋ ਜਾਵਾਂਗੇ। ਤੋ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਨੇ, ਕ੍ਰੋਧ ਹੋ ਵਾਚ,
उस वक्त क्रोध बोलता है, नहीं मोह राजन, उदास होने की लोड़ नहीं, निराश होने की लोड़ नहीं, मैं जो मौजूद हां, मैनू भेजो, मैं लड़ांगा, मैं युद्ध करांगा। मोह कहता है जिथे काम मर गया, लोभ खत्म हो गया, अहंकार दे टुकड़े टुकड़े हो गए, तू की करेगा, देखदा नहीं पिया सामने, ज्ञान खड़ा है संतोख नू नाल लेके। विवेक राजा अपने नाल शांति दी सेना लई खड़ा है, शील खड़ा है, संयम खड़ा है, दूरदृष्टा खड़ी है, लंबियां निगाहां खड़ियां ने, लंबी सोचनी खड़ी है, की करेगा तू, उत्थे तेरी नहीं चलने। तो क्रोध बोलता है, पंडित जी प्रबोध चंद्र नाटक दे इस तरह लिखते हैं, अंधकरों दृगवंतन को श्रुतवंतन को बदरो कर डारो, धृतवंतन को सो अधीर करो, और चौतर की मत दूर निवारो। अंधा कर देंगा जिन्हां दियां निगाहां बड़ियां लंबियां ने,

ਉਹਨਾਂ ਦੀ ਸੋਚਣੀ ਨੂੰ ਹਿਲਾ ਦਿਆਂਗਾ, ਉਹਨਾਂ ਦੀ ਵਿਚਾਰ ਸ਼ਕਤੀ ਨੂੰ। ਧ੍ਰਿਤਵੰਤਨ ਕੋ ਸੋ ਅਧੀਰ ਕਰੋ ਔਰ ਚਾਤਰ ਕੀ ਮਤ ਦੂਰ ਨਿਵਾਰੋ। ਧੀਰਜਵਾਨ ਨੂੰ, ਸਬਰਵਾਨ ਨੂੰ ਮੈਂ ਬੇਸਬਰਾ ਕਰਕੇ ਰੱਖ ਦਿਆਂਗਾ, ਜਲਦਬਾਜ਼ ਬਣਾ ਦਿਆਂਗਾ। ਕ੍ਰੋਧੀ ਬਹੁਤ ਜਲਦਬਾਜ਼ ਹੁੰਦਾ ਹੈ, ਜਲਦਬਾਜ਼ ਬਹੁਤ ਕ੍ਰੋਧੀ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਸੁੰਦਰ ਵਾਕ ਜ਼ਫਰਨਾਮੇ ਦੇ, ਆਪਣੇ ਔਰੰਗਜ਼ੇਬ ਨੂੰ ਇੰਜ ਲਿਖਿਆ ਹੈ, ਚੇ ਖੁਸ਼ ਗੁਫ਼ਤ ਫਿਰ ਦੋ ਸੀਏ ਖੁਸ਼ਤਰ ਜ਼ਬਾਂ ਕਿ ਜ਼ੂਦੀ ਬਵਦ ਕਾਰੇ ਆਹਿਰ ਮਨਾ। ਐ ਔਰੰਗਜ਼ੇਬ, ਕਿਤਨਾ ਸੁੰਦਰ ਲਿਖਿਆ ਹੈ ਤੇਰੇ ਹਮਦੀਨ ਜਨਾਬ ਫਿਰਦੋਸੀ ਨੇ, ਈਰਾਨ ਦਾ ਮਾਇਆਨਾਸ ਸ਼ਾਇਰ, ਮਹਾਨ ਸੂਝਵਾਨ, ਦੂਰ ਦ੍ਰਿਸ਼ਟ। ਐ ਔਰੰਗਜ਼ੇਬ, ਚੱਲ ਤੂੰ ਮੇਰੇ ਬੋਲਾਂ ਤੋਂ ਕੁਛ ਨਹੀਂ ਸਿੱਖਿਆ, ਨਾ ਸਿੱਖਣਾ ਚਾਹੁੰਦਾ, ਕਮ ਸੇ ਕਮ ਫਿਰਦੋਸੀ ਨੂੰ ਪੜ੍ਹ ਲੈਂਦਾ, ਫਿਰਦੋਸੀ ਦੇ ਬੋਲ ਸੁਣ ਲੈਂਦਾ। ਜੇ ਖੁਸ਼ ਗੁਫ਼ਤ ਫਿਰਦੋਸੀ ਹੈ ਖੁਸ਼ਤਰ ਜ਼ਬਾਂ ਕਿ ਜ਼ੂਦੀ ਬਵਦ ਕਾਰੇ ਆਹਿਰ ਮਨਾ। ਕਿਤਨਾ ਸੋਹਣਾ ਉਸਨੇ ਲਿਖਿਆ ਹੈ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਹੈ, ਤੂੰ ਬਹੁਤ ਜਲਦੀ ਕੀਤੀ। ਕ੍ਰੋਧੀ ਬਹੁਤ ਜਲਦਬਾਜ਼ ਆਉਂਦਾ ਹੈ, ਤੂੰ ਇਸੀ ਜਲਦਬਾਜ਼ੀ ਵਿੱਚ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਕਤਲ ਕੀਤਾ, ਭੈਣ ਜਹਾਂ ਆਰਾਂ ਨੂੰ ਵੀ ਜੇਲ੍ਹ ਵਿੱਚ ਪਾਇਆ। ਔਰ ਐ ਔਰੰਗਜ਼ੇਬ, ਤੇਰੀ ਇਸ ਜਲਦਬਾਜ਼ੀ ਤੇ ਇਸ ਕ੍ਰੋਧ ਨੇ ਪਤਾ ਨਹੀਂ ਕਿਤਨੇ ਮਾਸੂਮਾਂ ਦੀ ਜਾਨ ਲਈ, ਸਰਮਦ ਜੈਸੇ ਸੂਫੀ ਫਕੀਰ, ਫਿਰ ਮੇਰੇ ਮਾਸੂਮ ਲਾਡਲੇ, ਫਿਰ ਤਿਆਗ ਤੇ ਵੈਰਾਗ ਦੀ ਮੂਰਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਸਭ ਤੇਰੇ ਕ੍ਰੋਧ ਦਾ ਕਾਰਨਾਮਾ, ਸਭ ਤੇਰੀ ਜਲਦਬਾਜ਼ੀ ਦਾ ਕਾਰਨਾਮਾ। ਤੂੰ ਰੰਚਕ ਮਾਤਰ ਵੀ ਸੋਚਿਆ ਨਹੀਂ, ਪੰਡਿਤ ਗੁਲਾਬ ਸਿੰਘ ਜੀ ਠੀਕ ਰੱਖਦੇ ਨੇ, ਕ੍ਰੋਧ ਕਹਿ ਰਿਹਾ ਹੈ, ਸੋਚੇਗਾ ਹੀ ਨਹੀਂ ਮਨੁੱਖ, ਉਸਦੇ ਧੀਰਜ ਹੀ ਨਹੀਂ ਰਹੇਗਾ, ਦੂਰਦ੍ਰਿਸ਼ਟਾ ਹੀ ਨਹੀਂ ਰਹੇਗੀ। ਜਿਤਨਾ ਸਿਆਣਾ ਹੋਵੇਗਾ ਮੂਰਖ ਹੋ ਜਾਏਗਾ। ਧ੍ਰਿਤਵੰਤਨ ਕੋ ਸੋ ਅਧੀਰ ਕਰੋ ਔਰ ਚਾਤਰ ਕੀ ਮਤ ਦੂਰ ਨਿਵਾਰੋ। ਹਿਤ ਕਾਰਜ ਨਾਏ ਪਿਖੇ ਕਬਹੀ ਜਿਨਕੇ ਉਰ ਭੀਤਰ ਮੈਂ ਪਗ ਧਾਰੋਂ।

ਜਿਸ ਦੇ ਅੰਦਰ ਤੇਰਾ ਵਾਸਾ ਹੋ ਜਾਂਦਾ ਹੈ, ਉਸ ਨੂੰ ਜਮਜੋਤਾਂ ਦੀ ਤਾੜਨਾ ਸਾਰਨੀ ਪੈਂਦੀ ਹੈ, ਬਾਰ ਬਾਰ ਜੰਮਣਾ ਪੈਂਦਾ, ਮਰਨਾ ਪੈਂਦਾ। ਹੇ ਕ੍ਰੋਧ ਤਉ ਸੰਗੇ ਅਧਮੰ ਨਰੇ, ਅਧਮ ਗਤੀ ਦੇ ਲੋਕ ਤੇਰੇ ਨਾਲ ਆਉਂਦੇ ਨੇ, ਅਧਮ ਮਨੁੱਖ, ਨੀਚ ਮਨੁੱਖ ਤੇਰੇ ਨਾਲ ਆਉਂਦੇ ਨੇ। ਕ੍ਰੋਧੀ ਮਹਾਨ ਨਹੀਂ ਹੋ ਸਕਦਾ, ਕ੍ਰੋਧੀ ਮਹਾਨੀਚ ਹੈ, ਮਹਾਨੀਚ ਹੈ। ਤੋ ਫਿਰ ਇਸ ਤੋਂ ਬਚਾਓ ਕਿਸ ਤਰ੍ਹਾਂ ਕਰੀਏ, ਇਸ ਕ੍ਰੋਧ ਤੋਂ ਕਿਵੇਂ ਬਚੀਏ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਸਾਨੂੰ ਇੰਜ ਉਪਦੇਸ਼ ਕਰਦਾ ਹੈ। ਆਖਰੀ ਪੰਕਤੀ

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ, ਸਾਰੇ ਜੀਵਾਂ ਨੂੰ ਸੁੱਖ ਦੇ, ਸਾਰੇ ਜੀਵ ਆਨੰਦਿਤ ਹੋਣ। ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਡੁੱਬੀ ਲਾ, ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ

0: ਮਨੁੱਖ ਦੇ ਅੰਤਿਸ਼ਕਰਨ ਦੀ ਦੁਨੀਆ ਹੈ, ਮਨ ਦੀ ਦੁਨੀਆ, ਉਸ ਦੇ ਉੱਤੇ ਅਗਰ ਅਹੰਕਾਰ ਰਾਜ ਕਰੇ ਤਾਂ ਨੀਤੀ ਦੇ ਵਿੱਚ, ਵਿਵਹਾਰ ਦੇ ਵਿੱਚ ਜ਼ੁਲਮ ਬਰਪਾ ਹੋ ਜਾਂਦਾ ਹੈ। ਅਹੰਕਾਰ ਦਾ ਮਤਲਬ ਮੈਂ ਹਾਂ ਤੂੰ ਨਹੀਂ ਹੈ, ਅਹੰ। ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਨਹੀਂ ਦੇਗਾ, ਅਹੰਕਾਰੀ ਹਰ ਇੱਕ ਨੂੰ ਪੈਰਾਂ ਦੇ ਥੱਲੇ ਰੱਖੇਗਾ। ਤੂੰ ਪੈਰਾਂ ਦੇ ਥੱਲੇ ਆਉਣ ਨੂੰ ਰਾਜ਼ੀ ਨਹੀਂ, ਉਸਦੀ ਗਰਦਨ ਕੁਚਲੀ ਜਾਵੇਗੀ, ਲਿਤਾੜੀ ਜਾਏਗੀ, ਆਖਿਰ ਪੈਰਾਂ ਦੇ ਥੱਲੇ ਲਿਆਂਦੀ ਜਾਏਗੀ। ਔਰ ਜਦ ਬਹੁ ਗਿਣਤੀ ਵਿੱਚ ਮਨੁੱਖਤਾ ਅਹੰਕਾਰੀ ਹੋ ਜਾਏ, ਜ਼ੋਰਾਵਰ ਹੋ ਜਾਏ, ਤੂੰ ਕਮਜ਼ੋਰ ਦਾ ਸਿਰ ਸ਼ਕਤੀਸ਼ਾਲੀ ਦੇ ਪੈਰਾਂ ਦੇ ਥੱਲੇ ਹੁੰਦਾ ਹੈ, ਅਹੰਕਾਰੀ ਦੇ ਪੈਰਾਂ ਦੇ ਥੱਲੇ ਹੁੰਦਾ। ਚਾਰੋਂ ਪਾਸੇ ਜ਼ੁਲਮ ਛਾ ਜਾਂਦਾ ਹੈ। ਐਸੇ ਦੌਰ ਕਈ ਦਫਾ ਲੰਘੇ ਨੇ ਜਦ ਸਦਾ ਹੰਕਾਰੀਆਂ ਕੋਲ ਤੇ ਹੰਕਾਰੀ ਦਾ ਪੈਰ ਗਰੀਬਾਂ, ਮਜ਼ਲੂਮਾਂ, ਕਮਜ਼ੋਰਾਂ ਦੇ ਸਿਰ ਤੇ, ਉਡਾਈਆਂ ਗਈਆਂ ਗਰਦਨਾਂ, ਲਿਤਾੜੀਆਂ ਗਈਆਂ ਗਰਦਨਾਂ। ਜਦ ਮਨ ਦੀ ਸੇਜਾ ਉੱਤੇ ਕਾਮ ਦਾ ਰਾਜ ਹੋਵੇ, ਵਾਸਨਾ ਦਾ ਰਾਜ ਹੋਵੇ, ਔਰ ਬਹੁ ਗਿਣਤੀ ਵਿੱਚ ਮਨੁੱਖਤਾ ਇਸ ਤਰ੍ਹਾਂ ਦੀ ਹੋ ਜਾਏ ਤਾਂ ਦੁਰਾਚਾਰ ਆਮ ਹੋ ਜਾਂਦਾ ਹੈ, ਸਰੇ ਆਮ ਹੋ ਜਾਂਦਾ ਹੈ। ਕਿਸੇ ਮੁਲਕ ਵਿੱਚ ਅਹੰਕਾਰ ਪ੍ਰਧਾਨ ਹੋਵੇਗਾ, ਜ਼ੁਲਮ ਹੀ ਜ਼ੁਲਮ ਹੋਵੇਗਾ। ਕਿਸੇ ਮੁਲਕ ਵਿੱਚ ਵਾਸ਼ਨਾ ਏਕਾਮ ਪ੍ਰਧਾਨ ਹੋਵੇਗਾ ਤਾਂ ਦੁਰਾਚਾਰ ਆਮ ਹੋਵੇਗਾ ਸੜਕਾਂ ਤੇ, ਔਰ ਸਰੇਆਮ ਬਾਗ ਬਗੀਚਿਆਂ ਚ। ਕਿਸੇ ਵਕਤ ਭਾਰਤ ਵਿੱਚ ਕਾਮ ਪ੍ਰਧਾਨ ਮਨੁੱਖਤਾ ਹੋ ਗਈ ਸੀ, ਰਹਿੰਦੇ ਤੇ ਪੰਜੇ ਵਿਸ਼ੇ ਮਨੁੱਖ ਦੇ ਕੋਲ ਹਰ ਵਕਤ ਨੇ, ਪਰ ਇੱਕ ਹਰ ਵਕਤ ਪ੍ਰਧਾਨ ਹੁੰਦਾ ਹੈ, ਉਹ ਕੋਈ ਵੀ ਹੋ ਸਕਦਾ ਹੈ। ਹੰਕਾਰ ਹੋ ਸਕਦਾ ਹੈ, ਲੋਭ ਹੋ ਸਕਦਾ ਹੈ, ਕਾਮ ਹੋ ਸਕਦਾ ਹੈ। ਔਰ ਜਦ ਕਾਮ ਪ੍ਰਧਾਨ ਮਨੁੱਖਤਾ ਹੋ ਜਾਂਦੀ ਹੈ ਤਾਂ ਬਾਜ਼ਾਰਾਂ ਚ ਦੁਰਾਚਾਰ, ਔਰ ਦੁਰਾਚਾਰ ਦੇ ਬਾਜ਼ਾਰ, ਪਰਿਵਾਰ ਵਿੱਚ ਦੁਰਾਚਾਰ, ਉੱਥੇ ਵੀ ਕੋਈ ਸ਼ਰਮ ਹਯਾ ਨਹੀਂ ਰਹਿ ਜਾਏਗੀ। ਔਰ ਧਾਰਮਿਕ ਮੰਦਰਾਂ ਵਿੱਚ ਦੁਰਾਚਾਰ, ਜਿਸ ਦੌਰ ਵਿੱਚ ਕਾਮ ਪ੍ਰਧਾਨ ਹੋ ਗਿਆ ਸੀ ਭਾਰਤ ਵਿੱਚ, ਉਸੇ ਦੌਰ ਵਿੱਚ ਕੋਨਾਰਕ ਦੇ ਮੰਦਰ ਬਣੇ, ਖਜੁਰਾਹੇ ਦੇ ਮੰਦਰ ਬਣੇ, ਔਰ ਇਸ ਤਰ੍ਹਾਂ ਦੇ ਹੋਰ ਮੰਦਰ ਬਣੇ। ਇਹ ਸਾਰੇ ਮੰਦਰ ਰਾਮ ਦੇ ਮੰਦਰ ਨਹੀਂ, ਕਾਮ ਦੇ ਮੰਦਰ ਨੇ, ਵਾਸ਼ਨਾ ਦੀਆਂ ਨਗਨ ਮੂਰਤੀਆਂ, ਔਰ ਵਾਸ਼ਨਾ ਦੇ ਕ੍ਰਿਤ ਰੂਪ ਪੱਥਰਾਂ ਦੀਆਂ ਗੜੀਆਂ ਹੋਈਆਂ ਮੂਰਤੀਆਂ ਚ ਦੇਖਣ ਲਈ ਦੇਸ਼ ਵਿਦੇਸ਼ ਤੋਂ ਦੁਨੀਆਂ ਪਹੁੰਚਦੀ ਏ ਕੋਨਾਰਕ ਖਜੁਰਾਹਾ। ਬਹੁਤ ਵੱਡੀ ਭੀੜ। ਇਹ ਵਾਸ਼ਨਾ ਉਸ ਸਮੇਂ ਪ੍ਰਦਰਸ਼ਿਤ ਹੋਈ ਸੀ, ਸਰੇਆਮ ਹੋਈ ਸੀ, ਨੁਮਾਇਸ਼ੀ ਬਣ ਗਈ ਸੀ ਬਾਜ਼ਾਰ ਵਿੱਚ। ਬਾਜ਼ਾਰ ਤੇ ਕੀ ਧਰਮ ਮੰਦਰਾਂ ਵਿੱਚ, ਮੰਦਰ ਹੀ ਕਾਮ ਦੇ ਬਣੇ। ਔਰ ਵਾਕਈ ਜਦ ਵਾਸ਼ਨਾ ਹੀ ਪ੍ਰਧਾਨ ਹੋਵੇ ਤਾਂ ਫਿਰ ਹਰ ਪਾਸੇ ਦੁਰਾਚਾਰ ਛਾ ਜਾਏਗਾ, ਉਹ ਕਾਬਲੇ ਕਬੂਲ ਹੋ ਜਾਏਗਾ, ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਔਰ ਐਸੀ ਐਸੀ ਕ੍ਰੀੜਾ ਹੁੰਦੀ ਰਹੀ ਇਹਨਾਂ ਧਾਰਮਿਕ ਮੰਦਰਾਂ ਵਿੱਚ, ਜਿਹਨੂੰ ਅਲਫਾਜ਼ਾਂ ਵਿੱਚ ਅੱਜ ਦੇ ਸਮੇਂ ਬਿਆਨ ਕਰਨਾ ਔਖਾ ਹੈ, ਜਿਹਨੂੰ ਸੁਣਨਾ ਸੁਣਾਉਣਾ ਵੀ ਕਠਿਨ ਹੈ। ਪਰ ਜੇ ਕਿਧਰੇ ਲੋਭ ਪ੍ਰਧਾਨ ਹੋਵੇ, ਬਹੁ ਗਿਣਤੀ ਦੇ ਚ ਹੋਵੇ, ਤਾਕਤ ਦੇ ਚ ਹੋਵੇ, ਤਾਂ ਪਾਪ ਵਿਆਪਕ ਹੋ ਜਾਂਦਾ ਹੈ, ਛਾ ਜਾਂਦਾ ਹੈ ਪਾਪ ਚਾਰੋਂ ਪਾਸੇ। ਬਕੌਲੇ ਗੁਰੂ ਨਾਨਕ, ਅੱਜ ਦੇ ਦੌਰ ਵਿੱਚ ਮਨੁੱਖੀ ਮਨ ਦੇ ਉੱਤੇ ਰਾਜ ਕਰ ਰਿਹਾ ਹੈ ਲੋਭ।
1: ਲੱਭ ਪਾਪ ਦੋਏ ਰਾਜਾ ਮੈਤਾ, ਕੂੜ ਹੋਆ ਸਿਕਦਾਰ, ਕਾਮ ਨੇਬ ਸਦ

तृप्ते ज्यों कुंचर इसनान। सारी धार्मिक साधना हाथी दा इशनान बन के रह जांदी है। हे जनम मरणं मूलं अहंकारं पापात्मां मित्रं तजन्त सतरं दृणन्त अनेक माया विस्थिरने। एह अहंकार तेनू दुश्मन बनाने ही आंदे ने, मित्र बनाने दी तेनू जाच नहीं। अहंकारी दे मुंहों ना निकलदा, अहंकारी हां नहीं कर सकदा। जित सारा माहौल ही ऐसा होवे और हां कहण दी सहूलियत भी होवे, कुछ बिगड़दा भी ना होवे, तां भी हां नहीं कहेगा, ना ना। जितनी ताकत ज्यादा होवे उतना ही जबान ते आ जांदा है, ना नहीं ना नहीं। कोई कम है और अक्सर कम कार लई लोकी सरकारी दफ्तरां दे जांदे ने। जितनी जिस कोल समर्था है ताकत है उस हिसाब नाल ही वो ना करता है, ना करके दसना चाहता है मैं तेनू रोक सकदा, मैं तेरे कम नू रोक सकदा। अहंकार इस महीने विच ते भारत बहुत अहंकारी देश हो गया है। ना ना ना, हां कहना ही भुल गए। हां कहण विच इनू अपना छोटापन प्रतीत होंदा है। जायज गल भी नौकर ने कह दिती है, जायज मंग भी एक नौकर ने मंगी है, तां भी मालक कहिंदा है ना। नौकर दी हां च हां मिला दईए, ना। अहंकारी ना करदा है, सब नू ना करदा है, और जिथे तक इसकी सता है उथे तक ना करदा है, और जितना ना ना करी जांदा है उतनी दुश्मनी बनती है। तो पातशाह ठीक कह रहे ने, मित्रं तजंत सतरं दृणंत अनेक माया विस्तीर ने। अहंकार दी माया दा इस तरीके नाल विस्थार होंदा है, इसदे दुश्मन ही वधदे ने। ईरानी सूफी संत जनाब हाफिज कहंदे ने, दरख्ते दोस्ती बानिशां के कामे दिल बबारा रद निहाले दुश्मनी बरकुन के रंजो बेशुमारा रद। दोस्ती दा बूटा ला, मिलाप दा बूटा ला, जितो खुदा दा मिलाप चाहना है। जे किधरे भुलेखे नाल तो दुश्मनी दा बूटा ला भी बैठा है, इसनों आज ही जड़ों पुट दे। सिवाय दुखां दे सोल तो इस बूटे नूं होर कुछ भी नहीं लगता। अमृत फल खाना चाहना है, दोस्ती दा बूटा ला। भगत आत्मदर्शी मनुख ते सारे जहान नूं मित्र बना लैंदा है। सबको मीत हम आपन की ना, हम सब ना के साजन। किस तरह सारी कायनात नूं उसने मित्र बना लिया, पशु पक्षियां तक नूं, जड़ चेतन सब नूं अपना मित्र बना लिया। जिंदगी ते बड़ी छोटी है, दुनिया बड़ी वड्डी है, सारिआं नूं मित्र बनाया आखिर किस तरीके नाल? गुरबाणी ढंग दसदी है, इक सज्जन सब सज्जना, इक वैरी सब बात। जद उस एक नूं सज्जन बना लैंदा है ते एक नाल सज्जनता दा जद रिश्ता जुड़दा है तो सारी अनेकता
ਉਸ ਇੱਕ ਦੇ ਆਸਰੇ ਤੇ ਖੜੀ ਹੈ, ਅਨੇਕਤਾ ਵੀ ਸਾਰੀ ਸੱਜਣ ਬਣ ਕੇ ਰਹਿ ਜਾਂਦੀ ਹੈ, ਜੀਵਨ ਧਨ ਹੋ ਜਾਂਦਾ ਹੈ। ਕਹਿੰਦੇ ਨੇ ਮਿੱਤਰਾਂ ਵਿੱਚ ਜੀਵਣਾ ਸਵਰਗ ਵਿੱਚ ਜੀਵਣਾ ਹੈ, ਦੁਸ਼ਮਣਾਂ ਵਿੱਚ ਜੀਣਾ ਨਰਕ ਵਿੱਚ ਜੀਵਣਾ ਹੈ। ਨਰਕ ਹੀ ਭੋਗ ਰਹੇ ਨੇ ਉਹ, ਜੋ ਕਹਿੰਦੇ ਨੇ ਗਲੀਆਂ ਦੇ ਕੱਖ ਵੀ ਵੈਰੀ ਨੇ, ਪਰ ਸਵਰਗ ਦੇ ਚੋ ਨੇ ਜਿਨ੍ਹਾਂ ਨੇ ਸ਼ੈਤਾਨ ਨੂੰ ਵੀ ਮਿੱਤਰ ਬਣਾ ਲਿਆ, ਦੁਸ਼ਟਾਂ ਨੂੰ ਵੀ ਮਿੱਤਰ ਬਣਾ ਲਿਆ। ਸਭ ਮਿੱਤਰ ਸਭ ਕੋ ਮੀਤ ਹਮ ਆਪਣ ਕੀਨਾ, ਪਰ ਇਹ ਯੁਗਤ ਅਹੰਕਾਰੀ ਦੇ ਕੋਲ ਨਹੀਂ ਆਉਂਦੀ। ਅਹੰਕਾਰੀ ਜੇ ਅਸਥੂਲ ਢੰਗ ਨਾਲ ਨਹੀਂ, ਅਗਰ ਉਹ ਧਾਰਮਿਕ ਹੈ ਤਾਂ ਸੂਖਸਮ ਢੰਗ ਨਾਲ ਚੋਟ ਪਹੁੰਚਾਵੇਗਾ। ਬੜੀ ਸੁੰਦਰ ਇੱਕ ਗਾਥਾ ਹੈ, ਇੱਕ ਸੰਤ ਬੈਰਾਗੀ ਜੰਗਲ ਵਿੱਚ ਕੁਟੀਆ ਬਣਾ ਸਾਧਨਾ ਵਿੱਚ ਲੀਨ ਹੈ, ਤੇ ਸਾਧਨਾ ਸਾਰੀ ਸਿਰਫ ਹੰਕਾਰ ਨੂੰ ਮਾਰਨ ਵਾਸਤੇ ਹੈ, ਔਰ ਜਿਸ ਦਿਨ ਅਹੰਕਾਰ ਮਰਦਾ ਹੈ ਨਿਰੰਕਾਰ ਪ੍ਰਗਟ ਹੁੰਦਾ ਹੈ। ਅਹੰਕਾਰ ਜਿਤਨੇ ਚਿਰ ਤੱਕ ਹੈ ਜਨਮ ਤੇ ਮਰਨ ਚੱਲਦਾ ਹੈ, ਔਰ ਜੈਸੇ ਨਿਰੰਕਾਰ ਪ੍ਰਗਟ ਆਉਂਦਾ ਹੈ ਜਨਮ ਮਰਨ ਮਿਟ ਜਾਂਦਾ ਹੈ। ਸਰਾ ਸਾਧਨਾ ਵਿੱਚ ਲੀਨ ਇਹ ਯੋਗੀ ਇਹ ਸੰਤ। ਇੱਕ ਰਾਜਾ ਆਇਆ ਦਰਸ਼ਨਾਂ ਲਈ, ਤਪੱਸਿਆ ਸਾਧਨਾ ਦੀ ਬੜੀ ਦੂਰ ਦੂਰ ਤੱਕ ਧੁੰਮ ਪਈ। ਬਹੁਤ ਤਪੀਸ਼ਵਰ ਹੈ, ਬਹੁਤ ਜਪੀਸ਼ਵਰ ਹੈ, ਬੜਾ ਸੰਜਮੀ ਹੈ। ਰਾਜਾ ਦਰਸ਼ਨਾਂ ਲਈ ਆਇਆ, ਦਰਸ਼ਨ ਕਰ। ਰਾਜਾ ਪ੍ਰਸੰਨ ਹੋਇਆ, ਉਸਨੇ ਇੱਕ ਬੜੀ ਕੀਮਤੀ ਮੋਤੀਆਂ ਨਾਲ ਜੜਤ ਪੁਸ਼ਾਕ ਚੋਲਾ ਭੇਟ ਕੀਤਾ। ਭਾਵੇਂ ਸਾਧੂ ਕਹਿਣ ਲੱਗਾ, ਹੁਣ ਅਸੀਂ ਇਸ ਤਰ੍ਹਾਂ ਦੇ ਚੋਲੇ ਪਹਿਨਣਾ ਛੱਡ ਦਿੱਤਾ, ਅਸੀਂ ਤੇ ਤਨ ਦਿੱਤੇ ਸਿਰਫ ਕਮਲੀ ਧਾਰਨ ਕਰਦੇ ਹਾਂ। ਪਰ ਉਹ ਰਾਜਾ ਕਹਿਣ ਲੱਗਾ, ਆਖਿਰ ਮੈਂ ਖਾਲੀ ਹੱਥ ਕਿਸ ਤਰ੍ਹਾਂ ਜੋ ਹੈ ਆਪਦੇ ਦਰਸ਼ਨ ਕਰਾਂ, ਇਹ ਨਜ਼ਰਾਨਾ ਹੈ, ਇਹ ਭੇਟ ਹੈ, ਚਲੋ ਨਹੀਂ ਪਾਉਣਾ, ਆਪ ਰੱਖ ਲਓ, ਦੇ ਦੇਣਾ ਕਿਸੇ ਨੂੰ। ਰਾਜਾ ਇਹ ਨਜ਼ਰਾਨਾ ਰੱਖ ਕੇ ਚਲਾ ਗਿਆ। ਕੁਛ ਦਿਨਾਂ ਬਾਅਦ ਇਸ ਤਿਆਗੀ ਵੈਰਾਗੀ ਸਾਧੂ ਦਾ ਇੱਕ ਮਿੱਤਰ, ਗੂੜਾ ਮਿੱਤਰ, ਬਚਪਨ ਦਾ ਦੋਸਤ, ਔਰ ਉਹ ਵੀ ਸਾਧੂ ਸੀ, ਉਹ ਵੀ ਤਪੱਸਿਆ ਕਰ ਰਿਹਾ ਸੀ, ਮਿਲਣ ਲਈ ਆਇਆ। ਗਾਲਬਨ 10 ਮੀਲ ਦੀ ਵਾਟ ਪੈਦਲ ਚੱਲ ਕੇ ਇਹ ਜੰਗਲ ਵਿੱਚ ਸੰਤ ਦੀ ਕੁਟੀਆ ਕੋਲ ਪਹੁੰਚਿਆ। ਦੂਰੋਂ ਵੇਖ ਇਸ ਸੰਤ ਨੇ ਸਵਾਗਤ ਕੀਤਾ ਹੈ ਔਰ ਸਤਿਕਾਰ ਮਾਣ ਨਾਲ ਬਿਠਾਇਆ ਹੈ। ਰਸਮੀ ਗੁਫ਼ਤਗੂ ਤੋਂ ਬਾਅਦ ਜੋ ਭਿਕਸ਼ਾ ਤੋਂ ਭੋਜਨ ਆਇਆ ਸੀ ਉਹ ਛਕਾਇਆ। ਰਾਤ ਬੜੇ ਸੋਹਣੇ ਢੰਗ ਨਾਲ ਪ੍ਰਭੂ ਚਰਚਾ ਕਰਦਿਆਂ ਬਤੀਤ ਹੋਈ। ਸਵੇਰੇ ਇਸ ਬੈਰਾਗੀ ਸਾਧੂ ਨੇ ਕੋਈ 3 ਘਰਾਂ ਵਿੱਚ ਜਾਣਾ ਹੈ, ਨਾਲ ਦੇ ਪਿੰਡ, ਉਹਨਾਂ ਨੇ ਆਪਣੇ ਘਰਾਂ ਦੇ ਚਰਨ ਪਾਉਣ ਲਈ ਬੁਲਾਇਆ ਹੈ। ਇਹ ਬੈਰਾਗੀ ਸਾਧੂ ਆਏ ਹੋਏ ਮਹਿਮਾਨ ਮਿੱਤਰ ਨੂੰ ਕਹਿੰਦਾ ਹੈ, ਵੀ ਇੱਥੇ ਇਕੱਲਿਆਂ ਬੈਠਿਆਂ ਤੁਸੀਂ ਤੰਗ ਹੋ ਜਾਓਗੇ, ਆਓ ਮੇਰੇ ਨਾਲ ਚਲੋ, ਮੈਂ 3 ਘਰਾਂ ਵਿੱਚ ਜਾਣਾ ਹੈ, ਤੁਸੀਂ ਮੇਰੇ ਨਾਲ ਚਲੋ, ਫਿਰ ਵਾਪਸ ਆ ਜਾਂਦੇ ਹਾਂ। ਇਸ ਬੈਰਾਗੀ ਸਾਧੂ ਨੇ ਉਹ ਜੋ ਰਾਜੇ ਨੇ ਕੀਮਤੀ ਚੋਲਾ ਦਿੱਤਾ ਸੀ ਮੋਤੀਆਂ ਨਾਲ ਜੜਤ ਬੜਾ ਖੂਬਸੂਰਤ, ਉਹ ਕੱਟ ਕੇ ਦਿੱਤਾ ਔਰ ਆਖੇ ਇਹ ਪਾ ਲਓ, ਕਸਬੇ ਦੇ ਚਲੇ ਹਾਂ, ਤੁਸੀਂ ਪਾ ਲਓ। ਉਹ ਸਾਧੂ ਕੁਝ ਬੇਨਿਆਸ
ਇਹ ਮਹਿਮਾਨ ਸਾਧੂ ਔਰ ਇਹ ਮਿੱਤਰ ਸਾਧੂ ਜੋ ਆਇਆ ਹੈ ਰਮਜ਼ੀ ਮਨੁੱਖ ਹਰਕ ਸੋਗ ਤੋਂ ਉੱਚਾ ਮਨੁੱਖ ਪਹਿਨ ਲਿਆ ਉਸਨੇ ਉਹ ਚੋਲਾ ਕੀਮਤੀ ਚੋਲਾ ਜੈਸੇ ਦੋਵੇਂ ਕਸਬੇ ਦੇ ਅੰਦਰ ਦਾਖਲ ਆਉਂਦੇ ਨੇ ਸਾਰਿਆਂ ਦੀ ਨਿਗਾਹਾਂ ਉਸ ਚੋਲੇ ਤੇ ਔਰ ਚੋਲਾ ਜਿਸ ਸਾਧੂ ਨੇ ਪਹਿਨਿਆ ਉਸ ਤੇ ਦੁਖੀ ਹੋ ਗਿਆ ਬੈਰਾਗੀ ਸਾਧੂ ਹੈ ਕੱਲ ਤੱਕ ਮੈਂ ਜਦ ਇਸ ਕਸਬੇ ਦੇ ਚ ਆਉਂਦਾ ਸੀ ਸਾਰਿਆਂ ਦੀਆਂ ਨਿਗਾਹਾਂ ਮੇਰੇ ਤੇ ਅੱਜ ਇਹ ਨਿਗਾਹਾਂ ਫਿਰ ਗਈਆਂ ਨੇ ਅੱਜ ਤੇ ਮੇਰੇ ਮਿੱਤਰ ਤੇ ਚੋਲਾ ਦਿੱਤਾ ਹੈ ਲੇਕਿਨ ਅੰਦਰ ਖਿਆਲ ਆਇਆ ਹੈ ਇਹ ਤੇ ਮੇਰੇ ਨਾਲੋਂ ਮਹਾਨ ਪ੍ਰਤੀਤ ਆਉਂਦਾ ਸਾਰੇ ਇਸ ਨੂੰ ਪੈ ਵੇਖਦੇ ਨੇ ਖੈਰ ਜਿਸ ਘਰ ਦੇ ਜਾਣਾ ਸੀ ਗਏ ਆਓ ਭਗਤ ਹੋਈ ਸਨਮਾਨ ਨਾਲ ਬਿਠਾਏ ਗਏ ਔਰ ਘਰ ਵਾਲਿਆਂ ਨੇ ਸੁਭਾਵਕ ਪੁੱਛਿਆ ਉਸ ਬੈਰਾਗੀ ਸਾਧੂ ਤੋਂ ਇਹ ਜੋ ਨਾਲ ਆਏ ਨੇ ਇਹ ਕੌਣ ਨੇ ਕਿਉਂਕਿ ਸਾਰੇ ਘਰ ਵਾਲੇ ਅੱਖਾਂ ਫਾੜ ਫਾੜ ਕੇ ਉਸ ਨੂੰ ਵੇਖ ਰਹੇ ਨੇ ਸੋਹਣਾ ਚੋਲਾ ਪਹਿਨਿਆ ਹੋਇਆ ਮੁਖੜੇ ਤੇ ਸ਼ਾਂਤੀ ਝਲਕਦੀ ਹੈ ਨਿਰਮਾਣਤਾ ਬਿਖਰਦੀ ਹੈ ਰਹਿਸ ਬਿਸਮਾਦ ਅੱਖਾਂ ਦੇ ਵਿੱਚ ਹੈ ਤਾਂ ਸਾਰੇ ਘਰ ਵਾਲੇ ਉਸ ਤੋਂ ਪ੍ਰਭਾਵਿਤ ਨੇ ਪੁੱਛਦੇ ਨੇ ਸੰਤ ਜੀ ਇਹ ਨਾਲ ਫੜੇ ਕੌਣ ਆਏ ਨੇ ਦੁਖਤ ਹੋ ਕੇ ਕਹਿੰਦਾ ਮੇਰੇ ਮਿੱਤਰ ਨੇ ਕੱਲ ਆਏ ਸਨ ਮੇਰੇ ਬਚਪਨ ਦੇ ਦੋਸਤ ਨੇ ਸਾਧੂ ਨੇ ਸਾਧਨਾ ਕਰਦੇ ਨੇ ਬੜੇ ਗਿਆਨੀ ਨੇ ਜਪੀਸ਼ਵਰ ਨੇ ਤਪੀਸ਼ਵਰ ਨੇ ਪਰ ਇਹ ਜਿਹੜਾ ਚੋਲਾ ਹੈ ਨਾ ਇਹ ਮੇਰਾ ਹੈ ਹੁਣ ਇਸ ਢੰਗ ਨਾਲ ਤੇ ਤਾਰਫ ਨਹੀਂ ਕਰਾਈਦਾ ਲੇਕਿਨ ਅਹੰਕਾਰ ਉਬਲ ਪਿਆ ਬੁਲਵਾ ਦਿੱਤਾ ਅਹੰਕਾਰ ਨੇ ਮੇਰਾ ਹੈ ਚੋਲਾ ਮੇਰਾ ਹੈ ਖੈਰ ਜਦ ਉਸ ਘਰ ਤੋਂ ਰੁਖਸਤ ਹੋਏ ਉਸ ਮਹਿਮਾਨ ਸਾਧੂ ਨੇ ਕਿਹਾ ਮਿੱਤਰ ਤੂੰ ਕੱਪੜੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ ਚੋਲਾ ਪਵਾ ਕੇ ਵੀ ਤੂੰ ਮੇਰੇ ਕੱਪੜੇ ਉਤਾਰੇ ਕੋਈ ਇਸ ਤਰ੍ਹਾਂ ਤਾਰਫ ਕਰਾਈਦਾ ਹੈ ਖੈਰ ਮਾਫੀ ਮੰਗਣ ਲੱਗ ਪਿਆ ਕਹਿਣ ਲੱਗਾ ਨਹੀਂ ਅਚਾਨਕ ਮੇਰੇ ਮੂੰਹ ਇਹ ਬੋਲ ਨਿਕਲ ਗਏ ਤੁਸੀਂ ਬੁਰਾ ਨਾ ਮਨਾਓ ਬੁਰਾ ਨਾ ਮਨਾਓ ਦੂਸਰੇ ਘਰ ਗਏ ਦੂਸਰੇ ਘਰ ਵਾਲਿਆਂ ਦੀ ਵੀ ਨਿਗਾਹ ਇਸ ਸਾਧੂ ਤੇ ਅੱਖਾਂ ਵਿੱਚ ਰਮਜ਼ ਹੈ ਬਿਸਮਾਤ ਹੈ ਚਿਹਰੇ ਤੇ ਸ਼ਾਂਤੀ ਹੈ ਔਰ ਸਭ ਤੋਂ ਵੱਡੀ ਗੱਲ ਜਿਸ ਤੋਂ ਇਹ ਘਰ ਵਾਲੇ ਪ੍ਰਭਾਵਿਤ ਹੋ ਰਹੇ ਨੇ ਇਤਨਾ ਕੀਮਤੀ ਚੋਲਾ ਇਤਨਾ ਸੁੰਦਰ ਚੋਲਾ ਤਾਂ ਦੂਸਰੇ ਘਰ ਵਾਲਿਆਂ ਨੇ ਵੀ ਇਹੀ ਪੁੱਛਿਆ ਸੰਤ ਜੀ ਇਹ ਨਾਲ ਕੌਣ ਮਹਾਤਮਾ ਆਏ ਨੇ ਇਹ ਕੌਣ ਨੇ ਤਾਂ ਇਕਦਮ ਬੋਲ ਪਏ ਮੇਰੇ ਬਚਪਨ ਦੇ ਦੋਸਤ ਨੇ ਬਾਲ ਸਖਾ ਨੇ ਔਰ ਸਾਧੂ ਨੇ ਤਪੱਸਿਆ ਕਰਦੇ ਨੇ ਗਿਆਨੀ ਨੇ ਰਹਿ ਗਈ ਇਸ ਚੋਲੇ ਦੀ ਗੱਲ ਇਹ ਚੋਲਾ ਮੇਰਾ ਨਹੀਂ ਹੈ ਮੇਰਾ ਨਹੀਂ ਹੈ ਇਸ ਦੇ ਵਿੱਚ ਹੀ ਕਹਿ ਗਿਆ ਮੇਰਾ ਹੈ ਮੇਰਾ ਹੈ ਮੇਰਾ ਖੈਰ ਉਸ ਘਰ ਤੋਂ ਜਿਉਂ ਨਿਕਲੇ ਇਹ ਬੈਰਾਗੀ ਸਾਧੂ ਫਿਰ ਮਾਫੀ ਮੰਗਦਾ ਹੈ ਮਿੱਤਰਾ ਮੈਨੂੰ ਇਸ ਤਰ੍ਹਾਂ ਵੀ ਨਹੀਂ ਕਹਿਣਾ ਚਾਹੀਦਾ ਸੀ ਪਰ ਨਿਕਲ ਗਈ ਇਹ ਗੱਲ ਤੂੰ ਸਹਿਨ ਕਰ ਲੈ ਬਰਦਾਸ਼ਤ ਕਰ ਲੈ ਹੁਣ ਮੈਂ ਨਹੀਂ ਕਵਾਂਗਾ ਤੀਸਰੇ ਘਰ ਗਏ ਆਓ ਭਗਤ ਹੋਈ ਬਿਠਾਏ ਗਏ ਪਰ ਉਹ ਚੋਲਾ
तीसरे घर दे भी सारे मनुखा नू प्रभावित कर रहे है। नर नारी बच्चे सब प्रभावित उसी साधु नू देख रहे ने। सवाग पूछ रहे है, संत जी ए नाल कौन आए ने, ए केड़े संत ने? तो हुण तारुफ करांदा है, मेरे बाल सखा मित्र ने, जपीश्वर ने, तपीश्वर ने, ज्ञानी पुरुष ने, पर रह गई इना कपड़ियां दी गल, इस चोले दी, मैं इस दी गल नहीं करनी। ना गल करके भी कर गया। जद उस तीसरे घर तो रुखसत होए, कुटिया च पहुंचे, इस मेहमान साधु ने, इस दोस्त साधु ने चोला उतार के अग्गे रख दिता, आखिया तीन दफा तू नंगा कीता है, ऐ ले अपना चोला, हुण चौथी दफा मैं आप ही उतार देना, तीन दफा तू उतरवाया है, तीन दफा तू नगन कीता है। अहंकारी अपने मित्र दा भी मान सम्मान बर्दाश्त नहीं कर सकता। अहंकारी अपने गुरु दी महानता भी बर्दाश्त नहीं कर सकेगा। वो मित्र नु छुपाएगा, मां बाप गुणवान ने ते उनानु पिछे सुटेगा। विद्या गुरु है या अध्यात्म गुरु है, उसनु भी अहंकारी छुपाण दी कोशिश करेगा, पिछे सुटेगा। महाराज दी बाणी बड़ा सुंदर फरमान कर दिए, जो गुरु गोपे आपना ते नर बुरे आरी। ये बड़े बुरे पुरुष आंदे ने अहंकारी, गुरु नु भी छुपांदे ने। क्यों? फिर मेरी मैं, मेरा वडपना फिर किथे? तो ये मित्र नु छुपांदे ने, पुत्र नु छुपांदे ने, अगर गुणवान है मां बाप नु पिछे सुटदे ने। सिर्फ अपने आप नु ही अग्गे करना इन्हां दी जिंदगी दा लक्ष्य है। और यतन कोशिश ए भी आउंदी है, रब नू भी पिछे सुटीए, परमात्मा नू भी पिछे सुटीए। और नाकश ने पिछे सुटन दी कोशिश कीती सी, नमरूद ने कह दिता सी कौन हुंदा है खुदा, मैं खुद खुदा। तो अहंकार अपने तो वड्डा किसे नू भी नहीं मन सकदा। अहंकार जीवदा है मैं आश्रित, तो ते बिल्कुल भूल जांदा है। एक उर्दू शायर ने बड़ी सुंदर नजम लिखी है, बकरे दे बोल नू अग्गे करके, ते बकरे दा बोल है मैं मैं मैं। इसे नू आधार बना के इस शायर ने बड़ी सुंदर कल्पना की थी है। फखर बकरे ने किया बस मेरे सिवा कोई नहीं, मैं ही मैं हूं बस जहां में दूसरा कोई नहीं।

ਕਸਾਈ ਦੇ ਛੁਰੇ ਹੇਠ ਆ ਗਿਆ, ਉਹਨੇ ਜ਼ਬਾ ਕਰ ਦਿੱਤਾ, ਸਿਰ ਵੱਢ ਦਿੱਤਾ। ਗੋਸ਼ਤ ਹੱਡੀ ਔਰ ਚਮੜਾ ਜੋ ਥਾ ਜਿਸਮੇ ਜਾਰ ਮੇ, ਕੁਛ ਲੁਟਾ ਕੁਛ ਪਿਸ ਗਿਆ ਕੁਛ ਬਿਕ ਗਿਆ ਬਾਜ਼ਾਰ ਮੇ, ਰਹਿ ਗਈ ਤਾਂ ਤੇ ਫਿਕਤ

ਲਈ ਆਂਦਰਾਂ ਰਹਿ ਗਈਆਂ, ਸੁੱਟ ਦਿੱਤੀਆਂ ਗਈਆਂ। ਬਾਕੀ ਤੇ ਸਭ ਕੁਝ ਕੰਮ ਆ ਗਿਆ, ਖਲ ਕੰਮ ਆ ਗਈ, ਮਾਸ ਕੰਮ ਆ ਗਿਆ, ਹੱਡੀਆਂ ਵੀ ਪਿਸ ਗਈਆਂ ਕੰਮ ਦੇ ਚ ਵਰਤੀਆਂ, ਕੇਵਲ ਆਂਦਰਾਂ ਬਚ ਗਈਆਂ। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਈ ਪਿੰਜਦੇ ਨੇ ਧੁਨਕੀ ਦੇ ਨਾਲ, ਔਰ ਧੁਨਕੀ ਦੀ ਜਿਹੜੀ ਤੰਦ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਤ ਆਉਂਦੀ ਹੈ, ਆਂਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ।

ਹੁਣ ਉਸ ਆਂਤ ਦੇ ਚੋਂ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕੋਈ ਇਤਨੀ ਕੁਰਬਾਨੀ ਕਰੇ ਸਾਧਨਾ ਕਰੇ ਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰ ਦੇ ਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ। ਅਹੰਕਾਰੀ ਉਸਤਤ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ। ਅਗਰ ਦੂਸਰਾ ਵੱਡਾ ਹੈ ਤਾਂ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ, ਅਹੰਕਾਰੀ ਨਿੰਦਕ ਹੋ ਹੀ ਜਾਏਗਾ। ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ, ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ, ਤੀਸਰੇ ਦੀ, ਮਿੱਤਰ ਦੀ, ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ। ਨਿੰਦਾ ਦਾ ਮਤਲਬ ਕੀ ਹੈ? ਗੱਲ ਨੂੰ ਛੁਟਿਆਣਾ। ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ, ਗੁਣ ਵਿੱਚ, ਕਲਾ ਵਿੱਚ, ਗਿਆਨ ਵਿੱਚ, ਸ਼ੀਲ ਸੰਜਮ ਵਿੱਚ, ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ, ਜਾਂ ਸੰਸਾਰੀ ਤਲ ਤੇ ਲੈ ਲਓ ਸਤਾ ਵਿੱਚ, ਧਨ ਵਿੱਚ, ਸਵਪਨ ਵਿੱਚ, ਕਿਸੇ ਵੀ ਪੱਖ ਤੋਂ ਜੋ ਅੱਗੇ ਹੈ, ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ। ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ, ਅਹੰਕਾਰੀ ਨਿੰਦਾ ਕਰੇਗਾ। ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ, ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ, ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਭਗਤ ਨਾਮਦੇਵ ਜੀ, ਉਹਨਾਂ ਦੀ ਤਪੱਸਿਆ ਇਤਨੀ ਇਤਨੀ, ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ, ਪ੍ਰਭੂ ਸਾਹਮਣੇ ਹੋਇਆ ਹੈ, ਲੇਕਿਨ ਹੰਕਾਰੀ ਬ੍ਰਾਹਮਣਾਂ ਨੇ

ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ। ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ। ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ, ਪਰ ਉਹ ਤੇ ਨਿੰਦਾ ਕਰਦਾ ਹੈ, ਗੁਣਾਂ ਦੀ ਨਿੰਦਾ ਕਰਦਾ ਹੈ, ਕਿਉਂਕਿ ਅਹੰਕਾਰੀ ਹੈ। ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸ ਦੀ ਤਰਫ, ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਹੈ। ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਦੇ ਜਾ ਕੇ ਫਸਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਆਵੰਤ ਜਾਵੰਤ ਥਕੰਤ ਜੀਆ, ਦੁੱਖ ਸੁਖ ਬਹੁ ਭੋਗਣੇ, ਇਹ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਜਾਂਦੇ ਨੇ, ਦੁੱਖ ਭੋਗਦੇ ਨੇ, ਸੁਖ ਭੋਗਦੇ ਨੇ, ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ। ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ। ਮਜਲਸ ਕੂੜੇ ਲੱਭਦੀ ਪੀ ਪੀ ਹੋਏ ਖੁਆਰ। ਇਸ ਯੁੱਗ ਦੇ ਮਾਲਕ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਕਤ ਦੀ ਰੂਪ ਰੇਖਾ ਖਿੱਚਦਾ ਹੋਇਆ ਇਹ ਮਹਾਂਵਾਕ, ਇਹ ਮਹਾਂਸੰਦੇਸ਼, ਇਹ ਮਹਾਨ ਉਪਦੇਸ਼ ਮਨੁੱਖ ਦੇ ਦਿਲ ਦਿਮਾਗ ਦੇ ਉੱਤੇ ਜਦ ਵੀ ਪ੍ਰਭਾਵ ਪੈਂਦਾ ਹੈ, ਮਾਹੌਲ ਦਾ, ਵਾਤਾਵਰਣ ਦਾ, ਸਮੇਂ ਦਾ, ਮੌਸਮ ਦਾ, ਸਰੀਰ ਪ੍ਰਭਾਵਿਤ ਹੁੰਦਾ ਹੈ ਮੌਸਮ ਤੋਂ,

ਇਹਨਾਂ ਬਾਹਰ ਦੇ ਹੰਝੂਆਂ ਦਾ ਇਤਨਾ ਪ੍ਰਭਾਵ ਹੈ ਕਿ ਇੱਥੇ ਮਨੁੱਖ ਹੱਸ ਨਹੀਂ ਸਕੇਗਾ। ਇੱਕ ਵਿਆਹ ਸ਼ਾਦੀ ਦਾ ਘਰਾਨਾ ਹੈ, ਸਿਹਰੇ ਸਜਾਏ ਜਾ ਰਹੇ ਨੇ, ਮੰਗਲ ਗੀਤ ਗਾਏ ਜਾ ਰਹੇ ਨੇ, ਮੰਗਲ ਧੁਨੀਆਂ ਵੱਜ ਰਹੀਆਂ ਨੇ, ਸੁੰਦਰ ਬਸਤਰਾਂ ਨਾਲ ਬਰਾਤੀ ਸਜੇ ਹੋਏ ਨੇ, ਸੁੰਦਰ ਪਕਵਾਨ ਨਾਲ ਚਾਰੋਂ ਪਾਸੇ ਦਾ ਵਾਤਾਵਰਣ ਸੁਗੰਧਿਤ ਹੈ, ਮਹਿਕ ਡੁੱਲ ਰਹੀ ਹੈ। ਐਸੇ ਮਾਹੌਲ ਵਿੱਚ ਅਗਰ ਕੋਈ ਗਮਗੀਨ ਮਨੁੱਖ ਆਪਣੀ ਅੱਖਾਂ ਤੋਂ ਹੰਝੂ ਕੱਢਣਾ ਚਾਹੇ, ਨਹੀਂ ਕੱਢ ਸਕੇਗਾ। ਵਾਤਾਵਰਣ ਨੇ ਪ੍ਰੇਰਨਾ ਹੈ, ਮਾਹੌਲ ਨੇ ਅਸਰ ਪਾਉਣਾ ਹੈ। ਮੌਸਮ ਦਾ ਅਸਰ ਤਨ ਤੇ ਪੈਂਦਾ ਹੈ। ਸੀਤ ਲਹਿਰ ਚੱਲ ਰਹੀ ਹੈ, ਮਨ ਪ੍ਰਭਾਵਿਤ ਹੁੰਦਾ ਹੈ। ਲੂ ਚੱਲ ਰਹੀ ਹੈ, ਮਨ ਤਨ ਪ੍ਰਭਾਵਿਤ ਹੁੰਦਾ ਹੈ। ਮੌਸਮੇ ਖਿਜ਼ਾਂ ਹੈ ਜਾਂ ਮੌਸਮੇ ਬਹਾਰ ਹੈ, ਸਰੀਰ ਲਾਜ਼ਮੀ ਅੰਦੋਲਤ ਹੁੰਦਾ ਹੈ, ਲਾਜ਼ਮੀ ਪ੍ਰਭਾਵਿਤ ਹੁੰਦਾ ਹੈ। ਖੁਸ਼ੀ ਦਾ ਘਰਾਨਾ ਹੈ ਜਾਂ ਮੌਤ ਦਾ ਘਰ ਹੈ, ਬਾਜ਼ਾਰ ਹੈ ਜਾਂ ਸ਼ਮਸ਼ਾਨ ਘਾਟ ਹੈ। ਮਨੁੱਖ ਦਾ ਮਨ ਇਸ ਸਾਰੇ ਮਾਹੌਲ ਤੋਂ ਪ੍ਰਭਾਵਿਤ ਹੁੰਦਾ ਹੈ। ਕੋਈ ਸੰਗਤ ਹੈ, ਸਤਸੰਗਤ ਹੈ, ਹੋ ਹੀ ਨਹੀਂ ਸਕਦਾ ਕਿ ਮਨ ਪ੍ਰਭਾਵਿਤ ਨਾ ਹੋਵੇ। ਜੈਸੇ ਅਸਹਿ ਸਰਦੀ ਹੋਵੇ, ਬਹੁਤ ਸੀਤ ਲਹਿਰ ਹੋਵੇ, ਉਸ ਤੋਂ ਬਚਣ ਦਾ ਅਸੀਂ ਉਪਰਾਲਾ ਕਰਦੇ ਹਾਂ। ਲੂ ਚੱਲ ਰਹੀ ਹੈ, ਗਰਮੀ ਸੀਮਾ ਤੋਂ ਅਗਾਂਹ ਟੱਪ ਗਈ ਹੈ, ਅਸੀਂ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਉਪਰਾਲੇ ਕਰਦੇ ਹਾਂ, ਉੱਦਮ ਕਰਦੇ ਹਾਂ। ਇਸ ਤਰ੍ਹਾਂ ਹੀ ਆਦਿ ਕਾਲ ਤੋਂ ਅਵਤਾਰੀ ਪੁਰਸ਼ ਕਹਿੰਦੇ ਰਹੇ ਨੇ, ਜਿੱਥੇ ਮਨ ਤੇ ਬੁਰਾ ਪ੍ਰਭਾਵ ਪਵੇ, ਜਿੱਥੇ ਮਨ ਢੈਂਦੀ ਕਲਾ ਚਲਾ ਜਾਵੇ, ਉਸ ਮਾਹੌਲ ਦੇ ਪ੍ਰਭਾਵ ਤੋਂ ਬਚਣ ਦਾ ਉਪਰਾਲਾ ਕਰੋ। ਤੋ ਕੁਸੰਗਤ ਤੋਂ ਬਚਣ ਦਾ ਉਪਰਾਲਾ ਹੈ ਸਤਸੰਗ। ਅਪਵਿੱਤਰ ਮਾਹੌਲ ਤੋਂ ਬਚਣ ਦਾ ਇੱਕੋ ਇੱਕ ਵਸੀਲਾ ਹੈ ਪਵਿੱਤਰ ਵਾਤਾਵਰਣ, ਪਵਿੱਤਰ ਮਾਹੌਲ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਐਸਾ ਹੋਵੇ ਕਿ ਪਵਿੱਤਰ ਥਾਂ ਕੋਈ ਲੱਭੇ ਹੀ ਨਾ ਤੇ ਚਾਰੋਂ ਪਾਸੇ ਹੀ ਅਪਵਿੱਤਰਤਾ ਹੋਵੇ। ਐਸੇ ਦੌਰ ਵਿੱਚ ਮਨੁੱਖ ਆਪਣੇ ਮਨ ਨੂੰ ਕਿਸ ਤਰ੍ਹਾਂ ਬਚਾਵੇ? ਇਕਬਾਲ ਨੇ ਵੀ ਕਹਿ ਦਿੱਤਾ ਹੈ, ਦਰਮਿਆਨੇ ਕਾਰੇ ਦਰੀਆ ਤਖਤਾ ਬਦਮ ਕਰਦਾ ਅਮੀ, ਬਾਜ਼ ਨੀ ਗੋਇਨ ਕੇ ਦਾਮਨ ਤਰਮਕੁਨ ਹੁਸ਼ਿਆਰ ਵਾਸ। ਤੂੰ ਲੱਕੜ ਦੇ ਤਖਤੇ ਨਾਲ ਮੈਨੂੰ ਰੱਸਿਆਂ ਨਾਲ ਬੰਨ ਦਿੱਤਾ ਔਰ ਦਰਿਆ ਦੇ ਸੁੱਟ ਦਿੱਤਾ। ਉਪਰੋਂ ਕਹਿ ਰਿਹਾ, ਡੁੱਬ ਨਾ, ਭਿੱਜੀ ਨਾ, ਗਿੱਲਾ ਨਾ ਹੋਵੇ। ਤੂੰ ਮੈਂ ਕਿਸ ਤਰ੍ਹਾਂ ਬਚਾਵਾਂ, ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਵਾਂ? ਇਹ ਜੋ ਮਾਹੌਲ ਹੈ, ਇਹ ਜੋ ਯੁੱਗ ਹੈ, ਇਹ ਜੋ ਬਾਹਰ ਦੀ ਹਾਲਤ ਹੈ, ਇਸ ਨੂੰ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਨਾਮ ਦਿੱਤਾ ਹੈ ਕਲ ਯੁੱਗ। ਤੇ ਕਲ ਯੁੱਗ ਨੂੰ ਗੁਰੂ ਨਾਨਕ ਕਹਿੰਦੇ ਨੇ ਕਲਾਲੀ। ਤੇ ਕਲਾਲੀ ਤੋਂ ਮੁਰਾਦ ਆਉਂਦਾ ਹੈ ਸ਼ਰਾਬ ਬਣਾ ਕੇ ਵੇਚਣ ਵਾਲਾ, ਜੋ ਸਵੈਮ ਬਣਾਉਂਦਾ ਹੈ, ਵੇਚਦਾ ਹੈ, ਕਲਾਲ। ਪੁਰਾਣਾ ਸ਼ਬਦ ਸਾਡੇ ਦੇਸ਼ ਦੇ ਵਿੱਚ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਨੂੰ ਕਲਾਲ ਕਹਿੰਦਾ ਹੈ, ਕਲਾਲ। ਮਹਾਰਾਜ ਕਹਿੰਦੇ ਨੇ ਇਹ ਯੁੱਗ ਕਲਾਲ ਹੈ, ਇਹ ਯੁੱਗ ਹੀ ਕਲਾਲ ਹੈ, ਇਹ ਕਲ ਯੁੱਗ ਹੀ ਕਲਾਲ ਹੈ। ਅਗਰ ਇਹ ਕਲਾਲ ਹੈ ਤਾਂ ਫਿਰ ਇਹ ਕਿਹੜੀ ਸ਼ਰਾਬ ਬਣਾਉਂਦਾ ਹੈ ਔਰ ਕਿਹੜੀ ਸ਼ਰਾਬ ਵੇਚਦਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸ਼ਬਦ ਉਚਾਰਨ ਕੀਤਾ ਹੈ, ਇਸ ਦਾ ਸਿਰਲੇਖ ਇੰਜ ਹੈ, ਸਲੋਕ ਮਰਦਾਨਾ ਮਹੱਲਾ ਪਹਿਲਾ। ਮਹੱਲੇ ਪਹਿਲੇ ਤੋਂ ਮੁਰਾਦ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਹੈ, ਪਹਿਲੇ ਪਾਤਸ਼ਾਹ ਦਾ ਹੈ। ਸਲੋਕ ਮਰਦਾਨਾ

ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸਨ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ ਕਲਾਲ ਹੈ, ਸ਼ਰਾਬ ਬਣਾਉਂਦਾ ਹੈ, ਸ਼ਰਾਬ ਪਿਲਾਉਂਦਾ ਹੈ, ਵੇਚਦਾ ਹੈ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ ਹੈ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੂਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ ਹੈ? ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਪਾਉ ਬਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਕਿਆ, ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪ ਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ ਹੈ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ ਹੈ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਆਖਿਆ, ਪਰ ਬੇਹੋਸ਼ੀ ਦਾ ਨਹੀਂ, ਹੋਸ਼ ਦਾ ਨਸ਼ਾ। ਇੱਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ, ਸਾਰੇ ਹੋਸ਼ ਜਗਾ ਦਿੰਦਾ। ਜਾਂ ਤੇ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ, ਜਾਂ ਬੇਹੋਸ਼ੀ ਵਿਚਕਾਰ ਦੀ ਅਵਸਥਾ ਦੁਖਦਾਈ ਹੈ, ਵਿਚਕਾਰ ਜੀਵਣਾ ਕਠਿਨ ਹੈ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ।

0: سچ دی تلنا دینی ہوے حق دی تلنا دینی ہوے ہر چند ہو مشاہد حق کی گفتگو بنتی نہیں ہے ساغر و مینا کہے بغیر. حق کیسا ہوندا ہے, خدا کیسا ہوندا ہے, سچ کیسا ہوندا ہے. اقبال بھی کہندا ہے ایک نشہ ایک سرور, ایک مستی, ایک نشہ, پر پورن ہوش دا نشہ جو چنتاواں تے دکھاں تے پاپاں نوں مٹا دیندا ہے. ایک نشہ بے ہوشی دا نشہ جو دکھ سنتاپ بھلا دیندا ہے, چنتاواں بھلا دیندا ہے, اور وقتی طور تے بھلاندا ہے, بار بار پینی پیندی. دھن گرو نانک دیو جی مہاراج جو کچھ اتھے کہہ رہے نے, کل کل والی اے یوگ کلالی ہے, کلال ہے. ایدے کول کیڑی شراب ہے؟ کل کل والی کام مد منوا پیمن ہار, پیندا من ہے شراب ہے کامنا دی, کام دی. تم کئیت ہو جگت گرو سوامی, ہم کئیت کل جگ کے کامی. اشارن اشارہ رواداس بھی کردے پینے, اے یوگ کامی یوگ ہے, پردھان ہے کامناواں پردھان ہے. اب دی گیات لئی عرض کراں, کامناواں دے کیندر تین نے, اہنکار آشرت, لوب آشرت, کام آشرت. اسنو پھر اس طرح کہندے نے, اہنکار واشنا, لوب واشنا, کام واشنا. کیندر تین نے واشنا دے, کامنا دے کیندر تین نے, اہنکار, لوب, کام. واشنا دا سوبھاؤ کی ہے, جو کول ہے انہوں نہیں دیکھ دی, جو نہیں ہے انہوں دیکھ دی. کامنا دی فطرت کی ہے, جو کول ہے انہوں نہیں دیکھ دی, جو نہیں ہے کول انہوں دیکھ دی ہے. جو نہیں ہے وہ بھی ہو جائے کول, پھر کامنا اگے چلی جاندی ہے, واشنا اگے چلی جاندی ہے, جو ہن بھی کول نہیں ہے انہوں دیکھن لگ جائے گی. تھوڑے وچ جڑے ابھیاس کردے ہونے نے, تھوڑا اپنے نیڑے آندے ہون گے, ضرور پتا چلنا. واشنا دا اپنا سبھاؤ ہے, جو کول ہے انہوں نہیں دیکھ دے, جو نہیں ہے انہوں دیکھ دے. اور ایدے کیندر تین نے, اہنکار, لوب, کام. تو پھر انج کہندے نے, اہنکار واشنا, لوب واشنا, کام واشنا. اہنکار واشنا پربتا منگ دی ہے, لوب واشنا پدارت ہی منگ دی ہے, کام واشنا روپ منگ دی ہے. کیڑا روپ منگ دی ہے, کیڑے پدارت منگ دی ہے, کیڑی پربتا منگ دی ہے, جو کول نہیں ہے, نہیں ہے. جو ہے انہوں واشنا دیکھ دی ہی نہیں, دیکھ دی نہیں. اس سمبندھ وچ ایک ہور نقطہ سن لو. جد منک زمین نو ویکھے ان جھکے, آسمان نہیں ویکھ سکدا. تے جد انج آسمان نو ویکھے تے پھر زمین نہیں ویکھ سکدا. ایک کوئی سمے زمین تے آسمان دوویں نہیں دیکھ سکے گا, نہیں دیکھ سکے گا. دوسرا ادارن, جد جھک کے کسے دے پیراں نو ویکھیے غور نال, او دا مکھڑا نہیں ویکھ سکاں. تے او دے مکھڑے نو دیکھیے سیدھا تو پھر او دے چرن نہیں دیکھ سکاں. اینا ہی کر, ایک کوئی سمے ایک کوئی نظر دے چو دے پیر بھی دکھائی دین, او دا مکھڑا بھی دکھائی دے وے نہیں. قدرت نے توفیق اکھاں نو دتی نہیں, نہیں دتی. या झुक झुक के जमीन वेख ले या सिर ऊंचा करके आसमान वेख ले या नजरां किसे दे पैरां ते टिका दे या नजरां किसे दे मुखड़े ते टिका दे तो तजर्बा करके वेख लेना दोवें इकट्ठे नहीं वेख सकोगे मुखड़ा ते चरण आसमान ते जमीन जो जमीन नो वेखोगे आसमान नहीं दिखाई देगा। जितने चिर तक वासना पदार्थ दी चलती है उतने चिर तक परमात्मा भी एक वासना का विषय होगा। परमात्मा परमात्मा नहीं है, नहीं है। और हृदय की शुद्धि भी नहीं होगी अगर वासना करके मैं पाठ कर रहा हूं, वासना करके मैं दान कर रहा हूं, वासना करके मैं पुण्य कर रहा हूं। इस पुण्य नाल हिरदा पावन भी नहीं होगा, पवित्र नहीं होगा, क्योंकि वासना। इस पुण्य नाल हिरदा प्रभु नाल जुड़ेगा ही नहीं, कारण वासना ते उदा केंद्र अहंकार है, लोभ है, काम है। मैं फिर दोहरावा, अहंकार आश्रित, लोभ आश्रित, काम आश्रित मनुख दे अंदर वासना चलती है। अहंकार आश्रित चलती है फिर वो केंद्र बदल लेंदी है, कुर्सी बदल लेंदी है। फिर लोभ आश्रित चलन लग पैंदी है, फिर वो सिंहासन बस बदल लेंदी है, काम आश्रित चलन। कामना मनुख दे अंदर हर वक्त है, वासना हर वक्त है। अहंकार वासना, लोभ वासना, काम वासना, ये वासना जो है उन्हों नहीं देखती, जो नहीं है उन्हों देखती। जिड़ी कुर्सी है उन्हों नहीं देखती, उसे ते बैठे ही है। जिड़ी नहीं है उन्हों देखती। जिड़ा पदार्थ है उन्हों नहीं देखती, उते जेब दे चाहे, जो नहीं है उन्हों देखती। ये वासना का स्वभाव है। इसनों इस ढंग नाल मैं बयान करदा हुंना, जद नजरां किसी दे पैरां नूं वेखण ते मुखड़ा नहीं देख सकती, ते जे मुखड़े नूं देखण ते पैर नहीं देख सकती, जे नजरां जमीन नूं वेखण ते आसमान नहीं वेख सकती, ते जे नजरां आसमान नूं वेखण फिर जमीन नहीं वेख सकती। इक्को ही समय दोहां नाल संबंध नहीं जुड़दा। अंदर वासना भी रख लईए ते आखिए धार्मिक, वासना ग्रसया मनुख अधार्मिक है, चाहे कुछ भी करे, कुछ भी करे। मैं अर्ज कर दिया, मजबूरी है ये, ठीक है। संगत दे एक क्लास दे सत्संगी नहीं आते, जिमें एक सकूल है, हूँ सकूल तो एको ही है, उदी यूनिफॉर्म भी एको ही है, पर क्लासा एक नहीं ने। कोई पहली क्लास जा रहा है विद्यार्थी, कोई दूजी च, कोई तीजी च, कोई चौथी च, कोई पंजवी च, कोई हाई क्लास दसवीं च बैठे। सत्संगी एक क्लास दे नहीं आते, कोई तो वाकई हाई क्लास दे आते, कोई मिडल दे आते, सतवीं अठवीं आते, कोई पहली क्लास दे आते। ते कुछ विचारे इस तरह के ने जिन्हें हुणे नवा नवा एडमिशन लिया, दाखला लिया, पहली दफा ही आया, कुछ भी नहीं पता, मत्था टेके बैठ गया, आया या चला गया। तो कीर्तन कथा सारे सत्संगी को एक ढंग नाल सुनदे ने, क्यों? सारे सत्संगी एक ढंग दे होंदे ने, सब प्याले अलग अलग ने, एक ढंग दे नहीं आते। हर एक मनुख की समस्या ते है, पर हर मनुख की समस्या अलग अलग है, अलग अलग, अलग अलग है। तो ये जो शब्द है धन गुरु नानक देव जी महाराज का, ਉਹਨਾਂ ਸਤਸੰਗੀਆਂ ਲਈ ਹੈ ਜਿਨ੍ਹਾਂ ਦਾ ਦਾਖਲਾ ਹਾਈ ਸਕੂਲ ਦੇ ਚ ਦਸਵੀਂ ਚ ਹੋ ਗਿਆ। ਜੋ ਉੱਚੀ ਕਲਾਸ ਦੇ ਚ ਆ ਕੇ ਬੈਠ ਗਏ ਨੇ, ਸਾਧਨਾ ਕਰਦਿਆਂ ਕਰਦਿਆਂ ਸਮਝ ਆ ਗਈ ਹੈ ਕੁਛ। ਜਿਤਨੇ ਚਿਰ ਤੱਕ ਅੰਦਰ ਵਾਸ਼ਨਾ ਪਈ ਚੱਲਦੀ ਹੈ ਮੈਂ ਸਾਰਾ ਦਿਨ ਪਾਠ ਕਰਾਂ, ਜਪ ਕਰਾਂ, ਤਪ ਕਰਾਂ, ਇਹ ਸਭ ਸੰਸਾਰੀ ਕਰਮ ਨੇ, ਧਾਰਮਿਕ ਨਹੀਂ ਹੈ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਤਾਂ ਗੁਰਦੁਆਰਾ ਬਾਜ਼ਾਰ ਬਣ ਜਾਏਗਾ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ, ਗੁਰਦੁਆਰਾ ਮਾਰਕੀਟ ਬਣ ਜਾਏਗਾ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ, ਗੁਰਦੁਆਰਾ ਇੱਕ ਫੈਕਟਰੀ ਬਣ ਜਾਏਗਾ। ਫੈਕਟਰੀ ਬਾਜ਼ਾਰ ਵਿੱਚ ਜਾਂਦਾ ਮੈਂ ਕੋਈ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਵੀ ਗਿਆ ਕਿਸੇ ਸੰਸਾਰਿਕ ਵਸਤੂ ਲਈ। ਮੈਂ ਗੁਰਦੁਆਰੇ ਗੁਰੂ ਲਈ ਨਹੀਂ ਗਿਆ, ਮੈਂ ਗੁਰਦੁਆਰੇ ਪ੍ਰਭੂ ਲਈ ਗਿਆ। ਮੇਰੀ ਵਾਸ਼ਨਾ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੋਰ ਸੁਣੋ, ਇਹ ਵਾਸ਼ਨਾ ਜਦ ਅਸੀਮ ਹੋ ਜਾਏ, ਬਾਹ ਜਿਸ ਦੀ ਵਾਸ਼ਨਾ ਹੈ ਉਹ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ, ਫਿਰ ਉਹ ਚੀਜ਼ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪਈ, ਇਹ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਇਸੇ ਨੂੰ ਤ੍ਰਿਸ਼ਨਾ ਕਹਿੰਦੇ। ਵਾਸ਼ਨਾ ਪਹਿਲੇ ਇੱਕ ਵਸਤੂ ਤੇ ਟਿਕੀ ਹੈ, ਮਿਲ ਗਈ ਹੈ, ਵਾਸ਼ਨਾ ਫਿਰ ਅੱਗੇ ਚਲੀ ਗਈ, ਮਿੱਟੀ ਨਹੀਂ ਟਿਕਾਊ ਨਹੀਂ, ਉਹ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ। ਇਹਨੂੰ ਕਹਿੰਦੇ ਨੇ ਹੁਣ ਇਹ ਵਾਸ਼ਨਾ ਤ੍ਰਿਸ਼ਨਾ ਹੋ ਗਈ ਹੈ। ਤੇ ਤ੍ਰਿਸ਼ਨਾ ਇਸ ਤਰ੍ਹਾਂ ਹੈ ਜਿਵੇਂ ਬਾਂਬੜ ਬਲਦੀ ਅੱਗ ਦੇ ਚ ਲੱਕੜਾਂ ਪਾਈ ਜਾਈਏ ਤੇ ਅੱਗ ਨੂੰ ਪੁੱਛੀਏ ਤੂੰ ਰੱਜ ਗਈ ਕਿ ਨਹੀਂ। ਈਂਧਨ ਤੋਂ ਬਾਲਣ ਤੋਂ ਅੱਗ ਨਹੀਂ ਰੱਜਦੀ, ਤ੍ਰਿਸ਼ਨਾ ਕਦੀ ਤ੍ਰਿਪਤ ਨਹੀਂ ਆਉਂਦੀ। ਤ੍ਰਿਸ਼ਨਾ ਮਨੁੱਖ ਨੂੰ ਸਦਾ ਅਤ੍ਰਿਪਤ ਰੱਖਦੀ ਹੈ, ਭੁੱਖਾ ਰੱਖਦੀ ਹੈ। ਔਰ ਇਹ ਵੀ ਸੁਣ ਲਓ, ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ, ਨਹੀਂ ਆਉਂਦਾ, ਕੋਈ ਕੋਮਲਤਾ ਨਹੀਂ ਆਉਂਦੀ। ਤ੍ਰਿਸ਼ਨਾ ਬਣਦੀ ਕਿਸ ਤਰ੍ਹਾਂ ਹੈ? ਵਾਸ਼ਨਾ ਕਾਮਨਾ ਹੀ ਤ੍ਰਿਸ਼ਨਾ ਬਣ ਜਾਂਦੀ ਹੈ। ਔਰ ਵਾਸ਼ਨਾ ਦੇ ਕੇਂਦਰ ਤਿੰਨ ਮੈਂ ਫਿਰ ਅਰਜ਼ ਕਰਾਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਵਾਸ਼ਨਾ ਅਸੀਮ ਹੋ ਗਈ ਹੈ, ਰੁਕਦੀ ਨਹੀਂ, ਤ੍ਰਿਸ਼ਨਾ ਬਣ ਗਈ ਹੈ, ਇਹ ਹੁਣ ਭ੍ਰਸ਼ਟ ਹੋ ਜਾਏਗਾ, ਇਸ ਵਾਸ਼ਨਾ ਦੇ ਦਰਿਆ ਵਿੱਚ ਡੁੱਬ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਮਨੁੱਖਤਾ ਤੇ ਨਿਗਾਹ ਮਾਰਦਾ ਕੀ ਦੇਖਦਾ, ਹਮ ਦੇਖਾਂ ਤੈਂ ਡੁੱਬੇ ਹਲੇ, ਡੁੱਬਦੇ ਪਏ ਸਭ, ਗਰਕ ਨੇ ਸਭ ਡੁੱਬੇ ਹੋਏ ਨੇ, ਮੈਂ ਤਾਂ ਐਸਾ ਦੇਖਦਾ। ਇਹ ਵੀ ਮੈਂ ਅਰਜ਼ ਕਰਦਿਆਂ ਨੁਕਤਾ, ਕੋਈ ਪਾਣੀ ਦਾ ਸੁਭਾਅ ਨਹੀਂ ਹੈ ਮਨੁੱਖ ਨੂੰ ਡੋਬਣਾ, ਨਹੀਂ ਡੋਬਦਾ, ਪਾਣੀ ਦਾ ਸੁਭਾਅ ਹੀ ਨਹੀਂ ਹੈ ਡੋਬਣਾ। ਅਗਰ ਪਾਣੀ ਦਾ ਸੁਭਾਅ ਡੋਬਣਾ ਹੁੰਦਾ ਤਾਂ ਫਿਰ ਕੁੱਤੇ ਡੁੱਬਣੇ ਚਾਹੀਦੇ ਸਨ, ਮੱਝਾਂ ਡੁੱਬਣੀਆਂ ਚਾਹੀਦੀਆਂ ਸਨ, ਗਊਆਂ ਡੁੱਬਣੀਆਂ ਚਾਹੀਦੀਆਂ ਸਨ, ਸ਼ੇਰ ਡੁੱਬਣੇ ਚਾਹੀਦੇ ਸਨ। ਬਿੱਲੀਆਂ ਵੀ ਤੈਰਦੀਆਂ ਨੇ, ਕੁੱਤੇ ਵੀ ਤੈਰਦੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ। ਹੈਰਾਨਗੀ, ਸ਼ੇਰ ਵੀ ਤੈਰਦੇ ਨੇ। ਕੇਰਲਾ ਵਿੱਚ ਦੇਖ ਕੇ ਮੈਂ ਦੰਗ ਰਹਿ ਗਿਆ, 60 ਫੁੱਟ ਗਹਿਰੇ ਪਾਣੀ ਵਿੱਚ ਹਾਥੀ ਇਸ਼ਨਾਨ ਪਿਆ ਕਰਦਾ, ਗਹਿਰਾ ਅੰਦਰ ਚਲਾ ਗਿਆ, ਫਿਰ ਉੱਪਰ ਆ ਗਿਆ, ਤੈਰਦਾ ਪਿਆ। ਮੈਨੂੰ ਇੰਝ ਲੱਗੇ ਜਿਵੇਂ ਪਹਾੜ ਪਾਣੀ ਵਿੱਚ ਤੈਰਦਾ ਪਿਆ, ਇੰਨਾ ਵੱਡਾ ਭਾਰੀ ਬਰਕਮ ਜਿਸਮ। ਕਾਫੀ ਚਿਰ ਹੋਇਆ ਇਸ ਦ੍ਰਿਸ਼ ਨੂੰ ਦੇਖਿਆ ਮੈਨੂੰ, ਇਹ ਖਿਆਲ ਮੈਨੂੰ ਉੱਥੋਂ ਮਿਲਿਆ, ਕਹਾਂ ਪਾਣੀ ਦਾ ਸੁਭਾਅ ਡੋਬਣਾ ਨਹੀਂ ਹੈ, ਨਹੀਂ ਤੇ ਹਾਥੀ ਡੁੱਬਣਾ ਚਾਹੀਦਾ ਸੀ। ਇੰਨਾ ਗਹਿਰਾ ਪਾਣੀ ਹੈ ਝੀਲ ਦਾ, ਇਹਦੇ ਤੈਰ ਰਿਹਾ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਬਿੱਲੀਆਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਬਦਕਿਸਮਤੀ ਹੈ ਮਨੁੱਖ ਡੁੱਬਦੇ ਨੇ, ਮਨੁੱਖ ਡੁੱਬਦਾ। ਤੇ ਹੁਣ ਪਾਣੀ ਕੋਲ ਪੁੱਛ ਲਈਏ, ਉਹ ਬਿੱਲੀਆਂ ਨਾਲ ਤੇਰੀ ਦੋਸਤੀ ਹੈ, ਕੁੱਤਿਆਂ ਨਾਲ ਤੇਰੀ ਦੋਸਤੀ ਹੈ, ਮਨੁੱਖਾਂ ਨਾਲ ਤੇਰੀ ਦੁਸ਼ਮਣੀ ਹੈ? ਕੁੱਤੇ ਤੇ ਤੈਰਦੇ ਨੇ, ਸੱਪ ਤੈਰਦੇ ਨੇ, ਇੰਨਾ ਜ਼ਹਿਰੀਲਾ ਜਾਨਵਰ ਤੈਰਦਾ, ਕੋਈ ਨਹੀਂ ਡੁੱਬਦਾ। ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਹਾਥੀ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ। ਮਨੁੱਖ ਡੁੱਬਦਾ ਹੈ, ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਵਰਨਾ ਪਾਣੀ ਮਨੁੱਖ ਨੂੰ ਵੀ ਨਹੀਂ ਡੁੱਬਦਾ। ਕੁਛ ਸਿਆਣੇ ਕਹਿੰਦੇ ਨੇ ਜਿਹਨੇ ਕਿਧਰੇ ਪਾਣੀ ਵਿੱਚ ਇੱਕ ਦਿਨ ਵੀ ਜੋ ਹੈ ਤੈਰਨਾ ਸਿੱਖਿਆ ਤੇ ਤੈਰਦਾ ਹੈ, ਜੀਵਨ ਭਰ ਇਸ ਨੂੰ ਨਹੀਂ ਭੁੱਲੇਗਾ। ਬਾਕੀ ਵਿਦਿਆ ਕਲਾ ਭੁੱਲ ਸਕਦੀ ਹੈ, ਤੈਰਨਾ ਨਹੀਂ ਮਨੁੱਖ ਭੁੱਲਦਾ। ਜੰਮੂ ਤਵੀ ਦੇ ਚ ਮੈਂ ਇੱਕ ਦਫਾ ਅਭਿਆਸ ਕੀਤਾ, ਮੈਂ ਕਿਹਾ 30-40 ਸਾਲ ਹੋ ਗਏ, ਬਹੁਤ ਪੁਰਾਣੀ ਗੱਲ, ਪਾਕਿਸਤਾਨ ਤੋਂ ਆਏ ਸੀ, ਦਰਿਆ ਵਿੱਚ ਤੈਰਦੇ ਆਉਂਦੇ ਸੀ, ਟੋਚੀ 'ਚ ਦੇਖਦੇ ਹਾਂ ਜਿਸ ਤਵੀ ਦੇ 'ਚ, ਭੁੱਲ ਗਿਆ ਕਿ ਮੈਨੂੰ ਆਉਂਦਾ। 2-3 ਚੰਗੇ ਤੈਰਾਕ ਵਿਚਕਾਰ ਸਨ, ਮੈਂ ਕਿਹਾ ਦੇਖ ਲੈਣਾ, ਜੇ ਡੁੱਬਾਂ ਤਾਂ ਫਿਰ ਸੰਭਾਲ ਲੈਣਾ। ਮੈਂ ਤਜਰਬੇ ਦੇ ਤੌਰ 'ਤੇ ਦੇਖਿਆ, ਨਹੀਂ ਡੁੱਬਿਆ ਮੈਂ। ਤੈਰਨਾ ਮਨੁੱਖ ਨਹੀਂ ਭੁੱਲਦਾ, ਅਗਰ ਆ ਗਿਆ, ਕਿਸੇ ਨੂੰ ਵੀ ਆ ਗਿਆ, ਬਾਕੀ ਭੁੱਲ ਸਕਦਾ, ਸੰਗੀਤ ਸਿੱਖਿਆ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ, ਤਬਲਾ ਸਿੱਖਿਆ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ, ਕੋਈ ਵੀ ਕਰਮ ਕੋਈ ਵੀ ਕ੍ਰਿਤ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ, ਤੈਰਨਾ ਮਨੁੱਖ ਨਹੀਂ ਭੁੱਲਦਾ। ਪ੍ਰਕਿਰਤੀ ਕੁਦਰਤ ਵੀ ਚਾਹੁੰਦੀ ਹੈ ਮਨੁੱਖ ਨਾ ਡੋਬੇ, ਇਹ ਨਾ ਡੋਬੇ। ਔਰ ਵਾਕਈ ਪਾਣੀ ਮਨੁੱਖ ਦਾ ਵੈਰੀ ਨਹੀਂ ਹੈ। ਤੁਸੀਂ ਆਖੋਗੇ ਫਿਰ ਡੁੱਬਦਾ ਕਿਉਂ ਹੈ? ਹੈਰਾਨਗੀ ਹੈ, ਜ਼ਿੰਦਾ ਮਨੁੱਖ ਡੁੱਬਦੇ ਨੇ, ਲਾਸ਼ਾਂ 'ਤੇ ਤੈਰਦੀਆਂ ਨੇ, ਮੁਰਦੇ 'ਤੇ ਤੈਰਦੇ ਨੇ। ਮੈਂ ਬਨਾਰਸ ਦੇ 'ਚ ਪ੍ਰਯਾਗਰਾਜ ਦੇ 'ਚ ਦੇਖਿਆ, ਜਿਨ੍ਹਾਂ ਨੂੰ ਜਲ ਪ੍ਰਵਾਹ ਕਰਦੇ ਨੇ ਗੰਗਾ ਦੇ 'ਚ, ਬਹੁਤ ਵੱਡਾ ਪੱਥਰ ਉਹਨਾਂ ਦੇ ਨਾਲ ਬਣਦੇ ਨੇ, ਅੱਧ ਹੋ ਗਈ, ਬੰਦਾ ਤਾਂ ਉਂਝ ਡੁੱਬ ਜਾਂਦਾ, ਇਹ ਮੁਰਦੇ ਨਾਲ ਪੱਥਰ ਬਣਨੇ ਨੇ, ਇਹ ਡੁੱਬਦਾ ਹੀ ਨਹੀਂ। ਲਾਸ਼ਾਂ ਤੈਰਦੀਆਂ ਨੇ, ਜ਼ਿੰਦਾ ਮਨੁੱਖ ਡੁੱਬਦੇ ਨੇ। ਕਾਰਨ ਕਿ ਭੈ ਕਰਕੇ ਜ਼ਿੰਦਾ ਮਨੁੱਖ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਸੰਤੁਲਨ ਗਵਾ ਦਿੰਦਾ, ਪਾਣੀ ਉਸ ਨੂੰ ਡੋਬ ਦਿੰਦਾ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ ਹੈ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ, ਸੰਸਾਰ ਨਹੀਂ ਡੋਬਦਾ ਕਿਸੇ ਨੂੰ। ਇਹ ਵੀ ਮਜ਼ਕ, ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੋਬਦਾ, ਧਨ ਸੰਪਦਾ ਨਹੀਂ ਡੋਬਦੀ, ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ, और बहुत सारे छोटी दे संत अवतारी पुरुष दे राजे सन। राम अयोध्या दे नरेश राजे सन, जनक राजा है, हरिश्चंद्र राजा है। बड़ी धन संपदा महाराजा रणजीत सिंह महाराजा ने, बड़ी धन संपदा होते नहीं घर को, न पदार्थ डोबद न परिवार डोबद न प्रभता डोबदी न कुर्सी डोबदी चौधरपना नहीं डोबदा, पर मनुख डूब जाता है, बैलेंस बिगाड़ बैठता है, संतुलन गवा बैठता है, तवाजन खो बैठता है। तो गुरु नानक देव जी महाराज कहते मैं देखदा दुनिया ते डूब रही है, डूब रही है। योगियां दे सिरमौर योगी उस वक्त, गोरख दे चेले चरपटनाथ। धन गुरु नानक देव जी महाराज ते एक प्रश्न करते हैं, सिद्ध गोश दे दर्ज है, दुनिया सागर दुत्तर कहिए क्यों कर पाइए पार। ई जो नतरे जान वाला सागर है दुस्तर है बड़ा, किवें पार जाइए, डोबदा। महाराज कहते हैं मैं तो देखदा मनुख डुबे पैने, कोई परिवार विच ऐसा गर्क है निरंकार भुल गया, कोई लोभ वासना करके धन संपदा दे इतना डूबे है परमात्मा नो पल गया, कोई हंकार वासना करके प्रभता च चौधर पने च इतना डूबे है प्रभु नो भुल गया। यही कुछ तुसी देखोगे, डूबे हुए मनुख, गर्क होए मनुख, कोई पदार्था च डूबे पे, कोई परिवार दे डूबे पे, कोई प्रभता च डूबे, हम दे खांत हैं डूबे। ये योगी चरपटनाथ जो ग्रस्त नु छोड़ के आया है, पदार्था नु छोड़ के आया है, जोगी बने है, महाराज नु कहिंदा है सागर नहीं तरिया जांदा, कठिन है, औखा है। दुनिया सागर दोतर कहिए क्यों कर पाइए पारो, चरपट बोले अवधो नानक देव सदा सचा बिचारो। ए अवधूत नानक जी, ए महात्मा नानक जी, दसो पार किवें जाइए। तो इत्थे ते जोगी ने कबूल कर लिया, उरारा जे मैं नहीं पार होया, कबूल कर लिया, क्यों कर पाइए पार, किवें पार होइए। सतगुरु नानक देव जी महाराज दी विनम्रता निर्माणता मिठास, आप कहिंदे ने आपे आखे आपे समझे, तिसक्या उत्तर दीजे, साच कहो तुम पार गरामी तिसक्या बैसन दीजे। तू जो कुछ पुछदा पे है जानदा है, उनु मैं की समझावां ते की जवाब दिया। साच कहो तुम पार गरामी, तू ते योगी है पार ग्रामी, पार पहुंच गया, तेरा ग्राम तेरा वसेबा ते पार। एक नो कहने ना पार ग्रामी, संसार तो पार हो गया है, पार वसदा है। एक नो कहने ना पारदर्शी, निगाहां पार वेख दिया ने, जाना है, कदम उरार खड़े ने, नजरां ललचा रही ने पार जाना है, नजरां बेताब ने जो कुछ देख दे पया, जिथे मेरी निगाह पहुंची है उथे मेरे कदम भी पहुंचन, मेरा हाथ भी पहुंचे। इस तरह दे मनुख नूं कहिंदे ने पारदर्शी। पर जिहदियां नजरां भी पार नहीं जांदियां, खड़ा उरार है ते कहिंदा उरार बड़ियां मौजां ने, यही सब कुछ। इनू संसारी कहिंदे ने, पारदर्शी नू अभ्यासी कहिंदे ने, पारग्रामी नू संत कहिंदे ने। पारग्रामी पार पहुंच गए, पारदर्शी इहदियां नजरां पार तक वेखदियां ने, ਇਹਨੂੰ ਸਮਝ ਹੈ। ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ ਹੈ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ, ਅਭਿਆਸੀ ਹੈ, ਪਾਰਦਰਸ਼ੀ ਹੈ, ਪਾਰਗ੍ਰਾਮੀ ਹੈ। ਤੀਸਰਾ ਸੰਸਾਰੀ ਉਰਾਰ ਖੜਾ ਹੈ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿੰਡਿੱਠਾ, ਛੱਡੋ ਪਾਰ ਲੈਣ ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ। ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ। ਪਿਛਲੇ ਯੁਗ ਲੰਘੇ ਨੇ ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਹੁੰਦਾ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦੇ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਹੁੰਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ। ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਅੱਗੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ। ਕਾਮ ਨਹੀਂ, ਕਾਮਨਾ ਦੀ ਮਣੀ, ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ ਹੈ। ਛੱਲੇ ਕਣਕ ਕਾਮ ਨਹੀਂ, ਗੁਰੂ ਅਰਜਨ ਦੇਵ ਜੀ, ਛੱਲੇ ਮਨੁੱਖ ਛੱਲਿਆ ਜਾਂਦਾ, ਕਣਕ ਕਾਮ ਨਹੀਂ। ਕਿਧਰੇ ਲੋਭ ਕਰਕੇ, ਧਨ ਕਰਕੇ, ਕਣਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛੱਲਿਆ ਜਾਂਦਾ, ਕਿੱਥੇ ਪ੍ਰਮਾਤਮਾ ਚੇਤੇ ਆਉਂਦਾ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਕਣਕ ਕਣਕ ਤੇ ਅਧਿਕਤਾ, ਕਣਕ ਕਣਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਣਕ ਕਹਿੰਦੇ ਨੇ ਸੋਨੇ ਨੂੰ, ਕਣਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। ਭੰਗ ਕਣਕ ਇਹ ਤੇ ਖਾਈਏ ਪੀਏ ਤੇ ਨਸ਼ਾ ਚੜ ਜਾਂਦਾ, ਬੰਦਾ ਪਾਗਲ ਹੋ ਜਾਂਦਾ। ਕਹਿੰਦਾ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ, ਇੱਕ ਤੇ ਸਿਰਫ ਹੱਥਾਂ ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ। ਵਾ ਖਾਏ ਬਹੁ ਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾ ਪਾਏ ਬਹੁ ਰਾਤ, ਧਨ ਸਿਰਫ ਹੱਥਾਂ ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠ, ਹੱਥਾਂ ਚ ਹੀ ਆ ਗਏ, ਬਸ ਹੱਥਾਂ ਚ ਆਉਂਦਿਆਂ ਹੀ ਡੁੱਬ ਗਿਆ। ਵਾ ਖਾਏ ਬਹੁ ਰਾਤ ਹੈ, ਯਾ ਪਾਏ ਬਹੁ ਰਾਏ। ਤੁਲਸੀ ਕਹਿੰਦੇ ਨੇ, ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾਸਮਤ, ਚੌਧਰਪਣਾ ਮਿਲ ਗਿਆ ਧਨ ਕਰਕੇ ਜਾਂ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ ਹੋ। ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾਸਮਦ ਨਾਈ। ਤੋ ਕਾਮ ਇਹ ਵਾਸ਼ਨਾ ਸਿਰਮੋਰ ਇਸ ਯੁੱਗ ਦੇ ਅਜੋਕਾ ਸਾਹਿਤ, ਅਜੋਕਾ ਲਿਟਰੇਚਰ ਜੋ ਬਾਜ਼ਾਰ ਵਿੱਚ ਵਿਕ ਰਿਹਾ, 90% ਕਾਮ ਹੈ। ਅਜੋਕੀਆਂ ਜੋ ਫਿਲਮਾਂ ਨੇ 100% ਕਾਮਕ ਨੇ। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ, ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ, ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਦੇ ਉੱਤੇ ਇਸਤਰੀ ਵਿਕ ਰਹੀ ਹੈ, ਇਸਤਰੀਆਂ ਦੇ ਬਾਜ਼ਾਰ। ਮਨੁੱਖ ਦੀ ਵਾਸ਼ ਹਮ ਕਈਅਤ ਕਲ ਯੁਗ ਕੇ ਕਾਮ, ਇਹ ਵਾਸ਼ਨਾ ਪ੍ਰਧਾਨ, ਇਸ ਵਾਸਤੇ ਇਹ ਭ੍ਰਸ਼ਟਪਣਾ ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਤੇ ਇਸਤਰੀ ਦੇ ਚਿਹਰੇ ਵਿੱਚ ਪ੍ਰਕਿਰਤੀ ਨੇ ਫਰਕ ਰੱਖਿਆ। ਇਸਤਰੀ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ, ਪੁਰਸ਼ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹਨੇ ਸ਼ਿੰਗਾਰ ਹੈ, ਇਸਤਰੀ ਦੇ ਚਿਹਰੇ ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ, ਮਦੀਨ ਨਹੀਂ ਹੈ। ਜਿਤਨਾ ਨਰ ਤੋਤਾ ਖੂਬਸੂਰਤ ਹੈ, ਮਦੀਨ ਨਹੀਂ ਹੈ। ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਆਉਂਦੇ। ਕਈ ਲੋਕ ਤੇ ਜੰਗਲਾਂ ਚ ਜਾਂਦੇ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ ਚ ਵੀ ਬੜੇ ਨੇ, ਮੋਰ ਭਰੇ ਪਏ ਨੇ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ ਤੇ ਜਾਂਦੀਆਂ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ ਵਿੱਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ। ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ, ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ। ਗੁਸਤਾਖੀ ਮਾਂ, ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ, ਚੰਗੇ ਕਵੀ। ਕਦੀ ਕਦਾਏ 10-20 ਕਵੀਆਂ 'ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ, ਨਹੀਂ ਤੇ ਪੁਰਸ਼ ਨੇ। ਦਾਰਸ਼ਨਿਕ ਫਿਲੋਸਫਰ ਚਿੰਤਕ ਪੁਰਸ਼ ਨੇ, ਬੜੇ ਬੜੇ ਸਾਇੰਟਿਸਟ ਪੁਰਸ਼ ਨੇ। ਜ਼ਿੰਦਗੀ ਦੇ ਹਰ ਸ਼ੋਭੇ 'ਚ ਅੱਗੇ ਇਹ ਕੁਛ ਬਣਾਈਏ, ਇਹ ਕੁਛ ਬਣਾਈਏ। ਮਨੋਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ, ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ, ਮਹਾਨ ਹੈ। ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਪੁਰਸ਼, ਇਸ ਮਾਮਲੇ 'ਚ ਪਛੜਿਆ ਹੋਇਆ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ, ਇਸ ਦੇ 'ਚ ਪੁਰਸ਼ ਅੱਗੇ ਹੈ। ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ, ਪਛੜੀ ਹੋਈ ਹੈ। ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ, ਇੱਕ ਥਾਂ ਤੇ ਪੁਰਸ਼ ਪਛੜਿਆ ਹੈ। ਪਰ ਹੁਣ ਕੀਤਾ ਕੀ ਜਾਏ, ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ 'ਚ ਜੀਵਦੇ ਨੇ। ਪੁਰਸ਼ ਇਸ ਜੋ ਹੈ ਇਸਤਰੀ ਦੀ ਕਸ਼ਿਸ਼ ਦੇ 'ਚ, ਇਸਤਰੀ ਪੁਰਸ਼ ਦੀ ਕਸ਼ਿਸ਼, ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ ਹੈ। ਉਹ ਇਸਤਰੀ ਚਾਹੇ ਮਾਂ ਹੈ, ਭੈਣ ਹੈ, ਪਤਨੀ ਹੈ, ਚਾਹੇ ਧੀ ਹੈ, ਕਸ਼ਿਸ਼ ਇਸਤਰੀ ਦੀ ਆਉਂਦੀ। ਗੁਰੂ ਨਾਨਕ ਤੇ ਕਹਿੰਦੇ ਨੇ ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਮੈਂ ਸਤਿਗੁਰ ਦੀ ਪੰਕਤੀ ਪੜ੍ਹੀ, ਦੰਗ ਰਹਿ ਗਿਆ। ਛੋਟੀ ਜਿਹੀ ਮਾਸੂਮ ਬੱਚੀ ਹੈ, ਪਿਓ ਦੀ ਪਰਿਕਰਮਾ ਕਰਦੀ, ਪਿਓ ਨੂੰ ਦੇਖਦੀ, ਉਹਦੇ ਪੈਰਾਂ ਨਾਲ ਲਪਕਦੀ, ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ। ਮਾਂ ਦੀ ਤਰਫ ਨਹੀਂ ਜਾਂਦੀ, ਕਿਉਂ? ਮਾਂ ਵਰਗੀ ਤੇ ਹੈ ਹੀ, ਮਾਂ ਵਰਗਾ ਤਨ ਤੇ ਉਹਦੇ ਕੋਲ ਹੈ, ਪਿਤਾ ਤੋਂ ਪ੍ਰਭਾਵਿਤ। ਇਸਤਰੀ ਜੀਵਦੀ ਹੈ ਪੁਰਸ਼ ਦੇ ਕਸ਼ਿਸ਼ ਦੇ ਚ। ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਚਾਹੇ ਪੁੱਤਰ ਹੈ, ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ ਚ। ਇਹ ਇਸਤਰੀ ਚਾਹੇ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਚਾਹੇ ਧੀ ਹੈ। ਵਿਪਰੀਤ ਦੀ ਕਸ਼ਿਸ਼, ਤੇ ਜਦ ਵਿਪਰੀਤ ਦੀ ਕਸ਼ਿਸ਼ ਹੈ ਤਾਂ ਕਈ ਦਫਾ ਇਸਤਰੀ ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ। ਤੇ ਪੁਰਸ਼ ਦਾ ਸੁਭਾਵਕ ਪਰਮਾਤਮਾ ਨੇ ਕਦ ਉੱਚਾ ਬਣਾਇਆ, ਇਸਤਰੀ ਨਾਲ ਉੱਚਾ ਬਣਾਇਆ, ਤੇ ਇਸਤਰੀ ਚ ਵੀ ਖਿਆਲ ਆਇਆ। ਹੁਣ ਉੱਚਾ ਤੇ ਕੁਦਰਤ ਨਹੀਂ ਬਣਾਇਆ, ਚਲੋ ਉੱਚੀ ਸੈਂਡਲ ਪਾ ਲੈਂਦੇ ਐਨ ਵੱਡੇ ਇੱਕ ਇੱਕ ਗਿੱਠ ਵਰਗੇ, ਭਾਵੇਂ ਗਿਰ ਕੇ ਪੈਰ ਆਪਣੇ ਤੁੜਾ ਬੈਠਣ, ਕਦ ਜੋ ਛੋਟਾ। ਇਸਤਰੀ ਜੈਸੇ ਪੁਰਸ਼ ਜੈਸੇ ਕੱਪੜੇ ਪਾਉਣੇ ਨੇ, ਪੁਰ ਜੈਸੀ ਚਾਲ ਕਰਨੀ ਹੈ, ਨਖਲ। ਇੱਕ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ, ਗੁਲਾਬ ਤੇ ਨਹੀਂ ਬਣ ਸਕੇਗੀ, ਪਰ ਚੰਬੇਲੀ ਬਣਨਾ ਵੀ ਉਹਦੇ ਲਈ ਔਖਾ ਹੋ ਜਾਏਗਾ। ਇੱਕ ਗੁਲਾਬ ਅਗਰ ਕਮਲ ਹੋਣਾ ਚਾਹੇ, ਕਮਲ ਤੇ ਨਹੀਂ ਹੋ ਸਕੇਗਾ, ਲੇਕਿਨ ਸਹੀ ਢੰਗ ਦਾ ਉਹ ਫਿਰ ਗੁਲਾਬ ਵੀ ਨਹੀਂ ਬਣ ਸਕੇਗਾ। ਅਗਰ ਇੱਕ ਇਸਤਰੀ ਇਸਤਰੀ ਹੁੰਦੇ ਹੋਇਆਂ ਪੁਰਸ਼ ਹੋਣਾ ਚਾਹੇ, ਪੁਰਸ਼ ਤੇ ਨਹੀਂ ਹੋ ਸਕੇਗੀ, ਢੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ। ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ, ਹੁੰਦਾ ਸ਼ਿੰਗਾਰ ਦਿੱਤਾ ਨਾ ਪਰਮਾਤਮਾ ਨੇ ਦਾੜਾ, ਔਰ ਦਾੜੇ ਦੀ ਆਪਣੀ ਸੀਮਾ ਆਉਂਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ, ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ, ਇੱਥੇ ਹੀ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ, ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ, ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ, ਕਿਤਨੀਆਂ ਤੂੰ ਕੈਂਚੀਆਂ ਲਿਆ, ਤੇਰੀਆਂ ਸਾਰੀਆਂ ਖੁੰਡੀਆਂ ਕਰ ਦਿਆਂਗੇ, ਮੈਂ ਰਵਾਂਗਾ ਮਰਦੇ ਦਮ ਤੱਕ
1: ਰਹਾਂ।
0: ਹੁਣ ਮੈਂ ਅਰਜ਼ ਕਰਾਂ, ਕਿਉਂਕਿ ਵਿਪਰੀਤ ਦੀ ਕੋਸ਼ਿਸ਼ ਹੈ, ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੁਰਸ਼ ਇਸਤਰੀ ਵਰਗਾ, ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਦਿਖਾਈ ਦਿੰਦਾ, ਪੁਰਸ਼ ਨੂੰ ਸੁਹੱਪਣ ਇਸਤਰੀ ਦਿਖਾਈ ਦਿੰਦਾ। ਤਾਂ ਫਿਰ ਕੀ ਕਰੇ ਹੁਣ ਪੁਰਸ਼ ਫਿਰ ਇਸਤਰੀ ਵਰਗਾ ਬਣੇ? ਫਿਰ ਚਲਾ ਜਾਂਦਾ ਨਾਈ ਦੀ ਦੁਕਾਨ ਤੇ, ਕਹਿੰਦਾ ਉਸਤਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ, ਨਾਰੀ ਦਾ ਬਣਾਇਆ, ਬਣਾਇਆ ਪ੍ਰਭੂ ਨੇ ਵੱਖ ਵੱਖ, ਇਸਤਰੀ ਵਰਗਾ ਬਣਾ ਲੈ। ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ, ਮੇਰੇ ਪੰਖ ਕੱਟਦੇ ਤੇ ਮੈਨੂੰ ਮੋਰਨੀ ਵਰਗਾ ਬਣਾ ਦੇ। ਕੋਈ ਸ਼ੇਰ ਵੀ ਨਹੀਂ ਗਿਆ, ਮੇਰੇ ਗਰਦਨ ਦੇ ਵਾਲ ਕੱਟਦੇ ਤੇ ਮੈਨੂੰ ਸ਼ੇਰਨੀ ਜੈਸਾ ਬਣਾ ਦੇ। ਕੋਈ ਮੁਰਗਾ ਵੀ ਨਹੀਂ ਗਿਆ, ਮੇਰੀ ਕਲਗੀ ਕੱਟਦੇ, ਮੇਰੀ ਗਰਦਨ ਦੇ ਪੰਖ ਕੱਟਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ, ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗੇਗਾ, ਨਹੀਂ ਚੰਗਾ ਲੱਗੇਗਾ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਤੇ ਮੈਂ ਅਰਜ਼ ਕਰਾਂ, ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ ਕਿ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ, ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾਂ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ, ਹਰ ਸ਼ਹਿਰ ਦੇ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾਣ। ਕੀਰਤਨ ਕਰਦੇ ਹਾਂ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ, ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਸਖਾ ਸਿੱਖਿਆ ਹੋਵੇ, ਕੋਈ ਐਸੀ ਦਵਾਈ ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾ ਹੀ ਲੱਭਦੇ ਨੇ। ਐ ਨਹੀਂ ਸਮਝ ਆਉਂਦੇ, ਐ ਨਹੀਂ ਸਮਝ ਆਉਂਦੇ। ਖੁਦਾ ਮਨੁੱਖ ਨਹੀਂ ਚੰਗਾ ਲੱਗਦਾ, ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ ਮੁਹੰਮਦ ਸਾਹਿਬ ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼ ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ, ਉਹ ਪੁਰਸ਼ ਨਾਲੋਂ ਇਸ ਮਾਮਲੇ 'ਚ ਬਹੁਤ ਅੱਗੇ। ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ ਇਹ ਮਨੁੱਖਤਾ ਦੇ ਜਨਮਦਾਤੀ ਹੈ, ਮਾਂ ਹੈ, ਬਹੁਤ ਵੱਡੀ ਸੌਗਾਤ। ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ। ਤੋ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਦੇ ਵਿੱਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਦੇ ਵਿੱਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ ਹੈ, ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ। ਅਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ, ਪੁਰਸ਼ ਦਾ ਤਨ ਅਲੱਗ ਬਣਾਇਆ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤਾਂ ਕਈ ਦਫ਼ਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। ਇਸ ਵਾਸਤੇ ਮੈਂ ਅਰਜ਼ ਕਰਾਂ, ਅਗਰ ਇੱਕ ਇਸਤਰੀ ਸਾਰੀ ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ ਵਿੱਚ ਜੀਵੀ ਹੈ, ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਮਾਂ ਤੱਕ ਇਸਤਰੀ ਦੀ ਕਸ਼ਿਸ਼ ਦੇ ਵਿੱਚ ਜੀਵੇ ਹੈ, ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਦੇ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਦੇ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜ੍ਹੀ ਜਿਹਾ ਮਾਤਰਾ ਦਾ ਭੇਦ ਹੈ ਦੋਹਾਂ ਦੇ ਸਰੀਰ ਵਿੱਚ, ਇੱਕ ਇਸਤਰੀ ਇੱਕ ਪੁਰਸ਼, ਪਰ ਕਸ਼ਿਸ਼ ਵਿਪਰੀਤ ਦੀ। ਇਸ ਵਿਪਰੀਤ ਦੀ ਕਸ਼ਿਸ਼ ਦੇ ਚੋਂ ਬੜੀ ਪ੍ਰਬਲ ਵਾਸ਼ਨਾ ਪ੍ਰਧਾਨ ਹੈ, ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ, ਗੁਸਤਾਖੀ ਮਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ, ਛਲੇ ਕਨਕ ਕਾਮਨੇ, ਮਨੁੱਖ ਛਲਿਆ ਜਾਂਦਾ ਹੈ ਕਨਕ ਕਾਮਨੇ। ਉਹ ਜੋ ਕਾਮਨਾ ਚੱਲਦੀ ਹੈ, ਧਨ ਦੀ ਕਾਮਨਾ, ਪ੍ਰਭਤਾ ਦੀ ਕਾਮਨਾ, ਮਾਣ ਵਡਿਆਈ ਪ੍ਰਤਿਸ਼ਠਾ ਦੀ ਕਾਮਨਾ, ਪਦਾਰਥਾਂ ਦੀ ਕਾਮਨਾ, ਖਾਣ ਪੀਣ ਦੀ ਕਾਮਨਾ, ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਹੈ ਇਸਤਰੀ ਦੀ ਕਾਮਨਾ, ਕਾਮਨੇ ਦੀ ਕਾਮਨਾ। ਤੋ ਇਸਤਰੀ ਦਾ ਨਾਂ ਕਾਮਨਾ ਪੈ ਜੋ ਹੈ ਕਾਮਨੇ ਹੀ ਪੈ ਗਿਆ, ਕਾਮਨਾ ਦੀ ਮਣੀ, ਔਰ ਪੁਰਸ਼ ਦਾ ਨਾਂ ਪੈ ਗਿਆ ਕਾਮਰਾਜ। ਕਿਤਨੀ ਵੀ ਸਰਕਲ ਦੇ ਵਿੱਚ ਘੁੰਮਦੀ ਰਵੇ ਇਸਤਰੀ ਦੀ ਵਾਸ਼ਨਾ, ਪੁਰਸ਼ ਤੇ ਰੁਕਦੀ ਹੈ। ਕਿਤਨੀ ਵੀ ਘੁੰਮਦੀ ਰਵੇ ਵਾਸ਼ਨਾ ਪੁਰਸ਼ ਦੀ ਸਰਕਲ ਦੇ ਵਿੱਚ, ਇਸਤਰੀ ਤੇ ਰੁਕਦੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਨੇ ਕਲਯੁਗ ਐਸਾ ਹੈ, ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਭਾਵਨਾ ਪ੍ਰਧਾਨ ਨਹੀਂ। अहंकार वासना, लोभ वासना, काम वासना अगर मंदिर मस्जिद गुरुद्वारे दे च ले आईए, ए मनुख बाजार दे च आया, फैक्ट्री दे च आया, ऑफिस दे च आया, मार्केट दे च आया, किसे धार्मिक मंदिर दे च नहीं आया, किसे गुरुद्वारे नहीं आया। अगर भावना करके आया है, भरोसे करके आया, प्रभु ते भावना हो सकता है, अगर भावना नाल बैठा है तो यदि दुकान भी मंदिर बन जाए। ये भी मैं अर्ज कर दे, वासना करके बैठा है तो गुरुद्वारा भी दुकान बन जाएगा, मार्केट बन जाएगा, बाजार बन जाएगा। बाजार दी हलचल, मार्केट दी बेईमानी और धंधे दी बेईमानी सारी धर्म विच आ जाएगी, क्योंकि वासना मलिन हो जाएगा धर्म। ये भी मैं अर्ज करते हैं, अगर धार्मिक कर्म में भावना वस ना होके, कामना वस होके कर रहे हैं, तो कीर्तन भी धंधा, कथा भी धंधा, मथा टेकना भी धंधा, अखंड पाठ रखना भी धंधा, पूजा पाठ रखना भी धंधा, पर मैं भावना करके कर रहे हैं और भावना नाल मैं बाजार विच बैठा, तो यकीन जानो दुकान भी हरि मंदिर बन जाएगा। खड्डी ते कपड़ा बुणद्या बुणद्या खपीर प्रभु नाल जुड़ जाता है। चेले रोकते ने हुण ते कपड़ा ना बणो, थानू लोकी ब्रह्म ज्ञानी कहते ने, कहते जद मैं कपड़ा बुणदा सी उदों तुसी मैनू कदी नहीं रोकया, क्योंकि कपड़े बुनना सिर्फ मेरी रोजी सी, मेरा धंधा सी, ते हुण ते मेरा धंधा ही धर्म बन गया। मैं ते भावना करके बैठ, हुण तुसी कहिंदे हो ना करो, हुण ते मेरा धंधा भी धर्म बन गया। भावना अधीन कर्म धंधे नू धर्म बना देंदे ने, वासना अधीन कर्म धर्म नू भी धंधा बना देंदे ने। महाराज कहिंदे ने इतनी कामना प्रधान धंधा ही धंधा चल रहा है, धर्म नहीं चल रहा, मनुख दे नाल धर्म नहीं चल रहा, धंधा चल रहा, परिवार चल रहा है, धन संपदा चल रही है, प्रभुता चल रही है, मनुख दे नाल प्रभु नहीं चल रहा। ये सारा खुलासा धन गुरु ग्रंथ साहब जी महाराज की बाणी च जिस तरह है, तुझ बुद्धि अनुसार थोड़ा जिहा मैं थोड़े सामने रखिया। भावना करके गुरुद्वारे आवना है, वासना करके, कामना करके बाजार दे जाना है, फैक्ट्री जाना है, ऑफिस दे जाना है, पर जे इत्थे भी कामना करके आ गए फिर गुरुद्वारे नहीं आए, ते असी ते बकायदा अरदास करदे हैं फलाने की यह मनोकामना, फलाने की यह मनोकामना, ते हुण सुन लो, काहूं फल की इच्छा नहीं बाचे, केवल भगत कीर्तन संगराज। इत्थे ते सारियां कामनावां नूं परे सुट गया, किथे सुट के आईए, कबीर साधु को मिलने जाइए, साथ न लीजे कोई, जिथे जोड़े लाके आया ना कामनावां उत्थे लाके थे आ। फिर प्रभु तेरी झोली आत्मक रस नाल भर देगा, आनंद नाल भर देगा, गुरु तेरी झोली दे रब्बी गुण पा देगा। इस तरह दे जीवन दा ढंग सानू आ जाए तो मैरज करा, परिवार विच बैठे भी असी निरंकार विच बैठे होवांगे, दृष्टि बदल जाएगी। मात पिता सुत बंधव भाई, नानक होआ पार ब्रह्म सहाई, हे पार ब्रह्म तू मेरा मददगार बनया। किधरे पुत्र बन गए, किधरे पिता बन गए, किधरे दादा बन गए, किधरे भरा बन के, किधरे भैन बन के, तू मेरा सहयोगी बने है, किधरे पति बन के, किधरे पत्नी बन के, परिवार निरंकार का रूप हो जाएगा, दृष्टि बदल गई। एक ढंग है कि परिवार भी हरि मंदिर बन जाता है, निरंकार का रूप है, एक ढंग है कि गुरुद्वारा भी संसार बन जाता है, मंदिर भी संसार बन जाता है। जितनी मैनू थोड़ी बहुत समझ सी, ते जितना मैं खोल सकता सी, जिहड़े जिहड़े लफ़्ज़ सतगुरु ने मैनू दिते मैं थोड़े सामने रखे ने। धन गुरु हर राय साहब जी महाराज थोड़ी भावना उजागर करे कीर्तन दे राही, कथा दे राही, इस पाठ दे राही, क्योंकि भावना उजागर हो जाती है तो जीवन च भगवान प्रगट हो जाता है, परमात्मा प्रगट हो जाता है। इस तरह की अवस्था साड़ी बने, सारियां दा बार बार धन्यवाद। बोल चुक दी शमा, वाहिगुरु,
2: वाहिगुरु जी का खालसा, वाहिगुरु जी की फतेह।
3: सैभं गुरुप्रसाद बेसुमार अथा अगंत। अतोलय।

ਗੁਰਦੁਆਰੇ ਆਉਣ ਦਾ ਮੁੱਦਾ ਵੀ ਇਤਨਾ ਹੀ ਹੈ। ਗੁਰੂ ਦੁਆਰੇ ਹੋਏ ਸੋਝੀ ਬਾਇਸ, ਸੂਝ ਸਮਝ ਲੈਣ ਲਈ ਇੱਥੇ ਆਉਣਾ ਹੈ, ਮਾਰਗ ਦੀ ਪਹਿਚਾਣ ਕਰਨੀ ਹੈ, ਮਾਰਗ ਦੇ ਉੱਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ। ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ, ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ, ਤੇ ਜਪਣਾ ਕਿਵੇਂ, ਗਾਵੀਏ ਸੁਣੀਏ ਮਨ ਰੱਖੀਏ ਬਾ ਰਸਨਾ ਉਸਦੀ ਗਾਇਣੀ ਕਰਨ ਲੱਗ ਪਵੇ, ਵਾਹਿਗੁਰੂ ਵਾਹਿਗੁਰੂ ਤੇ ਕੰਨਾਂ ਨਾਲ ਉਹ ਸੁਣੇ, ਅੰਦਰੋਂ ਉਸਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ। ਇਹ ਸ਼ਰਤ ਕਿਉਂ ਲਾਈਏ, ਜੋ ਇਨ੍ਹਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਔਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ, ਉਸ ਤੇ ਵਿਸ਼ਵਾਸ ਕਰਨਾ ਕੋਈ ਸੌਖੀ ਖੇਡ ਨਹੀਂ ਹੈ। ਇੰਜ ਕਹਿ ਲਓ ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜਿਆ ਹੋਵੇ, ਬਾਕੀ ਸਭ ਇਨਕਾਰੀ ਨੇ। ਮੰਦਿਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਧਰੇ ਅੰਦਾਜ਼ਾ ਨਾ ਲਾ ਲੈਣਾ ਹੈ ਕਿ ਸਾਰੀ ਦੁਨੀਆ ਧਾਰਮਿਕ ਹੈ। ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਬਹੁ ਗਿਣਤੀ ਵਿੱਚ ਮਸਜਿਦ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਬਹੁ ਗਿਣਤੀ ਵਿੱਚ ਮੰਦਰਾਂ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਔਰ ਬਹੁ ਗਿਣਤੀ ਚ ਗੁਰਦੁਆਰਿਆਂ ਚ ਵੀ ਉਹੀ ਆਉਂਦੇ ਨੇ ਜੋ ਚੱਲਦੇ ਕੋਈ ਨਹੀਂ, ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ, ਭਰੋਸਾ ਕੋਈ ਨਹੀਂ। ਕਿਉਂਕਿ ਭਰੋਸਾ ਬੱਜ ਜਾਏ ਤਾਂ ਮਹਾਰਾਜ ਕਹਿੰਦੇ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਉੱਥੇ ਤੇ ਖੇਡ ਕੁਝ ਹੋਰ ਹੋ ਜਾਂਦੀ ਹੈ, ਉੱਥੇ ਤੇ ਜਪ ਜਾਪ ਹੋ ਜਾਏਗਾ ਅਗਰ ਭਰੋਸਾ ਬੱਜ ਗਿਆ। ਉੱਥੇ ਤੇ ਸ਼ਬਦ ਪ੍ਰਾਣਾਂ ਦੇ ਚ ਰਮ ਜਾਏਗਾ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ। ਇਹ ਖੁਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਕਿ ਰਸਨਾ ਜੋ ਜਪਦੀ ਉਹ ਪ੍ਰਾਣਾਂ ਚ ਕਿਸ ਤਰ੍ਹਾਂ ਵਸ ਜਾਂਦਾ ਹੈ, ਪੂਰਨ ਖੁਲਾਸਾ ਆਪ ਜੀ ਦੇ ਸਾਹਮਣੇ ਰੱਖਿਆ ਸੀ। ਜਪ ਜਾਪ ਹੋ ਜਾਂਦਾ ਹੈ, ਇਹੀ ਜਾਪ ਬੈਰਾਗ ਹੋ ਜਾਂਦਾ ਹੈ, ਜਗਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਹੋਵੇਗਾ ਸੰਸਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਬਿਲਕੁਲ ਨਿਰਲੇਪ ਹੋ ਜਾਏਗਾ, ਲਿਪਾਏਮਾਨ ਨਹੀਂ ਹੋਵੇਗਾ। ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਦਾ ਹੀ ਸਬੂਤ ਦੇਈਏ, ਪੱਕਾ ਨਾਰੀਅਲ ਉਸਦੀ ਗਿਰੀ ਹੌਲ ਦੇ ਅੰਦਰ ਹੈ ਪਰ ਹੌਲ ਨਾਲ ਉਹ ਸੰਬੰਧ ਤੋੜ ਬੈਠੀਏ, ਹੈ ਤੇ ਹੌਲ ਦੇ ਅੰਦਰ ਪਰ ਹੁਣ ਕੋਈ ਹੌਲ ਨਾਲ ਰਿਸ਼ਤਾ ਨਹੀਂ ਹੈ, ਉੱਪਰ ਜਿਹੜਾ ਹੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ, ਟੁੱਟ ਗਈ ਹੈ ਤੇ ਪਰਿਵਾਰ ਨਾਲ, ਹੈ ਤੇ ਪਰਿਵਾਰ ਵਿੱਚ ਕੋਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਸੰਸਾਰ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਅੱਗੇ ਹੌਲ ਦੇ ਅੰਦਰ ਪਰ ਹੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ, ਹੈ ਤੇ ਅਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਗਹਿਰਾ ਰਿਸ਼ਤਾ ਨਹੀਂ ਰਹਿ ਗਿਆ। ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ, ਪੁੱਤਰ ਨਾਨਕ ਤੂੰ ਘਰ ਦੇ ਚ ਵੀ ਹੁੰਦਾ ਹੈ ਤੇ ਇੰਜ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ, ਇਹੀ ਤੇ ਤ੍ਰਿਪਤਾ ਦਾ ਗਿਲਾ ਸੀ। ਤੂੰ ਪਰਿਵਾਰ ਦੇ ਚ ਵੀ ਆਉਂਦਾ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ, ਸਾਨੂੰ ਖੁਸ਼ੀ ਨਹੀਂ ਆਉਂਦੀ। ਜਦ ਤੂੰ ਨਹੀਂ ਆਉਂਦਾ ਤੇਰੀ ਯਾਦ ਤੜਪਾਉਂਦੀ ਹੈ, ਪਰ ਜਦ ਤੂੰ ਪਰਿਵਾਰ ਦੇ ਚ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ, ਤਾਂ ਵੀ ਮਨ ਦੁਖੀ ਆਉਂਦਾ। ਵਾਕਈ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਅਭਿਆਸ ਵਿੱਚ ਇੱਕ ਮਾਰਗ ਆਉਂਦਾ, ਜਪ ਜਾਪ ਬਣ ਜਾਂਦਾ ਹੈ, ਜਾਪ ਬੈਰਾਗ ਬਣ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਸਨਾਤਨ ਮਤ ਦੇ ਸੰਨਿਆਸ। ਔਰ ਕਲਗੀਧਰ ਵੀ ਕਹਿੰਦੇ ਨੇ ਸੰਨਿਆਸੀ ਹੋਏ ਬਿਨਾਂ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ। ਪਰ ਕਿਸ ਤਰ੍ਹਾਂ ਦਾ ਸੰਨਿਆਸੀ? ਰੇ ਮਨ ਐਸੋ ਕਰ ਸੰਨਿਆਸਾ, ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਿਆਂ ਨੂੰ ਕੰਠ ਵੀ ਹੋਵੇਗਾ। ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਤਨੀ ਗਲਤੀ ਸਪਸ਼ਟ ਹੋ ਗਈ ਕਿ ਕਲਗੀਧਰ ਨੇ ਵੀ ਕਬੂਲ ਕਰ ਲਿਆ ਕਿ ਸੰਨਿਆਸ

सन्यासी होए बिना परम पद की प्राप्ति नहीं है, अकाल पुरख की प्राप्ति नहीं है। तो सन्यासी कौन आंदा है? उदासी ही सन्यासी आंदा, दूसरा नहीं आंदा। मन ही माय उदासा, जो उदास नहीं उत्थे सन्यास कादा। उदासी ते सन्यासी बिरति दोवें कठियां जुड़िया हुई ने। उदास मनुख सन्यास नु ग्रहण कर ही लैंदा है। उदास उदास मनुख लई यह जीवन असार प्रतीत आंदा है। गुरु नानक देव जी महाराज ने भी ऐसा कहा, जिस दर कारण फिरा उदासी, सो दर कोई आए कहे। गुरबाणी की व्याख्या गुरबाणी कर दी ताकि मैं थोड़े अंदर कोई फिजूल का तर्क ना पैदा हो जाए। और कई दफा हैरानगी भी आती है, जो इस मंजिल दे राही भी नहीं, सूझ भी नहीं, समझ भी नहीं, वह भी अपनी राय देंदे ने, हैरानगी आती है। और गजब की गल है कि धार्मिक दुनिया विच उन्हां लोगों ने बहुत बड़ा नुकसान किया है, जो इस मार्ग के पांदी भी नहीं, इस मार्ग का कोई अनुभव भी नहीं, लेकिन राय देंदे ने अपनी अपनी राय देंदे ने। बड़ी कीमती राय कहिंदे ने साडी, इह बिल्कुल सही है। खैर मुख्तसर जो है मैं अर्ज करा, सन्यासी ते उदासी बिरती दोवें कठियां ने। उदासी सन्यासी होंदा है लाजमी। धन गुरु नानक देव जी महाराज कहिंदे ने, जिस दर कारण फिरा उदासी, सो दर कोई आए कहे। संसार तो उदास होके मैं जिस दर की तलाश कर रहा, कोई मैनू दसे वो दर कित्थे है। उस परमात्मा का वासा कित्थे है? उदास होके मैं जो है तलाश कर रहा। गुरु नानक देव जी महाराज के वड्डे साहिबजादे सिर्फ सिख जगत विच इतना ही किंतु परंतु है कि उन्होंने गुरु नानक दी एक दो थावां ते वचन नहीं मनिया, हुक्म अदूली कीती। लेकिन इतनी गल स्पष्ट है कि यह जन्म तो पुरुष सन्यासी सी, उदास सी। इसने जो पंथ नूं भी बनाया जिहड़ा पंथ उदासी पंथ, उदास जन्म तो ही उदासी सी। गुरु प्रताप सूरज दे ते ऐसा लिखा है, कन्न भी पाटे हुए सन जन्म दे समय। प्रोता ने कह दिता है ते कोई महाजोगी है, कोई महारिषि है। और वाकई इतने वड्डे ऋषि दे घर किसे ऋषि नहीं आना सी, और किसने आना सी। जन्म तो ही उदास, और गालबन गुरु गोबिंद सिंह जी महाराज तक यही उदासी नानक पंथ का बहुत वड्डे पदर ते सारे भारत विच प्रचार करते रहे, काबल कंधार विच भी। अज भी जो काबल कंधार दे सिखी है, गालबन 1 लाख के करीब सिंह ने, काबल गजनी जलालाबाद होस्त हरात कंधार बहुत सारे गुरुद्वारे ने, बड़े वड्डे वड्डे शानदार, वो जो सिखी है उदासियां भी फैलाई हुई, उन्हां दा प्रचार सी, उन्हां दे धूने भी बने हुए ने। बाबा श्री चंद दे 5-7 गुरुद्वारे बने हुए ने, उन्हूं श्री चंद दी धर्मशाल कहिंदे ने, बाबा श्री चंद दी धर्मशाल। फ्रंटियर दे च भी काफी सन, ते लहिंदा पंजाब जो लाहौर तो परे दा पंजाब सी, इत्थे भी उदासियां दे डेरे बहुत ज्यादा सन। फिर जगन्नाथपुरी रामेश्वरम ये 8-8 तीर्थां दे उत्ते जिहड़े अस्थान सन, ये भी उदासियां दे सन। गुरु ग्रंथ साहिब का प्रकाश करके गुरु नानक पंथ का यह प्रचार करते सन, ये भी मैं अर्ज कर रहा। यह सिख जगत के आदि मिशनरी सन, पहले मिशनरी, इन्होंने ही प्रचार किया। अकाली लहर तो पहले ननकाणा साहब होर सारे वड्डे वड्डे अस्थान इन्हां कोल ही सन। बदकिस्मती ऐसी हुई कि सिर्फ 2% उदासी भ्रष्ट हो गए, 2%, 98 ठीक सन, 2% हंकारी हो गए, 2% विकारी भी हो गए। उन्हां 2% उदासियां नूं देख के जो भ्रष्ट होए सन, एक लहर चली कि गुरुद्वारे इन्हां को ले लईए।
حالانکہ اے اداسی سویرے گرو گرنتھ صاحب دی کتھا کر دے سن، دوپہرے دسم گرنتھ دی کتھا کر دے سن، اور شام نو رات دے سمے گرو پرتاپ سورج دی کتھا کر دے سن. تین طرح دی کتھا ہوندی سی. میرا بھی بچپنا ہے پر اس زمانے دی گلاں اس بچپن دی مینوں یاد نے اپنے بچپن دی. تین ٹائم کتھا ہوندی سی داس دے علاقے فرنٹیئر دے، سویرے گرو گرنتھ صاحب دی، دوپہرے دسم گرنتھ دی جے دے کول وقت ہے آپ دے سنو، شامی گرو پرتاپ سورج دی. یہ اتہاسک کتھا ہوندی سی رات نو. دوپہرے دسم گرنتھ دی جو وقت کڑ سکدے نے تے گرو گوبند سنگھ جی مہاراج دی بانی نو سمجھنا چاہندے نے وہ آ کے سمجھن. یہ تین کتھاواں اج بھی حضور صاحب آندیاں نے، سویرے گرو گرنتھ صاحب دی، دوپہر نو دسم گرنتھ دی، شام نو گرو پرتاپ سورج دی. یہ استانوی اداسیاں کول سی. یہ بھی میرج کردے ہیں. महंत नारायण दास जिस दे कुल ननकाणा साहब सी ए भ्रष्ट हो गया सी, और भ्रष्ट होया कुछ अंग्रेजा दी चाल नाल. उन्होंने देखा केंद्रीय अस्थान है और सारा सिख जुड़िया होया है, इस मंत नू काबू करिए, मुट्ठी च लईए, जैसे हुकूमत आम कर दिया ने. तो 2% महंत भ्रष्ट हो गए. لہر چلی سکھاں چ، روس پیدا ہویا ہے، برشت ہوئے نے. اسی سارے گردوارے کھولے نہ کو تمام لے لے بھئی، اسی آپ پرچار کران گے. پتہ سہجے سہجے کی ہویا، گرو گرنتھ صاحب دی کتھا بند ہوئی، دسم گرنتھ دی کتھا بند ہوئی، گرو پرتاپ سورج دی کتھا بھی بند ہوئی. ٹاواں ٹاواں تھاواں تے رہ گئی، نہ مشنری رہے نہ انہاں تینا مہان گرنتھاں دی کتھا کرن والے کتھاکار رہے. پہلے جتھے قریباً قریباً ہر ہندو گھرانے چ ایک بچہ سنگھ سجدہ سی، انہاں نوں اسی سجداری کہندے سی، جڑا ایک بچہ سنگھ سجا لو. سجداری، کیساداری، سجداری دو طرح دی سکھی سی. سکھی ود رہی سی اداسیاں کر کے اور نرملیاں کر کے. انہ دوواں کول استھان سن. گردوارا ایکٹ بنیا اور اسی ایک گردوارے انہاں کول لے لے دینے پہ قانون بن گیا. اور اے لہر اکالیاں نے جیت لئی، بڑی خوشی منائی قوم نے. گردوارے سڈے کول آ گئے. اور ہن کون دسے धार्मिक अस्थान ते चलाना चलाने सन धर्म दे ज्ञानिया ने. व्यापारी वध तो वध इंतजाम कर सकदा, चला नहीं सकदा. संसारी वध तो वध इंतजाम कर सकदा, चला नहीं सकदा. धर्म मंदिर नूं ते कोई धार्मिक बिरती दी सूझ बूझ रखण वाला ही चलावेगा. ये सारे असी कट दिते. निर्मले भी उदासी भी होया कि 50 साल च असी इत्थे पहुंच गए कि करीबन करीबन अद्धी दुनिया दे प्रबंधकां दे अपने बच्चे पतत. उन्हां नूं भी सिखी स्वरूप ना दे सके और प्रबंधक खुद भी सिख ना रह सके. जगत नूं अमृत छकाना सी, वो खुद शराबी हो गए. यही इल्जाम नारायण दास ते सी, शराब पींदा है. नारायण दास शराब पींदा है. इहदे कोल गुरुद्वारा ले लो, ठीक है, गलत सी. पर सिलसिला बाद विच की होया, कोई तरक्की ना हुई. जितने 68 तीर्थां दे उते उदासियां दे अस्थान सन, उह सहजे सहजे मठ बंद हो गए. और उत्थे नानक पंथ दा प्रचार आउंदा सी. माड़ी मोटियां थोड़ियां यादगारां रह गईं, हुण है नहीं. जगन्नाथपुरी दे श्री गुरुद्वारा सी, मंदिर दे सामने गुरु नानक दी बाणी गूंजदी सी. रामेश्वरम दे च भी गुरुद्वारा सी, लंका तो उत्थों ही जांदे ने. और सिर्फ उदासी सन जो अज छोटी जिया मामूली जिया यादगार रह गई है. बाकी तमाम तीर्थां ते भी सन, बिल्कुल नाम मात्र हुण गल्लां रह गई ने. हालांकि उस ढंग दे नाल सिलसिला चलदा रहिंदा जिथे तक मैं अतकथनी नहीं करदा. भारत की 80% आबादी सिख होनी सी जिस ढंग नाल चल रहा सी. सतगुरां ने कहा सी ना, गरीब दा मूंह गुरु की गोलक है.
اداسی اس طرح کرتے سن، ایک تو دھرم کا پرچار کرتے سن، نالے علاج بھی کرتے سن، جڑی بوٹی کا بھی گیان رکھتے سن، دوجا لوڑ بندہ دی لوڑ بھی پوری کرتے سن. تسی کی ود رہی سی؟ بدقسمتی ہوئی، دھارمک استھان آ گئے انہوں کے ہاتھوں جو بالکل کورے راجنیتک، تو پھر الیکشن نال چون ہونی ہے. ہوں الیکشن نال چون ہونی تو دو دھڑے تے آپس بن جان گے، ہر شہر دے بن جان گے، کم سے کم سکھ دو دھڑے تے تقسیم ہون گے. الیکشن جو ہونا ہے پارٹیاں دو تے بنن گیا، تے ایک دفعہ سکھا نو دو حصیاں چ ونڈ دئیے تو انہوں نو دس حصیاں چ ونڈدیاں کی دیر لگتی ہے، انہوں نو تی حصیاں دے چ ونڈدیاں کی دیر لگتی ہے. سکھ ونڈے گئے، کمزور ہوئے، اسی کمزوری تو لابھ اٹھایا رادھا سوامیاں نے، نرنکاریاں نے، اور انہوں نے شہ بھی مل گئے، انہوں نے گرو گرنتھ صاحب دے مقابلے تے گرو بھی کھڑے کر دیتے. جی سکھ صرف پردھان دے نام تے، سکتر دے نام تے دو تین چار پارٹیاں تقسیم ہو سکتے ہیں، تو آپ گرو دے نام تے بھی انہوں تقسیم کر دئیے. نامداریاں دا گرو بن گیا، رادا سوامیاں دا بن گیا، نرنکاریاں دا بن گیا، اور جتنے پنجاب دے ڈیرے نے بھاوے انہوں نے اپنے اوپر گرو دی مور نہیں لائی، کریبن کریبن یہ اپنی گدیاں ہی لا کے بیٹھے نے، یہ بھی مرض کر دیا. اور اس طرح کی ہویا، پنتھ مریادا تے سنت مریادا ٹکرا گئی، ہر سنت دی اپنی مریادا ہو گئی تے پنتھ دی اپنی، سنت پنتھ دی مریادا نال سہمت نہ ہوئے، کوئی بھی نہیں سہمت، یہ بھی مرض کر دیا. اپنی اپنی مریادا، ایک تے ہے نا اکال تخت دی بلڈنگ نو گرانا، دشٹ پنا، یہ جابرانہ کم، ایک ہے اکال تخت دی مریادا نو بھنگ کرنا، انہوں گرانا، یہ دو طرح دی گراوٹ ہوندی ہے. ایک ہوندا ہے اکال تخت دے آکار نو گرانا، ایک ہوندا ہے اکال تخت دی وچار نو گرانا. اگر او گھاتک نے، دشٹ نے، جو اکال تخت دے آکار نو مٹانا چاہتے ہیں، تو او کون ہو گئے جو وچار نو مٹانا چاہتے ہیں؟ پر ہوں کون سوچے؟ سوچ وچار والی گل نہیں رہی، سوچ وچار دا سلسلہ نہیں رہی. قومی درد دے ناطے میں تھان تھان تے ایک نکی جی آواز تھوڑے سامنے رکھ دینا، پنتھ پنتھ دی مریادا نال ہی زندہ رہے گا، ورنہ نہیں رہ سکے گا. کیونکہ سنت تے کم سے کم ہزاراں نے، پھر تے ہزاراں طرح دی مریادا ہو جائے گی، قوم پھیرو پھیرو ہو جائے گی. چاہیدا تے ایسا سی سنت پنتھ نال سہمت ہوندا، اج دا سنت پنتھ نال سہمت نہ ہویا، کوئی بھی سہمت نہیں، کوئی بھی سنت پنتھ دی مریادا نال سہمت نہیں ہے. اور کوئی بھی سنت اپنے استھان نو گردوارا کہلا کے راضی نہیں. یہ آشرم ہے، یہ ڈیرا ہے، یہ ٹھاٹ ہے، یہ گردوارا نہیں ہے. میں چھوٹی جی زبان نال وڈی گل پہ کرتا ہوں، اور یہ تمام نام ایسے نے اپنے ایجاد کیتے ہوئے نے، ورنہ پرانا نام تو یہی سی گردوارا. گردواریاں دا نام گردوارا مٹا کے ہور نام دی دھارمک ستلاں نو دتے گئے، اور اس طرح دسن دی کوشش کیتی گئی کہ سڈا اپنا استھان ایتھے سڈی مریادا چلے گی، پنتھ دی نہیں، گرو دی نہیں. وچار کر کے گرو سن گرو گرنتھ جی، اور آکار کر کے گرو سی گرو پنتھ. تے جے پنتھ دی مریادا نہیں مننی تو ایک گل سپشٹ ہو گئی، گرو دے آکار تو انکاری ہوئے. تے اج گرو دے آکار تو انکاری، کل وچار تو بھی انکاری، دیر کی لگنی ہے. کوئی آکار نو مٹاندا ہے، کوئی وچار نو مٹاندا ہے. خیر اے تے میں وچکار جو ہے گل آ گئی، کاٹے چ رہے ہاں اسی اس ڈنگ دا طور طریقہ بنا کے. جدو میں اخیر مئی دے مہینے چ ودیش دی یاترا لئی دیش تو روانہ ہویا سی، بابا ہربھنس سنگھ جی دلی چ مینوں ملے، گردوارا سیس گنج صاحب دی سیوا کرا رہے نے، داس نال کافی پیار کردے نے. مینوں کہن لگے بہت وڈا خون خرابہ ہویا سی جد 2% مہنت برشٹ ہوئے سن، تے اسی انہاں کول گردوارے لے خون خرابہ ہویا سی،
بہت شہیدیاں پا گئے، بہت مارے گئے سن. مینو کہن لگے ہوں انہاں تو ہزاراں گنا ود خون خرابہ ہوئے گا، تا انہاں پولیٹیشن لوگاں کول گردوارے آزاد ہونگے ورنہ نہیں. وہ اتنی طاقت دے چ نہیں سن مہان، پھر بھی خون خرابہ ہویا. انہاں کول تے بڑی طاقت ہے، سب دے منسٹراں نال سمبندھ نے، سب پکے راجنیتک نے دیش دے چ. اس طریقے نال جو ہے دیکھا گیا ہے. اور قریباً قریباً تمام پولیٹیشن نے چھویں مہینے ستویں مہینے کدھر گردوارے آ گئے، تو آگے گردوارے نال کوئی مطلب نہیں ہے. گردوارے نے تو ایک پوڑی بنایا ہوا ہے پارلیمنٹ تک پہنچنے واسطے، اسمبلی ہال تک پہنچنے واسطے، منسٹر دی کرسی تے پہنچنے واسطے. کام تو انہوں کا یہ سی کہ منکتا نو گرو تک پہنچاؤ، پر وہ کردے کی پینے گرو دے آسرے تے کیویں پارلیمنٹ تک پہنچیے، کیویں منسٹر بنیے. تو اس طرح اسی گھاٹے چ جا رہے ہیں دھارمک طور پہ، اور جو گھاٹا محسوس ہویا ہے میں تھان تھان تے اس نو رکھے گھاٹے چانس واہدے چ نہیں ہاں، دھارمک طور پہ گھاٹے چ جا رہے ہیں. انہ پنجاہ سالوں تے بہت گھاٹے چلے گئے ہیں. تھوڑا جہا پنجاہ سال پچھے چلے جائیے، ہر پنڈ دے چ برہم گیانی موجود سی، ہر شہر دے چ برہم گیانی موجود سن، جنہاں نو ویکھ کے گرو چیتے آوندا سی. ہر پنڈ دے چ گرو گرنتھ صاحب دے او ارتھ بودھ دے جو ہے وچارک موجود سن، اور کتھا کرن والے موجود سن. گرو پرتاپ سورج دی، دسم گرنتھ دی، گرو گرنتھ صاحب دی اج نہیں، کاٹے چ گیا. اسی انہاں پنجاہ سالاں چ کاٹے چ گیا. گھاٹا جی کدھر دو سال بھی ہوئے تے بندے نو سوچ لینا چاہیے سی، حیرانگی پنجاہ سالاں چ بھی نہیں سوچے. رہے تے وچکار جو ہے گل آ گئی، چونکہ اداس شبد آیا سی تو اس تو میری برتی اداسیاں دی طرف چلی گئی. جس در کارن پھراں اداسی، گرو نانک دے وڈے صاحبزادے بابا شری چند انہاں نے اداس پنتھ چلایا، لیکن انہاں نو کہندے سن نانک پنتھ. گرو نانک دے گھر تو الٹ نہیں سن، پرکاش گرو گرنتھ صاحب دا ہی کردے سن، گربانی وہ گرو نانک دی ہی پڑھتے سن، پرچار وہ گربانی دا ہی کرتے سن. پر صرف اتنا ہے، گرستی نہیں بننا، سنساری نہیں بننا، بھگوا بھیس دونے انہوں دے جو ہے چلتے سن ڈیریا چ. تیاگی برتی اداس. ہن میں عرض کراں، جو منک سنسار تو اداس نہیں وہ پرماتما دی تلاش بھی نہیں کر سکتا، سوال ہی نہیں پیدا ہوتا. جو اس جیون تو اداس نہیں وہ پرم جیون دی تلاش بھی نہیں کر سکتا، سوال ہی نہیں پیدا ہوتا. جو پروار تو اداس نہیں کرتار دی تلاش نہیں کرے گا، سوال ہی نہیں پیدا ہوتا. بابر کہندا ہے روزو نو بہاروں میں وا دل رو با خوش است، بابر با عیش کوش کے عالم دوبارہ نیست. کہندا ہے کھا لے پی لے موجاں مان لے، مڑ کے زندگی لبنی ہے، یہ دنیا پھر ملے گی. جو کچھ کرنا ہے کر لے، رب نو کس نے دیکھے ہے؟ اور رب کتھے ہے؟ بابر پہلا مغل سمراٹ، ہندوستان دیش مغلیہ سلطنت دا جنم داتا بابر. روزوں نو بہاروں میں وہ دل رو با خوش است، بابر با عیش کوش کے عالم دوبارہ نیست. کھا لے پی لے ہر طرح دیا موجاں مان لے، اگلی دنیا کس نے دیکھی ہے؟ خدا ہے بھی صحیح کہ نہیں، یہ بابر دی سوچنی ہے. پنجابی دے چ بھی ایک بول پر چلتا ہے، اے جگ مٹھا اگلا کن مٹھا چھڈو. پنجاب دے چ بھی لوکی کہہ دے نے، اے جگ مٹھا اگلا کن ڈٹھا، کس نے دیکھے ہے؟ کون جانتا ہے؟ جب دیکھے ہی نہیں. بس ایک کمی ہے اس دنیا چ، جو دیکھ لیندا ہے وہ دکھا نہیں سکتا، بس اتنی کمی ہے، آج تک کسی نے نہیں دکھایا. اتھوں پھر شک بھی پیدا ہو جاتا ہے، بلکہ جنہوں نے دیکھا سی
ਪਤਾ ਦੁਨੀਆਂ ਨੇ ਕੀ ਆਖਿਆ ਤੇ ਪਾਗਲ ਨੇ, ਦੇਖਣ ਵਾਲਿਆਂ ਨੂੰ ਤੇ ਪਾਗਲ ਕਹਿ ਦਿੱਤਾ। ਕਮਾਲ ਦੀ ਗੱਲ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਕਹੇ ਭੂਤ ਨਾ ਕੋ ਕਹੇ ਬੇਤਾਲਾ, ਹੱਦ ਹੋ ਗਈ। ਜੋ ਸਾਰਿਆਂ ਦੇ ਭੂਤ ਨੇ ਉਤਾਰਨ ਲਈ ਆਇਆ, ਲੋਕੀ ਉਹਨੂੰ ਭੂਤ ਨਾ ਕਹਿੰਦੇ ਨੇ। ਜੋ ਸਾਰਿਆਂ ਦੀ ਜ਼ਿੰਦਗੀ ਨੂੰ ਤਾਲ ਦੇਣ ਲਈ ਆਇਆ ਉਹਨੂੰ ਬੇਤਾਲਾ ਕਹੀ ਜਾਂਦੇ ਨੇ। ਜੋ ਸਾਰਿਆਂ ਦੀ ਦੀਵਾਨਗੀ ਹਟਾਉਣ ਲਈ ਆਇਆ ਲੋਕੀ ਉਹਨੂੰ ਦੀਵਾਨਾ ਪੈ ਕਹਿੰਦੇ ਨੇ। ਕਬੀਰ ਵੀ ਕਹਿੰਦੇ ਨੇ ਕਿ ਬਨਾਰਸ ਦੇ ਵਾਸੀ ਮੈਨੂੰ ਪਾਗਲ ਕਹਿੰਦੇ ਨੇ। ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਹੀ ਜਾਣਾ। ਇਹ ਤੇ ਹੁਣ ਰਾਮ ਹੀ ਜਾਣਦਾ ਮੈਂ ਪਾਗਲ ਹਾਂ ਕਿ ਮੈਂ ਕੀ ਹਾਂ, ਪਰ ਲੋਕੀ ਕਹਿੰਦੇ ਨੇ ਮੈਂ ਪਾਗਲ ਹਾਂ। ਤੇ ਹੁਣ ਮੈਂ ਅਰਜ਼ ਕਰਦੇ ਹਾਂ, ਅਗਰ ਕਬੀਰ ਪਾਗਲ ਹੈ ਤਾਂ ਫਿਰ ਬਨਾਰਸ ਵਿੱਚ ਕੋਈ ਵੀ ਸਿਆਣਾ ਨਹੀਂ ਹੈ। ਤੇ ਜੇ ਗੁਰੂ ਨਾਨਕ ਜੈਸੀ ਅਜ਼ੀਮ ਸ਼ਖਸੀਅਤ ਵਕਤ ਦੇ ਅਵਤਾਰੀ ਪੁਰਸ਼ ਨੂੰ ਵੀ ਕੋਈ ਕਹਿ ਸਕਦਾ ਹੈ ਭੂਤਨਾ ਹੈ ਬੇਤਾਲਾ ਹੈ, ਤਾਂ ਇਸਦਾ ਕਾਰਨ ਕੀ ਹੈ? ਜਦ ਵੀ ਕੋਈ ਦੇਖ ਲੈਂਦਾ ਹੈ ਉਹਦੀ ਤਰਜ਼ੇ ਜ਼ਿੰਦਗੀ ਜਗਤ ਨਾਲ ਮੇਲ ਨਹੀਂ ਖਾਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਨਹੀਂ ਜੁੜਦਾ, ਤਾਂ ਸੰਸਾਰੀ ਤੇ ਬਹੁ ਗਿਣਤੀ ਚ ਨੇ। ਜਿਨ੍ਹਾਂ ਨੇ ਪਰਮਾਤਮਾ ਨੂੰ ਦੇਖਿਆ ਹੈ ਇਸ ਤਰ੍ਹਾਂ ਦੀ ਕਰਤਾਰੀ ਆਤਮਾ ਤੇ ਬਹੁਤ ਥੋੜੀਆਂ ਨੇ, ਜੋੜ ਜੁੜਦਾ ਨਹੀਂ। ਤਾਂ ਕਿਧਰੇ ਕਿਧਰੇ ਸੰਸਾਰੀ ਪਾਗਲ ਕਹਿ ਦਿੰਦੇ ਨੇ, ਕਿਧਰੇ ਕਿਧਰੇ ਸੰਸਾਰੀ ਤੱਤੀ ਤਵੀ ਤੇ ਵੀ ਬਿਠਾ ਦਿੰਦੇ ਨੇ, ਨੀਹਾਂ ਚ ਵੀ ਚਿਣ ਦਿੰਦੇ ਨੇ, ਕਤਲ ਵੀ ਕਰ ਦਿੰਦੇ ਨੇ, ਬੰਦ ਬੰਦ ਵੀ ਕੱਢਦੇ ਨੇ, ਸੂਲੀ ਤੇ ਵੀ ਝਾੜ ਦਿੰਦੇ ਨੇ। ਮੈਂ ਪ੍ਰਾਚੀਨ ਸੰਤਾਂ ਦਾ ਜੋ ਥੋੜਾ ਜਿਹਾ ਅਧਿਐਨ ਕੀਤਾ ਹੈਰਾਨ ਹੋਇਆ, ਕੁਛ ਇੱਕ ਸੰਤ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣਿਆ ਔਰ ਕੁਛ ਕਹਿ ਵੀ ਸਕਦੇ ਸਨ, ਚੁੱਪ ਰਹੇ, ਨਹੀਂ ਬੋਲੇ। ਚਲੋ ਕਈਆਂ ਕੋਲ ਤੇ ਕਹਿਣ ਦੀ ਸਮਰੱਥਾ ਨਹੀਂ ਆਉਂਦੀ, ਭਾਸ਼ਾ ਦਾ ਗਿਆਨ ਨਹੀਂ ਆਉਂਦਾ, ਆਮ ਸੰਸਾਰ ਦੀ ਬੋਲੀ ਨਹੀਂ ਜਾਣਦੇ, ਜੋ ਕੁਛ ਜਾਣਿਆ ਹੁੰਦਾ ਹੈ ਉਹਨੂੰ ਬਿਆਨ ਕਰਨਾ ਬੜਾ ਔਖਾ ਹੁੰਦਾ, ਪਰ ਕਈ ਜਾਣਦੇ ਸਨ ਤਾਂ ਵੀ ਨਹੀਂ ਬੋਲੇ। ਖੁਦ ਬੁੱਲੇ ਸ਼ਾਹ ਕਹਿੰਦਾ ਹੈ ਮੈਂ ਨਹੀਂ ਕਹਿਣਾ ਕੁਛ, ਇੱਕ ਵਾਜਬ ਸ਼ਰਤ ਅਦਬ ਦੀ ਹੈ, ਹਰ ਹਰ ਵਿੱਚ ਸੂਰਤ ਰੱਬ ਦੀ ਹੈ, ਜੇ ਜ਼ਾਹਿਰ ਕਰਾਂ ਇਸਰਾਰ ਤਾਂ ਹੀ, ਜੇ ਮੈਂ ਕਹਿ ਦਿਆਂ ਕੋਈ ਕਾਫਰ ਨਹੀਂ, ਜੇ ਮੈਂ ਅਸਲੀਅਤ ਉਗਲ ਦਿਆਂ, ਜੋ ਕੁਛ ਮੈਂ ਜਾਣਿਆ ਜੇ ਮੈਂ ਸਾਰਾ ਕਹਿ ਦਿਆਂ, ਜੇ ਜ਼ਾਹਿਰ ਕਰਾਂ ਇਸਰਾਰ ਤਾਂ ਹੀ, ਸਾਰੇ ਭੁੱਲ ਜਾਵਨ ਤਕਰਾਰ ਤਾਂ ਹੀ, ਫਿਰ ਮਾਰਨ ਬੁੱਲੇ ਯਾਰ ਥਾਂ ਹੀ, ਇੱਥੇ ਗੁਪਤੀ ਬਾਤ ਸੁਖੀਂਦੀ ਹੈ। ਫਿਰ ਕਹਿੰਦਾ ਬੁੱਲੇ ਯਾਰ ਦੀ ਖੈਰ ਕੋਈ ਨਹੀਂ, ਇਤਨੀ ਮਾਰ ਪੈਣੀ ਹੈ, ਸਾਰੀ ਦੁਨੀਆ ਮੁਖਾਲਫਤ ਕਰੇਗੀ, ਚਲੋ ਚੁੱਪ ਰਹਿੰਦੇ ਆ, ਨਹੀਂ ਕਹਿੰਦੇ। ਕੁਛ ਫਕੀਰ ਚੁੱਪ ਕਰ ਗਏ ਵੀ ਕੌਣ ਰੋਜ਼ ਰੋਜ਼ ਮੱਥਾ ਮਾਰੇ ਪੱਥਰਾਂ ਦੇ ਨਾਲ। ਕੁਛ ਹਿੰਮਤਵਾਰ ਹੁੰਦੇ ਨੇ, ਬੋਲ ਪੈਂਦੇ ਨੇ, ਚਲੋ ਬੋਲਦੇ ਹਾਂ, ਹਜ਼ਾਰਾਂ ਚ ਕਿਸੇ ਇੱਕ ਨੇ ਵੀ ਸੁਣ ਲਈ ਤਾਂ ਗੱਲ ਬਣੇਗੀ, ਕੋਈ ਗੱਲ ਨਹੀਂ। ਉਹਨਾਂ ਨੇ ਰਿਸਕ ਲਿਆ, ਉਹਨਾਂ ਨੇ ਖਤਰਾ ਮੁੱਲ ਲਿਆ। ਇਹ ਦੋ ਤਰ੍ਹਾਂ ਦੇ ਫਕੀਰ, ਇੱਕ ਤੇ ਉਹ ਸਨ, ਚਲੋ ਛੱਡੋ, ਇੱਕ ਹੋਰ ਅਮੀਰ ਖੁਸਰੋ ਦਾ ਵੀ ਬੜਾ ਸੁੰਦਰ ਬੋਲ ਹੈ। ਉਹ ਕਹਿੰਦਾ ਅੱਛਾ ਹੋਆ ਦੀਵਾਨਗੀ ਕਾਮ ਆ ਗਈ ਆਪਣੇ, ਤੁਸੀਂ ਮੈਨੂੰ ਪਾਗਲ ਆਖਿਆ, ਠੀਕ ਆਪਾਂ ਵੀ ਕਬੂਲ ਕਰ ਲੈਂਦੇ ਹਾਂ ਪਾਗਲ। ਅੱਛਾ ਹੋਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰਨਾ ਹਮ ਜ਼ਮਾਨੇ ਭਰ ਕੋ ਸਮਝਾ ਨੇ ਕਹਾਂ ਜਾਤੇ, ਕਿਸ ਕਿਸ ਨਾਲ ਮੈਂ ਮੱਥਾ ਮਾਰਨਾ ਸੀ। ਚਲੋ ਚੰਗਾ ਹੋਇਆ ਤੁਸੀਂ ਮੈਨੂੰ ਪਾਗਲ ਆਖਿਆ, ਸਾਡੀ ਜਾਨ ਛੁੱਟੀ। ਕੁਛ ਇੰਜ ਵੀ ਫਕੀਰ ਹੋਏ ਨੇ, ਕਹਿੰਦੇ ਠੀਕ ਹੋਇਆ, ਚੰਗਾ ਹੋਇਆ ਤੁਸੀਂ ਪਾਗਲ ਕਹਿ ਦਿੱਤਾ ਹੈ, ਸਾਡੀ ਜਾਨ ਬੱਚੀ, ਤੁਹਾਡੇ ਨਾਲ ਮੱਥਾ ਮਾਰਨੋਂ ਹਟ ਗਏ, ਤੁਸੀਂ ਆਪੇ ਹੀ ਦੂਰ ਹਟੋਗੇ ਵੀ ਪਾਗਲ ਹੈ। ਅੱਛਾ ਹੋਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰਨਾ ਹਮ ਜ਼ਮਾਨੇ ਭਰ ਕੋ ਸਮਝਾ ਨੇ ਕਹਾਂ ਜਾਤੇ। ਪਰ ਕੁਛ ਐਸੇ ਸਨ ਦਇਆ ਵਸ ਹੋ ਕੇ ਸਮਝਾਉਣ ਨੂੰ ਚੱਲ ਪਏ, ਨਹੀਂ ਸਮਝਾਉਂਦੇ ਹਾਂ, ਚਲੋ ਹਜ਼ਾਰਾਂ ਚ ਕੋਈ ਸ਼ਾਇਦ ਇੱਕ ਅੱਧ ਸਮਝ ਜਾਏ, ਚਲੋ ਬੂਟੇ ਲਗਾਉਂਦੇ ਹਾਂ
ਸ਼ਾਇਦ ਇੱਕ ਨੂੰ ਫੁੱਲ ਫਲ ਲੱਗ ਜਾਣ, ਮਿਹਨਤ ਕਰਦੇ ਹਾਂ। ਜਿਨ੍ਹਾਂ ਨੇ ਇਸ ਢੰਗ ਦੀ ਮਿਹਨਤ ਲਈ ਕੀਤੀ, ਖਤਰਾ ਕੀ ਜੋ ਹੈ ਮੁੱਲ ਲਿਆ, ਬਸ ਉਹੀ ਉਬਲਦੀ ਦੇਗ ਦੇ ਚ ਉਬਾਲੇ ਗਏ, ਉਹਨਾਂ ਦੇ ਹੀ ਬੰਦ ਬੰਦ ਕੱਟੇ ਗਏ, ਉਹਨਾਂ ਨੂੰ ਹੀ ਤਸੀਹੇ ਦਿੱਤੇ ਗਏ, ਉਹੀ ਚਾਂਦਨੀ ਚੌਂਕ ਦੇ ਸ਼ਹੀਦ ਹੋਏ। ਖਤਰਾ ਮੁੱਲ ਲੈ ਲਿਆ, ਕਹਿਣੀ ਹੈ ਜਿਹੜੀ ਗੱਲ ਕਹਿਣੀ ਹੈ ਸੋ ਕਹਿਣੀ ਹੈ। ਬੁੱਲੇ ਸ਼ਾਹ ਕਹਿੰਦੇ ਨਹੀਂ, ਉਤਨੀ ਸੀਮਾ ਤੱਕ ਕਹਿੰਦੇ ਜਿੰਨੀ ਹਜ਼ਮ ਹੋ ਜਾਏ, ਬਾਕੀ ਨਹੀਂ ਕਹਿੰਦੇ ਅਸੀਂ। ਜਿਹੜੀ ਹਜ਼ਮ ਹੋ ਗਈ ਹੈ ਉਹ ਤਾਂ ਸੱਚ ਹੈ ਹੀ ਨਹੀਂ, ਸੱਚ ਕਿੱਥੇ ਹਜ਼ਮ ਆਉਂਦਾ ਹੈ ਜਗਤ ਨੂੰ। ਇਹਦਾ ਮਤਲਬ ਸੱਚਾਈ ਛੁਪਾ ਲਈ, ਚੁੱਪ ਕਰ ਗਏ। ਇੰਜ ਕਹਿ ਲਓ ਬੁੱਲੇ ਸ਼ਾਹ ਇੱਕ ਕਮਜ਼ੋਰ ਫਕੀਰ ਹੈ, ਕਮਜ਼ੋਰ ਰਸ ਦੀ ਤਰਫੋਂ, ਅਧਿਆਤਮਕ ਬਲ ਦੀ ਤਰਫੋਂ ਨਹੀਂ, ਖਤਰਾ ਮੁੱਲ ਨਹੀਂ ਲੈਂਦਾ। ਕਹਿੰਦੇ ਨਹੀਂ, ਚਲੋ ਛੱਡੋ, ਕੌਣ ਮੱਥਾ ਮਾਰੇਗਾ। ਜੇ ਮੈਂ ਕਹਿ ਦਿਆਂ ਕੋਈ ਕਾਫਰ ਨਹੀਂ, ਕਿਉਂਕਿ ਮੁਸਲਮਾਨ ਕਹਿੰਦੇ ਨੇ ਹਿੰਦੂ ਕਾਫਰ ਹੈ, ਜੇ ਮੈਂ ਕਹਿ ਦਿਆਂ ਕੋਈ ਕਾਫਰ ਨਹੀਂ ਤਾਂ ਫਿਰ ਖੈਰ ਨਹੀਂ ਹੈ। ਇਹੀ ਮੁਸਲਮਾਨ ਪਤਾ ਨਹੀਂ ਮੇਰੇ ਨਾਲ ਕੀ ਵਿਵਹਾਰ ਕਰਨ। ਤੋ ਸਾਫ਼ ਕਹਿੰਦਾ ਫਿਰ ਮਾਰਨ ਬੁੱਲੇ ਯਾਰ ਥਾਈ ਤੇ ਗੁਪਤੀ ਬਾਤ ਸੁਖੀਂਦੀ ਹੈ। ਗੁਪਤ ਰੱਖਦੇ ਆ, ਨਹੀਂ ਕਹਿੰਦੇ, ਚੁੱਪ ਰਹਿੰਦੇ ਆ। ਕੁਛ ਤੇ ਚੁੱਪ ਕਰ ਗਏ, ਅਸਲੀਅਤ ਨੂੰ ਜਾਣਿਆ ਲੇਕਿਨ ਆਖਿਆ ਨਹੀਂ। ਪਰ ਕੁਛ ਐਸੇ ਜੋ ਬੋਲ ਪਏ, ਇਹਨਾਂ ਬੋਲਣ ਵਾਲਿਆਂ ਨੂੰ ਪ੍ਰਥਮ ਤੇ ਜ਼ਮਾਨੇ ਨੇ ਕਿਹਾ ਪਾਗਲ ਨੇ, ਸਮੁੱਚੇ ਬਨਾਰਸ ਨੇ ਕਹਿ ਦਿੱਤਾ ਇਹ ਕਬੀਰ ਪਾਗਲ ਹੈ। ਔਰ ਐਸਾ ਕਿਹੜਾ ਤਸਈ ਹੈ ਜਿਹੜਾ ਇਸ ਨੂੰ ਦਿੱਤਾ ਨਹੀਂ ਗਿਆ, ਇਹ ਵੀ ਮੈਂ ਅਰਜ਼ ਕਰਿਆ। ਸਿਕੰਦਰ ਲੋਧੀ ਨੇ ਜੇਲ੍ਹ ਚ ਪਾ ਦਿੱਤਾ ਸੀ, ਮੁਸ਼ਕਾਂ ਬੰਨ ਕੇ ਗੰਗਾ ਹੀ ਸੁੱਟ ਦਿੱਤਾ ਸੀ, ਚੜੀ ਹੋਈ ਗੰਗਾ ਹੜ ਤੇ ਆਈ ਹੋਈ। ਇਹ ਤੇ ਗੱਲ ਵੱਖਰੀ ਹੈ, ਜਿਹੜੀਆਂ ਲਹਿਰਾਂ ਡੋਬਦੀਆਂ ਨੇ ਉਹਨਾਂ ਲਹਿਰਾਂ ਕਰਕੇ ਕਬੀਰ ਕਿਨਾਰੇ ਤੇ ਲੱਗ ਗਿਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ। ਲੇਕਿਨ ਇਹ ਤੇ ਡੋਬ ਦਿੱਤਾ ਗਿਆ ਸੀ, ਇਹਨੂੰ ਗਰਕ ਕੀਤਾ ਗਿਆ ਸੀ। ਕਬੀਰ ਤੇ ਚੋਰੀ ਦਾ ਵੀ ਇਲਜ਼ਾਮ ਲਗਾਇਆ, ਯਾਰੀ ਦਾ ਵੀ ਇਲਜ਼ਾਮ ਲਗਾਇਆ। ਅਗਰ ਕਬੀਰ ਚੋਰ ਹੈ ਤਾਂ ਫਿਰ ਕੋਈ ਸਾਧ ਨਹੀਂ, ਔਰ ਅਗਰ ਕਬੀਰ ਦੁਰਾਚਾਰੀ ਹੈ ਤਾਂ ਫਿਰ ਕੋਈ ਸਦਾਚਾਰੀ ਨਹੀਂ, ਔਰ ਕਬੀਰ ਪਾਗਲ ਹੈ ਤਾਂ ਫਿਰ ਕੋਈ ਸਿਆਣਾ ਨਹੀਂ। ਪਰ ਇਹਦੇ ਸਾਰੇ ਇਲਜ਼ਾਮ ਲੱਗੇ ਨੇ, ਦੂਰ ਕਿਉਂ ਜਾਂਦੇ ਹੋ? ਬਾਬਰ ਨੇ ਗੁਰੂ ਨਾਨਕ ਨੂੰ ਜੇਲ੍ਹ ਵਿੱਚ ਪਾ ਦਿੱਤਾ ਹੈ, ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਜੇਲ੍ਹ ਵਿੱਚ ਪਾ ਦਿੱਤਾ ਹੈ, ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੇਲ੍ਹ ਵਿੱਚ ਪਾ ਦਿੱਤਾ ਹੈ, ਔਰ ਦਿੱਲੀ ਵਿੱਚ ਐਸੇ ਪਿੰਜਰੇ ਵਿੱਚ ਬੰਦ ਕੀਤਾ ਹੈ ਜਿਹਦੇ ਸਤਿਗੁਰ ਹਿਲ ਵੀ ਨਹੀਂ ਸਕਦੇ ਸਨ, ਸੂਲਾਂ ਸਨ, ਖੜੇ ਨੇ, ਨਾ ਬੈਠ ਸਕਦੇ ਸਨ ਨਾ ਹਿਲ ਸਕਦੇ ਸਨ, ਉਸ ਪਿੰਜਰੇ ਚ ਬੰਦ ਕੀਤਾ ਹੈ ਕੋਤਵਾਲੀ ਵਿੱਚ। ਕਸੂਰ ਕੀ? ਕਸੂਰਵਾਰ ਜਗਤ ਵਿੱਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਸੂਰਵਾਰਾਂ ਦੀ ਦੁਨੀਆਂ ਵਿੱਚ ਦਰਅਸਲ ਬੇਕਸੂਰ ਹੋਣਾ ਵੀ ਇੱਕ ਪਾਪ ਹੈ, ਇੰਜ ਕਹਿ ਲਓ। ਸਾਰੀ ਦੁਨੀਆਂ ਦੇ ਇਸ ਪਾਗਲਪਨ ਦੇ ਇਕੱਠ ਦੇ ਚ ਇੱਕ ਸਿਆਣੇ ਦਾ ਜੀਵਣਾ ਔਖਾ ਹੋ ਜਾਂਦਾ ਹੈ। ਇਸ ਵਾਸਤੇ ਕੁਛ ਫਕੀਰ ਐਸੇ ਹੋਏ ਨੇ ਜੇ ਦੁਨੀਆਂ ਨੇ ਪਾਗਲ ਕਿਹਾ ਤੇ ਕਬੂਲ ਕਰ ਲਿਆ, ਠੀਕ ਹੈ ਚਲੋ ਝੰਝਟ ਮੁਕਿਆ, ਮੱਥਾ ਨਹੀਂ ਮਾਰਾਂਗੇ। ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰ ਨਾ ਹਮ ਜ਼ਮਾਨੇ ਭਰ ਕੋ ਸਮਝਾਨੇ ਕਹਾਂ ਜਾਤੇ। ਚੁੱਪ ਕਰ ਗਏ, ਪਰ ਜਿਹੜੇ ਬੋਲ ਪਏ ਨਹੀਂ ਚੁੱਪ ਕੀਤੇ, ਫਿਰ ਤਸੀਹ ਹੈ। ਦੁਨੀਆਂ ਦੇ ਤਮਾਮ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਤਾਂ ਪੁੱਛਿਆ ਜਾ ਸਕਦਾ ਕਿ ਚੋਰੀ ਕੀਤੀ, ਯਾਰੀ ਕੀਤੀ, ਕੋਈ ਕਤਲੋ ਗਾਰਤ ਕੀਤਾ, ਇਸ ਤਰ੍ਹਾਂ ਕੁਛ ਵੀ ਨਹੀਂ ਸੀ। ਇੱਕ ਸੱਚਾਈ ਬਿਆਨ ਕਰ ਦਿੱਤੀ ਜੋ ਜਗਤ ਦੀ ਪਕੜ ਵਿੱਚ ਨਹੀਂ ਆਉਂਦੀ ਸੀ, ਕਿ ਜੋ ਜਗਤ ਨਾਲ ਤਾਲਮੇਲ ਵੀ ਨਹੀਂ ਖਾਂਦੀ ਸੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਦੋ ਤਰ੍ਹਾਂ ਦੇ ਬੰਦਿਆਂ ਦਾ ਜਗਤ ਨਾਲ ਤਾਲਮੇਲ ਨਹੀਂ ਬੈਠਦਾ, ਇੱਕ ਪਰਮ ਸੰਤ ਦਾ ਔਰ ਇੱਕ ਪਾਗਲ ਦਾ। ਜਿਸ ਸੰਤ ਦਾ ਸਮੇਂ ਦੀ ਰਾਜਨੀਤੀ ਨਾਲ ਤਾਲਮੇਲ ਬੈਠ ਜਾਏ, ਭੁੱਲ ਕੇ ਵੀ ਨਾ ਕਹਿਣਾ ਇਹ ਸੰਤ ਹੈ, ਮੈਂ ਅਰਜ਼ ਕਰਦੇ ਹਾਂ ਉਹ ਕੋਈ ਸੰਤ ਨਹੀਂ ਹੈ।
ਜਿਸ ਸੰਤ ਦਾ ਜਗਤ ਦੀ ਸਮਾਜਿਕ ਜ਼ਿੰਦਗੀ ਦੇ ਨਾਲ ਤਾਲਮੇਲ ਬੈਠ ਜਾਏ, ਗੁਸਤਾਖੀ ਮਾਫ ਕੋਈ ਸੰਤ ਨਹੀਂ ਹੈ। ਇਹ ਵੀ ਮੈਂ ਹਕੀਕਤ ਤੁਹਾਡੇ ਸਾਹਮਣੇ ਪਿਆ ਰੱਖਦਾ। ਰਾਜਨੀਤੀ ਨਾਲ ਤਾਲਮੇਲ ਬੈਠ ਜਾਏ, ਇਹਨਾਂ ਤਮਾਮ ਸੰਤਾਂ ਨੂੰ ਵਾਈਟ ਪਾਸਪੋਰਟ ਮਿਲੇ, ਡਿਪਲੋਮੈਟ ਪਾਸਪੋਰਟ, ਹਰ ਤਰ੍ਹਾਂ ਦੀਆਂ ਸਹੂਲਤਾਂ, ਹਰ ਤਰ੍ਹਾਂ ਦੇ ਸੁੱਖ ਜੋ ਰਾਜਨੀਤਿਕ ਚਾਹੁੰਦੇ ਨੇ, ਬੋਲੋ, ਜੋ ਰਾਜਨੀਤਿਕ ਚਾਹੁੰਦੇ ਨੇ ਉਸ ਤਰ੍ਹਾਂ ਜੀਵੋ। ਤੇ ਇਹ ਸੰਤ ਕੋਈ ਰਾਜਨੀਤਿਕਾਂ ਤੋਂ ਉੱਚੇ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਚਾਹੇ ਉਹ ਹਿੰਦੂ ਜਗਤ ਦੇ ਨੇ, ਚਾਹੇ ਉਹ ਸਿੱਖ ਜਗਤ ਦੇ ਤੇ ਚਾਹੇ ਮੁਸਲਿਮ ਜਗਤ ਦੇ ਨੇ, ਉੱਥੇ ਹੀ ਨੇ ਜਿੱਥੇ ਸੰਸਾਰ ਖੜਾ ਹੈ, ਇਹ ਉੱਥੇ ਹੀ ਨੇ। ਪਰ ਜਗਤ ਨੂੰ ਸਮਝਦੇ ਹੈ ਨਹੀਂ, ਜਗਤ ਨਾਲ ਤਾਲਮੇਲ ਬੈਠ ਜਾਂਦਾ, ਖੁਸ਼ ਹੈ, ਬੜੇ ਖੁਸ਼ ਨੇ, ਜਗਤ ਵੀ ਖੁਸ਼ ਆਉਂਦਾ, ਜਾਂਦੇ ਹਾਂ ਸਾਨੂੰ ਅਸੀਸ ਦੇ ਦਿੰਦੇ ਨੇ, ਸਾਡੇ ਲਈ ਅਰਦਾਸ ਕਰ ਦਿੰਦੇ ਨੇ, ਸਾਡੇ ਲਈ ਜੰਨਤ ਦੇ ਦਰਵਾਜ਼ੇ ਖੋਲ ਕੇ ਰੱਖਣਗੇ, ਸਾਡੀ ਬਾਂਹ ਪਕੜਨਗੇ, ਠੀਕ ਹੈ। ਪਰ ਮੈਂ ਅਰਜ਼ ਕਰਾਂ, ਜੋ ਆਪ ਦੋਜ਼ਖ ਵਿੱਚ ਜੀ ਰਹੇ ਨੇ, ਕੀ ਜੰਨਤ ਦੇ ਦਰਵਾਜ਼ੇ ਖੋਲਣਗੇ? ਪਰ ਹੈ ਭਰਮ ਭੁਲੇਖਾ, ਜਗਤ ਵਿੱਚ ਐਸਾ ਹੈ। ਅਕਸਰ ਜਿਨ੍ਹਾਂ ਨੇ ਇਸ ਰਮਜ਼ ਨੂੰ ਸਮਝਿਆ, ਜਾਣਿਆ, ਦੋ ਸ਼੍ਰੇਣੀਆਂ ਚ ਇਹ ਫਕੀਰ ਤਕਸੀਮ ਆਉਂਦੇ ਨੇ। ਇੱਕ ਤੇ ਉਹ ਜੋ ਬੋਲ ਪਏ, ਕਿਹਾ ਕੁਛ, ਔਰ ਜਦ ਕੁਛ ਕਿਹਾ ਤਾਂ ਬਾਬਰ ਜੈਸੇ ਹੁਕਮਰਾਨ ਨੇ ਬੰਦ ਕਰ ਦਿੱਤਾ ਹੈ। ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਵੀ ਕੇਲੇ ਦੇ ਚ ਬੰਦ ਕਰ ਦਿੱਤਾ ਸੀ। ਈਸਾ ਸੂਲੀ ਤੇ ਚੜਿਆ ਹੋਇਆ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਰਹੇ ਨੇ ਏਥਨ ਵਿੱਚ, ਯੂਨਾਨ ਦੇ ਵਾਸੀ, ਹੈਰਾਨਗੀ ਦੀ ਗੱਲ, ਜਿੱਥੋਂ ਸਭਿਅਤਾ ਸਾਰੀ ਦੁਨੀਆਂ ਵਿੱਚ ਫੁੱਟੀ, ਤਹਿਜ਼ੀਬ ਇੱਕ ਖਾਸ, ਉਸੇ ਇਲਾਕੇ ਵਿੱਚ ਇੱਕ ਚੋਟੀ ਦੇ ਦਾਰਸ਼ਨਿਕ ਪੁਰਸ਼ ਨੂੰ, ਇੱਕ ਸੰਤ ਨੂੰ ਸਜ਼ਾਏ ਮੌਤ ਦਿੱਤੀ ਜਾ ਰਹੀ ਹੈ। ਕਹਿੰਦੇ ਨੇ, ਜੋ ਮੈਂ ਇਤਿਹਾਸ ਪੜ੍ਹਿਆ, ਜਿਸ ਮਨਸਫ ਨੇ ਸਜ਼ਾ ਸੁਣਾਈ, ਤਰਸ ਉਸ ਨੂੰ ਵੀ ਆ ਰਿਹਾ ਸੀ, ਪਰ ਵਕਤ ਦੀ ਹਕੂਮਤ ਤੇ ਰਿਆਇਆ ਖਿਲਾਫ ਸੀ ਸੁਕਰਾਤ ਦੇ। ਅੰਦਰੋਂ ਮੁਨਸਫ ਨਹੀਂ ਚਾਹੁੰਦਾ ਸੀ ਇਹਨੂੰ ਸਜ਼ਾਏ ਮੌਤ ਦਿੱਤੀ ਜਾਏ। ਉਹਨੇ ਸਜ਼ਾਏ ਮੌਤ ਦਾ ਫੈਸਲਾ ਸੁਣਾਉਣ ਤੋਂ ਪਹਿਲੇ ਸੁਕਰਾਤ ਨੂੰ ਕਿਹਾ, ਇਹ ਫੈਸਲਾ ਜੋ ਸਜ਼ਾਏ ਮੌਤ ਹੀ ਤੁਹਾਡੇ ਲਈ ਹੋ ਸਕਦਾ ਹੈ, ਵਾਪਸ ਲਿਆ ਜਾ ਸਕਦਾ ਹੈ, ਤੁਸੀਂ ਇਸ ਵਤਨ ਨੂੰ ਛੋੜ ਦਿਓ, ਇਸ ਇਲਾਕੇ ਚੋਂ ਨਿਕਲ ਜਾਓ, ਅਸੀਂ ਕੁਛ ਨਹੀਂ ਕਹਿੰਦੇ ਤੁਹਾਨੂੰ, ਚੁੱਪ ਚਾਪ ਚਲੇ ਜਾਓ। ਤੇ ਸੁਕਰਾਤ ਕਹਿਣ ਲੱਗਾ, ਫਿਰ ਉੱਥੇ ਮੈਨੂੰ ਫਾਂਸੀ ਲੱਗੇਗੀ ਜਿੱਥੇ ਜਾਵਾਂਗਾ, ਫਿਰ ਉੱਥੇ ਜ਼ਹਿਰ ਦਾ ਪਿਆਲਾ ਪਿਲਾਉਣਗੇ। ਕਹਿੰਦੇ, ਫਿਰ ਉਹ ਨਵੀਂ ਥਾਂ ਤੇ ਫਿਰ ਮੈਂ ਨਵਾਂ ਪੁਆੜਾ ਖੜਾ ਕਰਾਂ, ਫਿਰ ਉਹ ਲੋਕ ਮੈਨੂੰ ਜ਼ਹਿਰ ਦਾ ਪਿਆਲਾ ਦੇਣ ਤੇ ਮੈਨੂੰ ਮਾਰਨ, ਬਿਹਤਰ ਹੈ ਤੁਸੀਂ ਮਾਰੋ, ਇੱਥੋਂ ਦੀ ਮੌਤ ਕਬੂਲ ਹੈ। ਹੁਣ ਨਵੇਂ ਸਿਰਿਓਂ ਜਿਸ ਟਿਕਾਣੇ ਤੇ ਮੈਂ ਪਹੁੰਚਿਆ ਕਿ ਤੁਸੀਂ ਮੈਨੂੰ ਸਜ਼ਾਏ ਮੌਤ ਦਿਓਗੇ, ਤਾਂ ਮੈਂ ਜਿੱਥੇ ਜਾਵਾਂਗਾ ਆਖਰ ਮਾਹੌਲ ਇਹੀ ਬਣੇਗਾ। ਮੈਂ ਲੋਕਾਂ ਦੀ ਤਰਜ਼ ਜ਼ਿੰਦਗੀ ਨਾਲ ਸਹਿਮਤ ਨਹੀਂ, ਮੈਂ ਜਗਤ ਦੀ ਰਾਜਨੀਤੀ ਨਾਲ ਸਹਿਮਤ ਨਹੀਂ, ਤਾਂ ਲੋਕ ਤੇ ਖਿਲਾਫ ਹੋਣਗੇ ਔਰ ਅੰਜਾਮ ਇਹ ਹੋਏਗਾ, ਮੈਨੂੰ ਸਜ਼ਾਏ ਮੌਤ ਦਿੱਤੀ ਜਾਏਗੀ, ਇੱਥੇ ਹੀ ਕਬੂਲ ਹੈ, ਮੈਨੂੰ ਮਾਰੋ। ਅਸ਼ਕਬਾਰ ਅੱਖਾਂ ਦੇ ਨਾਲ ਸਜ਼ਾਏ ਮੌਤ ਸੁਣਾਈ ਗਈ, ਔਰ ਉਸ ਵਕਤ ਦਾ ਇਲਾਜ ਜੋ ਹੈ ਉੱਥੇ ਇੱਕ ਤੌਰ ਤਰੀਕਾ ਸੀ, ਜ਼ਹਿਰ ਦਾ ਪਿਆਲਾ ਦੇ ਕੇ ਸਜ਼ਾਏ ਮੌਤ, ਜ਼ਹਿਰ ਦਾ ਪਿਆਲਾ ਦਿੱਤਾ ਗਿਆ। ਇਹ ਜਦ ਪੀਣ ਲੱਗਾ, ਮੁਨਸਫ ਨੇ ਸੁਤੇ ਸਿੱਧ ਪੁੱਛ ਲਿਆ, ਕੋਈ ਘਬਰਾਹਟ, ਕੋਈ ਚਿੰਤਾ, ਕੋਈ ਤੁਹਾਡੀ ਮਨੋ ਦਸ਼ਾ, ਮੈਂ ਜਾਣਨਾ ਚਾਹੁੰਦਾ ਕੀ ਹੈ? ਸੁਕਰਾਤ ਕਹਿੰਦੇ ਨੇ, ਜੇ ਮਰ ਕੇ ਵੀ ਮੈਂ ਨਹੀਂ ਮਰਨਾ ਤਾਂ ਚਿੰਤਾ ਕਿਹੜੀ ਗੱਲ ਦੀ, ਤੇ ਜੇ ਮਰ ਕੇ ਮੈਂ ਮਰ ਹੀ ਜਾਣਾ ਹੈ ਤਾਂ ਫਿਰ ਚਿੰਤਾ ਕਿਹੜੀ ਗੱਲ ਦੀ? ਦੋਵੇਂ ਬੋਲ ਬੜੇ ਗਜ਼ਬ ਦੇ ਕਹੇ, ਜੇ ਮੈਂ ਮਰ ਕੇ ਵੀ ਨਹੀਂ ਮਰਨਾ ਤਾਂ ਫਿਕਰ ਕਿਹੜੀ ਗੱਲ ਦਾ, ਤੇ ਜੇ ਮੈਂ ਮਰ ਕੇ ਮਰ ਹੀ ਜਾਣਾ ਫਿਰ ਕਾਹਦੀ ਚਿੰਤਾ? ਭਾਵੇਂ ਉਹਨਾਂ ਲੋਕਾਂ ਦੇ ਪੱਲੇ ਕੁਛ ਪਿਆ, ਭਾਵੇਂ ਨਾ ਪਿਆ, ਪਰ ਇਹ ਦੋ ਲਫ਼ਜ਼ਾਂ ਚ ਬਹੁਤ ਵੱਡੀ ਗੱਲ ਕਹਿ ਗਿਆ। ਜਦ ਮੈਂ ਮਰ ਕੇ ਵੀ ਨਹੀਂ ਮਰਨਾ ਤਾਂ ਫਿਰ ਚਿੰਤਾ ਕਿਹੜੀ ਗੱਲ ਦੀ? ਤੇ ਵਾਕਈ ਮਰ ਹੀ ਜਾਣਾ ਫਿਰ ਕਿਹੜੀ ਚਿੰਤਾ?
پھر کیڑی گل دی چنتا، زہر کا پیالہ اس نے خوشی خوشی نال پی لیا، سولی تے چاڑ دیتا گیا ایک بے قصور عیسیٰ، ساری زندگی در در دیاں ٹھوکراں چ لنگی محمد صاحب دی، بدر دی لڑائی دے چ آپ دے اگلے دند بھی پتھر نال توڑ دیتے گئے سن، محمد صاحب دے اگلے دوویں دند توڑ دیتے گئے سن، پتھر چک کے ایسا زور دا ماریا کہ دوویں دند توڑ دیتے گئے، اور جوان شریر ہوئے تے پختہ دند ہوون تے پتھر نال توڑے جان، تسی خود اندازہ لگاؤ کتنی پیڑا ہوئی ہونی ہے، شریر نو کتنا کشٹ ہویا ہونا ہے، ساری دی ساری زندگی دھن گرو گوبند سنگھ جی مہاراج دی سنگرش وچ لنگی ہے۔ اللہ یار خان تے کہندے نے، آدا نے کبھی تجھ کو سنبھلنے نہ دیا تھا، آرام سے پہلو کو بدلنے نہ دیا تھا، تسی تے ایک رات بھی سکھ دا آرام نہیں کر سکے، ساری زندگی سنگرش دے چلنگی، بھج دوڑ دے چلنگی۔ اللہ یار خان کہندا ہے اے تے ساگر دی طرح نے، جویں اوپر لہراں ادھر بھج رہی ہیں ادھر بھج رہی ہیں، تھلے ٹھہراؤ ہے، اندروں اے درویش نے باروں تے بالکل راجے ہیں، بھج دوڑ بڑی ہے پر اندر بردی ٹکی ہوئی ہے۔ اسے نو نند لال کہندے نے، حق حق اندیش گرو گوبند سنگھ، بادشاہ درویش گرو گوبند سنگھ، باروں بڑی بھج دوڑ ہے، اندر سکون ہے شانتی ہے تے بھانے دچ رضا دچ رہن دی برتی بھی ہے، پو ماں دی ٹھنڈی رات ہے، پیراں چ جوتی نہیں، سنگی ساتھی بھی نہیں، دو دن دا ان بھی پیٹ دچ نہیں گیا، اور ماچھی واڑے دا اے مرو تھل ٹھنڈی ریت، اتھے ہی سو کے آپ کہندے نے، یارڑے دا سانو ستھر چنگا، پٹ کھیڑیاں دا رہنا۔ جگت دے اوتاری پرشاں نال سنسار نے کیتا کی ہے تال میل نہیں بیٹھا۔ میں پھر عرض کراں، جس سنت دا سنسار نال تال میل بیٹھ جائے سنسار تو کوئی اچا نہیں، یہ بھی میں عرض کرتے ہیں، جس سنت دا راجنیتی نال تال میل بیٹھ جائے اجوکے راجنیتکاں نال یا پرانیاں نال، وہ انہاں راجنیتکاں تو کوئی اچا نہیں ہے، اتنا ہی ہے، نہیں تال میل بیٹھے گرو نانک دا بابر نال، نہیں تال میل بیٹھے گرو ارجن دیو جی دا جہانگیر نال، نہیں تال میل بیٹھے گرو ہرگوبند صاحب جی مہاراج دا شاہ جہاں نال، اور نہیں تال میل بیٹھے گرو گوبند سنگھ جی دا اورنگزیب نال، بالکل نہیں بیٹھے۔ اور اقبال نے تے بہت قیمتی گل کہہ دی، کہندے سارے سنسار وچ دو پرش ایسے نے جو ادو بھی نہ سمجھے گئے اج بھی نہ سمجھے گئے، کچھ سما پا کے باقی مہاپرش انہوں دی کچھ سمجھ آئی تے لوگاں نے پوجنا شروع کیتا، جیسے کہ عیسیٰ نو ادو تے اصولی تے چاڑیا، ادو تے محمد صاحب دا جیونا حرام کیتا ہویا سی، ہن سارا عرب مسلمان، پر ایک حقیقت ہے دو پرش انہاں نو اپنے دیش دے وچ بھی رتبہ نہیں ملیا، ایک مہاتما بدھ ایک گرو گوبند سنگھ، انہاں دوہاں نو نہیں ملیا۔ غضب دی گل، دوہاں دا جنم بھی بہار دے وچ ہے، مہاتما بدھ بھی بہار دے وچ پیدا ہوئے، دھن گرو گوبند سنگھ جی مہاراج بھی بہار دے وچ پیدا ہوئے، پٹنہ بہار اس علاقے وچ، یہ قبول کیوں نہیں ہوئے؟ ورن ونڈ نو منن تو انکار کر دیتا مہاتما بدھ نے، اور ورن ونڈ دیاں دھجیاں اڑا دیتیاں گرو گوبند سنگھ جی نے، ذات پات نو منن تو انکار کر دیتا مہاتما بدھ نے، اور ذات پات نو منن تو انکار کر دیتا گرو گوبند سنگھ جی نے، براہمن دی رو ریتی تو بالکل نرالی چال چلی مہاتما بدھ نے، اور کلگی در نے بھی صاف کہہ دیتا، جب اے گئے بپرن کی ریت میں نہ کروں ان کی پرتیت۔ بپر ریتی کی ہے کہ جنم تو ہی کوئی شودر ہے، جنم تو کوئی براہمن ہے، جنم تو کوئی براہمن نہیں ہو سکتا، جیون تو براہمن ہو سکتا ہے، جنم تو کوئی شودر نہیں ہو سکتا، جیون تو شودر ہو سکتا ہے،
जन्म तो कोई संत नहीं हो सकता, जीवन तो संत होवेगा। ते जन्म तो कोई चोर नहीं हो सकता, जीवन तो चोर होवेगा। कर्म करके पहचान होवेगी, पर वो जन्म तो पहचान करते सन, कर्म तो नहीं। महात्मा बुद्ध सहमत नहीं हुए, मनुख की पहचान उसके कर्म तो होवेगी, जन्म तो नहीं। हो सकता है कि चोरां दे घर भी संत पैदा हो जाए, किसी दुष्ट घर दे च भी संत पैदा हो जाए। होया है प्रहलाद, होया है हरनाकश की है दुष्ट है, ते प्रहलाद की है संत है। और हो सकता है किसी देवते दे घर दे च भी दैंत पैदा हो जाए, बहुते होए ने गुस्ताखी माफ। गुरु रामदास जी महाराज गुरु नानक की गद्दी दे वारस, ते पृथ्वी चंद की है, उदा ते जहांगीर नाल तालमेल बैठे सी, उते ताजिंदगी गुरु अर्जन देव जी नाल झगड़ता रहा, उते अपने पिता नाल भी लड़ता रहा। गुरु रामदास जी महाराज नूं कहना भी पिया, काहे पूत झगरत हो संग बाप, जिनके जने बडीरे तुम हो तिन स्यों झगरत पाप। पर झगड़ता सी, ये लड़ता सी। खैर मुख्तसर जो है मैं अर्ज करा, एक कमी है धार्मिक दुनिया दे, जद कोई देख लेंदा है दिखा नहीं सकता, जद कोई समझ जाता है पूर्ण तौर ते समझा नहीं सकता। बहुत बोले ने, बहुत बोले ने, कई दफा जगत दे अवतारी पुरुष कौन समझे है, ते किदी समझ च आया है, किसने अपनाया है। समझाण दे च असमर्थ रहे ने महापुरुष, और फिर जगत नाल सहमत ना होने करके जगत मुखालफत ते भी आया है, बड़ी भारी मुखालफत। मैं अर्ज करा, महात्मा बुद्ध दे पैर हिंदुस्तान दे चों उखाड़ दिते गए सन, उखड़ गए, अज तक उखड़े हुए हैं। भावें अंबेडकर ने यतन करके कोशिश करके दोबारा लाने की कोशिश की थी, उतनी गल नहीं बनी। और इसे तरीके दे नाल धन गुरु गोबिंद सिंह जी महाराज के भी पैरों आदि काल तो उखाड़न की कोशिश हुई, यह भी मैं अर्ज करते हैं। एक गल वखरी है, कुछ बात है कि ऐसी, हस्ती मिटती नहीं हमारी, सदियों रहा है दुश्मन दौरे जमा हमारा। वरना सिखी दे आदि काल तो ऐसा हो है। खैर मुख्तसर जो मैं अर्ज करा, वकत दे राजनीतिका नाल गुरु नानक दी नहीं बनी, गुरु अर्जन देव जी दी नहीं बनी, गुरु गोबिंद सिंह जी दी नहीं बनी। सुकरात वकत दी राजनीति नाल सहमत नहीं होया सी, ईसा सहमत नहीं होया, मुहम्मद सहमत नहीं होया, सारा इतिहास पढ़ के वेख लो। इस वास्ते समाज नूं ते राजनीति नूं ए कबूल भी ना होए, और किधरे किधरे कह दिता गया पागल ने, साफ कह दिता कि गुरु नानक देव जी महाराज नो उतने चमड़े ने। आप कहते हैं दूर क्यों जाओ, गालबन सन दूर क्यों जाओ, गालबन सन कोई 40 देश महात्मा गांधी दे मुंहों भी निकल गया सी कि गुरु गोबिंद सिंह भुला होया रह बर है। विचार की गल करद्या करद्या तलवार की गल कर लगते हैं। शांति नाल पेश आने वाला एकदम क्रांति ते आ गया। बड़ौदे दे बहुत वड्डे जलसे दे च उन्हां दे बोल सन। खुशकिस्मती है उन्हां दिनां च जिंदा सन प्रिंसिपल गंगा सिंह, बहुत सियाणे, बड़े सुलझे है, बड़े आला दिमाग दे मालिक। वो जा पहुंचे गुजरात अहमदाबाद दे च, उदों महात्मा गांधी अहमदाबाद दे सन। और जद अपना तारफ कराया कि मैं सिख मिशनरी हाँ, सिर्फ इस विषय ते थोड़े नाल विचार करन लई आया कि गुरु गोबिंद सिंह एक पुल्ला होया रह बर है। खैर राजी हो गए। प्रिंसिपल गंगा सिंह ने कहा, आप गीता दा पाठ करदे हो और गीता नूं मां कहिंदे हो। हां मां है मेरी, सवेरे शाम ते गीता दा पाठ करदे सन। ते गंगा सिंह कहन लगे, थानू पता है
इस मां करके महाभारत का युद्ध होया सी। यह मां ना होंदी युद्ध नहीं होना सी, इस मां ने युद्ध कराया है। इतना वड्डा खून खराबा इस मां करके होया, जिस मां नूं तुसी दिन रात नाल लई फिरदे हो, गीता करके होया है। अर्जन हथियार सुट के मैदान जंग छोड़ के जा रहा सी। उन्हें साफ कह दिता सी, ऐ भगवान मैं नहीं लड़ना, इस सामने मेरा चचेरा भरा है दुर्योधन, इस सामने मेरा पितामा खड़ा है भीष्म, और उस सामने मेरा गुरु खड़ा है मेरे नाल लड़न वास्ते द्रोणाचार्य। अपने गुरु नू मार के, अपने पितामे नू मार के, अपने भरा नू मार के अगर मैनु जित मिली भी, इस तरह के सिंघासन ते बैठ के मैं की राज करना है, सवाय रोना ही होवेगा। मैं इस तरह का राज नहीं चाहिए। जो अपने भरावां नूं मार के मिले, अपने बुजुर्गां नूं मार के मिले, ते अपने गुरु नूं मार के मिले, ये अर्जन की सोचनी बड़ी गजब दी। पर कृष्ण समझांदे ने अर्जन, अपने जिस्म दे उत्ते अगर कोई मवादी फोड़ा निकल आए ते बड़ी पीड़ा होवे, बड़ी दर्द होवे, ते ये थोड़ी आखी दा इस नूं चीरा नहीं देना, मवाद नहीं कढ़नी। ठीक है, फोड़ा अपना है, बिल्कुल अपना है, तां वी जरा दे हवाले असीं करांगे, नूं चीर देवे, मवाद कढ़ देवे, ताकि शरीर नूं शांति मिले। ये सब तेरे अपने ने, पर अर्जन देश धर्म नूं ते मनुखता नूं चमड़े मवादी फोड़े ने, तो इन्हां नूं चीर दे, तैनूं कोई पाप नहीं लगेगा। कहिंदे ने इस ढंग नाल समझाया अर्जन ने, सुट्टे हुए शस्त्र फिर चुक ले। अला यार खां जोगी ने भी इसका जिक्र किया है, और बड़े सोहने अंदाज दे, कटवा दी शिश शाम ने गीता को सुना कर, गीता दा फिलसफा सुना के सुट्टे हुए हथियार चुकवा दिते श्री कृष्ण ने, अर्जन ने चुक ले। अला यार खां कहिंदा है गीता दा फिलसफा सुना के किसी दे अंदर बीरस भरना ए गल कुछ होर है, पर ए गुरु गोबिंद सिंह तेरी गल कुछ होर है। क्यों? कटवा दिए शिश शाम ने गीता को सुना कर, रू फूंक दी गोबिंद ने बेटों को कटा कर। गीता दा फिलसफा सुना के किसी अंदर जोश भरना ए गल कुछ होर है, पर अपने ही बच्चियां नूं शहीद करा के किसी अंदर मरण दा चाव पैदा करना ये गल कुछ होर है। अला यार खां, किसी नूं पानी विच तैरना सिखाना होवे पहले आप तैरना पैंदा है, किसी नूं मरण दी जाच सिखानी होवे पहले आप मरना पैंदा है, नहीं तो मुश्किल हो जाती है गल। ये अला यार खां कहिंदा है। खैर, जद गंगा सिंह ने कहा इस मांग करके युद्ध होया है, जंग हुई है, बड़ा भारी खून खराबा होया है, तो यह मां भी भोली हुई रैबर हुई, पर कृष्ण भी भोले रैबर होया। अर्जन ते जा रहा सी, वो ते कहिंदा सी मैं हिमालिया चले जाना है, मैं उत्तराखंड जाना है, तप करना है, जप करना है, मैं नहीं लड़ना, यह राजपाठ मैनू नहीं चाहिए, मेरे मन विच बैराग पैदा हो गया है, लड़े बिना बैराग पैदा हो गया है, क्योंकि मैं सोचता पाया अगर जित भी हो गई पिरामा नूं मारांगा, गुरु नूं मारांगा, पितामे नूं मारांगा, ते फिर राजपाठ मिलेगा, इस सारी जिंदगी मेरे मन ते बोझ पिया रहेगा कि मैं अपने पिरा नूं मार के राज लिया है, मैं अपने गुरु नूं मारिया है, मैं अपने पितामे नूं मारिया, मैं नहीं लड़ना। लेकिन कृष्ण ने लड़ाया, आखिया नहीं, पावे तेरा भरा है पर दुष्ट है, देश धर्म नूं चमड़े होया मवादी फोड़ है, गलत है, पावे तेरा गुरु गुरु है पर गलत पक्ष ले रहा है। वाकई इस गुरु ने गलत पक्ष लिया, भरी सभा विच द्रौपदी नगन कीती जा रही है, गुरु बोलदा नहीं, भरी सभा दे द्रौपदी नगन कीती जा रही है, भीष्म पितामा बोलदा नहीं, ये वक्त दे गुरुआं दा हाल सी। जब गुरु ही आवाज नहीं उठाते पे जुलम के खिलाफ, तो बाकिया ने की खाक उठानी सी, किस तरह उठानी सी। इस वास्ते कृष्ण ने कहा भावे गुरु है
پر اس سچ دے پک دے چ نہیں کھڑا، پاویں تیرا پتامہ ہے پر اے بھی جھوٹ دی مدد تے کھڑا ہے، تو چیر دے انہاں نوں، پاپ سارا میرے ذمہ ہے، اس دا میں سنکلپ کردا تو لڑ۔ اے ہلہ شیری کرشن نے دتی، سٹے شستر چک لے۔ تو پرنسپل گنگا سنگھ نے کہا اس مہابھارت دے یدھ بارے، اس خون خرابے بارے، اس گیتا بارے جس نوں تسی ماں کہندے ہو، اس بارے آپ دی کی رائے ہے؟ پہلے تے مہاتما گاندھی نے کہا یہ یدھ نہیں ہوا، یہ مانسک یدھ کی بات ہے، یہ لڑائی اندر ہوئی، یہ باہر نہیں ہوئی۔ تو گنگا سنگھ جیسا روشن دماغ بندہ کہنے لگا جی یہ لڑائی کرکشیتر دچ نہیں ہوئی، صرف اندر ہی ہوئی ہے، تو پھر کرشن جی بھی متھرا دچ نہیں ہوئی، کوئی اندر ہی ہوئے ہون گے، وہ بھی کوئی نہیں ہوئے۔ کہندے نے مہاتما گاندھی نے اپنے بول واپس لے، اے میں سمجھدا اس دی بزرگی سی کہ اس نے قبول کر لیا، بولو یہ میں تھا جو انہوں دا ہندی دا تے گجراتی دا پیپر نکلدا سی، اس دے چ انہوں نے تسلیم کیتا بھی میرے کول شبد غلط نکلے ہیں، میں سکھ جگت تو معافی منگنا۔ اس نے اپنے شبد واپس لے سن، اپنے بول واپس لے سن، ورنہ بھارت دے تمام پراچین اوتاری پرش اپنے ہاتھ وچ شستر رکھدے نے، رام دے کول دھنش بان ہے۔ یہ گل وکھری ہے، مہاتما گاندھی دا دھارمک تال میل تے بیٹھا کرشن نال، لیکن راجنیتک تال میل کرشن نال نہیں بیٹھے، وہ رام راج چاہتے سن۔ کہندے راج چاہیے رام دا، کمال دی گل، دھرم چاہیے کرشن دا، راج چاہیے رام دا، کرشن دا راج نہیں چاہیے۔ رام راج دی وہ گل کرتے رہے، رامائن ایک دن بھی نہیں پڑھتے سن، پڑھتے گیتا سن۔ کارن شری کرشن، وہ انہوں دی سوچ نہیں، کسی وقت خلاصہ میں تھوڑے سامنے رکھاں گا۔ وہ کہندے سن ایک پاسے منک ہے، ایک پاسے قانون ہے، تے جے میرے سامنے مسئلہ کھڑا ہو جائے، قانون نو بچانا ہے کہ منک نو بچانا ہے، تو میں منک نو بچاواں گا، قانون رد ہوندا ہے تے ہون دے۔ منک قانون لئی نہیں ہے، قانون منک لئی ہے۔ منک مریادا لئی نہیں ہے، مریادا منک لئی ہے۔ رام دا فیصلہ یہ سی جے منک سامنے تے مریادا سامنے، تے دوہاں دے چ اک نو بچانا ہوئے گا، منک نو قربان کر دیاں گے، مریادا بچاواں گے، اس واسطے انہاں نو مریادا پرشوتم آکھیا گیا۔ مریادا بچاواں گے، بندے نو پھانسی تے چاڑنا ہے تو چاڑ دیاں گے۔ براہمناں دی بنائی ہوئی مریادا سی کہ شودر وید نہیں پڑھ سکدا، اور شودر وید نہیں سن سکدا، اگر سن لوے تو اودے کن دے سکا ڈال دو اور اونوں پھانسی تے چاڑ دو۔ رام راج دے شمبھوک نام دے جیور نو پھانسی تے چاڑیا گیا۔ میں تے بھارت دے ایسا بھی آکھیا، رام راج چاہندے ہو، جتنے شودر نے انہوں پھانسی دے چاڑنا پے گا، کیونکہ رامائن بھی پڑھتے ہیں، وید بھی ہوں سنن لگ پے ہیں، مندر چ بھی جان لگ پے ہیں، کدھرے تسی نہیں بھی انہوں جان دیندے، انہوں دے سارے دے کنا چ شیشہ ڈالنا پے گا، پھانسی تے چاڑنا پے گا، رام راج دے یہی کچھ ہویا سی۔ اور جی کدھرے کسی دھوبی نے، کسی نے ایویں خاما خاں ساڈی پتنی دے تے شک کیتا، تے گھروں بھی کڈنا پے گا، کیونکہ رام نے گھروں کڈ دیتی سی تو بھی کہنے تھے۔ پھر جس کسی پڑوسی نے انگل اٹھائی کہ استری ٹھیک نہیں تو گھروں کڈو۔ جتھے تک مریادا تے قانون دا سوال ہے، کرشن دا یہ کہنا سی کہ میں پھر منک نو بچاواں گا، مریادا قربان ہوندی تے ہون دو۔ رام کہندے سن نہیں، میں مریادا نو بچاواں گا، منک قربان ہوندا تے ہون دو۔ اس واسطے گاندھی ہی راج تے چاہتے سن رام دا، دھرم چاہتے سن کرشن دا، کیونکہ کرشن دے دھرم دے چ گیان بڑا سی، جو گیتا دا فلسفہ ہے بڑا گیان ہے، بڑی گہریاں گلاں نے، ارجن دے بہت اچے اچے پرشن نے، اور کرشن دا بہت بڑا جواب ہے۔ اور غزب دی گل، جس نے شستر چکے ہون تے اپنے گیان تے دلیلاں دے نال پھر شستر چکوا لوے، تو دلیلاں تے بڑیاں پربل سن، سمجھان دا ڈھنگ تے بڑا پربل سی، رام کول نہیں سی، یہ بھی میں عرض کر دیں۔ اس واسطے ہندو جگت 14 کلاں اوتار مندا ہے رام نو، 16 کلاں مندا ہے کرشن نو، اس نو وڈا مندا ہے، اس نو مہان مندا ہے۔ دھن گرو گوبند سنگھ

کہہ رہے ہیں گجرات دے علاقے دا رہن والا سی، ضلع گجرات پنجاب دے جو رہ گیا لاہور تو پرے، پیدا ماریا ہویا کہہ رہے ہوں گا یا لوب دا ماریا ہویا کہہ رہے ہیں، تو گرو گوبند سنگھ بارے کہنا ہے کہ روح زمین تے اس طرح دا پرش نہیں ہویا اور مسلمان ہو کے لازمی ہے کہ تو خوش آمد کر رہے ہیں لوب وس ہو کے. پتا ہے اگے اس نے کی آخیا ہے، اللہ کی سوگند ہے نانک کی قسم ہے، جتنی بھی ہو گوبند کی تعریف وہ کم ہے. کہندا خدا دی قسم میں چکدا، میں جو کچھ کہہ رہا ہوں یہ میرے پھوکے جذبے نہیں ہیں، میں سٹڈی کیتی ہے، گرو گوبند سنگھ نو پڑھیا ہے، میں گرو گوبند سنگھ جی نو بات کیا ہے. اللہ کی سوگند ہے نانک کی قسم ہے، جتنی بھی ہو گوبند کی تعریف وہ کم ہے. ہر چند میرے ہاتھ میں پرزور قلم ہے، میرے ہاتھ دے جڑی قلم ہے بانیے دی قلم نہیں ہے، حساب کتاب لکھن والی شاعر دی قلم ہے، نغمے نکلتے ہیں، فلسفہ نکلتا ہے، گیت نکلتا ہے، گہرائیاں نکلدیا نے. ہر چند میرے ہاتھ میں پرزور قلم ہے، ستگر کے لکھوں وصف کہاں تاب رقم ہے. پھر بھی میری اس قلم وچ اتنی طاقت نہیں کہ گرو گوبند سنگھ جی مہاراج دی جیونی بیان کر سکے. ایک آنکھ سے کیا بلبلا کل بہر کو دیکھے، ساگر کو یا مجدھار کو یا لہر کو دیکھے. ایویں وچکار گل آ گئی، جنہاں نے جانیا وہ پورن طور تے جنا نہ سکے، جنہاں نے ویکھیا وہ پورن طور تے وکھا نہ سکے. جگت نے کہہ دیتا اے بولے ہوئے رہبر نے پاگل نے، چاہے وہ کبیر ہے، چاہے گرو نانک، چاہے گرو گوبند سنگھ جی. کتھے قبول ہوئے گرو ارجن دیو جی، اگر قبول ہوں دے تو تتی توی تے نہ ہوں دے. کتھے قبول ہوئے گرو تیگ بہادر صاحب. میں پھر عرض کراں، جو سنت مہنت اوتار سمے دی راجنیتی نو قبول ہو جان اس راجنیتی تو اچے نہیں نے. جڑے سنت مہنت دھارمک پرش اس سمے دے سماج جو ہے قبول ہو جان، اس طرح دی سماجک زندگی تو اچے نہیں نے. بس اتنی ایک پہچان ہے، ایک کسوٹی ہے، ایک پہچان ہے، یہ اتے ہی نے جتھے راجنیتی ہے، اس تو اچے نہیں نے. یہ اتے ہی نے جتھے کہ سماج جی رہے ہیں. جدکہ گرو امرداس جی مہاراج کہندے نے بھگتاں تے سنساریاں جوڑ کدے نہ آیا. تو میں عرض کر رہا سی ایک برتی پیدا ہوندی ہے جس نو کہندے نے اداس برتی. اس دا خلاصہ میں کل تھوڑے سامنے کراں گا، میں دیکھ لیا وقت کافی ہو گیا تے تھانوں بہتا لیٹ نہ کریے. سویرے آپ نے کم کاراں چ جانا ہوندا، آپاں تے گھنٹہ گھر کرنی ہے تے پھر ویلے پھر خاما کر تھانوں ساریاں نو جو ہے ایویں نہ ویلا کریے. کل پھر اس لڑی نو اگاں توراں گے. اداس ہوئے بنا پرماتما دی تلاش کٹھن ہے، اوکھی ہے، نہیں ہو سکے. ستنام کرتا پرکھ نربھو نروئر اکال مورت اجونی سیبھنگ گر پرساد بے سمار اتھا اگن اتول جیوں بلاو تیوں نانک داس بولے. سنمان یوگ گرو روپ ساتھ سنگ جیو فتح پروان کرنی، واہگرو جی کا خالصہ واہگرو جی کی فتح. لڑی وار آپ وچار سرون کر رہے ہو شام دے دیوان وچ، اتنی لمبی تے لڑی نہیں کرنی سی پر ہو گئی. جپ جاپ اے بنیادی مول بانیاں. اج بھائی ہرچرن سنگھ جی وچار کر رہے سن کہ بہت سارے ایسے سجن نے جنہاں نو جاپ صاحب کنٹھ نہیں پڑھ نہیں سکدے. انہاں دے چ ایک وشیشتا ہے، اے واجے جوڑی نال جاپ صاحب پڑھا کے قریباً قریباً کئیاں نو کنٹھ کرا دیں دے نے، شدھ کرا دیں دے نے. شاید اے اٹھ یا نو تاریخ تو اگلے بھی تھوڑے سامنے اس طرح رات نو کریا کرنگے. اے داس دے بہت پرانے ساتھی نے، غالباً سن 58 59 تو بہت پرانے ساتھیاں دے چون.
گرمکھ سجن نے خیر مختصر میں عرض کراں، جپ مول ہے، جپتے ہی ساری گرمت کھڑی ہے، جپتے ہی ساری سکھی کھڑی ہے، جپ کڑ دے تے سکھ سکھ نہیں ہے۔ گرو دی مت ساری جپ دی ویاکھیا ہے، جپ دی پریرنا ہے۔ جپو تا ایکو ناما اور نرافل کاما، یہی جپ جاپ بن جاندا ہے۔ نرمانتا دی مورتی سجدے انت روپاں نو سجدہ، یہ جپ جاپ جد بنتا ہے تو یہی جاپ بیراگ بن جاتا ہے۔ جپ جو رسنا دوارا ہے، جاپ جو پرانا دوارا ہے، بیراگ، یہ پرش ہوں سنسار تو اکھڑ گیا ہے، رہندا جگت دچ پیا ہے پر جگت تو اکھڑ گیا ہے، رہندا پروار دچ پیا ہے پر پروار تو اکھڑ گیا ہے۔ اس طرح جیسے ایک دلیل داس نے دیتی سی، پکا ناریل ہال دے اندر ہی ہے جی گری، لیکن سمبند توڑ بیٹھی ہے تے ہال دے اندر، پر ہن ہال نال کوئی رشتہ نہیں رہا۔ جد کچی سی تے ہال نال چمڑی ہوئی سی، ہن نہیں۔ بیراگ جیسے پکدا ہے، منک اس سنسار دے کھول نو، شریر دے کھول نو، پروار دے کھول نو چھوڑدا ہے، رہندا پروار دے چ ہے لیکن نرلے، رہندا سنسار دے چ ہے نرلے، رہندی آتما اس شریر دے چ ہے نرلے۔ اس طرح دا پرش قریباً قریباً ہر وقت اداس ہوے گا، جگت دے سمجھ آ جائے گی اس نو ایسا کچھ بھی نہیں جس دے میں جی سکاں، بیراگ۔ اور اسی اداس برتی دیتے سنیاس کھڑا ہے، جیسے کل داس نے عرض کی تھی، رے من ایسو کر سنیاسا، من سے سدن سبہ کر سمجھو من ہی ماہیں اداسا۔ جو من تو اداس ہو جائے وہ سنیاسی ہو جاندہ ہے۔ اداس منک ہے تین چار کارنا کر کے ہو سکتا ہے، گیان کر کے، کتھا کیرتن سنے ہاں تے کتھا کیرتن چوٹ کر گئی، اداس ہو گئے، سمجھ آ گئی۔ دوسرا تارکک ہے، کتھا کیرتن نے تے چوٹ نہیں کی تھی، اور سوچدا بہت زیادہ ہے، وچاردا بہت زیادہ ہے، اور اس دے اپنے وچار اتنے پربل، اتنی سوچنی پربل ہو گئی کہ سنسار تچھ محسوس ہوندا ہے۔ بڑے بڑے عظیم چنتک دارشنک فلاسفر اداس ہی رہندے نے، اور میں عرض کراں جتنے او بے چین تے اداس رہندے نے اتنا ہور کوئی بھی نہیں۔ جتنے او زیادہ سوچدے نے اتنا سنسار آسار پرتیت ہوندا ہے۔ اتنی گلتی سپشٹ ہے کہ سنیاس تے اداس برتی دا چولی دامن دا ساتھ ہے۔ جو اس جیون تو اداس نہیں، وہ پرم جیون دی تلاش نہیں کرے گا۔ جو پدارتھاں تو اداس نہیں، وہ پرماتما دی تلاش نہیں کرے گا۔ یا انج کہہ لو، پرماتما دی تلاش کون کر رہا ہے جو پدارت تو اداس ہو گیا ہے؟ پرم جیون دی کھوج کون کر رہا ہے جو اس جیون تو اداس ہو گیا ہے؟ نرنکار دی تلاش کون کر رہا ہے جو سنسار تو اداس ہو گیا ہے؟ سنسار تو اداسی کچھ کارنا کر کے ہوندی ہے، پرتھم گیان کر کے، دوسری اپنی نجی سوچنی کر کے، تیسرا کوئی چوٹ لگ جائے بڑی گہری سنسار تو اداس ہو جاندا ہے۔ چوتھا، اس سنسار دس جو کچھ پراپت کرنا چاہندا ہے نہیں ہویا، اداس ہو جاندا ہے۔ لیکن پھر بھی اس طرح دے اداس بندے دی جس دی سنسار دے چجے پورتی نہیں ہوئی، ایک نکی جی آسا بنی رہندی ہے، چلو اج پورتی نہیں ہوئی کل ہو جائے گی، یہ پورن طور تے نراش نہیں ہوندا۔ پر جو نجی سوچنی کر کے ہے،
ਉਹ ਤੇ ਪੂਰਾ ਉਦਾਸ ਹੋ ਜਾਂਦਾ ਹੈ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਦੀਵਾਨੇ ਗਾਲਬ, ਹਾਲਾਂਕਿ ਸੰਸਾਰੀ ਪੱਧਰ ਦਾ ਸ਼ਾਇਰ ਹੈ ਇਸ਼ਕ ਮਿਜ਼ਾਜੀ, ਅਜੇ ਹਕੀਕੀ ਦੇ ਨੇੜੇ ਨਹੀਂ ਗਿਆ, ਲੇਕਿਨ ਕਹਿੰਦਾ ਇਸ ਦੁਨੀਆਂ ਚ ਮੈਂ ਜੀ ਕੇ ਕੀ ਕਰਾਂ, ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆ ਗਏ। ਕਹਿੰਦਾ ਸਾਰਾ ਸੰਸਾਰ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ, ਬਿਲਕੁਲ ਕੁਛ ਵੀ ਨਹੀਂ ਹੈ, ਨਾਦਾਨ ਲੋਕ, ਇਹਨਾਂ ਨਾਲ ਮੈਂ ਕਿਸ ਤਰ੍ਹਾਂ ਜੀਵਾਂ, ਸਵੇਰੇ ਖਾ ਲੈਣਾ, ਸ਼ਾਮੀ ਖਾ ਲੈਣਾ, ਕੱਲ ਫਿਰ ਖਾਣਾ, ਇਹ ਇਸੇ ਤਰੀਕੇ ਨਾਲ ਜ਼ਿੰਦਗੀ ਬਤੀਤ ਕਰੀ ਜਾਣਾ। ਗਾਲਬ ਕਹਿੰਦੇ ਨੇ ਤੇ ਮੈਨੂੰ ਇੰਝ ਲੱਗਦੀ ਹੈ ਜਿਵੇਂ ਮਸ਼ੀਨੀ ਜ਼ਿੰਦਗੀ ਹੈ, ਮੈਂ ਇਸ ਨਾਲ ਜੀਵਨ ਨੂੰ ਰਾਜ਼ੀ ਨਹੀਂ, ਇਹ ਤੇ ਬਚਕਾਨੀ ਖੇਲ ਹੈ। ਬਾਜ਼ੀ ਚਾਹੇ ਇਤਫਾਲ, ਇਤਫਾਲ ਕਹਿੰਦੇ ਨੇ ਬੱਚੇ, ਤਿਫਲ ਕਹਿੰਦੇ ਨੇ ਬੱਚੇ ਨੂੰ, ਇਤਫਾਲ ਬੱਚਿਆਂ ਦੀ ਜਮਾ। ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆ ਗਏ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆ ਗਏ। ਕਹਿੰਦਾ ਦਿਨ ਰਾਤ ਇਹ ਬੱਚਿਆਂ ਦਾ ਖੇਲ ਹੋ ਰਿਹਾ, ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ। ਔਰੰਗ ਕਹਿੰਦੇ ਨੇ ਤਖਤ ਜਿਹਦੇ ਉੱਤੇ ਬਾਦਸ਼ਾਹ ਬੈਠਦਾ ਹੈ, ਤਖਤ ਸੁਲੇਮਾਨੀ ਬੱਚਿਆਂ ਦਾ ਖੇਲ ਪ੍ਰਤੀਤ ਆਉਂਦਾ ਹੈ। ਜਿਸ ਤਖਤ ਲਈ ਦੁਨੀਆਂ ਇਤਨਾ ਸੰਘਰਸ਼ ਕਰਦੀ ਹੈ, ਇਤਨਾ ਲੜਦੀ ਹੈ, ਗਾਲਬ ਕਹਿੰਦੇ ਇਸ ਤੇ ਬੈਠ ਕੇ ਮੈਂ ਖੁਸ਼ ਨਹੀਂ ਹੋ ਸਕਦਾ, ਇਹ ਤੇ ਬੱਚਿਆਂ ਦਾ ਖੇਲ ਹੈ, ਕੁਛ ਵੀ ਨਹੀਂ। ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ, ਗਾਲਬ ਕਹਿੰਦਾ ਹਜ਼ਰਤ ਈਸਾ ਦੇ ਮੌਜੇ ਵੀ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ। ਉਹ ਕਿਸੇ ਅੰਧੇ ਦੇ ਸਿਰ ਤੇ ਹੱਥ ਰੱਖਦਾ ਹੈ, ਉਹਨੂੰ ਸੁਜਾਖਾ ਕਰ ਦਿੰਦਾ, ਕਿਸੇ ਬਿਮਾਰ ਦੇ ਸਿਰ ਤੇ ਹੱਥ ਰੱਖਦਾ ਹੈ ਤੰਦਰੁਸਤ ਕਰ ਦਿੰਦਾ, ਕਿਸੇ ਮੁਰਦੇ ਦੇ ਸਿਰ ਤੇ ਹੱਥ ਰੱਖ ਦਿੰਦਾ ਹੈ ਤੋ ਜਿਵਾ ਦਿੰਦਾ। ਗਾਲਬ ਕਹਿੰਦਾ ਹੈ ਜਿਸ ਨੂੰ ਜਿਵਾ ਦਿੱਤਾ ਹੈ ਕਿਆ ਉਹ ਫਿਰ ਨਹੀਂ ਮਰਿਆ, ਤੇ ਜੇ ਫਿਰ ਮਰਿਆ ਤੇ ਬੱਚਿਆਂ ਦਾ ਤਮਾਸ਼ਾ ਕਰਦਾ ਰਿਹਾ ਔਰ ਕੀ। ਕਹਿੰਦਾ ਮੈਂ ਈਸਾ ਦੇ ਨਾਲ ਵੀ ਜੀ ਨਹੀਂ ਸਕਦਾ, ਇਹ ਵੀ ਬਚਪਨਾ ਹੈ, ਮੈਂ ਤਖਤ ਸੁਲੇਮਾਨੀ ਤੇ ਵੀ ਬੈਠ ਕੇ ਜੀ ਨਹੀਂ ਸਕਦਾ, ਇਹ ਵੀ ਬੱਚਿਆਂ ਦਾ ਖੇਲ ਹੈ, ਔਰ ਮੈਂ ਸੰਸਾਰੀ ਮਨੁੱਖਾਂ ਦੇ ਨਾਲ ਵੀ ਜੀ ਨਹੀਂ ਸਕਦਾ, ਸਭ ਬੱਚੇ ਨੇ। ਜਦ ਮਨੁੱਖ ਦੀ ਸੋਚਣੀ ਬੜੀ ਬੁਲੰਦ ਹੋ ਜਾਏ, ਯਕੀਨ ਜਾਣੋ ਆਮ ਮਨੁੱਖ ਉਸ ਨੂੰ ਬੱਚੇ ਪ੍ਰਤੀਤ ਆਉਣ ਲੱਗ ਪੈਂਦੇ ਨੇ, ਬਿਲਕੁਲ ਬੱਚੇ। ਗਾਲਬ ਕਹਿੰਦਾ ਮੈਂ ਜੀਵਾਂ ਤੇ ਕਿਸ ਤਰ੍ਹਾਂ ਜੀਵਾਂ, ਮੇਰੇ ਲਈ ਜੀਵਣਾ ਬੜਾ ਔਖਾ ਹੈ। ਹੁਣ ਇਸ ਤਰ੍ਹਾਂ ਦਾ ਮਨੁੱਖ ਜਾਂ ਤੇ ਜੀਵਨ ਸ਼ੈਲੀ ਨੂੰ ਬਦਲੇ ਜਾਂ ਇਸ ਜੀਵਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ ਜਾਂ ਮਿਟਾਉਣ ਦੀ ਕੋਸ਼ਿਸ਼ ਕਰੇ, ਤਿੰਨ ਤਰੀਕੇ ਨੇ, ਜਾਂ ਤੇ ਜ਼ਿੰਦਗੀ ਨੂੰ ਬਦਲੇ ਜਾਂ ਜ਼ਿੰਦਗੀ ਨੂੰ ਮਿਟਾਵੇ ਜਾਂ ਜੀਵਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ। ਇਸ ਨੇ ਤੀਸਰਾ ਤਰੀਕਾ ਚੁਣ ਲਿਆ, ਸ਼ਰਾਬ ਪੀ ਕੇ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਸਵੇਰੇ ਪੀਂਦਾ ਹੈ, ਦੁਪਹਿਰੇ ਪੀਂਦਾ ਹੈ, ਨਸ਼ਾ ਟੁੱਟਣ ਹੀ ਨਹੀਂ ਦਿੰਦਾ। ਇਤਨਾ ਅਜ਼ੀਮ ਚਿੰਤਕ, ਇਤਨਾ ਗਹਿਰਾ ਦਾਰਸ਼ਨਿਕ, ਹਰ ਵਕਤ ਨਸ਼ੇ ਚ ਰਹਿੰਦਾ ਹੈ, ਔਰ ਹਾਲਾਤ ਇੱਥੇ ਤੱਕ ਪਹੁੰਚ ਗਏ, ਬਾਲ ਬਾਲ ਕਰਜ਼ਾਈ ਹੋ ਗਿਆ, ਅੰਗਰੇਜ਼ਾਂ ਦੀ ਹਕੂਮਤ ਹੋ ਚੁੱਕੀ ਸੀ, ਬਹਾਦਰ ਸ਼ਾਹ ਨੂੰ ਰੰਗੂਨ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਸੀ, ਇਹ ਦਰਬਾਰੀ ਸ਼ਾਇਰ ਵੀ ਸੀ ਬਹਾਦਰ ਸ਼ਾਹ ਦਾ, ਤੋ ਅੰਗਰੇਜ਼ਾਂ ਨੇ ਇਸ ਨੂੰ ਸਿਆਣਾ ਚਿੰਤਕ ਦਾਰਸ਼ਨਿਕ ਜਾਣ ਕੇ ਉਸ ਜ਼ਮਾਨੇ ਚ 84 ਰੁਪਏ ਇਸ ਦੀ ਮਾਹਵਾਰ ਪੈਨਸ਼ਨ ਬਣ ਦਿੱਤੀ, ਔਰ ਬਹੁਤ ਸਨ 84 ਰੁਪਏ ਉਸ ਜ਼ਮਾਨੇ ਦੇ, ਪਰ ਇਹ ਸਾਰੇ ਦੀ ਸ਼ਰਾਬ ਪੀ ਜਾਂਦਾ ਸੀ, ਸਾਰਾ ਦਿਨ ਪੀਣੀ, ਨਸ਼ਾ ਟੁੱਟਣ ਹੀ ਨਾ ਦੇਣਾ, ਪੀਣੀ ਪਿਲਾਣੀ ਬਸ ਇਸੇ ਚੀਜ਼ ਜੋ ਹੈ ਹਰ ਵਕਤ ਗਾਇਬ ਰਹਿਣ ਲੱਗ ਪਿਆ। ਹਾਲਾਤ ਇੱਥੇ ਤੱਕ ਪਹੁੰਚੇ, ਮੁਫਲਸੀ, ਬਾਲ ਬਾਲ ਕਰਜ਼ਾਈ ਹੋ ਗਿਆ, ਅੱਜ ਬੇਗਮ ਆ ਕੇ ਅੱਗੋਂ ਰੋਈ
ਵੀ ਅੱਜ ਮੈਂ ਤੁਹਾਡੇ ਲਈ ਖਾਣਾ ਵੀ ਨਹੀਂ ਬਣਾ ਸਕਦੀ, ਘਰ ਵਿੱਚ ਕੁਛ ਵੀ ਨਹੀਂ ਹੈ, ਔਰ ਕੋਈ ਬਾਣੀਆਂ ਕੋਈ ਦੁਕਾਨਦਾਰ ਮੈਨੂੰ ਉਧਾਰ ਦੇਣ ਨੂੰ ਤਿਆਰ ਨਹੀਂ, ਤੇ ਤੁਹਾਨੂੰ ਜੋ ਕੁਛ ਮਿਲਦਾ ਉਹ ਪੀ ਲੈਂਦੇ ਹੋ। ਅੱਧਾ ਹਿਸਾਬ ਕਿਤਾਬ ਮੇਰੇ ਹਵਾਲੇ ਕਰੋ, ਅੱਧੀ ਰਕਮ ਤੇ ਮੈਂ ਕਮ ਸੇ ਕਮ ਘਰ ਤੇ ਚਲਾ ਸਕਾਂ, ਤੁਹਾਡੇ ਲਈ ਰੋਟੀ ਦੀ ਦਿੱਕਤ ਤੇ ਨਾ ਹੋਵੇ। ਵਕਤ ਦਾ ਇਤਨਾ ਅਜ਼ੀਮ ਮਨੁੱਖ ਰੋਟੀ ਤੋਂ ਵੀ ਆਤੁਰ ਹੋ ਗਿਆ ਸੀ। ਘਰਵਾਲੀ ਨੂੰ ਰੋਂਦਿਆਂ ਹੋਇਆ ਤੇ ਮਜਬੂਰ ਹਾਲਤ ਵਿਚ ਦੇਖ ਕੇ ਗਾਲਬ ਕਹਿੰਦਾ, ਅੱਛਾ ਖੁਦਾ ਦੀ ਕਸਮ, ਹੁਣ ਜਦ ਪਹਿਲੀ ਤਰੀਕ ਆਵੇਗੀ 84 ਰੁਪਏ ਮਿਲਣਗੇ, ਅੱਧੇ ਤੈਨੂੰ ਦੇ ਦਿਆਂ, ਅੱਧੇ ਤੇਰੇ। ਖੁਸ਼ ਹੋ ਗਈ ਬੇਗਮ, ਉਸਨੇ ਕਹਿ ਦਿੱਤਾ, ਫਿਰ ਮੈਂ 2-3 ਮਹੀਨੇ ਚ ਸਾਰਾ ਉਧਾਰ ਵੀ ਲਾ ਦਿਆਂਗੀ, ਘਰ ਵੀ ਠੀਕ ਚੱਲੇਗਾ, ਤੁਸੀਂ ਅੱਧੇ ਮੈਨੂੰ ਦੇ ਦਿੱਤਾ। ਖੈਰ ਜਿਉਂ ਦਿਉਂ ਕਰਕੇ ਇਸਨੇ ਦਿਨ ਟਪਾਏ, ਪਹਿਲੀ ਤਰੀਕ ਆਈ, ਘਰੋਂ ਬੜੇ ਸੋਹਣੇ ਢੰਗ ਨਾਲ ਬੇਗਮ ਨੇ ਵਿਦਾ ਕੀਤਾ, ਔਰ ਉਡੀਕ ਦੇ ਚ ਘਰ ਦੀ ਚੌਖੜ ਤੇ ਹੀ ਬੈਠ ਗਈ, ਹੁਣੇ ਗਾਲਬ ਆਏਗਾ। ਦੁਪਹਿਰ ਹੋ ਗਈ, ਨਹੀਂ ਆਇਆ, ਦੁਪਹਿਰ ਢਲ ਗਈ, ਨਹੀਂ ਆਇਆ, ਸ਼ਾਮ ਪੈ ਗਈ, ਨਹੀਂ ਆਇਆ। ਦੁਖਤ ਹੋਈ, ਮਾਯੂਸ ਹੋਈ ਬੇਗਮ। ਜਿਉਂ ਸੂਰਜ ਢਲਿਆ, ਥੋੜਾ ਜਿਹਾ ਹਲਕਾ ਹਨੇਰਾ ਪੈਣ ਲੱਗਾ, ਲੜਖੜਾਉਂਦਾ ਹੋਇਆ ਗਾਲਬ ਆਉਂਦਾ ਹੋਇਆ ਦਿਖਾਈ ਦਿੱਤਾ। 10 ਖਚਰਾਂ ਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਲੱਦੀਆਂ ਹੋਈਆਂ, ਇਸ ਤਰ੍ਹਾਂ ਹੀ ਕਰਦਾ ਹੁੰਦਾ ਸੀ, ਫਿਰ ਦਿਨ ਰਾਤ ਪੀਂਦਾ ਰਹਿੰਦਾ ਸੀ ਘਰ ਦੇ। ਖਚਰਾਂ ਬੂਹੇ ਤੇ ਆ ਗਈਆਂ, ਸ਼ਰਾਬ ਦੀਆਂ ਲੱਦੀਆਂ ਹੋਈਆਂ, ਆਪ ਵੀ ਲੜਖੜਾਉਂਦਾ ਹੋਇਆ ਜ਼ਾਰੋ ਜ਼ਾਰ ਫੁੱਟ ਕੇ ਰੋ ਪਈ ਬੇਗਮ। ਔਰ ਇਹ ਬੇਗਮ ਨੇ ਆਖਿਆ, ਤੁਸੀਂ ਖੁਦਾ ਦੀ ਕਸਮ ਚੁੱਕੀ ਸੀ ਕਿ ਅੱਧੀ ਮਾਇਆ ਦੇ ਦਿਆਂਗਾ, ਇਹ ਤਾਂ ਤੁਸੀਂ ਸਾਰੇ ਦੀ ਸ਼ਰਾਬ ਲੈ ਆਏ, ਔਰ ਮੈਂ ਮਹੀਨਾ ਕਿਸ ਤਰ੍ਹਾਂ ਲਗਾਵਾਂਗੀ, ਤੁਸੀਂ ਖੁਦਾ ਦੀ ਕਸਮ ਚੁੱਕੀ ਸੀ। ਗਾਲਬ ਕਹਿੰਦਾ, ਉਸੇ ਖੁਦਾ ਨੇ ਮੇਰੀ ਕਸਮ ਤੋੜ ਦਿੱਤੀ। ਕਿਸ ਤਰ੍ਹਾਂ? ਕਹਿੰਦਾ, ਜਦ ਮੈਨੂੰ 84 ਰੁਪਏ ਮਿਲੇ ਨਾ, ਮੈਂ ਬਿਲਕੁਲ ਘਰ ਦੀ ਤਰਫ ਆ ਰਿਹਾ ਸੀ, ਇਹ 84 ਦੇ 84 ਤੈਨੂੰ ਦੇਣੇ ਸਨ, ਪਰ ਕਰਾਂ ਕੀ, ਰਸਤੇ ਚ ਖੁਦਾ ਦਾ ਘਰ ਪੈ ਗਿਆ, ਮਸਜਿਦ ਪੈ ਗਈ, ਮੌਲਵੀ ਵਾਜ਼ ਦੇ ਰਿਹਾ ਸੀ, ਅਸੀਂ ਕਹਿੰਦੇ ਹਾਂ ਕਥਾ ਕਰਨੀ, ਉਹ ਕਹਿੰਦੇ ਵਾਜ਼ ਦੇਣ, ਮੌਲਵੀ ਵਾਜ਼ ਦੇ ਰਿਹਾ ਸੀ, ਤੇ ਮੈਂ ਸੋਚਿਆ ਚਲੋ ਖੁਦਾ ਦੀ ਗੱਲ ਵੀ ਅੱਜ ਸੁਣ ਲਈਏ ਕੀ ਕਹਿੰਦਾ। ਮੌਲਵੀ ਸਾਰੇ ਸਰੋਤਿਆਂ ਨੂੰ, ਨਿਮਾਜ਼ੀਆਂ ਨੂੰ ਮੁਤਾਸਰ ਹੋ ਕੇ ਕਹਿ ਰਿਹਾ ਸੀ, ਸਾਰਿਆਂ ਨੂੰ ਮੁਖਾਤਬ ਕਰਕੇ, ਕਿ ਰੋਜ਼ੀ ਦਹਿਨ ਖੁਦਾ ਹੈ, ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ, ਰਾਜ਼ਕ ਰਹਿੰਦ ਖੁਦਾ ਹੈ, ਇਹਦੀ ਫਿਕਰ ਨਹੀਂ ਕਰਨੀ ਚਾਹੀਦੀ। ਕਹਿੰਦੇ ਬੇਗਮ, ਜਦ ਮੈਂ ਇਹ ਸੁਣਿਆ, ਰੋਜ਼ੀ ਦਹਿੰਦ ਰਾਜ਼ਕ ਰਹਿੰਦ ਖੁਦਾ ਹੈ, ਤਾਂ ਮੈਂ ਤੇ ਫਿਰ ਸ਼ਰਾਬਖਾਨੇ ਚਲਾ ਗਿਆ, ਸਾਰੀ ਸ਼ਰਾਬ ਖਰੀਦ ਕੇ ਲੈ ਆਇਆ, ਰਿਜ਼ਕ ਦੀ ਚਿੰਤਾ ਖੁਦਾ ਕਰੇਗਾ, ਸ਼ਰਾਬ ਦੀ ਚਿੰਤਾ ਮੈਂ ਆਪ ਕਰ ਲਈ, ਕਿਉਂਕਿ ਖੁਦਾ ਨੇ ਕਰਨੀ ਨਹੀਂ ਸੀ। ਔਰ ਜ਼ਾਰੋ ਜ਼ਾਰ ਗਾਲਬ ਵੀ ਰੋ ਪਿਆ, ਕਹਿਣ ਲੱਗਾ, ਇਤਨੀ ਉਦਾਸੀ ਚ ਮੈਂ ਨਹੀਂ ਜੀ ਸਕਦਾ, ਤੂੰ ਬਹੁਤ ਮਜਬੂਰ ਕਰੇਂਗੀ, ਮੈਂ ਖੁਦਕਸ਼ੀ ਕਰ ਲਵਾਂਗਾ, ਮੈਂ ਨਹੀਂ ਜੀ ਸਕਦਾ, ਉਦਾਸੀ ਦਾ ਇਤਨਾ ਬੋਝ ਮੈਂ ਨਹੀਂ ਚੁੱਕ ਸਕਾ। ਇਤਨਾ ਕਿਉਂ ਉਦਾਸ? ਬਹੁਤ ਸੋਚਿਆ, ਬਹੁਤ ਸੋਚਿਆ, ਔਰ ਜਿਤਨਾ ਸੋਚਣ ਵਾਲਾ ਮਨੁੱਖ ਹੋਵੇਗਾ, ਜੋ ਜਿਤਨਾ ਦਿਮਾਗੀ ਤਲ ਤੇ ਜੀਣ ਵਾਲਾ ਮਨੁੱਖ ਹੋਵੇਗਾ, ਸੰਸਾਰ ਨਾਲ ਤਾਲਮੇਲ ਨਹੀਂ ਬੈਠੇਗਾ, ਉਦਾਸ ਹੋ ਜਾਏਗਾ। ਕਹਿੰਦੇ ਨੇ ਪਸ਼ੂ ਉਦਾਸ ਨਹੀਂ ਆਉਂਦੇ, ਸੋਚਦੇ ਹੀ ਨਹੀਂ, ਬੱਚੇ ਉਦਾਸ ਨਹੀਂ ਆਉਂਦੇ, ਇਤਨੀ ਸੋਚ ਸਮਝ ਨਹੀਂ ਉਹਨਾਂ ਕੋਲ।
ਮੂੜ ਬੰਦੇ ਉਦਾਸ ਨਹੀਂ ਆਉਂਦੇ, ਦਿਮਾਗ ਦੇ ਤਲ ਤੇ ਨਹੀਂ ਚੀਂਦੇ। ਜਿਤਨੀ ਸਿਆਣਪ ਦੀ ਮਿਕਦਾਰ ਜਿਸ ਕੋਲ ਜਿਤਨੀ ਜ਼ਿਆਦਾ ਹੋਵੇਗੀ ਉਤਨਾ ਹੀ ਉਦਾਸ ਹੋਵੇਗਾ, ਲਾਜ਼ਮੀ ਹੈ। ਉਦਾਸੀ ਬਿਰਤੀ ਸਿਆਣੇਪਣ ਦੀ ਪਹਿਚਾਣ ਵੀ ਹੈ, ਪਰ ਇਸ ਉਦਾਸੀ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ। ਚਲੋ ਇਸ ਨੂੰ ਭੁਲਾਓ, ਸ਼ਰਾਬ ਪੀ ਕੇ ਇਸ ਉਦਾਸ ਬਿਰਤੀ ਨੂੰ ਭੁਲਾਓ। ਕੁਛ ਐਸੇ ਵੀ ਨੇ ਕਿ ਉਸ ਉਦਾਸੀ ਦੀ ਹਾਲਤ ਵਿੱਚ ਇਤਨੇ ਨਿਰਾਸ਼ ਹੋ ਜਾਂਦੇ ਨੇ, ਆਤਮ ਹੱਤਿਆ ਕਰਨ ਦੀ ਵੀ ਸੋਚ ਲੈਂਦੇ ਨੇ, ਖੁਦਕਸ਼ੀ। ਦੂਰ ਕਿਉਂ ਜਾ, ਹਕੀਮ ਮੋਮਨ ਖਾਨ ਮੋਮਨ ਜੈਸਾ ਸਿਆਣਾ ਬੰਦਾ ਵੀ ਕਹਿੰਦਾ, ਮੈਂ ਵੀ ਸੋਚਿਆ ਸੀ ਮਰਨ ਦਾ, ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਸੋਚਿਆ ਸੀ ਮੈਂ ਖੁਦਕਸ਼ੀ ਕਰ ਲਵਾਂ, ਮਰ ਜਾਵਾਂ, ਇਤਨੀ ਉਦਾਸੀ ਚ ਕੀ ਜੀਵਣਾ, ਇਤਨੀ ਨਿਰਾਸ਼ਾ ਵਿਚ ਕੀ ਜੀਣਾ। ਪਰ ਇਕਦਮ ਖਿਆਲ ਆ ਗਿਆ, ਜੇ ਮਰ ਕੇ ਵੀ ਮੈਨੂੰ ਸਕੂਨ ਨਾ ਮਿਲਿਆ, ਇਹੀ ਉਦਾਸੀ ਪੱਲੇ ਪਈ, ਤਾਂ ਫਿਰ ਮੈਂ ਕੀ ਕਰਾਂਗਾ। ਇਸ ਵਾਸਤੇ ਇਰਾਦਾ ਬਦਲਿਆ ਤਾਂ ਮੈਂ ਅਰਜ਼ ਕਰਾਂ, ਉਦਾਸ ਬੰਦਾ ਤਿੰਨ ਕਾਰਨਾਂ ਕਰਕੇ ਆਉਂਦਾ, ਜਾਂ ਤੇ ਕਥਾ ਕੀਰਤਨ ਚੋਟ ਕਰ ਜਾਏ, ਬਾਣੀ ਦਾ ਪਾਠ ਕਰਦਾ ਪਿਆ ਸ਼ਬਦ ਨੇ ਚੋਟ ਕਰ ਦਿੱਤੀ ਹੈ, ਉਦਾਸ ਹੋ ਜਾਏਗਾ ਲਾਜ਼ਮੀ। ਜਾਂ ਖੁਦ ਬਹੁਤਾ ਜ਼ਹੀਨ ਹੋਵੇ ਤੇ ਹਰ ਵਕਤ ਸੋਚਣ ਦੇ ਤਲ ਤੇ ਰਵੇ, ਉਦਾਸ ਹੋ ਜਾਏਗਾ। ਜਾਂ ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਬਹੁਤ ਗਹਿਰੀ ਚੋਟ ਲੱਗ ਜਾਏ, ਕੋਈ ਅਜ਼ੀਜ਼ ਮਿੱਤਰ ਅਕਾਰਬ ਚਲਾਣਾ ਕਰ ਗਿਆ, ਦਿਵਾਲੀਆ ਹੋ ਗਿਆ, ਬਹੁਤ ਵੱਡਾ ਨੁਕਸਾਨ ਹੋ ਗਿਆ, ਬੇਪਤੀ ਹੋ ਗਈ ਹੈ, ਬੇਇੱਜ਼ਤੀ ਹੋ ਗਈ ਹੈ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਇਹ ਤਿੰਨ ਮੂਲ ਕਾਰਨ ਨੇ ਮਨੁੱਖ ਦੇ ਉਦਾਸ ਹੋਣ ਦੇ। ਜਾਂ ਤੇ ਸ਼ਬਦ ਚੋਟ ਕਰ ਜਾਏ, ਜਾਂ ਕੋਈ ਸੰਸਾਰ ਤੋਂ ਚੋਟ ਲੱਗੇ, ਜਾਂ ਖੁਦ ਦੀ ਸੋਚਣੀ ਬੜੀ ਪ੍ਰਬਲ ਹੋਵੇ ਔਰ ਹਰ ਵਕਤ ਦਿਮਾਗੀ ਤਲ ਤੇ ਜੀਵੇ, ਤਾਂ ਉਦਾਸ ਬੰਦਾ ਕਰੀਬਨ ਕਰੀਬਨ ਇਸ ਢੰਗ ਨਾਲ ਜੀਵੇਗਾ ਨਹੀਂ। ਜਾਂ ਤੇ ਜ਼ਿੰਦਗੀ ਨੂੰ ਬਦਲੇਗਾ, ਜਾਂ ਜ਼ਿੰਦਗੀ ਨੂੰ ਮਿਟਾਵੇਗਾ, ਜਾਂ ਜ਼ਿੰਦਗੀ ਨੂੰ ਭੁਲਾਵੇਗਾ। ਭੁਲਾਉਣ ਦਾ ਤਰੀਕਾ ਹੈ ਸ਼ਰਾਬ, ਮਿਟਾਉਣ ਦਾ ਤਰੀਕਾ ਹੈ ਖੁਦਕਸ਼ੀ, ਔਰ ਬਦਲਣ ਦਾ ਤਰੀਕਾ ਹੈ ਜਪ ਤੇ ਜਾਪ। ਇਨ੍ਹਾਂ ਤਿੰਨਾਂ ਦੇ ਚੋਂ ਕੋਈ ਇੱਕ ਤੇ ਉਸ ਨੂੰ ਅਪਣਾਉਣਾ ਹੀ ਪਏਗਾ, ਜਪ ਜਾਪ ਜਾਂ ਸ਼ਰਾਬ ਜਾਂ ਆਤਮ ਹੱਤਿਆ, ਇੱਕ ਤਰੀਕਾ ਤੇ ਅਪਣਾਉਣਾ ਹੀ ਪਏਗਾ। ਔਰ ਮੈਂ ਅਰਜ਼ ਕਰਦੇ ਹਾਂ, ਔਖੇ ਨਾ ਹੋਣਾ, ਇਨ੍ਹਾਂ ਤਿੰਨਾਂ ਦੇ ਚੋਂ ਜਿਸ ਨੇ ਇੱਕ ਨੂੰ ਵੀ ਨਹੀਂ ਚੁਣਿਆ, ਗੁਸਤਾਖੀ ਮਾਫ਼, ਨਾ ਸ਼ਰਾਬ ਨੂੰ, ਨਾ ਖੁਦਕਸ਼ੀ ਨੂੰ, ਨਾ ਜਪ ਜਾਪ ਨੂੰ, ਇਹ ਅਜੇ ਮੂੜ ਹੈ, ਦਿਮਾਗੀ ਤਲ ਤੇ ਨਹੀਂ ਜੀ ਰਿਹਾ। ਇਤਨੀ ਮੈਂ ਅਰਜ਼ ਕਰ, ਅਜੇ ਸੋਚ ਵਿਚਾਰ ਵਾਲੀ ਗੱਲ ਕੋਈ ਨਹੀਂ ਹੈ, ਅਜੇ ਦਾਰਸ਼ਨਿਕ ਨਹੀਂ ਹੈ, ਚਿੰਤਕ ਨਹੀਂ ਹੈ, ਅਜੇ ਇਸ ਦੀ ਸੋਚਣੀ ਕੋਈ ਬਹੁਤ ਗਹਿਰੀ ਨਹੀਂ ਹੈ, ਨਾ ਜੀਵਨ ਬਾਰੇ, ਨਾ ਸੰਸਾਰ ਬਾਰੇ। ਜੈਸੇ ਸੰਸਾਰ ਬਾਰੇ ਗਾਲਬ ਨੇ ਸੋਚਿਆ, ਜੈਸੇ ਇਸ ਜ਼ਿੰਦਗੀ ਬਾਰੇ ਗਾਲਬ ਨੇ ਸੋਚਿਆ, ਕਹਿਣ ਲੱਗੀ ਇਹ ਧੌਂਕਣੀ ਦੀ ਤਰ੍ਹਾਂ ਹਰ ਵਕਤ ਸਵਾਸ ਲਈ ਜਾਣੇ ਔਰ ਕੱਢੀ ਜਾਣੇ, ਕਿਆ ਇਹ ਜ਼ਿੰਦਗੀ ਹੈ, ਮੈਂ ਨਹੀਂ ਜੀਵਣਾ ਚਾਹੁੰਦਾ, ਉਦਾਸ ਹੋ ਗਿਆ ਸੀ। ਖੁਦ ਨੂੰ ਖਤਮ ਵੀ ਨਾ ਕਰ ਸਕਿਆ, ਖੁਦ ਨੂੰ ਬਦਲ ਵੀ ਨਾ ਸਕਿਆ, ਖੁਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਪੀ ਕੇ। ਇਹ ਸਦੀ ਬਹੁਤ ਸਿਆਣੀ ਸਦੀ ਹੈ, ਗਿਆਨ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ ਔਰ ਬੜੀ ਤੇਜ਼ੀ ਨਾਲ ਗਿਆਨ ਚੱਲਿਆ, ਕਦਮ ਕਦਮ ਤੇ ਸਕੂਲ ਕਾਲਜ, ਔਰ ਜਿਤਨੀ ਸਿਆਣਪ ਵੱਧ ਗਈ ਉਤਨੀ ਉਦਾਸੀ ਬਣ ਜੋ ਹੈ ਵੱਧ ਗਈ, ਔਰ ਜਿਤਨੀ ਉਦਾਸੀ ਵੱਧ ਗਈ ਹੈ ਉਤਨੀ ਸ਼ਰਾਬ ਵੱਧ ਗਈ, ਉਤਨੀ ਲੋਕੀ ਪਾਣੀ ਦੀ ਤਰ੍ਹਾਂ ਪੀਣ ਲੱਗ ਪਏ, ਲੋਕੀ ਬੇਹੋਸ਼ ਹੋਣਾ ਚਾਹੁੰਦੇ ਨੇ, ਅਕਲ ਤੋਂ ਥੱਲੇ ਜੀਉਣਾ ਚਾਹੁੰਦੇ ਨੇ, ਨਾ ਸੋਚੀਏ ਕਿਉਂਕਿ ਸੋਚਦੇ ਹਾਂ ਤੇ ਬੇਚੈਨ, ਸੋਚਦੇ ਹਾਂ ਤੇ ਦੁੱਖ, ਸੋਚਦੇ ਹਾਂ ਤੇ ਤਕਲੀਫ। ਉਦਾਸ ਹੋਣ ਦੇ ਇਹ ਤਿੰਨ ਕਾਰਨ ਨੇ, ਜਾਂ ਤੇ ਦਿਮਾਗੀ ਤਲ ਤੇ ਜੀਵੇ ਬਹੁਤ ਸਿਆਣਾ ਹੋਵੇ, ਜਾਂ ਉਸ ਨੂੰ ਕਥਾ ਕੀਰਤਨ ਚੋਟ ਕਰ ਗਈ ਹੈ, ਜਾਂ ਸੰਸਾਰ ਤੋਂ ਕੋਈ ਚੋਟ ਲੱਗ ਗਈ ਹੈ, ਪਰਿਵਾਰ ਤੋਂ ਕੋਈ ਚੋਟ ਲੱਗ ਗਈ ਹੈ।
اداس ہو جائے گا. لیکن ایک خطرہ ہے جڑی سنسار تو چوٹ لگے ہے, لازمی نہیں ہے اے زندگی نو بدلن دی کوشش کرے, بلکہ اکثر موقع تے اے ہوندا ہے زندگی نو ختم کرن دی سوچدا ہے. ساری دنیا چ لوکی سوسائڈ کر دے نے, آتم ہتیا ہوندی ہے. اور سمپن امیر دیشاں زیادہ ہے بنسبت غریب دیشاں دے, کیونکہ غریب اتنا اداس تے نراش نہیں ہوندا, وہ کل دی آسا بنائی رکھتا ہے, چلو اج میرے کول کچھ نہیں تے کل ہو جائے گا. یہ جڑی کل دی آسا ہے انہوں نراش نہیں ہون دے دی. جس منک دی زندگی چ کل رہا ہی نہیں, جو کچھ چاہیدا اج پراپت ہے تے او دے نال ترپتی نہیں ہوئی, او دے نال سکون نہیں ملیا, تو اداس تے ہو جائے گا. تو ہن اے کس طرح جیوے, کیویں جیوے؟ یہ تو خودکشی کرے گا, سوسائڈ کرے گا, ساری دنیا چاہے. یا تے کوئی سنسار تو چوٹ لگ گئی ہے, یا اپنی سوچنی بڑی پربل ہے, یا ستگر دے شبد نے چوٹ کر دیتی ہے, پرماتما دے نام نے چوٹ کر دیتی ہے. یہ الگ الگ چوٹاں دے نتیجے الگ الگ ہون گے. اگر شبد نے چوٹ کیتی ہے, یہ سوسائڈ نہیں کرے گا, آتم ہتیا نہیں کرے گا, یہ خود نو بدلے گا. جس ڈھنگ نال میں جی رہا اس طرح نہیں جیونا, زندگی بدلنی ہے, جیون نو بدلنا ہے. پر سنسار تو چوٹ لگ گئی ہے, لازمی نہیں کہ جیون نو بدلے, ہو سکتا جیون نو ختم کرن دی کوشش کرے. سوچ سوچ کے اس نو چوٹ لگ گئی ہے, جگت کچھ بھی نہیں ہے, لازمی نہیں ہے جگت جو ہے جیون نو بدلے, ہو سکتا ہے جیون نو بلان دی کوشش کرے, شراب پی کے کوئی بھی نشہ کر کے. نشے دنیا اس صدی تو نمے تو نمے پر چلتے ہوئے نے, کیونکہ صدی بڑی سیانی صدی ہے اور بڑی اداس صدی ہے. کس طرح جی ہے؟ جڑے منورنجن دے سادھن اج موجود نے پہلے نہیں سن, اور جتنا اداس اج دا منک ہے پہلے کدا ہی نہیں سی, کیونکہ جو کا منک سوچتا بہت ہے, وچارتا بہت ہے. میں پھر دہرا دیاں, آپ سارے سیانے بیٹھے ہو, اداس برتی تین کارنا کر کے پیدا ہو سکتی ہے. یا تو خود ہر وقت سوچ وچار دے تل تے جیے, اور بڑی گہری اس دی سوچنی ہوئے, اس جیون نال سہمت نہیں ہوئے گا وہ, نہ سنسار نال, یہ تو کچھ بھی نہیں ہے. کس طرح جیوی ہے؟ جیسے غالب نے کہہ دیتا, کس طرح میں جیواں, انہاں بچیاں وچ میں کس طرح جیواں, اس بچکانی زندگی نو میں کس طرح جیواں. ایک تے اپنی سوچنی تو اداس برتی دا جنم ہو سکتا ہے, دوسرا کوئی چوٹ لگ گئی ہے, بہت وڈی بے عزتی ہو گئی ہے, بہت گہری چوٹ لگ گئی ہے, اور ایسا پرتیت ہو گیا ہے کہ کچھ بھی نہیں جگت, یہ جیون کچھ بھی نہیں, اداس ہو گیا. یا جپدیاں جپدیاں پرماتما نے نام نہیں چوٹ کر دیتی ہے, گرو دے شبد نہیں چوٹ کر دیتی ہے, کتھا کیرتن تو ہی چوٹ کھا گیا ہے, اداس ہو جائے گا. کتھا کیرتن نے اجے چوٹ نہیں کی تھی, دراصل کتھا کیرتن تو اس نے اپنے من نو بچایا, ایک پاسے کیتا ہے, اس واسطے چوٹ نہیں کی تھی. یہ اداس نہیں ہویا جے سوچدا سمجھدا نہیں پیا, اجے سوچ وچار دے تل تے نہیں جی رہا, اجے جویں پشو جی رہے نے اس طرح ہی جی رہا, شریر دے تل تے, دماغی تل تے نہیں جی رہا. یا اجے اس نو کوئی بہت وڈی چوٹ نہیں لگی, اس واسطے اداس نہیں. جو بھی تھانوں اداس نہ دکھائی دے وے, انہ تین کچھ نہ کچھ تو گل ہوئے گی, یا تو بالکل پشو کی طرح ہوئے گا, دماغ تو تھلے جی رہا ہوئے گا, شریر دے تلتے کوئی سوچنی وچارنا نہیں ہے. یا اس نو کوئی چوٹ نہیں لگی, یا جے کتھا کیرتن اس دے ہردے نو چھو نہیں گیا. سنسار تو جڑی چوٹ لگتی ہے, میں پھر دہرا دیا, جد منک اداس ہوندا ہے, لازمی نہیں یہ اپنے آپ نو بدلن دی کوشش کرے, ہو سکتا ہے اپنے آپ نو ختم کرن دی کوشش کرے. خطرہ ہے, بہت وڈا خطرہ ہے, ساری دنیا چ خودکشی موجود ہے, کون کر دین جو چوٹ کھا جاندے ہیں اور کہندے نہیں جیونا, کی کرنا ہے جی کے. اتنے نراش ہو جاندے نے, اتنے اداس ہو جاندے نے, جیونا اوکھا ہو جاندا ہے انہاں لئی.
اور خودکشی کر لیندے نے. ہاں 5% ایسے منک نے جو خودکشی نہیں کر دے جگت تو چوٹ کھا کے اپنے آپ نو بدلن دی کوشش کرتے ہیں. جیسے کہ راج یوگی پرتری, یہ یوگی بنیا ہے, یہ سنت بنیا ہے کتھا کیرتن تو چوٹ کھا کے نہیں, اس طرح دے پرش نہیں سی. اور یہ بھی عرض کر دیا اس نو چوٹ گھروں لگ گئی اور اس نے گل نو چھپایا بھی نہیں. ویراگ شتک جو اس دا گرنتھ ہے وہ کہندا ہے میں سنت کیوں بنیا, انہیں کارن بھی دس دیتا ہے. جوگی میں کیوں بنیا, کوئی میں ستسنگی نہیں سی, کتھا کیرتن جا کے نہیں سندا سی تے میرے اوپر اثر پی گیا تے میں اداس ہو گیا, نراش ہو گیا, اس طرح دی کوئی گل نہیں. پھر جوگی کیوں بنیا ہے, کہندا ہے جن کو چت میں نت میں چت مو تن کی تن موہ تن مائے رتی نا, وہ آن پمان کے سنگ رتی فن تامن میں گن کا گرہ کی نا, درگ ہے اب لابرد کندرب پہ اور موئے دھکار جو مار ادھینا, اس ریت سمو کی پریت تجی نرپ ہوئے جوگیشور ایشور چینا. انو گھر تو چوٹ لگ گئی گھر والی تو, پنگلا اس دی چہیتی رانی سی. یہ تین گرنتھ نے ویراگ شتک نیتی شتک شنگار شتک. ویراگ شتک اس دا بہت قیمتی گرنتھ ہے اور گرو نانک کی کرپا بھی برتری تے بہت زیادہ سی. دو تین شبد برتری دے پرتی سدگر نے اچارن کیتے نے, سفتی رتا سد بیراگی جوے جنم نہ ہارے کہ نانک سن برتر جوگی کھیوا امرت دھارے. خیر مختصر میں عرض کراں, یہ کہندا ہے جن کو چت میں نت میں چت مو تن کی تن مو تن مائے رتینا, جو میرے چت دے ہر وقت سی میں کدی جس نو بھلایا ہی نہیں, اس دے چت دے چ میں نہیں سی. جن کو چت میں نے تمہیں چت مو تن کی تن مو تن مائے رتینا, وہ آن پمان کے سنگ رتی فن تامن میں گن کا گرہ کینا, میرے چت دے چ پنگلا سی ہر وقت میں اس نو یاد کیتا ہے پر پنگلا دے چت دے چ میں نہیں سی. وہ آن پمان کے سنگ رتی فن تامن میں گن کا گرہ کینا, وہ تے گن کا بنی ہوئی, اتے پرش پرش دا جو ہے اس دے من دے چنتن تے اس دا سنگ. پرتری کہندا جس دن مینوں پتا چلیا کہ جس نوں میں پرانا تو بھی زیادہ پیار کیتا ہر وقت یاد کیتا اس دے چت دے چ میں نہیں ہاں, وہ آن پمان کے سنگ رتی فن تا من میں گن کا گرہ کینا, درگ ہے ابلا برت کندرب پہ اور موئے دھکار جو مار ادینا, ایسی استری تے لانت جس دا پتی چھترپتی راجہ ہوئے اور وہ اپنے چت دے چ اسنو تھا نہ دے. تے پرتری کہندا میرے تے بھی لانت کہ میں زندگی دا مقصد ایک استری ہی سمجھ لے. یہ کہندا میرے تے اور موئے دھکار میرے تے بھی لانت, اور موہ دیکار جو مار ادھینا اس ریت سمو کی پریت تجی نرپ ہوئے جوگیشور ایشور چینا, اس طرح دی ریت میں چھوڑ دیتی ہے. راجہ ہوندے ہویا جوگی ہو گیا, نوی زندگی دی تلاش, یہ جیون نہیں چاہیے, یہ سنسار مینو نہیں چاہیے, کچھ ہور دنیا دی تلاش. گورکھ کہندا ہے کوئی ہور دنیا بھی ہے تو اس دا چیلا بن گیا, وہ جڑی ہور دنیا ہے میں اتھے وسنا اس دچ نہیں, وہ جڑا ہور جیون ہے مینو او چاہیے ہے, یہ نہیں میں اس دچ جیونا ہے. یہ گھر تو ہی چوٹ کھا گیا, بھاؤ سنسار تو ہی چوٹ کھا گیا. ایسا بھی ہوندا ہے کہ گھر تو سنسار تو چوٹ کھا کے کوئی جوگی بن گیا, سنت بن گیا, گرمکھ بن گیا, بھگت بن گیا, اور شبد دا چوٹ یہ تے لازمی 100% وہ سنت بنے گا, لیکن سنسار تو چوٹ لگی ہے لازمی نہیں کہ سنت بنے, بھگت بنے, پرماتما دی تلاش کرے, ہو سکتا ہے خود نو ختم کرن دی کوشش کرے. اور جو بہت سوچ سوچ کے اداس ہو گیا ہے, بہت اچا سوچے ہے, بہت گہرا سوچے ہے اور اداس ہو گیا ہے,
ਲਾਜ਼ਮੀ ਨਹੀਂ ਇਹ ਵੀ ਸੰਤ ਤੇ ਭਗਤ ਬਣੇ, ਹੋ ਸਕਦਾ ਹੈ ਇਹ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ। ਬੜੇ ਬੜੇ ਚਿੰਤਕ, ਬੜੇ ਬੜੇ ਦਾਰਸ਼ਨਿਕ, ਬੜੇ ਬੜੇ ਫਿਲਾਸਫਰ ਦਿਮਾਗੀ ਤਲ ਤੇ ਜੀਣ ਵਾਲੇ ਕਰੀਬਨ ਕਰੀਬਨ 99% ਸ਼ਰਾਬੀ ਨੇ, 1% ਨੂੰ ਛੋੜ ਕੇ ਔਰ ਰੱਜ ਕੇ ਪੀਂਦੇ ਨੇ। ਕਿਸੇ ਦੀ ਗਿਆਨ ਦੇ ਨਾਲ ਭਰੀ ਹੋਈ ਕੋਈ ਵੱਡੀ ਕਿਤਾਬ ਪੜ੍ਹ ਕੇ, ਉਹਦੀਆਂ ਕਵਿਤਾਵਾਂ ਨੂੰ ਪੜ੍ਹ ਕੇ, ਉਹਦਾ ਦਰਸ਼ਨ ਤੇ ਫਿਲਸਫਾ ਸੁਣ ਕੇ ਕਿਧਰੇ ਇਸ ਚੱਕਰ ਚ ਨਾ ਪੈ ਜਾਣਾ ਕਿ ਇਹ ਤੇ ਆਸਮਾਨ ਦਾ ਵਾਸੀ ਹੈ, ਇਹ ਤੇ 7ਵੇਂ ਆਸਮਾਨ ਤੇ ਰਹਿੰਦਾ ਹੋਵੇਗਾ। ਨਹੀਂ, ਕਦੀ ਖੋਜ ਕਰੋਗੇ ਤੇ ਕਿਸੇ ਪੱਬ ਚ ਮਿਲੇਗਾ, ਲੜਖੜਨ ਦਾ ਹੋਇਆ ਮਿਲੇਗਾ। ਮੈਂ 1% ਦੀ ਜੋ ਹੈ ਗੱਲ ਕਰ ਰਿਹਾ, ਉਹ ਸ਼ਾਇਦ ਬਚੇ ਹੋਏ ਨੇ। ਇੱਕ ਬੜਾ ਬੁਲੰਦ ਪਾਇਆ ਹਿੰਦੁਸਤਾਨ ਦੇ ਸ਼ਾਇਰ ਸੀ ਫਿਰਾਕ ਗੋਰਖਪੁਰੀ, ਜਿਹਨੂੰ ਸਾਰਾ ਮੁਸਲਿਮ ਜਗਤ ਹਜ਼ਰਤ ਕਰਕੇ ਪੂਜਦਾ ਸੀ, ਉਂਝ ਹਿੰਦੂ ਸੀ। ਰਾਮ ਨਾਰਾਇਣ ਫਿਰਾਕ ਗੋਰਖਪੁਰੀ 50-60 ਕਿਤਾਬਾਂ ਦਾ ਲਿਖਾਰੀ, ਬੜਾ ਅਜ਼ੀਮ ਚਿੰਤਕ। ਦਿੱਲੀ ਲਾਲ ਕਿਲ੍ਹੇ ਵਿੱਚ 26 ਜਨਵਰੀ ਵਾਲੇ ਦਿਨ ਪੰਜਾਬੀ ਕਵੀ ਸੰਮੇਲਨ ਆਉਂਦਾ, ਹਿੰਦੀ ਕਵੀ ਦਰਬਾਰ ਆਉਂਦਾ ਔਰ ਉਰਦੂ ਦਾ ਮੁਸ਼ਾਇਰਾ ਆਉਂਦਾ ਵਾਰੀ ਵਾਰੀ ਇੱਕ ਇੱਕ ਦਿਨ। ਔਰ ਜਿੰਨੀਆਂ ਸਾਹਿਤਕ ਰੁਚੀਆਂ ਦੇ ਮਾਲਕ ਲੋਕ ਨੇ ਉਹ ਸਾਰੇ ਪਹੁੰਚਦੇ ਨੇ, ਲੱਖਾਂ ਦਾ ਉੱਥੇ ਇਕੱਠ ਪਹੁੰਚਦਾ ਹੈ, ਹਿੰਦੀ ਕਵੀ ਸੰਮੇਲਨ ਦੇ ਵਿੱਚ, ਪੰਜਾਬੀ ਕਵੀ ਦਰਬਾਰ ਦੇ ਵਿੱਚ ਔਰ ਉਰਦੂ ਮੁਸ਼ਾਇਰੇ ਦੇ ਵਿੱਚ। ਸ਼ੁਰੂਆਤ ਉਰਦੂ ਮੁਸ਼ਾਇਰੇ ਤੋਂ ਆਉਂਦੀ ਹੈ, ਪਹਿਲੇ ਦਿਨ ਉਰਦੂ ਮੁਸ਼ਾਇਰਾ ਆਉਂਦਾ ਹੈ, ਬੜੀ ਦੁਨੀਆਂ ਪਹੁੰਚਦੀ ਹੈ। ਇਹ ਸਾਰਾ ਪ੍ਰੋਗਰਾਮ ਟੈਲੀਕਾਸਟ ਵੀ ਆਉਂਦਾ ਹੈ। ਰਾਤ ਦੇ ਸਮੇਂ ਵਕਤ ਕੱਢ ਕੇ ਮੈਂ ਵੀ ਇੱਕ ਦਿਨ ਟੀਵੀ ਦੇ ਸਾਹਮਣੇ ਬੈਠਾ ਫਿਰਾਕ ਗੋਰਖਪੁਰੀ ਨੂੰ ਸੁਣਨ ਲਈ। ਇਹ 50 ਕਿਤਾਬਾਂ ਦਾ ਲਿਖਾਰੀ, ਇੰਨਾ ਗਹਿਰਾ ਸੋਚਣ ਵਾਲਾ, ਔਰ ਇਸ ਦੀ ਸੋਚਣੀ 7 ਅਸਮਾਨਾਂ ਨੂੰ ਪਾੜ ਕੇ ਵੀ ਅੱਗੇ ਲੰਘ ਜਾਂਦੀ ਹੈ ਕਿ ਅੱਜ ਦੇ ਦਿਨ ਕੀ ਆਖੇਗਾ, ਕੋਈ ਬੜੀ ਵੱਡੀ ਨਜ਼ਮ ਸੁਣਾਏਗਾ, ਬੜੀ ਕੀਮਤੀ ਕੀਮਤੀ ਬੋਲ। ਔਰ ਜਦ ਅਨਾਉਂਸਰ ਨੇ ਫਿਰਾਕ ਗੋਰਖਪੁਰੀ ਦਾ ਨਾਮ ਲਿਆ ਕੋਈ 11ਵੇਂ 12ਵੇਂ ਨੰਬਰ ਤੇ, ਤਾਂ ਮੇਰਾ ਪੂਰਾ ਧਿਆਨ ਇਕਾਗਰ ਹੋ ਗਿਆ ਵੀ ਇਸ ਨੂੰ ਸੁਣੀਏ, ਇੱਕ ਇੱਕ ਲਫ਼ਜ਼ ਇਸ ਦਾ ਸੁਣੀਏ। ਉਦਾਸ ਹੋਏ ਬਿਨਾ ਨਵੇਂ ਜੀਵਨ ਦੀ ਤਲਾਸ਼ ਕਰਨੀ ਬੜੀ ਔਖੀ ਹੈ। ਜੋ ਇਸ ਸੰਸਾਰ ਤੋਂ ਉਦਾਸ ਹੀ ਨਹੀਂ, ਨਿਰੰਕਾਰ ਦੀ ਕਿਸ ਤਰ੍ਹਾਂ ਤਲਾਸ਼ ਕਰੇਗਾ, ਮੁਸ਼ਕਿਲ ਹੈ। ਔਰ ਜੈਸੇ ਸ਼ਬਦ ਚੋਟ ਕਰ ਗਿਆ, ਉਦਾਸ ਹੋ ਗਿਆ, ਇਹ ਬੰਦਾ ਅਗਰ ਮੁਸਲਮਾਨ ਹੈ ਤਾਂ ਸ਼ਰ੍ਹਾਂ ਦਾ ਪੂਰਾ ਪਾਬੰਦ ਹੋ ਜਾਏਗਾ, ਅਗਰ ਇਹ ਬੰਦਾ ਗੁਰਦੁਆਰੇ ਆ ਰਿਹਾ ਤਾਂ ਸਾਰੀ ਰਹਿਤ ਵੈਦ ਦਾ ਧਾਰਨੀ ਹੋ ਜਾਏਗਾ ਇਕਦਮ, ਔਰ ਇਹ ਬੰਦਾ ਅਗਰ ਹਿੰਦੂ ਹੈ ਤਾਂ ਪੂਰਾ ਕਰਮ ਕਾਂਡ ਅਪਣਾ ਲਏਗਾ ਫੌਰਨ। ਸ਼ਬਦ ਨੇ ਚੋਟ ਕਰ ਦਿੱਤੀ, ਸੰਗ ਨੇ ਚੋਟ ਕਰ ਦਿੱਤੀ ਹੈ, ਜਦ ਸਤਸੰਗ ਨੇ ਚੋਟ ਕੀਤੀ ਹੈ ਤਾਂ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ। ਅਗਰ ਕੋਈ ਹਿੰਦੂ ਪੂਰਨ ਤੌਰ ਤੇ ਕਰਮ ਕਾਂਡ ਹੀ ਨਹੀਂ ਹੋਇਆ, ਅਜੇ ਸਤਸੰਗ ਨੇ ਚੋਟ ਨਹੀਂ ਕੀਤੀ। ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰ੍ਹਾਂ ਦਾ ਧਾਰਨੀ ਨਹੀਂ ਹੋਇਆ, ਯਕੀਨ ਜਾਣੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ, ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ, ਕੁਛ ਵੀ ਨਹੀਂ। ਕੋਈ ਪੂਰਨ ਤੌਰ ਤੇ ਰਹਿਤ ਵੈਦ ਦਾ ਧਾਰਨੀ ਨਹੀਂ ਹੋਇਆ, ਅਜੇ ਸ਼ਬਦ ਨੇ ਚੋਟ ਨਹੀਂ ਕੀਤੀ, ਅਜੇ ਕਥਾ ਕੀਰਤਨ ਨੇ ਕਦੇ ਚੋਟ ਨਹੀਂ ਕੀਤੀ। ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ, ਸ਼ਬਦ ਦਾ ਤੀਰ ਲੰਘ ਜਾਂਦਾ ਰਿਹਾ, ਨਹੀਂ ਲੱਗਿਆ। ਅਗਰ ਲੱਗਦਾ ਤਾਂ ਇਹ ਪੂਰਨ ਤੌਰ ਤੇ ਰਹਿਤ ਵੈਦ ਦਾ ਧਾਰਨੀ ਹੋ ਜਾਂਦਾ। ਅਗਰ ਸਤਸੰਗ ਨੇ ਚੋਟ ਕੀਤੀ ਹੈ ਤੇ ਪੂਰਾ ਕਰਮ ਕਾਂਡ ਹੀ ਹੋ ਜਾਣਾ ਸੀ ਇਸਨੇ, ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ, 5 ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ, ਜ਼ਕਾਤ ਦੇਣ ਵਾਲਾ, ਰੋਜ਼ੇ ਰੱਖਣ ਵਾਲਾ, ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ, ਪੂਰੀ ਪੁਖਤਗੀ ਪੱਕਿਆਈ। ਤੇ ਹੁਣ ਜੋ ਕੁਛ ਮੈਂ ਕਹਿਣ ਲੱਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਣ ਕਰਨਾ। ਸਾਲ, 2 ਸਾਲ, 5-7 ਸਾਲ ਸ਼ਰ੍ਹਾਂ ਦੇ ਚ ਲੰਘੇ ਨੇ,
ਕਰਮ ਕਾਂਡ ਦੇ ਚਲੰਗੇ ਨੇ, ਰਹਿਤ ਵਹਿਤ ਦੇ ਚਲੰਗੇ ਨੇ, ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ, ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ। ਦੋ ਸ਼ਬਦ ਬਰਦਾਸ਼ਤ ਕਰਨੇ, ਇਹ ਬੰਦਾ ਸ਼ਰ੍ਹਾਂ ਤੋਂ ਵੀ ਉਦਾਸ ਹੋ ਜਾਏਗਾ, ਇਹ ਬੰਦਾ ਕਰਮ ਕਾਂਡ ਤੋਂ ਵੀ ਉਦਾਸ ਹੋ ਜਾਏਗਾ। ਤੇ ਹੱਥ ਜੋੜ ਕੇ ਮੈਂ ਮਾਫ਼ੀ ਮੰਗ ਲਵਾਂ, ਮੈਂ ਗਲਤ ਹੋਵਾਂ ਤਾਂ ਮੇਰੀ ਸਦਾਈ ਵੀ ਕਰ ਦੇਣਾ, ਇਹ ਬੰਦਾ ਰਹਿਤ ਬਹਿਤ ਤੋਂ ਵੀ ਉਦਾਸ ਹੋ ਜਾਏਗਾ। ਕਿਉਂ? ਜਿਸ ਲਈ ਸ਼ਿੰਗਾਰ ਕੀਤਾ ਹੈ ਉਹਦੀ ਝਲਕ ਨਹੀਂ ਮਿਲੀ। 5-7 ਸਾਲ ਹੋ ਗਏ ਨੇ, 10 ਸਾਲ ਹੋ ਗਏ ਨੇ, ਤੇ ਕਿਉਂਕਿ ਸੋਚਣ ਵਾਲਾ ਬੰਦਾ ਹੈ, ਤਾਂ ਹੀ ਤੇ ਸ਼ਬਦ ਨੇ ਚੋਟ ਕੀਤੀ। ਸੋਚਦਾ ਨਾ ਤੇ ਚੋਟ ਲੱਗਣੀ ਨਹੀਂ ਸੀ, ਚੋਟ ਤੇ ਸਿਆਣੇ ਨੂੰ ਲੱਗੇਗੀ ਲਾਜ਼ਮੀ। 90% ਖੁਦਕਸ਼ੀ ਸਿਆਣੇ ਬੰਦੇ ਕਰਦੇ ਨੇ, ਮੂਡ ਨਹੀਂ ਕਰਦੇ, ਔਖੇ ਨਾ ਹੋਣਾ। ਔਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਉਹੀ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ, ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ, ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ। ਮਨੁੱਖ ਪੁੱਤਰ ਨਾਲ ਬੈਠ ਸਕਦਾ, ਮਿੱਤਰ ਨਾਲ ਬੈਠ ਸਕਦਾ, ਪਤਨੀ ਨਾਲ ਬੈਠ ਸਕਦਾ, ਪਤੀ ਨਾਲ ਬੈਠ ਸਕਦਾ, ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ, ਰੇਡੀਓ ਨਾਲ ਬੈਠ ਸਕਦਾ, ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ, ਕੋਈ ਵੀ ਨਹੀਂ ਬੈਠ ਸਕਦਾ। ਕਿਉਂ? ਜੈਸੇ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਛ ਵੀ ਨਹੀਂ ਹੈ। ਹਰ ਮਨੁੱਖ ਦੌੜ ਰਿਹਾ ਕਿੱਥੋਂ? ਆਪਣੇ ਆਪ ਤੋਂ ਭੱਜੋ, ਆਪਣੇ ਆਪ ਤੋਂ ਭੱਜੋ, ਦੂਸਰੇ ਕੋਲ ਬੈਠੋ। ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ? ਇਹੀ ਕੁਛ ਹੈ, ਦੂਸਰਾ ਵੀ ਇਹੀ ਕੁਛ। ਕਿਸ ਪੇ ਖੋਲੋ ਗੰਠੜੀ, ਦੁਖੀ ਭਰਾ ਆਇਆ। ਮਹਾਰਾਜ ਕਹਿੰਦੇ ਮੈਂ ਗੰਢ ਕੇ ਦੇ ਅੱਗੋਂ ਖੋਲਾਂ, ਜਿਹਦੇ ਅੱਗੋਂ ਖੋਲਣ ਲੱਗਦਾ ਅੱਗੇ ਪਹਿਲੇ ਹੀ ਖੋਲ ਕੇ ਰੱਖ ਦਿੰਦਾ। ਮੈਂ ਇੱਕ ਦੁੱਖ ਦੀ ਗੱਲ ਕਰਦਾ, ਉਹ 10 ਦੁੱਖ ਦੀ ਗੱਲ ਕਰਦਾ। ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ, ਮਿਟਦਾ ਕੋਈ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਕਤੀ ਤੌਰ ਤੇ ਬੁਲਾਉਣ ਦਾ ਇੱਕ ਢੰਗ ਆਉਂਦਾ। ਇਸ ਵਾਸਤੇ ਕਹਿੰਦੇ ਨੇ ਇਕੱਲਾ ਤੇ ਰੱਬ ਵੀ ਨਾ ਹੋਵੇ, ਇਕੱਲ ਅੱਖਰ ਦੀ ਹੈ। ਤੇ ਜਿਹਨੂੰ ਇਕੱਲ ਅੱਖਰ ਦੀ ਗੱਲ ਸਪਸ਼ਟ ਹੋ ਗਈ, ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ। ਔਰ ਕਿਉਂ ਨਹੀਂ ਰਹਿ ਸਕਦਾ? ਇਹਦੇ ਕੋਲ ਕੁਛ ਵੀ ਨਹੀਂ ਹੈ, ਤਾਂ ਹੀ ਨਹੀਂ ਰਹਿ ਸਕਦਾ। ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਬੜਾ ਮਹਾਨ ਮਨੁੱਖ ਹੈ, ਬਹੁਤ ਵੱਡਾ ਮਨੁੱਖ ਹੈ। ਇਹ ਵੀ ਮੈਂ ਉਹਦੇ ਕੋਲ ਕੁਛ ਹੈ। ਰਿਸ਼ੀ ਯਾਗ ਵੱਲਗ ਗੰਗਾ ਦੇ ਤੱਟ ਤੇ ਬੈਠਾ ਸੀ, ਉਸਦੇ ਮਿੱਤਰ ਨੇ ਦੇਖਿਆ ਇਕੱਲਾ ਬੈਠਾ ਹੈ ਰਿਸ਼ੀ, ਚਲੋ ਚੱਲ ਕੇ ਸਾਥ ਦੇ ਦੇਈਏ। ਜਾ ਕੇ ਕੋਲ ਬੈਠਿਆ ਤੇ ਆਖਿਆ, ਸੰਤ ਜੀ ਤੁਸੀਂ ਇਕੱਲੇ ਬੈਠੇ ਸੀ ਨਾ, ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਯਾਗ ਵੱਲਗ ਕਹਿਣ ਲੱਗਾ, ਤੈਨੂੰ ਕਿਸਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ? ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ, ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਦਿੱਤਾ, ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਤੇ ਰਹਿਮ ਖਾ, ਤਰਸ ਕਰ, ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇੱਕ ਇਹ ਵੀ ਢੰਗ ਹੈ, ਇੱਕ ਇਹ ਵੀ ਤਰੀਕਾ ਹੈ। ਵਰਨਾ ਇਕੱਲੇਪਨ ਨੂੰ ਆਮ ਦੁਨੀਆਂ ਤੇ ਸਜ਼ਾ ਮੰਨਦੀ ਹੈ। ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ, ਉਹਨੂੰ ਇਕੱਲਾ ਰੱਖਦੇ ਨੇ, ਤਨਹਾ। ਪੰਜਾਬੀ ਠੀਕ ਹੋ ਜਾਏਗਾ, ਇਹਨੂੰ 5-7 ਦਿਨ ਇਕੱਲਿਆਂ ਰੱਖੋ। ਤਨਹਾਈ ਸਜ਼ਾ ਹੈ। ਕਿਸ ਲਈ? ਜਿਹਦੇ ਕੋਲ ਕੁਛ ਵੀ ਨਹੀਂ ਹੈ, ਨਾ ਕੋਈ ਉਮੰਗ, ਨਾ ਕੋਈ ਤਰੰਗ, ਨਾ ਕੋਈ ਖੇੜਾ, ਨਾ ਕੋਈ ਖੁਸ਼ੀ, ਨਾ ਅੰਦਰ ਉਲਾਸ। ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ? ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ, ਸਿਵਾਏ ਦੁੱਖਾਂ ਤੋਂ। ਰਹਿ ਕੇ ਹਰ ਮਨੁੱਖ ਦੁੱਖਾਂ ਦੀ ਪੰਡਦਾ, ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁੱਕੀ ਫਿਰਦਾ। ਹਰ ਮਨੁੱਖ ਦੇ ਕੋਲ ਹੌਕੇ ਹੀ ਹੌਕੇ ਨੇ, ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ। ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਦੇਖੋ ਕਿਤਨੇ 100 ਦੁੱਖ ਸੁਣਾਉਂਦਾ ਕਿ ਨਹੀਂ। ਗੰਢ ਖੋਲਣੀ ਅਗਲੇ ਦੀ ਕੀ ਹੈ, ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਬਾਕੀ ਉਹ ਸੁਣਾਉਂਦਾ ਰਹੇਗਾ, ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ, ਸੁਣਦੇ ਜਾਣਾ, ਸਭ ਕੁਝ ਸੁਣਾਈ ਜਾਏਗਾ, ਚੁੱਪ ਹੀ ਨਹੀਂ ਕਰੇਗਾ। ਔਰ ਮੇਰੀ ਕੋਸ਼ਿਸ਼ ਇਹੀ ਆਉਂਦੀ ਹੈ, ਯਕੀਨ ਜਾਣੋ ਔਖੇ ਨਾ ਹੋਣਾ, ਵੀ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ, ਨਹੀਂ ਗੰਢ ਖੋਲੀ ਨਹੀਂ ਤੇ ਫਿਰ ਖੈਰ ਕੋਈ ਨਹੀਂ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ, ਰਸ ਆਉਂਦਾ, ਬੜਾ ਸਵਾਦ ਆਉਂਦਾ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ, ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਇਹ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋ ਕਿ ਸੁੱਖ ਨੂੰ ਦੁੱਖ ਦੇ ਚ ਬਦਲਦਾ, ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ। ਬੰਬੇ ਤੋਂ ਮੈਂ ਇੰਦੌਰ ਜਾਣਾ ਸੀ, ਦਾਦਰ ਸਿੰਘ ਸਭਾ ਦੇ ਵਿੱਚ ਇੱਕ
ਇੰਦੌਰ ਦਾ ਹੀ ਸੱਜਣ ਮਿਲ ਗਿਆ। ਉਹਨੇ ਕਿਹਾ ਗਿਆਨੀ ਜੀ, ਅਸੀਂ ਬਾਈ ਰੋਡ ਜਾ ਰਹੇ ਹਾਂ, ਸਾਡੀ ਕਾਰ, ਅਸੀਂ ਤਿੰਨ ਆਦਮੀ ਡਰਾਈਵਰ ਹਾਂ ਅਤੇ ਪਤੀ ਪਤਨੀ ਤਿੰਨ, ਤੁਸੀਂ ਨਾਲ ਚੱਲੋ ਸਾਡੇ, ਰਸਤਾ ਚੰਗਾ ਪਾਸ ਹੋਵੇਗਾ, ਗੱਲਾਂ ਬਾਤਾਂ ਕਰਦੇ ਜਾਵਾਂਗੇ। ਅਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ, ਹਰਿਆਵਲ ਬੜੀ ਹੈ, ਸਾਗਵਾਨ ਦਾ ਬੜਾ ਜੰਗਲਾਤ ਆਏਗਾ। ਮੈਂ ਕਿਹਾ ਪਤਾ ਤਾਂ ਮੈਨੂੰ ਵੀ ਹੈ, ਪਰ ਚਲੋ ਜਿਸ ਤੁਸੀਂ ਕਹਿੰਦੇ ਇਸ ਤਰ੍ਹਾਂ ਬਣਾ ਲੈਂਦੇ ਹਾਂ ਪਲਾਨ। ਉਸ ਦਿਨ ਦਾ ਇਹ ਮੇਰਾ ਤਲਖ ਤਜਰਬਾ ਹੈ। ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ, ਉਹਨੇ ਹੋਕੇ ਭਰਨੇ ਸ਼ੁਰੂ ਕੀਤੇ ਹੋਕੇ। ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ 'ਤੇ ਬੈਠਾ, ਪਿੱਛੇ ਦੋਵੇਂ ਪਤੀ ਪਤਨੀ ਬੈਠੇ। ਅਤੇ ਮੈਂ ਹੈਰਾਨ ਹੋਏ ਅਤੇ ਹੋਕੇ ਇੱਕ ਜਲਾ ਕੇ ਰੱਖ ਦੇਗਾ, ਇੰਦੌਰ ਤੱਕ ਪਹੁੰਚਦੇ। ਇੱਕ ਬੇਚੈਨ ਬੰਦੇ ਕੋਲ ਬੈਠੋ, ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਇੱਕ ਆਨੰਦ ਪ੍ਰਸੰਨ ਚਿਤ ਮਨੁੱਖ ਕੋਲ ਬੈਠੋ, ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਇਹ ਤਾਂ ਬੜਾ ਬੇਚੈਨ ਬੰਦਾ, ਇਸ ਤਰ੍ਹਾਂ ਹੀ ਹੋਕੇ ਭਰਦਾ ਹੈ, ਇੰਦੌਰ ਤੱਕ ਗਿਆ, ਇਹ ਤਾਂ ਸਾਰੀ ਕਾਰ ਨੂੰ ਹੀ ਫੋਕੇ ਰੱਖ ਦੇਗਾ। ਇੰਨੇ ਹੋਕੇ, ਇੰਨੀ ਸੜਾਂਤ, ਇਤਨੀ ਜਲਨ, ਮੇਰੇ ਕੋਲ ਰਿਹਾ ਨਹੀਂ ਗਿਆ। ਜੈਸੇ ਜਲਗਾਓਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ, ਮੈਂ ਸਰਦਾਰ ਜੀ ਗੱਲ ਕੀ ਹੈ? ਮੈਂ ਕਿਹਾ ਮੈਨੂੰ ਤੁਹਾਡੀ ਪ੍ਰਾਈਵੇਟ ਜ਼ਿੰਦਗੀ 'ਤੇ ਮੁਦਾਖਲਤ ਕਰਨੀ ਨਹੀਂ ਚਾਹੀਦੀ, ਪਰ ਤੁਸੀਂ ਇਸ ਤਰ੍ਹਾਂ ਦੇ ਹੋਕੇ ਭਰਦੇ ਆ ਰਹੇ ਹੋ, ਮੈਂ ਬੇਚੈਨ ਹੋ ਗਿਆ। ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ। ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ? ਗਿਆਨੀ ਜੀ, ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ ਵਿੱਚ, ਕੱਲ੍ਹ ਤੋਂ। ਕੱਲ੍ਹ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ ਗਿਆਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ, ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਤਾਂ ਝੂਠ ਨਾ ਬੋਲੋ। ਉਹ ਕਹਿਣ ਲੱਗੇ ਇਹਨਾਂ ਨੂੰ 4 ਲੱਖ ਦਾ ਨਫ਼ਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤਾਂ ਮਿਲਿਆ ਨਹੀਂ, ਮਿਲਿਆ 4 ਹੈ। ਤਾਂ ਹੁਣ ਕੱਲ੍ਹ ਦਾ ਕਹੀ ਜਾਂਦੇ 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ। ਨਾ ਆਪ ਆਰਾਮ ਕਰਦੇ, ਨਾ ਕਿਸੇ ਹੋਰ ਨੂੰ, ਰੋਈ ਜਾਂਦੇ ਨੇ, ਦੁਖੀ। ਮੈਂ ਕਿਹਾ ਠੀਕ ਹੈ, ਦੁੱਖ ਦੁੱਖ ਪ੍ਰਤੀਤ ਹੋਵੇ, ਇਸ ਤਰ੍ਹਾਂ ਦੇ ਲੋਕ ਤਾਂ ਹਨ, ਪਰ ਕਈ ਨਫ਼ੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ, ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤਾਂ ਐਸੇ ਨੇ, ਸੁੱਖ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਨਫ਼ਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ, ਜੀਵਣਾ ਆਪਣਾ ਵੀ ਮਹੌਲ ਕਰਦੇ ਨੇ ਦੂਜਿਆਂ ਦਾ ਵੀ, ਆਦਤ ਹੋ ਜਾਂਦੀ ਹੈ। ਔਰ ਫਿਰ ਹੋਕੇ ਹੀ ਹੋਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ, ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤਾਂ ਖੈਰ, ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ, ਬੁਲਾਉਣ ਦੀ ਕੋਸ਼ਿਸ਼, ਇੱਥੋਂ ਹੀ ਜੋ ਹੈ ਸਿਲਸਿਲਾ ਆਰੰਭ ਹੁੰਦਾ। ਤਾਂ ਹੁਣ ਮੁਕਤਸਰ ਮੈਂ ਅਰਜ਼ ਕਰਾਂ, ਜੋ ਸ਼ਬਦ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੈਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ। ਹਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, 5 ਵਕਤ ਨਮਾਜ਼ ਵੀ ਪੜ੍ਹੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ, ਸੁੰਨਤ ਵੀ ਰੱਖੇਗਾ। ਔਰ ਜੇ ਇਹ ਹਿੰਦੂ ਹੈ, ਪੱਕਾ ਕਰਮਕਾਂਡੀ ਹੋਵੇਗਾ, 68 ਤੀਰਥਾਂ ਦੇ ਵਿੱਚ ਉਸਨੇ ਇੱਕ ਵੀ ਨਹੀਂ ਛੱਡਣਾ, ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ। ਇਹਨੇ ਮਾਘ ਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ, ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ, ਇਹਨੇ ਪੂਜਾ ਵੀ ਕਰਨੀ, ਇਹਨੇ ਅਰਚਾ ਵੀ ਕਰਨੀ, ਇਹਨੇ ਬੰਧਨ ਵੀ ਕਰਨਾ ਹੈ, ਇਹਨੇ ਤਿਲਕ ਵੀ ਪਹਿਨਣਾ, ਇਹਨੇ ਜਨੇਊ ਵੀ ਪਹਿਨਣਾ, ਇਹਨੇ ਧੋਤੀ ਵੀ ਪਹਿਨਣੀ ਹੈ। ਇਹ ਪੱਕਾ ਕਰਮਕਾਂਡੀ ਬਣੇਗਾ, ਇਹ ਪੱਕਾ ਰਹਿਤ ਬੈਤੀਆ ਬਣੇਗਾ, ਔਰ ਇਹ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ, ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ, ਯਕੀਨ ਜਾਣੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ, ਜਿਸ ਲਈ ਇਹ ਸਾਰਾ ਸ਼ਿੰਗਾਰ ਉਸਦਾ ਤੇ ਕੋਈ ਪਤਾ ਨਹੀਂ, ਉਹ ਤੇ ਹੈ ਨਹੀਂ। ਇਹ ਸ਼ਰ੍ਹਾਂ ਤੋਂ ਉਦਾਸ ਹੋ ਜਾਏਗਾ, ਗੁਸਤਾਖੀ ਨਾਲ, ਇਹ ਕਰਮ ਕਾਂਡ ਤੋਂ ਉਦਾਸ ਹੋ ਜਾਏਗਾ,
इशारा गुरु अर्जन देव जी महाराज ने बड़ा सोहना किया है, भई निराशी बहुत दिन लागे, देश देशांतर में सगले चागे। बड़े डेरिया च गया, बड़ी तीर्थ यात्रा कीती है, बड़े साधु संतां कोल गया, बड़ा सत्संग कीता है, दिन बहुत लंघ गए ने, मुद्दत बहुत हो गई है, प्राप्त कुछ नहीं होया, निराशा भाई निराशी। ऐसा होंदा है, कोई मनुख पुत्रां तो निराश हो जांदा है, कोई मित्रां तो निराश हो जांदा है, कोई पत्नी तो निराश हो जांदा है, कोई पति तो निराश हो जांदी है। ऐसा होंदा है जगत विच, कोई मां बाप तो निराश हो जांदा है और कोई बच्चियां तो निराश हो जांदा है, इन्हां तो मैनू की सुख मिलना है। ऐसा भी होंदा है कोई गुरु तो निराश हो जांदा है, परमात्मा तो निराश हो जांदा है, पता नहीं है भी सही कि नहीं, और उसके मिलन नाल की मिल जाना है। गुरु तो निराश, परमात्मा तो निराश, और पक्के निराश बिरति दे ओ मिलणगे थानू जो बड़े चाव मलार नाल इस मालक पे चले सन। ये भी मैं अर्ज कर दूंगा, दूसरे की गल नहीं, दूसरा इतना उदास नहीं होगा, दूसरा तो इस मार्ग का जे पांदी ही नहीं, उदास हो गया। भाई निराशी बहुत दिन लागे, अगर ये उदास होया है तो इस रहत बैत का, इस शरा का, इस कर्म कांड का फिर सही इस्तेमाल करेगा, अगम्मी दुनिया की तलाश करेगा, परम प्रकाश की खोज करेगा, सिर्फ इस दे च नहीं जीवेगा। यह भी मैं अर्ज कर रहा, जिन्हों की जिंदगी का मकसद मंजिल सिर्फ कर्म कांड हो जाता है, सिर्फ शरा हो जाती है, वो जितने कठोर होते ने रूहे जमीन दे ते इतना सख्त कठोर होर कोई भी नहीं हो सकता। यह भी मैं अर्ज कर रहा, वो जितने कठोर हो जाएंगे, वो जितने जालिम हो जाएंगे, वो जितने सख्त दिल दे हो जाएंगे। एक उदाहरण तवारी ही मैं थोड़े सामने रखा, गल स्पष्ट हो जाएगी। सूबा सरहद की कचहरी रिच गुरु गोबिंद सिंह जी महाराज के मासूम लाडले पेश किए गए, जिन्हों पहले बुरज रखा गया, ठंडे बुरज अज पेश किए गए कचहरी रिच। सूबा सरहद कहता ये मासूम अस्त, ये तो छोटे ने बहुत, इहदा मतलब उन्हें मुगलता सी, उन्हें नहीं देखे सन, ये मासूम अस्त, ये तो बहुत छोटे, ये बिल्कुल बच्चे ने, इहदा मतलब है उहदे दिल दे किसे कोने विच दया पैदा हो गई, ये बहुत छोटे ने, मासूम ने, ये मासूम अस्त। इसे ही सभा विच एक काजी बैठा है, इसे ही सभा विच दीवान सुचानंद भी बैठा है, नवाब मलेरकोटला भी बैठा है, आले दुआले दे होर नवाब ते जागीरदार भी बैठे ने, कुल मिला के 17 बंदे ने जिन्हां ने फैसला करना है इन्हां मासूम बच्चियां बारे, और फैसले ते मोर लानी है नवाब सूबा सरहद वजीद खान, मुखी ओ है, पर इस मुखी दे मुंह बच्चियां नू वेखदे ही बोल निकल गए, मासूम अस्त, ये छोटे ने, बहुत मासूम। दीवान सुचानंद कहिंदा ही फरजंदे मार अस्त, ये मासूम नहीं, ये सब दे बच्चे ने। दीवान सुचानंद ई फरजंदे मार अस्त, मार कहिंदे ने सप नू, परशियन विच, अरबी विच, पश्तो विच सप नू कहिंदे ने मार, ई फरजंदे मार अस्त, फरजंद कहिंदे ने बच्चे नू, ये सप दे बच्चे ने, ये वड्डे होके डंग मारन इन्हों का सिर अज ही कुचल देना चाहिए। मार ई फरजंदे मार अस्त, ये बोल दीवान सुचानंद वकत पाके कलगीधर दे कन्ना तक भी पहुंचे सन, मेरे बच्चियां नू शहीद करन तो पहले मार आख्या गया है, सप आख्या गया, ई फरजंदे मार अस्त। जफरनामा जिहड़ा लिखिया है उहदे सतगुरु ने कबूल भी किया है, ठीक है असी मार ही हैं, असी सब पी हैं, पर जालम लई दुष्ट लई सतगुर दे बोल मैं थोड़े सामने रखा। चाह शुद्ध के चू बच गां कुश्ता चार, के बाकी बमांदस्त पेची दा मार, की होया तू मेरे चार बच्चे मार दिते, औरंगजेब पेची दा सप मौजूद है,
پتہ نہیں اس طرح دے کتنے بچیاں نو جنم دے گا۔

ਸਫ਼ਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ। ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਛ ਤਾ ਚਾਰ ਤੇ ਬਾਕੀ ਬਮਾਨ ਦਸਤ ਪੇਚੀ ਦਾ ਮਾਰ ਚੇ ਮਰਦੀ ਕੇ ਅਖਗਰ ਖਮੋਸ਼ਾਂ ਕੋ ਨੀ ਕੇ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨੀ। ਇਹ ਕੋਈ ਮਰਦਾਨਗੀ ਤੇ ਨਹੀਂ, ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿਨਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ। ਭੜਕ ਗਏ ਨੇ ਸ਼ੋਲੇ, ਤੇਰੀਆਂ ਚਾਰ ਚਿਨਗਾਰੀਆਂ ਬੁਝਾਣ ਦੇਣਾ ਤੇ ਚੀਦਾ ਸੱਪ ਮੌਜੂਦ ਹੈ। ਕੀ ਹੋਇਆ, ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਇਹ ਸਤਿਗੁਰੂ ਐਸਾ ਕਹਿੰਦੇ ਨੇ। ਸੱਪ ਨੂੰ ਸੰਸਕ੍ਰਿਤ ਦੇ ਚ ਭੁਜੰਗ ਕਹਿੰਦੇ ਨੇ, ਪਰਸ਼ੀਅਨ ਦੇ ਚ ਮਾਰ ਕਹਿੰਦੇ ਨੇ। ਭੁਜੰਗ ਸੱਪ ਔਰ ਗਜ਼ਬ ਦੀ ਗੱਲ, ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੁਜੰਗ ਜ਼ਾਲਮ ਲਈ, ਦੁਸ਼ਟ ਲਈ, ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁਚਾਲਮ ਦੀ ਜ਼ਬਾਨ ਤੋਂ ਨਿਕਲਿਆ ਈ ਫਰਜ਼ੰਦ ਦੇ ਮਾਰਸ ਇਹ ਸੱਪ ਦੇ ਬੱਚੇ ਨੇ। ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ, ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ, ਕੋਈ ਸਿੱਖ ਨਹੀਂ ਕਹਿੰਦਾ ਸੀ, ਮਨੁੱਖ ਵੀ ਨਹੀਂ ਕਹਿੰਦਾ ਸੀ ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਆ ਰਿਹਾ ਇਹ ਸੱਪ ਜਾ ਰਿਹਾ। ਹਾਲਾਤ ਐਸੇ ਹੋ ਗਏ ਸੀ। ਸਾਹਿਬਾਂ ਨੇ ਕਿਹਾ ਕਬੂਲ ਹੈ, ਦੁਸ਼ਟ ਲਈ, ਜ਼ਾਲਮ ਲਈ, ਜਾਬਰ ਲਈ ਅਸੀਂ ਜ਼ਹਿਰ ਹਾਂ, ਮਜ਼ਲੂਮ ਲਈ ਅਸੀਂ ਅੰਮ੍ਰਿਤ ਹਾਂ। ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤਾਂ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ, ਇਹ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤਾਂ ਭੁਜੰਗੀ ਨੂੰ ਨਾਮ ਬਖਸ਼ੋ। ਭੁਜੰਗੀ ਤੋਂ ਮੁਰਾਦ ਕੀ, ਸਭ ਦੇ ਬੱਚੇ ਨੂੰ ਨਾਮ ਬਖਸ਼ੋ, ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ। ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ, ਇਹ ਕਬੂਲ ਹੋ ਗਿਆ ਸੀ, ਇਹ ਸ਼ਬਦ ਕਬੂਲ ਹੋ ਗਿਆ, ਪ੍ਰਵਾਨ ਹੈ। ਦੁਸ਼ਟ ਲਈ ਸੱਪਾਂ, ਮਜ਼ਲੂਮ ਲਈ ਅੰਮ੍ਰਿਤ। ਜ਼ਫ਼ਰਨਾਮੇ ਚ ਸਾਰਾ ਖੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਹ ਬੋਲ ਕੌਣ ਬੋਲਦਾ ਹੈ, ਦੀਵਾਨ ਸੁਚਾਨੰਦ, ਈ ਫਰਜ਼ੰਦ ਦੇ ਮਹਾਰਸ, ਇਹ ਸੱਪ ਦੇ ਬੱਚੇ ਨੇ। ਇਹ ਸੁਚਾਨੰਦ ਕੌਣ ਹੈ, ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠੀ ਹੈ, 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ, ਜਨੇ ਉਧਾਰਿਆ ਹੈ, ਖੇਲਕ ਲਾ ਕੇ ਆਉਂਦਾ ਸਵੇਰੇ, ਦੋਏ ਦੋਤੀ ਵਸਤਰ ਕਪਾਟਨ, ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਨਦਾ, ਸ਼ਾਮੀ ਇਸ਼ਨਾਨ ਕਰਦਾ ਦੋਤੀ ਹੋਰ ਪਹਿਨਦਾ, ਧੋਤੀਆਂ ਦੋ ਰੱਖਦਾ, ਬਦਲਦਾ, ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਦੀ ਸਵੇਰੇ ਨਹੀਂ, ਪੂਜਾ ਪਾਠ ਦੇ ਸਮੇਂ ਵਸਤਰ ਨਵੇਂ ਅਲਗ ਤੁਲੇ, ਪੱਕਾ ਕਰਮ ਕਾਂਡੀ, 33 ਕਰੋੜ ਦੇਵਤਿਆਂ ਦਾ ਪੁਜਾਰੀ, ਗੀਤਾ ਦਾ ਪਾਠੀ, 68 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ, ਪੱਕਾ ਕਰਮ ਕਾਂਡੀ। ਪਰ ਚੂੰਕਿ ਕਰਮ ਕਾਂਡ ਦੇ ਚ ਰੁਕ ਗਿਆ, ਇਤਨਾ ਕਠੋਰ, ਇਤਨਾ ਕਠੋਰ, ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਤਰਸ ਨਹੀਂ ਆਇਆ। ਪਤਾ ਹੈ ਸੂਬਾ ਸਰੰਦ ਨੇ ਕੀ ਆਖਿਆ, ਇਸਲਾਮੀ ਸ਼ਰ੍ਹਾ ਇਹ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ, ਸ਼ਰ੍ਹਾ ਇਹ ਹੈ ਇਹਨਾਂ ਦੀ, ਮੁਸਲਮਾਨ ਦੀ ਇਸਲਾਮੀ ਜਿਹੜੀ ਸ਼ਰ੍ਹਾ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ, ਵੀ ਔਰਤ ਦਾ ਤੇ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਤੁਹਾਡੇ ਹੱਥੋਂ। ਇੰਝ ਆਪਣੀ ਉਮਤ ਨੂੰ ਉਪਦੇਸ਼ ਕੀਤਾ ਵੀ ਤੁਹਾਡੇ ਹੱਥੋਂ ਨਾਬਾਲਗ ਦਾ ਤੇ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਵਜੀਦ ਖਾਂ ਸ਼ਰ੍ਹਾ ਦਾ ਗਿਆਨੀ ਸੀ, ਇਹ ਸੂਬਾ ਸਰਹੰਦ ਕਹਿਣ ਲੱਗੇ ਤੇ ਨਾਬਾਲਗ ਨੇ, ਬਿਲਕੁਲ ਨਾਬਾਲਗ, ਬਹੁਤ ਛੋਟੇ ਨੇ, ਸ਼ਰ੍ਹਾ ਇਹ ਕਹਿੰਦੀ ਹੈ ਕਿ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਬੋਲ ਪਿਆ ਕਾਜ਼ੀ, ਖੂਨ ਡੋਲਣ ਦੀ ਲੋੜ ਕੀ ਹੈ ਨਵਾਬ ਸਾਹਿਬ, ਇਹਨਾਂ ਦੋਹਾਂ ਨੂੰ ਦੀਵਾਰ ਹੀ ਚੁਣ ਦਿਓ, ਗੱਲ ਖਤਮ, ਖੂਨ ਡੋਲਣ ਦੀ ਕੀ ਲੋੜ, ਖੂਨ ਨਹੀਂ ਡੋਲਣੇ, ਇਹਨਾਂ ਨੂੰ ਦੀਵਾਰ ਦੇ ਚਿਣ ਦੋ। ਤੇ ਕਾਜ਼ੀ ਕੌਣ ਹੈ, ਹੱਥ ਦੇ ਤਸਬੀਹ ਹੈ, ਅੱਲਾਹੂ ਅੱਲਾਹੂ ਜਪਦਾ ਪਿਆ, ਬਗਲ ਵਿੱਚ ਕੁਰਾਨ ਸ਼ਰੀਫ ਹੈ, 5 ਵਕਤ ਦਾ ਪੱਕਾ ਨਿਮਾਜ਼ੀ ਹੈ, ਹੱਜ ਕਰਕੇ ਆਇਆ ਹੈ, ਕੁਰਾਨ ਦੀ ਤਲਾਵਤ ਕਰਦਾ ਹੈ, ਔਰ ਹਾਫਿਜ਼ ਵੀ ਹੈ, ਕੁਰਾਨ ਦੇ ਅਰਥ ਬੋਧ ਵੀ ਜਾਣਦਾ ਹੈ, ਪਰ ਕਹਿੰਦਾ ਹੈ ਖੂਨ ਡੋਲਣ ਦੀ ਕੀ ਲੋੜ ਹੈ, ਦੀਵਾਰ ਦੇ ਚਿਣ ਦੋ। ਹੱਦ ਹੋ ਗਈ ਦੋਵੇਂ ਸ਼ਰੀਫ। ਸੁੱਚਾ ਆਨੰਦ ਕਹਿੰਦਾ

0: ਫਰਜ਼ੰਦੇ ਮਾਰ ਅਸਤ ਹੈ। ਕਾਜ਼ੀ ਕਹਿੰਦਾ ਇਹਨਾਂ ਨੂੰ ਦੀਵਾਰ ਚਿਣ ਦੋ। ਇੱਕ ਗੀਤਾ ਦਾ ਪਾਠੀ, ਕੁਰਾਨ ਦੀ ਤਲਾਵਤ ਕਰਨ ਵਾਲਾ, ਇੱਕ ਤਿਲਕਧਾਰੀ, ਇੱਕ ਸੁਨਤਧਾਰੀ, ਇੱਕ ਦੇ ਬਗਲ ਵਿੱਚ ਗੀਤਾ, ਇੱਕ ਦੇ ਬਗਲ ਵਿੱਚ ਕੁਰਾਨ, ਇੱਕ ਹਜ ਕਰਕੇ ਆਇਆ, ਇੱਕ 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ, ਦੋਵੇਂ ਸ਼ਰਈ ਤੇ ਕਰਮਕਾਂਡੀ। ਬਸ ਕਰਮਕਾਂਡ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ, ਸ਼ਰ੍ਹਾਂ ਨੂੰ ਹੀ। ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਕਿ ਖੁਦਾ ਤੱਕ ਪਹੁੰਚਣੀ ਇਹ ਤੇ ਉਹਨਾਂ ਦੀ ਬਿਰਤੀ ਨਹੀਂ ਆਉਂਦੀ ਤੇ ਕੋਮਲਤਾ ਅੰਦਰ ਆਉਂਦੀ ਨਹੀਂ। ਇਹ ਵਗਦਾ ਹੋਇਆ ਵਹਿਣ ਪਾਣੀ ਦਾ ਰੁਕ ਜਾਂਦਾ, ਗੰਦਾ ਹੋ ਜਾਂਦਾ। ਕਿਸੇ ਦੀ ਚੱਲਦੀ ਹੋਈ ਸੁਰਤ ਅਗਰ ਕਰਮਕਾਂਡ ਤੇ ਹੀ ਰੁਕ ਗਈ ਹੈ, ਯਕੀਨ ਜਾਣੋ ਜਿਤਨਾ ਉਹ ਕਠੋਰ ਹੋਵੇਗਾ ਕੋਈ ਵੀ ਨਹੀਂ ਹੋਵੇਗਾ। ਔਰ ਜਿਤਨਾ ਸ਼ਰਈ ਕਠੋਰ ਹੋਵੇਗਾ ਇਤਨਾ ਹੋਰ ਕੋਈ ਵੀ ਨਹੀਂ ਹੋਵੇਗਾ। ਬਸ ਇਤਨਾ ਹੀ ਮੈਂ ਕਹਿ ਸਕਦਾ, ਕਿਉਂਕਿ ਬਾਅਦ ਸ਼ਾਇਦ ਤੁਸੀਂ ਮੈਨੂੰ ਮਾਫ਼ ਨਾ ਕਰੋ। ਮੈਂ ਇਤਨਾ ਹੀ ਆਖਾਂ ਜਿਸ ਦੀ ਸੁਰਤ ਇੱਥੇ ਹੀ ਰੁਕ ਗਈ ਹੈ, ਉਹ ਇਤਨਾ ਕਠੋਰ ਹੋਵੇਗਾ, ਇਤਨਾ ਕਠੋਰ ਹੋਵੇਗਾ, ਸ਼ਾਇਦ ਕੋਈ ਪੱਥਰ ਇਤਨਾ ਸਖ਼ਤ ਨਹੀਂ ਹੋ ਸਕਦਾ, ਲੋਹਾ ਵੀ ਇਤਨਾ ਸਖ਼ਤ ਨਹੀਂ ਹੋ ਸਕਦਾ, ਉਹਦਾ ਦਿਲ ਇਤਨਾ ਸਖ਼ਤ ਹੋਵੇਗਾ। ਕਿਸੇ ਲਈ ਰਹਿਮ ਨਹੀਂ, ਤਰਸ ਨਹੀਂ, ਇਤਨਾ ਠੋਸ ਹੋ ਜਾਏਗਾ, ਕੋਈ ਗਹਿਰਾਈ ਨਹੀਂ, ਕੋਈ ਬੁਲੰਦੀ ਨਹੀਂ, ਰੁਕ ਜੋ ਗਿਆ। ਪਰ ਜੋ ਰੁਕਿਆ ਨਹੀਂ, ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ, ਉਦਾਸ ਹੋਇਆ ਸੀ, ਤੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਅੱਜ ਕਰਮ ਕਾਂਡ ਤੋਂ ਵੀ ਉਦਾਸ ਹੋ ਗਿਆ, ਅੱਜ ਸ਼ਰ੍ਹਾਂ ਤੋਂ ਵੀ ਉਦਾਸ ਹੋ ਗਿਆ। ਸ਼ਮਸ ਤਬਰੇਜ਼ ਨੇ ਸਾਫ਼ ਕਹਿ ਦਿੱਤਾ ਸੀ, ਕਾਫਰੇ ਇਸ਼ਕਮ ਮੁਸਲਮਾਨੀ ਮਾਰਾ ਦਰਕਾਰ ਨੇਸ, ਇਹ ਸ਼ਰ੍ਹਾਂ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ। ਮੈਂ ਤਾਂ ਖੁਦਾ ਲਈ ਇਹ ਸ਼ਿੰਗਾਰ ਕੀਤਾ ਸੀ ਕਿ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ ਹਰ ਨਾ ਮਿਲੇ ਜਗ ਜੀਵਨ ਗੁਸਾਈ। ਸ਼ਿੰਗਾਰ ਤੇ ਪਰਮਾਤਮਾ ਦੇ ਵਾਸਤੇ ਸੀ। ਸਾਹਿਬ ਕਹਿੰਦੇ ਨੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ, ਮਤ ਸੇ ਜੇ ਕੰਤ ਨਾ ਆਵੇ ਐਵੇਂ ਬਿਰਥਾ ਜਾਏ। ਪੰਕਤੀਆਂ ਨੇ ਔਰ ਵਡਹੰਸ ਰਾਗ ਦਾ ਤੇ ਇੱਕ ਬੜਾ ਕੀਮਤੀ ਲੰਬਾ ਚੌੜਾ ਸ਼ਬਦ, ਸਮਾਂ ਨਹੀਂ ਇਜਾਜ਼ਤ ਤਾਂ ਮੁਖਤਸਰ ਮੈਂ ਅਰਜ਼ ਕਰਾਂ। ਨਿਰਾਸ਼ਾ ਜਾਗ ਪੈਂਦੀ ਹੈ, ਅੰਦਰੋਂ ਪ੍ਰਾਰਥਨਾ ਵੀ ਜਾਗਦੀ ਹੈ, ਹੇ ਪ੍ਰਭੂ ਤੇਰੇ ਲਈ ਰਹਿਤ ਬੈਤ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਸ਼ਰ੍ਹਾਂ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ। ਤੋ ਹਿਰਦਾ ਤੜਪਦਾ, ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ, ਅੱਜ ਉਦਾਸ ਹੋ ਗਿਆ ਕਰਮ ਕਾਂਡ ਤੋਂ, ਅੱਜ ਉਦਾਸ ਹੋ ਗਿਆ ਸ਼ਰ੍ਹਾਂ। ਇਹ ਵੀ ਅਵਸਥਾ ਆਉਂਦੀ ਹੈ ਭਾਈ, ਨਿਰਾਸ਼ੀ ਬਹੁਤ ਦਿਨ ਲਾ ਗਏ। ਅਗਰ ਇੱਥੋਂ ਉਦਾਸ ਹੋਇਆ, ਨਿਰਾਸ਼ ਹੋਇਆ, ਅੰਦਰ ਬਹੁਤ ਵੱਡਾ ਬੈਰਾਗ ਜਾ ਗਿਆ ਔਰ ਸਭ ਕੁਝ ਆਸਾਰ ਪ੍ਰਤੀਤ ਹੋਇਆ, ਇਸ ਤੜਪੇ ਹੋਏ ਹਿਰਦੇ ਦਿਓ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ, ਹੇ ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਤਾਂ ਮੈਂ ਕਰਮਕਾਂਡ ਹੀ ਬਣਿਆ ਸੀ, ਇਹ ਸ਼ਰ੍ਹਾਂ ਤੇ ਤੇਰੇ ਲਈ ਸੀ, ਇਹ ਰਹਿਤ ਬਹਿਤ ਤੇ ਤੇਰੇ ਲਈ ਸੀ, ਇਹ ਮੇਰੇ ਲਈ ਤੇ ਨਹੀਂ, ਮੈਂ ਤੇਰੇ ਲਈ ਤੇਰੀ ਪ੍ਰਸੰਨਤਾ ਲਈ ਧਾਰਨ ਕੀਤੀ, ਪਰ ਤੇਰਾ ਕੋਈ ਪਤਾ ਨਹੀਂ, ਤੇਰੇ ਰਸ ਦਾ ਕੋਈ ਬੋਧ ਨਹੀਂ। ਅੰਦਰੋਂ ਅਰਦਾਸ ਨਿਕਲਦੀ ਹੈ। ਜਪਜੀ ਸਾਹਿਬ ਵਿੱਚ ਜਪ ਹੈ, ਦੂਜੀ ਬਾਣੀ ਜਾਪ ਹੈ, ਤੀਸਰੀ ਬਾਣੀ ਵਿੱਚ ਬੈਰਾਗ ਹੈ। ਮਾਥੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏ ਤੇ ਭਏ ਤੋ ਕਹਾਂ ਬਹਿ ਭੂਪਤ ਅੰਤ ਕੋ ਨਾ ਗਏ ਹੀ ਪਾਏ ਪਧਾਰੇ। ਜਦ ਸਭ ਕੁਝ ਮੌਤ ਹੀ ਮੌਤ ਦਿਖਾਈ ਦੇਵੇ ਤੋ ਬੰਦਾ ਕਿਸ ਤਰ੍ਹਾਂ ਜੀਵੇਗਾ ਜਗਤ ਵਿੱਚ? ਬੈਰਾਗੀ, ਇਹ ਬੈਰਾਗੀ, ਇਹ ਉਦਾਸ ਮਨੁੱਖ ਲਾਜ਼ਮੀ ਕਰਮਕਾਂਡੀ ਹੋ ਜਾਏਗਾ, ਸ਼ਰਈ ਹੋ ਜਾਏਗਾ, ਰਹਿਤ ਬੈਤ ਦਾ ਧਾਰਨੀ ਹੋ ਜਾਏਗਾ। ਪਰ ਜੇ ਸੋਚਣ ਵਾਲਾ ਹੈ, ਅਕਲਮੰਦ ਹੈ ਤੇ ਦਿਨ ਬਹੁਤ ਹੋ ਜਾਣ ਤੇ ਇਸ ਦੇ ਅੰਦਰੋਂ ਪ੍ਰਾਰਥਨਾ ਵੀ ਜਾਗੇਗੀ, ਹੇ ਪ੍ਰਭੂ ਤੇਰਾ ਤੇ ਕੋਈ ਪਤਾ ਨਹੀਂ ਚੱਲਿਆ, ਮੈਂ ਤੇ ਇਤਨੀ ਸ਼ਰ੍ਹਾਂ ਧਾਰਨ ਕਰ ਲਈ, ਮੈਂ ਤੇ ਇਤਨਾ ਕਰਮਕਾਂਡੀ ਹੋ ਗਿਆ, ਕੋਮਾ ਆ 68 ਤੀਰਥਾਂ ਤੇ, ਬਹੁਤੇ ਚੰਦਨ ਰਗੜ ਲਏ ਨੇ ਮੈਂ, ਕਰ ਲਿਆ ਬਥੇਰਾ ਗੀਤਾ ਦਾ ਮੈਂ ਪਾਠ, ਸਵੇਰੇ ਸ਼ਾਮ ਬਥੇਰਾ ਇਸ਼ਨਾਨ ਕਰ ਲਿਆ, ਮੈਂ ਸਾਰੀ ਰਹਿਤ ਬਹਿਤ ਹੇ ਗੁਰੂ ਧਾਰਨ ਕੀਤੀ ਹੈ, ਬਖਸ਼ਿਸ਼ ਕਰ, ਤੂੰ ਰਹਿਮਤ ਕਰ। ਅਰਦਾਸ ਇਸ ਤੜਪੇ ਹਿਰਦੇ ਚੋਂ ਅੰਦਰੋਂ ਨਿਕਲੇ ਹੈ, ਅਰਦਾਸ ਕਬੂਲ ਹੋ ਜਾਂਦੀ ਹੈ। ਚੌਥੀ ਬਾਣੀ ਅਰਦਾਸ ਹੈ, ਚੌਪਈ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਜਿਤ ਕੀ ਇੱਛਾ, कहो चर नन मन रहे हमारा अपना जान करो प्रतिपार। सारी अरदास है, बेनती है, तू हे प्रभु बख्शिश कर मेरा मन तेरे चरना च रहे, बागी हो गया तेरा कुछ पता ही नहीं। जप जाप बन जाता है, जाप बैराग बन जाता है, बैराग अरदास बन जाता है, और बैरागी हिरदे तो जड़ी अरदास निकलती है कबूल हो जाती, कतई भी अर्थ नहीं जाती, बिरथी कदे ना हो वही जन की अरदास आनंद की प्राप्ति हो जाती है, परमात्मा की प्राप्ति हो जाती है, और उदी जबान कह उठती है आनंद भया मेरी माँ है सत गुरु मैं पाया। आनंद की प्राप्ति हो गई, जप जाप हो गया, जाप बैराग हो गया, बैराग अरदास बन गया, अरदास आनंद की मूर्ति बन गया। ये इंज जोड़ है, ये अध्यात्मक मंडल दिया पंच स्टेजा ने जो तुच्छ बुद्धि अनुसार मैं अज ही समाप्ति करने की कोशिश की, क्योंकि कई तरह के कई सजणा के प्रश्न सन, ते मैं इसे एक कोई लड़ी नू चला रहा सी, ते बार बार ख्याल आया कि बाकी सब्जेक्ट कई मजमून ने, धर्म के कई विषय ने, वो रह जाएंगे जो संगत पूछना चाहदिया ने। कल शरीरक जो रह कलगीधर पिता ने सानू दिती पंज ककार, पंज बाणियां मानसिक रह, पंज ककार शरीरक रह, उहदी विचार करके फिर बहुत सारे प्रश्न ने वो मैं हर एक नाल वायदा किया है कि एक एक दे सामने मैं गल खोलां, मैं भी थकांगा तो शायद इतना खोल भी ना सका, संगत जी सारी गल जो है खोलते जावांगे, और उम्मीद है माण ते नहीं हंकार ते नहीं हो सकता है उन्हां सवालां दे जवाब गुरबाणी दे चों आप नूं मिल जाण, क्योंकि दार्शनिक पाठी दी रपण पढ़ के जो है उन्हें सरवण करा देनी है, बाकी विचार जो है कल सारिआं दा हार्दिक तौर ते।
1: ओंकार सतनाम करता पुरख निर्भो निर्वैर अकाल मूरत अजूनी सैभं गुरु प्रसाद सर्वशील ममं शीलं सर्व पावने मम पावनं सर्व कर्तव्य ममं कर्ता नानक लेप छेप ना लिपियते बेसुमार अथा अगंत अतोले ज्यों बुलावो त्यों नानक दास बोले। सन्मानयोग गुरु रूप साध संग जीओ फतेह प्रवान करनी, वाहिगुरु जी का खालसा वाहिगुरु जी की फतेह। धर्म दे अनंत पहलू ने, अनंत रूप ने, और हर पहलू दी अपनी अपनी विचार है। धर्म दी दुनिया विच कर्मां दी कर्म दी बहुत वड्डी चर्चा है। अज आपां इसनूं ही गुरबाणी दी रोशनी विच पढ़न दी समझण दी सोचण दी विचारण दी कोशिश करदे हां। करमे करमे होए विचार सच्चा आप सच्चा दरबार। वो प्रभु सच्चा है, उसका दरबार सच्चा है, उसका न्याय सच्चा है, उस तो कोई बेइंसाफी नहीं आती, कोई दबाव पाके उसका फैसला नहीं बदलाया जा सकता, कुछ लालच दे के उसकी कलम तोड़ी नहीं जा सकती, कोई होर किसी प्रकार का लोभ लालच रख के उसके फैसले नूं उसके इरादे नूं ना मोड़िया जा सकता है ना तोड़िया जा सकता है। इस वास्ते कहने ने वो अटल है, उसका न्याय अटल है, वो आप सच है, उसका न्याय सच है। एक गल वखरी है कि दुनिया विच जिथे इंसाफ मिले सारे अरब देश ईरान अफगानिस्तान ते भारत देश उसनू अदालत कहिंदे ने। अदालत عدل کہندے نے انصاف نو عدالت انصاف دا گھر اخری ارتھ یہ بنتے ہیں عدل انصاف عدالت انصاف دا گھر منصف جڑا انصاف کرے منصف جو انصاف کرے عدالت جتھے عدل ہووے جتھے انصاف ہووے باقی دنیا بارے تے شاید میری اتنی جانکاری نہ ہوئے پر بھارت بارے میری جانکاری ہے اتھے تے اگر پیسے ہیں تے انصاف خرید لو اگر طاقت ہے تے انصاف کھولو جی طاقت نہیں ہے انصاف کھون دی تے جی پیسہ نہیں ہے انصاف خریدن دی تو انصاف مفت دے چتھے کسے نو نہیں ملتا ہے تے بہت سارے دیشاں چ وی اس طرح نام ہی ہوندا ہے عدالت عدل کتھے ملتا ہے انصاف کتھے ملتا ہے پر سچا آپ سچا دربار پرماتما سچا ہے اس دا دربار سچا ہے اس دا نیام بھی سچا ہے اس دے دربار وچ کی ہوندا ہے کرمی کرمی ہوئے وچار سچا آپ سچا دربار اس دے دربار وچ کرما دی وچار ہوندی ہے منکھ دی شکل صورت دی نہیں منک دے کرماں دی اس نو کھولن تو پہلے میں عرض کراں اس پرتھوی دے اتے جس تے اسی رہندے ہاں دو طرح دی دنیا دھرم نے منی ہے بھوگ بھومی کرم بھومی ایک او جیو نے جو صرف انج کہہ لو جیون بتیت کرن لئی آئے نے بھوگ بھوگن لئی آئے نے کھا لینا ہے پی لینا ہے سو لینا ہے تے شریر دی ضرورتاں دی پورتی کر لینی ہے بس پشو جگت بھوگ بھومی منکھ نو آکھیا گیا اے بھوگ بھومی دے نال نال کرم بھومی ہے اے کچھ بھوگن دے نال نال کرن لئی آیا ہے اس واسطے صرف بھوگ بھومی نہیں ہے بھومی کہنن دھرتی نو پشو کی نے بھوگاں دی دھرتی منکھ کی ہے کرم بھومی اس واسطے صاحب کہتے ہیں کرم بھوم میں بو نام یہ تو کرم بھومی ہے منکھ کرم بھومی ہے پشو بھوگ بھومی ہے پشو اپنے کرما انسار وکاس نہیں کر سکتا اس طرح دے نہ اس دے شریر دی بنتر ہے نہ ہی اس طرح اس دے من دی بنتر ہے وہ وکاس کرماں دے اتے اسوار ہو کے نہیں کر سکتا اگا نہیں ود سکتا پرکرتی اپنے سواؤ دے مطابق اس نو اگا توڑ دی ہے انج کہہ لو پشواں دا وکاس پراکرتک ہے پرماتما دی مریادا انسار ہے تو وہ مریادا کیا منکھ نال کم نہیں کر دی کم کر دی ہے منکھ نال پرماتما دی سوتنتر مریادا کم کر دی بھی اتے اس نو سوتنترتا دے دی ہے تیری مرضی ہے تو کی کرنا ہے منکھ نو کرم دی چھوٹ دے دیتی گئی ایک کرم بھومی ہے اس دھرتی وچ جیہا بیجے سو لونے کرما سندڑا کھیت جیسا جیسا تو بیج بوئے گا ویسا ویسا تیرے جھولی وچ اس دا پھل پوے گا ایک کرم بھومی ہے چونکہ کھل اتنی پرماتما نے دے دیتی منکھ نو تو ست پرشاں نے برہم گیانیاں نے کہا یہ کھل بھی تے تیری دیتی ہوئی ہے ساڈا کی ساڈے کول کچھ بھی نہیں ہے کچھ بھی نہیں ہے ساڈے کول اس تو عام لوکاں نے بڑے غلط اندازے لائے ساڈے کول کی ہے کرن کراون وہ آپ ہے جی ساڈے کول سوتنترتا بھی ہے تے اس دی دیتی ہوئی اس حساب نال ٹھیک ہے کرن کارن ہے سب کچھ وہی کر رہے ہیں پر اس نے سانو کھل دیتی ہے تو سچ بھی بول سکتا ہے جھوٹ بھی بول سکتا ہے اگاں بھی جا سکتا ہے پیچھے بھی جا سکتا ہے اوپر بھی اٹھ سکتا ہے تھلے بھی جا سکتا ہے اتنی کھل دیتی ہے پر چونکہ کھل اسے دی دیتی ہوئی ہے جنہ دے اندر برہم گیان گھٹت ہویا انہوں نے کہا بھی ٹھیک ہے کھل تو دتی اگے جان دی پیچھے جان دی سچ بھی بول سکدے ہاں تیرے نال جڑ بھی سکدے ہاں تیتھوں دور بھی ہو سکدے ہاں اور کھل تے تیری دتی ہوئی ہے نا تیری کھل کر کے تیرے تک پہنچے تے تیری کھل کر کے دور ہو گئے تیتھوں اس وقت سڈے کول کی ہے کچھ بھی نہیں امید ہے پکڑ وچ آئی ہوگی گل آپ دے کئی دفعہ ست پرش جس شکھر دے اتے بول دے نے نا عام لوکاں دی او شکھر نہیں ہوندی انہاں دے کھڑے ہون دا تل کچھ اور ہوندا ہے اور او جس تل تو بول رہے ہوندے نے او تل کچھ اور ہے اس واسطے کئی دفعہ ست پرش کہندے کچھ نہیں جگت سمجھدا کچھ ہے اے بھی میں عرض کردے ہیں مہاپرش نے آکھیا کچھ ہے گروہاں نے آکھیا کچھ ہے جگت نے سمجھیا کچھ ہے کارن ایسا کیوں ہویا ہے تال میل نہیں بیٹھے گل بہت اچھی سی بہت اچھی سی سر دے اوپروں لنگ گئی جد اے آکھیا جاندہ ہے کرم کر اے رکھواد نہ کیجے رے من سکرت کر کر لیجے رے من تو گلہ کیوں کردا ہے شبھ کرم کر کے سکھا نال اپنی چولی بھر لے جو کچھ تو جگت دے پراپت کرنا ہے کر لے تینو کھل لے تینو دھرتی دیتی ہے تے بیج بون دی تینو کھل دے دیتی ہے تو کیسر بیجنا ہے کہ نیم بیجنی ہے تو جو بیجنے نے کہ چنے بیجنے نے تو انگوراں دیاں بیلاں لانیاں کہ ککر دے بہے بیج بونے نے یہ تیری مرضی ہے کھل لے تینو دھرتی بھی دے دیتی ہے تینوں بیج بون دی کھل بھی دے دیتی پر ایک دفعہ بیج تو بو دیتا تے بون تو بعد تینوں خیال آوے میں تے امبان دے بوٹے لانے سن لا بیٹھا ککراں دے اچھا ہن پرماتما میتھوں بھول ہوئی ہے انہاں ککراں نوں ہی امب لا دے نہیں لگن گے ایسا نہیں ہوئے گا یہ اس دا نیم نہیں ہے یہ اس دی مریادا نہیں ہے بابا فرید کہندے نے لوڑے داخ بجوریاں ککر بیجے جٹ ہنڈے ان کتائیں دا پیندا لوڑے پٹ لاندا ہے بوٹے ککراں دے منگدا ہے ام چرخے دے کتدا ہے ان منگدا ہے ریشم ہنڈے ان کتائیں دا پیندا لوڑے پٹ کتدا تے اون پہ ہے بندا تے اون پہ ہے تے منگدا ہے ریشمی کپڑا کھڈی تو بوندا تے ککر پہ ہے منگدا امب ہے ایسا ہو ہے بیج منک دکھاں دے بوندا ہے منگدا سکھ ہے اس طرح ہی رہا ہے اور جد اس نو سکھ ملدا نہیں تو گلیاں نال پر جاندا ہے اور گلا اتنا ودھ جاندا ہے کہہ دیندا کوئی پرماتما نہیں کوئی ایشور نہیں اے رکھواد نہ کیجے رے من سکرت کر کر لیجے رے من لیکن دوجے طبقے دا منک ایسا کہہ دیندا ہے کرن کراون سرب کو ناتھ اتے آپ ہی ناتھ ہے مالک ہے سب کچھ اس دے ہاتھ چ ہے اس کا بل نہیں اس ہاتھ کرن کراون سرب کو ناتھ پھر وہ انج لے لیندا ہے منک دے ہاتھ چ کی ہے کچھ بھی نہیں ہے واقعی کچھ نہیں ہے تسی آکو گے ہونے تے میں کہہ رہا ہوں کہ تم ککر بھی بیج سکدا ہے امب بھی بیج سکدا ہے پر میں عرض کراں پھر بھی کچھ نہیں ہے منک دے ہاتھ چ کیوں ککر بیجن دی کھل بھی پرماتما نے دتی ہے امباں دے بوٹے لان دی کھل بھی اسے نے دتی ہے کھل اس دی دتی ہوئی ہے یہ ساری مرضی اسی کی بیجنا ہے پر ساری مرضی دی یہ جڑی کھل ہے یہ بھی اس اکال پورک دی دتی ہوئی ہے اس باریکی تے پہنچ کے بھگتاں نے کہہ دیتا ساڈے کول کچھ بھی نہیں جی کھل بھی ہے تے تیری دتی ہوئی ساڈے کول اپنا کی ہویا کچھ بھی نہیں اس روپ وچ آ کے جس روپ وچ اسی لے لینے آ ایک شراب پی رہا کہندا جدوں گرو چھڑاوے گا ادو چھڈ لیاں گے یہ مطلب گرو اجے تینوں یہی آخر پی سویرے بھی پی تے شامی بھی پی ਲੋਕੀ ਕਹਿ ਦਿੰਦੇ ਜਦੋਂ ਪ੍ਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ। ਇਹਦਾ ਮਤਲਬ ਹੈ ਜੇ ਪ੍ਰਮਾਤਮਾ ਨਹੀਂ ਚਾਹੁੰਦਾ, ਜਦੋਂ ਗੁਰੂ ਚਾਹੇਗਾ ਉਦੋਂ ਨੇਕ ਕਰਮ ਕਰਾਂਗੇ। ਇਹਦਾ ਮਤਲਬ ਅਜੇ ਗੁਰੂ ਇਹੀ ਚਾਹੁੰਦਾ ਤੂੰ ਬੁਰੇ ਕਰ, ਤੂੰ ਮਾੜੇ ਕਰ। ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ, ਇਹ ਉਹਨਾਂ ਦਾ ਭੁਲੇਖਾ ਹੈ। ਤੇ ਇਸ ਵਕਤ ਦੀ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿੱਚ ਸੱਚ ਕਰਮਾਂ ਅਨੁਸਾਰ ਫੈਸਲੇ ਕਰਦਾ, ਬਾਕੀ ਕੁਛ ਵੀ ਨਹੀਂ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਮਹਾਤਮਾ ਬੁੱਧ ਨੇ ਇੱਥੇ ਤੱਕ ਐਲਾਨੀਆਂ ਕਹਿ ਦਿੱਤਾ, ਭਗਵਾਨ ਦੀ ਫਿਕਰ ਬਾਅਦ ਵਿੱਚ ਕਰੀ, ਕਰਮ ਦੀ ਫਿਕਰ ਪਹਿਲੇ ਕਰੀ। ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ, ਇਹ ਨਾਸਤਿਕ ਹੈ। ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ। ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਿਰ ਬਣਿਆ ਹੈ, ਔਰ ਪਹਿਲੇ ਇਹ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਮੂਰਤੀ ਸਥਾਪਨ ਕਰਨੀ ਹੈ। ਮੰਦਿਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ ਹੈ, ਤਕਰੀਬਨ 15-20 ਸਾਲਾਂ ਚ ਤਾਮੀਰ ਹੋਇਆ ਹੈ, ਬਣ ਗਿਆ ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ। ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੁਮਾਨ ਦੀ ਹੋ ਗਈ, ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦ ਇਹ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਿਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਸ ਮੰਦਿਰ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਤੇ ਨਾਸਤਿਕ ਹੈ, ਇਹ ਤੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। ਕਿਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ। ਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ, ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ, ਤੂੰ ਕਰਮ ਦੀ ਫਿਕਰ ਕਰ। ਤੋ ਬੋਧ ਭਿਕਸ਼ੂਆਂ ਵਿੱਚ ਇੱਕ ਵਾਕ ਪ੍ਰਚਲਿਤ ਹੋ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਤੋ ਇਸ ਤੋਂ ਕੀ ਹੋਇਆ, ਬ੍ਰਾਹਮਣਾਂ ਨੇ ਕਹਿ ਦਿੱਤਾ ਭਗਵਾਨ ਭਗਵਾਨ ਨਹੀਂ ਹੈ, ਕਰਮ ਭਗਵਾਨ ਹੈ, ਇਹ ਤੇ ਨਾਸਤਿਕ ਨੇ। ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ, ਬੋਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆਂ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁੱਖ ਦੀ ਤਲਾਸ਼ ਕਰਨ ਵਾਲਾ, ਤੇ ਉਸ ਨੂੰ ਕਹਿ ਦਈਏ ਨਾਸਤਿਕ, ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ ਇਹ ਫਿਕਰ ਬਾਅਦ ਵਿੱਚ ਕਰਨਾ, ਕਰਮ ਹੀ ਭਗਵਾਨ ਹੈ, ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ ਤੁਹਾਨੂੰ ਕਰਮ ਨਾਲ ਮਿਲਣਾ ਹੈ, ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ ਤੁਹਾਨੂੰ ਕਰਮ ਨਾਲ ਮਿਲਣਾ, ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ ਤੁਹਾਨੂੰ ਕਰਮਾਂ ਨਾਲ ਮਿਲੇਗੀ। ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿੱਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ ਹੈ ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ ਤੇ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ ਉੱਥੇ ਤੱਕ ਹੀ ਦੁੱਖ ਹੈ, ਜਿੱਥੇ ਤੱਕ ਪਵਨ ਝੂਲਦੀ ਹੈ اتھے تک ہی لوگوں کے گھر چ دکھ جھولتے پے منکھتا دکھی ہے یعنی اس کا یہ مطلب نہیں کہ پشو پنکھی دکھی نے کتے ہی دکھی نہیں ہے یہ بھی میں عرض کر دیا کوئی پشو دکھی نہیں کوئی پکشی دکھی نہیں کوئی کیڑا مکوڑا دکھی نہیں سب سکھ دے چ پشو سکھ دے چ جی رہے نے دیوتے برہم گیانی مہاپرش آنند دے چ جی رہے نے بس دکھ کیول منکھ دی دنیا چ اور صاحبانوں ایتھے تک کہنا پیا بالی رووے نائے بھتار نانک دکھیا سب سنسار سمو جگت منکھی جگت میں پھر عرض کراں باقی نہیں باقی سب سکھ دے چنے کارن پشو جو جی رہا ہے لوڑاں دے تل تے منکھ جی رہا ہے خواہشاں دے تل تے لوڑاں دی پورتی نہ ہوئے پشو تڑپدا ہے خواہشاں دی پورتی نہ ہوئے منکھ تڑپدا ہے بغور مطالعہ کرنا صرف لوڑاں دی پورتی ہوندی تے پشواں دی طرح منکھ بھی سکھی ہونا سی انہوں پیاس لگی ہے پانی مل جائے انہوں بھوک لگی ہے خوراک مل جائے وہ شریر دیاں لوڑاں دی پورتی ہو جائے بس مست ہے سو جاندا ہے آنند لیندا ہے پشو سکھی نے مہاپرش تے دیوتے آنند دے چ نے منکھ دکھ دے چ ہے دکھ صرف تھانوں منکھ دی دنیا وچ ملے گا یا انہاں پشواں کول دکھ ملے گا جڑے بچارے منکھ دی قید دے چ نے منکھ دی سنگت وچ رہندے پے انہاں دی پراکرتک زندگی چ فرق پا دیتا ہے جس ڈنگ نال وہ جیونا چاہندے نے اس ڈنگ نال منکھ نہیں جیون دیندا پیا وہ دکھی ہو سکتے ہیں وہ پیڑت ہو سکتے ہیں ورنہ دکھ صرف منکھ دے کول ہے کائنات دے چ اس برہمن دے چ دکھ ہور کدھرے بھی نہیں ہے بنسپتی کھیڑے چ ہے پشو سکھ دے چ نے کیڑے مکوڑے بھی سکھ دے چ نے یہ بھی میں عرض کر دیاں ایک بشٹا دا جنتو بھی سکھ دے چ ہے ایک گندگی دے چ لپٹیا ہویا سور بھی سکھ دے چ ہے میں پھر عرض کراں ایک منکھ دکھ دے چ ہے ایک منکھ دی سنگت دے جڑے پشو رہ رہے ہیں منکھ دی قید دے چ وہ بچارے دکھی ہو سکتے ہیں ورنہ پشو دکھی نہیں ہے پنچھی دکھی نہیں ہے پشو جی رہے نے لوڑاں دے تل دی پورتی تے لوڑاں پوریاں ہو گئیاں سکھی منکھ لوڑاں دے نال نال جی رہا ہے خواہشاں دے تل تے لوڑاں پوریاں نہ ہون پشو تڑپدا ہے خواہشاں پوریاں نہ ہون منکھ بے چین ہوندا ہے منکھ تڑپدا ہے تے خواہشاں دا ایک ہور بڑا بھینکر نیم ہے ایک خواہش پوری ہوئے نا تے پوری ہوندیاں ہوندیاں وہ دس خواہشاں نو جنم دے جاندی ہے جیسے ایک منکھ زمین تو رخصت ہوندیاں ہویاں وڈا ہو گیا جوان ہو گیا ویایا گیا بڈھا ہو گیا زمین تو رخصت ہوندیاں ہوندیاں دو چار پانچ سات بچیاں نو جنم دے جاندا ہے پچھے اپنی سنتت چھوڑ جاندا ہے اپنا خون چھوڑ جاندا ہے زمین تو رخصت ہوندیاں ہوندیاں منکھ دو چار بچے چھوڑ جاندا ہے ایک خواہش پوری ہوندیاں ہوندیاں ایک خواہش مردیاں مردیاں پانچ دس خواہشاں نو جنم دے جاندی ہے ہن پوری ایک ہوئی ہے تے دس ہور پیدا ہوئی ہیں پھر انہاں چ پوری ایک ہوئی ہے تے پھر دس وی ہور پیدا ہو گئی ہیں تو روز روز تے خواہشاں ودھدیاں جان گیاں خواہشاں دی بھیڑ اس طرح جویں موت در گھٹ جائے تے جنم در ودھ جائے تو منکھاں دی بھیڑ ہو جاندی ہے خواہش پوری تے کوئی کوئی ہوندی ہے یہ بھی میں عرض کر دیا ہوندی او بھی کرم انسار ہے انج نہیں کچھ سنتا مہاپرکھاں دے ڈیرے اس واسطے چل پے نے جے سو بندے گئے نے تے سٹھ دا تے انجی کرم بنن والا ہوندا ہے انجی گل سرے چڑھن والی ہوندی وہ جڑی سٹھ بندیاں دی گل سرے چڑھ جاندی ہے نا وہ کہندے نے اس ڈیرے کر کے سنت کر کے ساڈی گل بنی ہے وہ پھر سٹھ کم سے کم ہور سٹھاں نوں لے آندا ہے انہوں کے چوں بھی کچھ ایک دی گل تو انجی بنن والی ہوں جڈیرے نہ بھی جاندے تاں بھی بننی سی یہ بھی مرض کرتے ہیں جی نہ بھی تیرتھاں تے جاندے تاں بھی بننی سی بس پکھنڈ اس طرح دنیا دے چ بدتا ہے اگیان دے آسرے تے ایک خواہش پوری ہوندیاں ہوندیاں دس خواہشاں نو جنم دے جاندی ہے. تو اس طرح خواہشاں دی بھیڑ ودھی جاندی ہے ودھی جاندی ہے. پشو لوڑاں دے تل تے جیندے نے, منک خواہشاں دے تل تے جیندے نے. لوڑاں دی پورتی نہ ہوئے تے پشو تڑپدا ہے, خواہشاں دی پورتی نہ ہوئے منک تڑپدا ہے. اور ساریاں خواہشاں کس دیاں پوریاں گئن کتا ہی نہیں. ایک دن منک ہی پورا ہو جاندہ ہے, ختم ہو جاندہ ہے. خواہشاں کتیاں پوریاں ہوں دیاں نے, ہزاروں خواہشیں ساتھ لے کر دم نکلتا ہے. علی کہندہ ہے ایک ایک سواس دے انتم سمیں کتنی خواہشاں نکل دیاں جڑیاں اندر پہی آسن جگہ مل کے بیٹھی آسن. بھئی اج ساڈی گل بنے گی, اج ساڈی گل بنے گی, گل کی بننی ہوئے سواس ہی نکل گیا ہے. ہزاروں خواہشیں ساتھ لے کر دم نکلتا ہے. مختصر جو ہے میں عرض کراں, دکھ کیول منک دی دنیا چ ہے. رشی کیش دے اج تو کوئی غالباً 25-26 سال پرانی گل ہوے گی. رام کلی راگ دا شبد چل رہا سی, سہن سردان دے اندر روایا پرس رام رووے گھر آیا. جب جی صاحب تو لے کے اتھے راگ مالا تک سمپورن کتھا ہوندی ہے, اور اتھے ایک نیم ہے 5 سالاں چ بھوگ پاندے نے لازمی ہے تاکہ ودیارتھیاں نوں گیان ملدا رہے. اس دوران ایک مہینہ داس وی حاضری بھردا رہے. جدوں داس کتھا کر رہا سی رام کلی لاگ چلیا تے اے شبد وی آ گیا جس دیاں آخلیاں پنگتیاں سن, بالی رووے نائیں بھتار نانک دکھیا سب سنسار, منے ناؤ سوئی جن جائے اوری کرم نہ لکھے پائے. یہ پنگتی منک نے اپنی طرفوں بنائی ہوئی ہیں. نانک دکھیا سب سنسار سو سکھیا جس نام آدھار, اس طرح دی پنگتی گرو گرنتھ صاحب وچ نہیں ہے, اس طرح نہیں ہے. یہ تو لوگوں نے اپنے کولوں بنا لیا ہے جنہوں بودھ نہیں ہے سمجھ نہیں ہے. بالی رووے نائیں بھتار نانک دکھیا سب سنسار, منے ناؤ سوئی جن جائے اوری کرم نہ لے کے لائے. اس دی وضاحت داس نے کدرے 2 دن کی تھی. بڑا ایک دارشنک سیاح سادھو سندھ دے علاقے دا سی, پیک بھگوا. اج کل اس دا ڈیرا کرنال دے چ بہت ضعیف ہو گیا ہے. وہ بھی کدرے بیٹھا سی, کتھا دی سماپتی تو بعد کھڑا ہو گیا. سادھواں دا اکٹھ سی, جو 30-40 سروتے بیٹھے سن سادھو ہی سن, نرملے اداسین. مینو کہن لگا مسکین جی, اے جو گرو نانک نے آخیا ہے اتی اپما النکار ہے. ساہتک دنیا کوتا دی دنیا چلنکار ورتیا جاندہ ہے, گہنیا نو گل نو سجان واسطے, بولاں نو سجان واسطے. جیسے گرو نانک دیو جی مہاراج کہندے نے, مکھ جھوٹ وبوکھن سارنگ, اے براہمن بولدا تے جھوٹ پیا پر تو گہنے سچ دے پوا دیتے ہیں, اس نو بڑا شنگار دیتا ہے تو. تے ہن لوگاں نو انج پرتیت ہوندا پیا جویں سچ, جھوٹ نو بھی شنگار دئیے چمکا دئیے چلدا ہے, بڑے سونے ڈنگ نال چلدا ہے. چلدا سچ دے آسرے تے گہنے سچ دے ہی پوانے پیندے نے. کوئی جھوٹ اپنے روپ وچ چل نہیں سکدا جنے چر تک اس نو سچ نال نہ جوڑیے. جھوٹ بولن والا وی کہندا ہے میں سچ کہہ رہا, جوڑنا اس نو سچ نال ہی پیندا ہے. پاویں جھوٹ ہے پر گہنے اس نو سچ دے پوانے پیندے نے, شنگار اس نو سچ دا دینا پیندا ہے. ایک تے اے ہے, ایک ہوندا ہے اتی اپما النکار. جیسے کسے نو کہہ دینا تیرے موت جے دند نے تے موتیاں ورگے نے, اتی اپما النکار. اے مکھڑا تے چن دی طرح ہے, اتی اپما النکار. ساہتک دنیا وچ کاوے دنیا وچ اس دی اپنی مہانتا ہے, اس نو من دے رہے. مینوں کہن لگے گرو نانک دے کول ہردا جو سی وہ سنگیتکار دا سی تے کوی دا سی شاعر دا سی. کہ ستگنا نے اتی اپما النکار ورتے ہے تے تسی کل تے اج 2 گھنٹے لائے نے, دکھ ہی دکھ ہے. بھئی آسمان ویاپک ہے تے دکھ ویاپک ہے, ہوا ویاپک ہے تے دکھ ویاپک ہے. کہنے لگے میں سہمت نہیں, یہ اتی اپما النکار ہے. अति उपमा अलंकार नु इतना स्पष्ट नहीं करीदा जितना तुसी कीता है। मैनू इंज कहण लगा आखिर मनुखी दुनिया च किधरे आनंद भी है, खेड़ा भी है, खुशियां भी हैं, और इसे नु वजाहत करके ते पक्की मोर ला देनी कि नानक दुखिया सब संसार शोभा नहीं देंदा। मैं कह महापुरखो सियाने हो तुसी चिंतक हो और उम्र दे लिहाज च वाकई मैं उन्हां दे सामने बहुत छोटा सी और विद्या पढ़ाई चिंतक दे च उन्हां दी दुनिया बड़ी अग्गे सी क्योंकि विचार वटांदरा अक्सर चलदा रहिंदा सी। पर इस तरह भी वह हिम्मत कर लेंगे कि सारे च खड़े होके इंज कहणगे। उस दिन मैं उन्हां दी बहबलता देखी बिल्कुल असहमति, कह लगे नहीं ये 2 घंटे तुसी लाया एवं जाया कीते, दुख इतना नहीं है। ये गुरु नानक ने अति उपमा अलंकार वरते है जिसनों तुसी हू बहु सच करके बयान पै कर दे। ये अलंकार है, गहना है, भूषण है, वास्तविक ऐसा नहीं है। मैं कह मैनू ते वास्तविक ऐसा ही दिखाई देंदा है और जो गुरु नानक ने आख्या ये अति उपमा अलंकार नहीं है, ये खसम दे बोल ने, ये सत्य वचन ने, ये संपूर्ण वचन ने। अति उपमा अलंकार कल्पना होंदा है, फिर ते गुरबाणी नू कल्पना आखना पएगा। ये कल्पना नहीं है, ये सच है। मैनू कहण लगे थोड़ी श्रद्धा है इस तरह थोथों कहलवा रही है, वरना ये अति उपमा अलंकार है। तो मैं थानू कल सच दा सुख दा स्वरूप दिखावांगा, फिर थोड़ी जबान कबूल कर लेगी कि दुनिया च निरा दुख नहीं, सुख भी है। मैं कह ठीक है, अगर इस तरह तुसी प्रत्यक्ष रूप च कोई सुख दा स्वरूप दिखाओगे तो फिर जरा सोचांगे, जिथे तक मेरा इरादा है मेरी सोचनी है ऐसी नौबत नहीं आवेगी। तुसी इस तरह का कोई प्रमाण पेश नहीं कर सकते। वो हस पे उथे ते उन्हां दी हसी इंज सी जिवें कटाक्ष, जिवें तनस, वे जिवें मूर्ख कुछ समझदा नहीं। वो जब चला गया यकीन जानो उस दिन सारा दिन रहा मैं भी बेचैन। मैं कि पता नहीं की दिखाएगा, की ले आवेगा, किधरे ऐसा ते नहीं कि मैं ही कुछ ज्यादा कह गया ते गल इतनी मैं स्पष्ट ना कर सका। उनींदरा किसनू कहंदे ने नींद दा ना आवना, ये भी मैंनू उस दिन पता चलिया। मैंनू रात में नींद भी नहीं पई, दिमाग सोचता ही रहा भई इन्हें सारे साधुआं दे इकट्ठ दे च पगला नहीं है, सियाणा बड़ा है, चिंतक बड़ा है, सूझवान है, कई किताबां दा लिखारी है, संस्कृत ते फारसी ते अरबी दा महापंडित है। इते पता नहीं की दिखावेगा और कोई मामूली चीज पेश नहीं करेगा क्योंकि मामूली सोचनी दा मनुख ही नहीं है। खैर ज्यों द्यों करके सवेर होई, कथा दा वकत होया। कथा उथे अमृत वेले आउंदी सी, सूरज निकलण तो पहले पहले समाप्ति हो जांदी सी। गंगा ते इशनान करके साधु उथे ही नितनेम कर लेंदे सन अपना जो कुछ करना है, ते फिर कथा जो है एक तरीके नल संध्या चलदी सी। इन कथा दास ने आरंभ की थी पर मन उखड़िया हुआ है तो जबान भी उखड़ी हुई है। घंटा जरूर मैं पास कीता लेकिन मैं खुद भी नहीं पता कि मैं घंटे च की आख्या। ये भी मेरी उस दिन हालत रही। उस साधु आया जद कोई मैनू 15-20 मिनट बोलदिया हो गए, उहदे हथ च खिड़े हुए गुलाब के फुलां का गुलदस्ता सी। मैं सोचिया शरदा तो यह भी गुरु ग्रंथ साहब की पूरी रखता है, एन अमृत वेले सोहने जिहा फुलां का गुलदस्ता लेके आया, मत्था जरूर उसने टेकिया, फुल नहीं भेट किते, अपने हाथ च ही रखे। एन बैठदा भी कोने से, बिल्कुल कोने च बैठ गया। कथा की समाप्ति तो बाद खड़े होकर मैनू ਕਹਿਣ ਲੱਗਾ ਮਸਕੀਨ ਜੀ ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ ਇਹ ਜੋ ਮੇਰੇ ਹੱਥ ਦੇ ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ ਤੁਹਾਨੂੰ ਦਿਖਾਈ ਦਿੰਦਾ ਹੈ ਮੈਂ ਕਿਹਾ ਪ੍ਰਭੂ ਦੀ ਬਖਸ਼ਿਸ਼ ਹੈ ਰਹਿਮਤ ਹੈ ਅੱਖਾਂ ਚ ਰੋਸ਼ਨੀ ਹੈ ਦਿਖਾਈ ਦਿੰਦਾ ਹੈ ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ ਤਾਂ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ ਤੇ ਇਹਨਾਂ ਦਾ ਸੁਪਨ ਵੀ ਦਿਖਾਈ ਦਿੰਦਾ ਹੋਵੇਗਾ ਮੈਂ ਕਿਹਾ ਠੀਕ ਹੈ ਬਿਲਕੁਲ ਠੀਕ ਹੈ ਇਹ ਹੱਸਦੇ ਹੋਏ ਪ੍ਰਤੀਤ ਹੋ ਰਹੇ ਨੇ ਕਹਿੰਦਾ ਇਤਨੇ ਹਾਸੇ ਦੇ ਹੁੰਦੇ ਹਾਂ ਇਤਨੀ ਖੁਸ਼ੀ ਦੇ ਹੁੰਦੇ ਹਾਂ ਇਤਨੇ ਖਿੜਾਓ ਦੇ ਹੁੰਦੇ ਹਾਂ ਔਰ ਇਤਨੇ ਸੁਪਨ ਦੇ ਹੁੰਦੇ ਹਾਂ ਕਿਆ ਇਹ ਆਖਣਾ ਫੱਬਦਾ ਹੈ ਚੰਗਾ ਲੱਗਦਾ ਹੈ ਨਾਨਕ ਦੁਖੀਆ ਸਭ ਸੰਸਾਰ ਐਸਾ ਖੇੜਾ ਸਾਹਮਣੇ ਆਵੇ ਇੱਕ ਸੁਪਨ ਦਾ ਨਮੂਨਾ ਸਾਹਮਣੇ ਆਵੇ ਖੇੜੇ ਦੀ ਤਸਵੀਰ ਸਾਹਮਣੇ ਆਵੇ ਮੁਸਕੁਰਾਹਟ ਦਾ ਮੁਜੱਸਮਾ ਸਾਹਮਣੇ ਆਵੇ ਕਿਆ ਇਹ ਬੋਲ ਫੱਬਦੇ ਨੇ ਨਾਨਕ ਦੁਖੀਆ ਸਭ ਸੰਸਾਰ ਅਤਿ ਉਪਮਾ ਅਲੰਕਾਰ ਹੈ ਇਹ ਕਿਸੇ ਕਿਸੇ ਥਾਂ ਤੇ ਘਟਤ ਹੋਵੇਗਾ ਸਭ ਜਗ੍ਹਾ ਤੇ ਨਹੀਂ ਮਨ ਤੋਂ ਬੋਝ ਥੋੜਾ ਹਲਕਾ ਹੋਇਆ ਮੈਂ ਕਿਹਾ ਮਹਾਤਮਾ ਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਖੇੜੇ ਦੇ ਖੁਸ਼ੀਆਂ ਦੇ ਸੁੱਖ ਦੇ ਦਰਸ਼ਨ ਕਰਾਏ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ ਤਸਲੀਮ ਮੰਨਦੇ ਹਾਂ ਗਾਲਬਨ ਕੱਲ ਵਾਅਦਾ ਕੀਤਾ ਤੇ ਅੱਜ ਦਿਖਾਇਆ ਇਹ 24 ਘੰਟੇ ਹੋ ਗਏ ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ ਇੱਥੇ ਹੀ ਰੱਖ ਜਾਓ ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ ਇਹਨਾਂ ਹੀ ਫੁੱਲਾਂ ਦੇ ਸੰਬੰਧ ਚ ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ ਗੁਲਾਬ ਹਿੰਦੁਸਤਾਨ ਵਿੱਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਖਾਸ ਕਰਕੇ ਔਰ ਬੜੀ ਮਹਿਕ ਬੜੀ ਖੁਸ਼ਬੂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀਆਂ ਅੱਖਾਂ ਭਰ ਆਈਆਂ ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ ਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਹ ਜਿਹੜਾ ਮੁਰਝਾਣਾ ਹੈ ਨਾ ਇਸੇ ਖੇੜੇ ਦੇ ਚੋਂ ਨਿਕਲੇਗਾ ਇਹ ਜਿਹੜੀ ਮੌਤ ਹੈ ਇਸੇ ਜ਼ਿੰਦਗੀ ਦੇ ਚੋਂ ਨਿਕਲੇਗੀ ਇਹ ਜਿਹੜੀ ਕਰੂਪਤਾ ਹੈ ਨਾ ਇਸੇ ਸੁਪਨ ਦੇ ਚੋਂ ਨਿਕਲੇਗੀ ਇਹ ਜੋ ਕਬਰ ਹੈ ਇਸੇ ਹੀ ਜ਼ਿੰਦਗੀ ਦੀ ਬਣੇਗੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਢਾਹ ਨਿਕਲ ਗਈ ਉਸਦੇ ਮੂੰਹ ਚੋਂ ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ ਨਿਰਾ ਪਖੰਡੀ ਨੇ ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ ਕੋਰਾ ਹੰਕਾਰੀ ਨੇ ਕਹਿਣ ਲੱਗਾ ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ ਗੁਰੂ ਨਾਨਕ ਦੇ ਸੰਬੰਧਿਤ ਜੋ ਮੈਂ ਸ਼ਬਦ ਆ ਕੇ ਮੈਂ ਵਾਪਸ ਲੈਂਦਾ ਇਹ ਠੀਕ ਹੈ ਬਾਲੀ ਰੋਵੇ ਨਾ ਭਤਾਰ ਨਾਨਕ ਦੁਖੀਆ ਸਭ ਸੰਸਾਰ ਦੁੱਖ ਵਿਆਪਕ ਹੈ ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ ਸਿਆਣਾ ਵੀ ਦੁਖੀ ਹੈ ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ ਧਨਵਾਨ ਵੀ ਦੁਖੀ ਹੈ ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ ਚਿੰਤਕ ਦੁਖੀ ਹੈ ਦੁੱਖ ਤੇ ਵਿਆਪਕ ਹੈ ਕਮਜ਼ੋਰ ਵੀ ਦੁਖੀ ਹੈ ਤਾਕਤਵਰ ਵੀ ਦੁਖੀ ਹੈ ਨਿਰਬਲ ਵੀ ਦੁਖੀ ਹੈ ਬਲਵਾਨ ਵੀ ਦੁਖੀ ਹੈ ਨਿਰਧਨ ਵੀ ਦੁਖੀ ਹੈ ਧਨਵਾਨ ਵੀ ਦੁਖੀ ਹੈ ਕਰੂਪ ਵੀ ਦੁਖੀ ਹੈ ਸੁੰਦਰ ਵੀ ਦੁਖੀ ਹੈ ਛੋਟਾ ਵੀ ਦੁਖੀ ਹੈ ਵੱਡਾ ਵੀ ਦੁਖੀ ਹੈ ਦੁੱਖ ਵਿਆਪਕ ਹੈ ਬਾਲੀ ਰੋਵੇ ਨਾ ਭਤਾਰ ਨਾਨਕ ਦੁਖੀਆ ਸਭ ਸੰਸਾਰ ਮਨੁੱਖਤਾ ਦੀ ਝੋਲੀ ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ ਕੜਵੇ ਫੱਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਹੈ ਫੱਲਾਂ ਤੋਂ ਪਹਿਚਾਣ ਆਉਂਦੀ ਹੈ ਬੋਇਆ ਕੀ ਸੀ ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ ਫਲ ਤੋਂ ਕੜਵੇ ਫੱਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ ਗਲਤ ਬੋਏ ਗਏ ਨੇ ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਕਸ਼ ਵੇਖਣ ਦੇ ਚ ਔਰ ਬੀਜ ਦੇ ਚ ਫਲ ਵੇਖਣ ਦੇ ਚ ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ। ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ, ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਤਾਂ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਚ ਫਲ ਵੇਖਣ ਦੇ ਚ, ਸੰਤ ਸਫਲ ਹੋਇਆ ਕਰਮ ਦੇ ਚ ਫਲ ਵੇਖਣ ਦੇ ਚ, ਇਸ ਕਰਮ ਚੋਂ ਦੁੱਖ ਨਿਕਲੇਗਾ, ਇਸ ਕਰਮ ਚੋਂ ਸੁੱਖ ਨਿਕਲੇਗਾ, ਇਸ ਕਰਮ ਚੋਂ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ, ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ, ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ, ਕਿਉਂਕਿ ਅੱਜ ਤੱਕ ਐਸਾ ਹੋਇਆ ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਵਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਏ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਏ, ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਹੈ। ਤੇ ਹੁਣ ਸੰਸਕਾਰ ਵੀ ਸ਼ੁਰੂ ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਇਸ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ ਕਿ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਜਿਤਨੇ ਰੋਗੀ ਬੰਦੇ ਨੇ ਉਹਨਾਂ ਕੋਲ ਔਲਾਦ ਪੈਦਾ ਕਰਨ ਦਾ ਹੱਕ ਖੋ ਲੈਣਾ ਚਾਹੀਦਾ ਹੈ, ਨਹੀਂ ਤੇ ਦੁਨੀਆਂ ਵਿੱਚ ਰੋਗੀ ਹੀ ਰੋਗੀ ਹੋਣਗੇ। ਉਸਨੇ ਆਪਣੇ ਢੰਗ ਨਾਲ ਐਸਾ ਆਖਿਆ ਤੇਰੇ ਸਰੀਰਕ ਰੋਗਾਂ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਤੇਰੇ ਮਾਨਸਿਕ ਸੰਤਾਪ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ। ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆਂ ਚ ਪੈ ਰਿਹਾ ਸੀ, ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ, ਔਰ ਮਾਂ ਬਾਪ ਦਾ ਸਨਮਾਨ ਘਟਣਾ ਸ਼ੁਰੂ ਹੋ ਗਿਆ ਸੀ। ਇਸ ਖਿਆਲ ਤੋਂ ਕਾਰਲ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ, ਤੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ, ਤੂੰ ਜ਼ਿੰਮੇਵਾਰ ਨਹੀਂ। ਤੇਰੀ ਆਰਥਿਕ ਤੰਗੀਆਂ ਲਈ, ਤੇਰੇ ਆਰਥਿਕ ਕਲੇਸ਼ ਲਈ, ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ। ਹੁਣ ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ, ਮੇਰੇ ਸਰੀਰਕ ਰੋਗਾਂ ਲਈ, ਮੇਰੇ ਮਾਨਸਿਕ ਸੰਤਾਪ ਲਈ ਮਾਂ ਬਾਪ ਜ਼ਿੰਮੇਵਾਰ ਨੇ, ਮੈਂ ਤੇ ਸੁਤੰਤਰ ਹੋ ਗਿਆ, ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ, ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ, ਫਿਰ ਤੇ ਮੇਰਾ ਕੋਈ ਦੋਸ਼ ਹੀ ਨਹੀਂ, ਫਿਰ ਤੇ ਦੋਸ਼ ਮਾਂ ਬਾਪ ਦਾ ਹੋ ਗਿਆ, ਦੋਸ਼ ਸਮਾਜ ਦਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਚ ਫਰਾਇਡ ਦੇ ਖਿਆਲਾਂ ਨੂੰ ਲਈਏ, ਕਾਰਲ ਮਾਰਕਸ ਦੇ ਖਿਆਲਾਂ ਨੂੰ ਲਈਏ, ਸਾਹਿਬ ਕਹਿੰਦੇ ਮਾਂ ਬਾਪ ਦੋਸ਼ੀ ਨਹੀਂ ਨੇ, ਸਮਾਜ ਵੀ ਦੋਸ਼ੀ ਨਹੀਂ ਹੈ, ਫਿਰ ਕੌਣ ਦੋਸ਼ੀ ਹੈ? ਦੱਦਾ ਦੋਸ ਨਾ ਦੇਉ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕੋਈ ਮਾਂ ਬਾਪ ਦੋਸ਼ੀ ਨਹੀਂ ਨੇ, कोई समाज दोषी नहीं, तेरे दुखां लई तेरे कर्म दोषी ने, तेरे दुखां लई तू जिम्मेवार है, ना मां बाप ना समाज, तू किसे नू जिम्मेवार नहीं ठहरा सकता, तू अपना दोष किसे ते भी नहीं सुट सकता, तेरे दुख लई तेरी मानसिक पीड़ा लई तेरे शरीरक रोगां लई तेरियां आर्थिक औकड़ां लई तू जिम्मेवार है, ना समाज जिम्मेवार और ना ही मां बाप जिम्मेवार, तू स्वयं दद्दा दोष ना काहूं, दोष कर्मा अपने आ, जो मैं किया सो मैं पाया, दोष ना दीजे अवर जना, कर्म एक ऐसा बीज है और ये बीज तेनू परमात्मा ने खुले रूप विच दे दिते, अदृश्य रूप विच, रसना तेरे कोले तेरी मर्जी है, तू सच दे बीज बो भावे झूठ दे, मिठास दे बीज बो भावे कुड़त्तन दे, हाथ तेरे कोल ने भावे गलत कर भावे ठीक कर, पैर तेरे कोल ने भावे गलत पासे जा भावे सही, लेकिन इतनी गल चेते कर ले, तेरा हर कर्म एक बीज है और इस बीज तो फल पैदा होगा, अपने कर्म प्रति तू सावधान होई, ते कर्म तीन तरह के ने, शरीरक मानसिक वाचक, जो मैं मन नाल सोचिया चंगा या माड़ा मानसिक कर्म, जो मैं जबान नाल बोलिया चंगा या माड़ा वाचक कर्म, जो मैं हथां पैरां दे नाल कीता चंगा ते माड़ा शरीरक कर्म, इन्हां तिन्नां ही कर्मां दे जोड़ तों उपजदे ने सुख ते दुख। दुख है तेरे कोल किसे नूं भी दोषी ठहराण दी लोड़ नहीं, तेरे शरीरक कर्म ठीक नहीं आउणगे, तेरे वाचक कर्म ठीक नहीं आउणगे, तेरे मानसिक कर्म ठीक नहीं आउणगे, कर्म ही ते बीज सन। ते मैं फिर अर्ज करां, मनुख हर बंदा जैसे बीज दे फल नहीं देख सकता, लेकिन विज्ञानक देख सकता है, साइंटिस्ट देख सकता है, आज भी देख सकता है, ये बीज ठीक नहीं ने, इहदे चो फल ठीक नहीं निकलेगा, इहदे चो फुल चंगे नहीं निकलणगे। बीज दे फल वेखण दे सफल होया साइंटिस्ट, कर्म दे दुख सुख दा फल वेखण दे सफल होया संत, बीजां दी छटाई कीती साइंटिस्ट ने, कर्मां दी छटाई कीती संत ने, गुरु ने, पीर पैगंबर ने, इना कर्मां नूं जिंदगी तो एक पासे कर दो, नहीं तो दुख ही दुख होणगे, और इना कर्मां नूं झोली विच पा लो जे सुख तू चाहना है। ये रब्बी विधान जद महात्मा बुद्ध दे सामने आया, उन्हें अपने भिक्षुआं नूं कहा, रब नूं नंबर दो ते रखो, कर्म नूं नंबर पहले पिछे रखो रब नूं, क्योंकि रब ने भी एक नियम बना दिता है कि जैसा कर्म वैसी प्रलब्ध, इसे बीच जो दुख सुख निकलन गए, और उसका विधान भी अटल, उसका नियम भी अटल, ये नहीं अगर वो फैसले बदलता है, नियम बदलता है, तो फिर उसके फैसले कमजोर ने, उसका कोई भी विधान अटल नहीं है, नेचल नहीं है, फिर ना परमात्मा नेचल है, उदे नेचल होने का सबूत कितों मिलता है, उसका नियम नेचल है। भारत का जो राष्ट्रीय विधान है ना, जिस दे मुताबक मुल्क नूं चलाया जांदा कॉन्स्टिट्यूशन, इस दे विच गालबन 150 तो भी ज्यादा दफा तरमीम हो चुकी है, संशोधन हो चुका है, अमेंडमेंट हो चुकी है, 150 तो भी वध, जद जद देखा गया विधान ये मुताबक देश नूं चलाना औखा है, तब्दीली ये मुताबक देश नूं चलाना औखा है, फिर तब्दीली। इसका मतलब है 150 दफा पहले हुई है, जी पहले उस विधान नूं सही मन के देश नूं चलाया जांदा रहा, तो साल दो साल बाद 10 साल बाद पता चलिया नहीं ये गलत है, संशोधन करो, तो की पता हुण भी जिस ढंग नाल चला रहे हो ये भी कोई सही है, इहदे च भी संशोधन करना पै, और कितनी दफा करना पै, 150 दफा तो कर चुके। क्या परमात्मा भी अपने विधान विच संशोधन करता है, तरमीम करता है? अगर तरमीम करता है तो यह मतलब वो भुलां होंदियां ने, गलतियां होंदियां ने, उहदा नियम भी अटल नहीं है, उहदा विधान भी अटल नहीं है, फिर उन्हों भी ठीक करना पैंदा है, उन्हों भी अपने विधान की सुधाई करनी पैंदी है, और उन्हों भी सोचना पैंदा है कि इहदे मुताबक जगत नूं चलाना औखा है, और एदे मुताबक जगत नूं पैदा करना औखा है। मैं अपने विधान विच जो है तब्दीली करा नहीं।

0: ਇਹ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ ਕਿਉਂਕਿ ਬਹੁਤ ਸਾਰਿਆਂ ਦੇ ਇਸ ਢੰਗ ਦੇ ਪ੍ਰਸ਼ਨ ਸਨ ਤੇ ਇਹ ਪ੍ਰਸ਼ਨ ਆਪਣੇ ਆਪ ਵਿਚ ਇਤਨਾ ਵੱਡਾ ਹੈ ਘੱਟ ਤੋਂ ਘੱਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ ਇਹਨੂੰ ਨਿਖੇੜਨ ਲਈ ਤੇ 1-2 ਦਿਨ ਦੇ ਚੀ ਦਾਸ ਨੇ ਨਿਖੇੜਾ ਕਰਨਾ ਹੈ ਭਾਵੇਂ ਇਸ ਸੰਬੰਧ ਵਿਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਂਕੜੇ ਸ਼ਬਦ ਨੇ ਕਲਗੀਧਰ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ ਔਰ ਨੰਦ ਲਾਲ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਨੇ ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿਤਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ ਪੰਕਤੀ ਹੈ ਮੂਲ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ ਮੇਰੇ ਦੁੱਖਾਂ ਲਈ ਮੈਂ ਦੋਸ਼ੀ ਹਾਂ ਦੱਦਾ ਦੋਸ ਨਾ ਦੇਊ ਕਾਹੂ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਾ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
0: ਉਦਾਸ ਹੋਏ ਬਿਨਾ ਨਵੇਂ ਜੀਵਨ ਦੀ ਤਲਾਸ਼ ਕਰਨੀ ਬੜੀ ਔਖੀ ਹੈ ਜੋ ਇਸ ਸੰਸਾਰ ਤੋਂ ਉਦਾਸ ਹੀ ਨਹੀਂ ਨਿਰੰਕਾਰ ਦੀ ਕਿਸ ਤਰ੍ਹਾਂ ਤਲਾਸ਼ ਕਰੇਗਾ ਮੁਸ਼ਕਿਲ ਹੈ ਔਰ ਜੈਸੇ ਸ਼ਬਦ ਚੋਟ ਕਰ ਗਿਆ ਉਦਾਸ ਹੋ ਗਿਆ ਇਹ ਬੰਦਾ ਅਗਰ ਮੁਸਲਮਾਨ ਹੈ ਤਾਂ ਸ਼ਰ੍ਹਾਂ ਦਾ ਪੂਰਾ ਪਾਬੰਦ ਹੋ ਜਾਏਗਾ ਅਗਰ ਇਹ ਬੰਦਾ ਗੁਰਦੁਆਰੇ ਆ ਰਿਹਾ ਤਾਂ ਸਾਰੀ ਰਹਿਤ ਵੈਦ ਦਾ ਧਾਰਨੀ ਹੋ ਜਾਏਗਾ ਇਕਦਮ ਔਰ ਇਹ ਬੰਦਾ ਅਗਰ ਹਿੰਦੂ ਹੈ ਤਾਂ ਪੂਰਾ ਕਰਮ ਕਾਂਡ ਅਪਣਾ ਲਏਗਾ ਫੌਰਨ ਸ਼ਬਦ ਨੇ ਚੋਟ ਕਰ ਦਿੱਤੀ ਸੰਗ ਨੇ ਚੋਟ ਕਰ ਦਿੱਤੀ ਹੈ ਜਦ ਸਤਸੰਗ ਨੇ ਚੋਟ ਕੀਤੀ ਹੈ ਤਾਂ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ ਅਗਰ ਕੋਈ ਹਿੰਦੂ ਪੂਰਨ ਤੌਰ ਤੇ ਕਰਮ ਕਾਂਡੀ ਨਹੀਂ ਹੋਇਆ ਅਜੇ ਸਤਸੰਗ ਨੇ ਚੋਟ ਨਹੀਂ ਕੀਤੀ ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰ੍ਹਾਂ ਦਾ ਧਾਰਨੀ ਨਹੀਂ ਹੋਇਆ ਯਕੀਨ ਜਾਣੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਛ ਵੀ ਨਹੀਂ ਕੋਈ ਪੂਰਨ ਤੌਰ ਤੇ ਰਹਿਤ ਵੈਦ ਦਾ ਧਾਰਨੀ ਨਹੀਂ ਹੋਇਆ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਕਥਾ ਕੀਰਤਨ ਨੇ ਕਦੇ ਚੋਟ ਨਹੀਂ ਕੀਤੀ ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ ਤੀਰ ਲੰਘ ਜਾਂਦਾ ਰਿਹਾ ਨਹੀਂ ਲੱਗਿਆ ਅਗਰ ਲੱਗਦਾ ਇਹ ਪੂਰਨ ਤੌਰ ਤੇ ਰਹਿਤ ਵੈਦ ਦਾ ਧਾਰਨੀ ਹੋ ਜਾਂਦਾ ਅਗਰ ਸਤਸੰਗ ਨੇ ਚੋਟ ਕੀਤੀ ਹੈ ਤੇ ਪੂਰਾ ਕਰਮ ਕਾਂਡੀ ਹੋ ਜਾਣਾ ਸੀ ਇਸਨੇ ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ 5 ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਪੁਖਤਗੀ ਪੱਕਿਆਈ ਤੇ ਹੁਣ ਜੋ ਕੁਛ ਮੈਂ ਕਹਿਣ ਲੱਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਣ ਕਰਨਾ ਸਾਲ 2 ਸਾਲ 5-7 ਸਾਲ ਸ਼ਰ੍ਹਾਂ ਦੇ ਚ ਲੰਘੇ ਨੇ ਕਰਮ ਕਾਂਡ ਦੇ ਚ ਲੰਘੇ ਨੇ ਰਹਿਤ ਵੈਦ ਦੇ ਚ ਲੰਘੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ਤ ਕਰਨੇ ਇਹ ਬੰਦਾ ਸ਼ਰ੍ਹਾਂ ਤੋਂ ਵੀ ਉਦਾਸ ਹੋ ਜਾਏਗਾ ਇਹ ਬੰਦਾ ਕਰਮ ਕਾਂਡ ਤੋਂ ਵੀ ਉਦਾਸ ਹੋ ਜਾਏਗਾ ਤੇ ਹੱਥ ਜੋੜ ਕੇ ਮੈਂ ਮਾਫ਼ੀ ਮੰਗ ਲਵਾਂ ਮੈਂ ਗਲਤ ਹੋਵਾਂ ਤੇ ਮੇਰੀ ਸੁਧਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਬੈਤ ਤੋਂ ਵੀ ਉਦਾਸ ਹੋ ਜਾਏਗਾ ਕਿਉਂ ਜਿਸ ਲਈ ਸ਼ਿੰਗਾਰ ਕੀਤਾ ਹੈ ਉਹਦੀ ਝਲਕ ਨਹੀਂ ਮਿਲੀ 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਤੇ ਕਿਉਂਕਿ ਸੋਚਣ ਵਾਲਾ ਬੰਦਾ ਤਾਂ ਹੀ ਤੇ ਸ਼ਬਦ ਨੇ ਚੋਟ ਕੀਤੀ ਸੋਚਦਾ ਨਾ ਤੇ ਚੋਟ ਲੱਗਣੀ ਨਹੀਂ ਸੀ ਚੋਟ ਤੇ ਸਿਆਣੇ ਨੂੰ ਲੱਗੇਗੀ ਲਾਜ਼ਮੀ 90% ਖੁਦਕਸ਼ੀ ਸਿਆਣੇ ਬੰਦੇ ਕਰਦੇ ਨੇ ਮੂੜ ਨਹੀਂ ਕਰਦੇ ਔਖੇ ਨਾ ਹੋਣਾ ਔਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਉਹੀ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ ਮਨੁੱਖ ਪੁੱਤਰ ਨਾਲ ਬੈਠ ਸਕਦਾ ਮਿੱਤਰ ਨਾਲ ਬੈਠ ਸਕਦਾ ਪਤਨੀ ਨਾਲ ਬੈਠ ਸਕਦਾ ਪਤੀ ਨਾਲ ਬੈਠ ਸਕਦਾ ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਰੇਡੀਓ ਨਾਲ ਬੈਠ ਸਕਦਾ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਕਿਉਂ ਜੈਸੇ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਛ ਵੀ ਨਹੀਂ ਹੈ ਹਰ ਮਨੁੱਖ ਦੌੜ ਰਿਹਾ ਕਿੱਥੋਂ ਆਪਣੇ ਆਪ ਤੋਂ ਵੱਜ ਆਪਣੇ ਆਪ ਤੋਂ

0: दूसरे कोल बैठो, पर कौन दसे दूसरे कोल भी यही स्यापे ने, यही कुछ है, दूसरा भी यही कुछ। किस पे खोलो गंठड़ी दुखी भरा आया। महाराज कहते हैं मैं गंढ के दे अगो खोलना चाहिए, अगो खोलन लगना पहले ही खोल के रख देना, मैं एक दुख की गल करदा वो दस दुख की गल करदा। बस दो दुखी बैठ के अपने दुख नु बुला सकते ने, मिटदा कोई नहीं, ये भी मैरज करते हैं। वक्ती तौर पर बुलाने का एक ढंग आंदा है। इस वास्ते कहंदे ने इकला ते रब भी ना होवे, इकल अखर दिए, जिन्हों इकल अखर की गल स्पष्ट हो गई अपने आप दे नाल नहीं रह सकदा। और क्यों नहीं रह सकदा, इहदे कोल कुछ भी नहीं है तां ही नहीं रह सकदा। जो अपने आप दे नाल रह सकदा है बड़ा महान मनुख है, बहुत वड्डा मनुख है, ये भी मैं उहदे कोल कुछ है। ऋषि यागवलग गंगा दे तट ते बैठा सी, उसके मित्र ने देखा कला बैठा है ऋषि, चलो चल के साथ दे दईए, जाके कोल बैठा ते आखिया संत जी तुसी कल्ले बैठे सी ना, ते मैं थोड़ा साथ देण लई आ गया। यागवलग कहण लगा तैनू किसने कह दिता मैं कला बैठा सी, मैं ते अपने नाल जुड़े होया सी, हुण तू आया मैनू कला कर दिता, मैनू अपने नालों तोड़ दिता, मेरे ते रहम खा तरस कर, मैनू अपने आप दे नाल बैठन दे। इक ए वी ढंग है, इक ए वी तरीका है। वरना इकलेपन नू आम दुनिया ते सजा मनदी है, पता है जेल दे जिस नू सब तो करड़ी सजा देनी होवे उन्हू कला रखते ने तनहा, आपे ठीक हो जाएगा, इन्हू पांच सात दिन कल्या रखो, तनहाई सजा है। किस लई, जिदे कोल कुछ भी नहीं है, ना कोई उमंग, ना कोई तरंग, ना कोई खेड़ा, ना कोई खुशी, ना अंदर उलास, किस तरह अपने आप दे नाल बैठे, क्योंकि अपने आप दे नाल नहीं बैठ सकते, सिवाय दुखां तो रहे कि हर मनुख दुखां दी पंड है, हर मनुख दुखां दी गठड़ी चुकी फिरदा है, हर मनुख दे कोल होके ही होके ने, बस तुसी थोड़ा जिहा मौका दे, तुसी अपना एक दुख सुनाओ, देखो कितने सौ दुख सुनांदा है कि नहीं, गंढ खोलनी अगले दिखी है, बस तुसी अपना एक दुख सुनाओ, बाकी वो सुनांदा रहेगा, मशीन की तरह चलता रहेगा, सुनते जाना, सब कुछ सुनाई जाएगा, चुप्पी नहीं करेगा। और मेरी कोशिश यही होंगी है, यकीन जाना औखे ना होना, भी किसी के सामने कोई इस तरह की गल ना करिए, नहीं गंढ खोली नहीं तो फिर खैर कोई नहीं, ये हकीकत है, बहुत वड्डी सच्चाई है कि मनुख नू अपने दुख सुनाने का भी शौक आंदा, रस आंदा, बड़ा स्वाद आंदा, इस तरह की एक आदत भी बन जाती है। और ऐसी आदत मनुख नू इतना बिगाड़ देती है कि किधरे किधरे फिर सुख नू भी दुख दे च बदलदा है। ये भी मैं अर्ज करा, तुसी आखोगे सुख नू दुख दे च बदलदा है, हां मैं प्रत्यक्ष रूप च देखिया। बंबे तो मैं इंदौर जाना सी, दादर सिंह सभा एक इंदौर का ही सज्जन मिल गया, उन्हें कहा गैने जी असी बाई रोड जा रहे हैं, साड़ी कार, असी तीन आदमी ड्राइवर हाँ, ते पति पत्नी तीन, तुसी नाल चलो, साढ़े रस्ता चंगा पास होगा, गल्लां बातां करते जावांगे। तो मैनू कहन लगा रस्ते च बड़े पहाड़ पैंदे ने, हरियावल बड़ी है, सागवान का बड़ा जंगलात आएगा, मैं तो पता तो मैनू भी है, पर चलो जिस तुसी कहिंदे इस तरह बना लेंदे आ प्लान। उस दिन का मेरा तलख तजर्बा है, ज्यों बंबे शहर तो गड्डी बाहर निकली उन्हें होके भरने शुरू किए, होके अगे मैं ड्राइवर दे नाल फ्रंट सीट ते बैठा, पिछे दोवें पति पत्नी बैठे, ते मैं हैरान होए ते होके इत जला के रख देगा, इंदौर तक पहुंचते एक बेचैन बंदे कोल बैठो उहदियां तरंगां प्रभावित कर दियां, एक आनंद प्रसन्न चित मनुख कोल बैठो उसदियां तरंगां प्रभावित कर दियां ने, बड़ा बेचैन बंदा इस तरह ही होके भरदा है, इंदौर तक गया कि सारी कार नूं ही फूक के रख देगा, इन्ने होके, इन्नी सड़ांत, इतनी जलन, मेरे कोल रहा नहीं गया। जैसे जलगांव दे नेड़े पहुंचे ते मैं पूछ लिया, मैं सरदार जी गल की है, मैं मैनू थोड़ी प्राइवेट जिंदगी ते मुदाखलत करनी नहीं चाहिए, पर तुसी इस तरह के होके भरते आ रहे हो, मैं बेचैन हो गया। और मैं सोच ही पै गया कि मैं इस सफर क्यों चुन लिया। थोड़े नाल गल की है, पता मैनू की आखन लगे, गैनी जी एको ही दिन दे 6 लाख दा घाटा पै गया। एको ही दिन कल तो कल दा मैं बड़ा बेचैन, बहुत परेशान। पत्नी बोल पई, कहंदी गैनी जी ये गल नहीं है, ये गलत कहंदे ने। और उन्होंने समझाण लगी, कम से कम गैनी उन्होंने नाल ते झूठ ना बोलो। तो कहने लगी इन्हों 4 लाख का नफा होया, पर इन्होंने मिथ्या सी कि 10 लाख मिलेगा, तो 10 तो मिले नहीं, मिले 4 है। तो हूं कल का कही जाने 6 लाख का घाटा पै गया, 6 लाख का घाटा पै गया। ना आप आराम कर दे ना किसी होर, रोई जाते दुखी। मैं ठीक है, दुख दुख प्रतीत हो, इस तरह के लोग तो हैं, पर कई नफे नु भी नुकसान दे बदल देंगे, कई सुखा नु भी दुख दे बदल देंगे, जीवना नहीं आता। बहुत सारे लोग तो ऐसे ने सुख नु भी दुख दे बदल देंगे, नफिया नु भी नुकसान दे जो है बदल के रख देंगे ने, जीवना अपना भी माहौल कर देने दूजिया का भी, आदत हो जाती है। और फिर होके ही होके तो पुछो तो फिर दुखां दी पंड खोल के जो है रखे, विस्तार सहित जो है बयान करे। तो खैर मनुख का अपने आप दे नाल जीवना बड़ा औखा है, भुलाने की कोशिश इतों ही जो है सिलसिला आरंभ होता है। तो हुण मुख्तसर मैं अर्ज करा, जो शब्द तो सत्संग तो चोट खा के उदास होया है, लाजमी अगर ये सिख है तो पूरा रेतिया बैतिया होगा। मैं फिर दोहराऊं, अगर ये मुसलमान है तो पक्का शराई होगा, पक्का शराई, हज ते भी जाएगा, रोजे भी रखेगा, 5 वक्त नमाज भी पढ़ेगा, जकात भी देगा, तलावत भी करेगा, सब कुछ करेगा, सुन्नत भी रखेगा। और जे ये हिंदू है पक्का कर्मकांडी होगा, 68 तीर्थां दे च उसने एक भी नहीं छड़ना, सारिया का इशनान करके आएगा। इन्हें माघ का भी इशनान करना है, कुंभ का भी करना है, इन्हें सवेरे शाम गीता का पाठ भी करना है, इन्हें पूजा भी करनी है, इन्हें अर्चा भी करनी है, इन्हें बंधन भी करना है, इन्हें तिलक भी पहनना है, इन्हें जनेऊ भी पहनना है, इन्हें धोती भी पहननी है। ये पक्का कर्मकांडी बनेगा, ये पक्का रहित बैतिया बनेगा, और ये पक्का शरई बनेगा। लेकिन दिन बहुत हो जान ते बंदा सोचण समझण वाला होवे, दिमागी तल ते जीण वाला होवे। शब्द चोट कर गया सी, सत्संग चोट कर गया, उदास होया, यकीन जानो हुण इस नूं एक होर चोट लगेगी, जिस लई ये सारा शिंगार उसका तो कोई पता नहीं, वो तो है नहीं, ये शरा तो उदास हो जाएगा उसका दिमाग, ये कर्मकांड तो उदास हो जाएगा। इशारा गुरु अर्जन देव जी महाराज ने बड़ा सोहना किया है, भई निराशी बहुत दिन लागे, देश देशांतर मैं सगले च आ गए, बड़े डेरिया च गया, बड़ी तीर्थ यात्रा कीती है, बड़े साधु संतां कोल गया, बड़ा सत्संग कीता है, दिन बहुत लंघ गए ने, मुद्दत बहुत हो गई है, प्राप्त कुछ नहीं होया, निराशा। भाई निराशी ऐसा होंदा है, कोई मनुख पुत्रां तो निराश हो जाता है, कोई मित्रां तो निराश हो जाता है, कोई पत्नी तो निराश हो जाता है, कोई पति तो निराश हो जाती है, ऐसा होंदा है जगत में, कोई मां बाप तो निराश हो जाता है, और कोई बच्चियां तो निराश हो जाता है, इन्हों तो मैनू की सुख मिलना है, ऐसा भी होंदा है, कोई गुरु तो निराश हो जाता है, परमात्मा तो निराश हो जाता है, पता नहीं है भी सही कि नहीं, और उसके मिलन नाल की मिल जाना है। गुरु तो निराश, परमात्मा तो निराश, और पक्के निराश बिरति दे ओ मिलणगे थानू जो बड़े चाव मलार नाल इस मालक ते चले सन। ये भी मैं अर्ज कर दूं, दूसरे की गल नहीं, दूसरा इतना उदास नहीं होगा, दूसरा तो इस मार्ग का जे पांदी ही नहीं, उदास हो गया। भाई निराशी बहुत दिन लागे, अगर ये उदास होया तो इस रहत बैत का, इस शरा का, इस कर्मकांड का फिर सही इस्तेमाल करेगा, अगम्मी दुनिया की तलाश करेगा, परम प्रकाश की खोज करेगा, सिर्फ इस दे च नहीं जीवेगा। यह भी मैं अर्ज कर दिया। जिन्हां दी जिंदगी दा मकसद मंजिल सिर्फ कर्म कांड हो जाता है, सिर्फ शरा हो जाती है, वो जितने कठोर होंदे ने रूहे जमीन दे ते इतना सख्त कठोर होर कोई भी नहीं हो सकता। यह भी मैं अर्ज कर दिया। वो जितने कठोर हो जाएंगे, वो जितने जालिम हो जाएंगे, वो जितने सख्त दिल दे हो जाएंगे। एक उदाहरण तवारीखी मैं थोड़े सामने रखा, गल स्पष्ट हो जाएगी। सूबा सरहंदी कचहरी रिच गुरु गोबिंद सिंह जी महाराज के मासूम लाडले पेश किए गए, जिन्हों पहले बुरज दे रखा गया, ठंडे बुरज दे अज पेश किए गए कचहरी रिच। सूबा सरहंद कहिंदा इह मासूम अस इह ते छोटे ने बहुत, इहदा मतलब उन्हूं मुगलता सी, उन्हें नहीं देखे सन। इह मासूम अस इह ते बहुत छोटे ने, इह ते बिल्कुल बच्चे ने। इहदा मतलब है उहदे दिल दे किसे कोने विच दया पैदा हो गई, ते बहुत छोटे ने, मासूम ने। इह मासूम अस इसे ही सभा विच इक काजी बैठा है, इसे ही सभा विच दीवान सुचानंद भी बैठा है, नवाब मलेरकोटला भी बैठा है, आले दुआले दे होर नवाब के जागीरदार भी बैठे ने। कुल मिला के 17 बंदे ने जिन्हां ने फैसला करना है इन्हां मासूम बच्चियां बारे, और फैसले ते मोहर लानी है नवाब सूबा सरहंद वजीद खान, मुखी ओ है। पर इस मुखी दे मुंह बच्चियां नू वेखदे ही बोल निकल गए, मासूम मस्त इत छोटे ने, बहुत मासूम। दीवान सुचानंद कहिंदा ही फरजंदे मार अस्त, ये मासूम नहीं, ये सब दे बच्चे ने। दीवान सुचानंद ही फरजंदे मार अस्त, मार कहिंदे ने सप नू, परशियन विच, अरबी विच, पश्तो विच सप नू कहिंदे ने मार। ही फरजंदे मार अस्त, फरजंद कहिंदे ने बच्चे नू, ये सप दे बच्चे ने। ये वड्डे होके डंग मारन इन्हों का सिर अज ही कुचल देना चाहिए। मार ही फरजंदे मार अस्त, ये बोल दीवान सुचानंद वकत पाके कलगीधर दे कन्ना तक भी पहुंचे सन। मेरे बच्चियां नूं शहीद करन तो पहले मार आख्या गया है, सप आख्या गया है। ही फरजंदे मार अस्त, जफरनामा जिहड़ा लिखिया है उहदे सतगुरु ने कबूल भी किया है, ठीक है असी मार ही हैं, असी सब पी हैं, पर जालम लई दुष्ट लई सतगुर दे बोल मैं थोड़े सामने रखा। चाहा शुद्ध के चू बच गां कुश्ता चार के बाकी बमांदस्त पेची दा मार। की होया तू मेरे चार बच्चे मार दिते, औरंगजेब पेची दा सप मौजूद है, पता नहीं इस तरह के कितने बच्चियां नू जन्म देवेगा, सप ते मौजूद है। की होया तू चार बच्चे मार दिते, चार सप दे बच्चे मार दिते, सप मौजूद है। चाहा शुद्ध के चू बच्चे गां कुश्ता चार के बाकी बमांदस्त पेची दा मार। पेचीदा सप जो बच गया कौन है, ये हुण तुसीं खुद अंदाजा लगाओ सतगुर किस नूं कह रहे हैं, अपने आप नूं कह रहे हैं, अपनी उम्मत खालसे नूं कह रहे हैं। कि बाकी बमांदस्त पेची दा मार, ऐ औरंगजेब सप मौजूद है, की होया तू चार सप दे बच्चे मार दिते। चाहा शुद्ध के चू बच्चे गां कुश्ता चार, ये श्री मुखवाक पातशाही 10वें जफरनामा। जफरनामे दे अर्थ ने जित दियां चिट्ठियां। चाहा शुद्ध के चू बच्चे गां कुश्ता चार के बाकी बमांदस्त पेची दा मार। चे मर्दी के अखगर खमोशा कुनी के आतिश दा मारा फिरोजा कुनी। ये कोई मर्दानगी ते नहीं, अकलमंदी ते नहीं कि तू चार चिंगारियां बुझा देवें ते शोलियां नूं भड़का दें, भड़क गए ने शोले तेरियां, चार चिंगारियां बुझाण देना। ते चीदा सप मौजूद है, की होया तू चार सप दे बच्चे मार दिते। ये सतगुरु ऐसा कहिंदे ने। सप नूं संस्कृत दे च भुजंग कहिंदे ने, परशियन दे च मार कहिंदे ने। भुजंग सप, और गजब दी गल जिस दिन सतगुरु ने कबूल कर लिया सी भुजंग, जालम लई दुष्ट लई, اور قبول ادوں کی تھا جب دیوان سچا نندی زبان تو نکلیا این فرزند مارس حساب دے بچے نے. اور پھر تے جدر کدرے کوئی سکھ آ رہے ہوئے جا رہے ہوئے پتا مغل کی کہندے سن کی مار می رفتی کی مار می آمد یہ سپ جا رہے ہیں یہ سپ آ رہے ہیں کوئی سکھ نہیں کہندا سی منک بھی نہیں کہندا سی کی مار می رفتی کی مار می آمد یہ سپ آ رہے ہیں یہ سپ جا رہے ہیں. حالات ایسے ہو گئے سن. صاحبہ نے کیا قبول ہے دشٹ لئی ظالم لئی جابر لئی اسی زہر ہاں مظلوم لئی اسی امرت ہاں. اور اج بھی سکھ اپنے بچے بچیاں دے جد نام رکھان دین تو گرنتھی سنگھ اج ارداس کر دین ہے اے صدگر سچے بادشاہ آپ نے جو بجنگی دی داد بخشی ہے تو بجنگی نو نام بخشو بجنگی تو مراد کی سب دے بچے نو نام بخشو بجنگن نو نام بخشو سب دی بچی نو نام بخشو بجنگ سب بجنگی سب دا بچہ یہ قبول ہو گیا سی یہ شبد قبول ہو گیا پروان ہے دشٹ لئی سپاں مظلوم لئی امرت. ظفرنامے جی سارا خلاصہ کیتا دھن گرو گوبند سنگھ جی مہاراج نے یہ بول کون بولدا ہے دیوان سچا نند ای فرزند مارس یہ سپ دے بچے نے یہ سچا نند کون ہے سویرے شام پکا نیم پوروک گیتا دا پاٹھی ہے اٹھاٹ تیرتھاں دا اشنان کر کے آیا جنے اتاریا کھیلک لا کے آندا سویرے دوئے دوتی وستر کپاٹنگ سویرے اشنان کردا دوتی ہور پہندا شامی اشنان کردا دوتی ہور پہندا دوتیاں دو رکھدا بدلدا سویرے دی شامی نہیں شام دی سویرے دی. پوجا پاٹ دے سمے وستر نویں الگ تلے پکا کرم کانڈی 33 کروڑ دیوتیاں دا پجاری گیتا دا پاٹھی اٹھاٹ تیرتھاں دا اشنان کرن والا پکا کرم کانڈی. پر چونکہ کرم کانڈ وچ رک گیا اتنا کٹھور اتنا کٹھور معصوم بچیاں نو ویکھ کے وی اس نو ترس نہیں آیا. پتا ہے صوبہ سرند نے کی آخیا اسلامی شرح اے کہندی ہے کہ نابالغ دا خون زمین تے نہیں ڈولنا چاہیے شرح اے ہے نا مسلمان دی اسلامی جڑی شرح ہے جو محمد صاحب نے بنائی سی بھائی عورت دا تے نابالغ دا خون زمین تے نہیں ڈولنا چاہیے تھوڑے ہتھوں انج اپنی امت نو اپدیش کیتا بھائی تھوڑے ہتھوں نابالغ دا تے عورت دا خون زمین تے نہیں ڈولنا چاہیے. تو وجید خان شرح دا گیانی سی یہ صوبہ سرحند کہنے لگے تے نابالغ نے بالکل نابالغ بہت چھوٹے نے شرح اے کہندی ہے کہ خون زمین تے نہیں ڈولنا چاہیے. بول پیا قاضی خون ڈولن دی لوڑ کی ہے نواب صاحب انہاں دوہاں نو دیوار ہی چن دے گل ختم خون ڈولن دی کی لوڑ خون نہیں ڈول دے انہوں دیوار دے چن دو کہ قاضی کون ہے ہاتھ دے تسبیح ہے اللہ جپدا پہ بغل دے قرآن شریف ہے پنج وقت دا پکا نمازی ہے حج کر کے آیا ہے قرآن دی تلاوت کردا ہے اور حافظ بھی ہے قرآن دے ارتھ بودھ بھی جاندا ہے پر کہندا ہے خون ڈولن دی کی لوڑ ہے دیوار دے چن دو حد ہو گئی دوویں شرے. سچا نند کہندا ہے فرزند مارست ہے قاضی کہندا ہے انہوں نے دیوار چن دو ایک گیتا دا پاٹھی قرآن دی تلاوت کرن والا ایک تلک دھاری ایک سنت دھاری ایک دے بغل دچ گیتا ایک دے بغل دچ قرآن ایک حج کر کے آیا ایک اٹھاڑ تیرتھاں دا اشنان کر کے آیا دوویں شرعی تے کرم کانڈی بس کرم کانڈ نو زندگی دا مقصد سمجھ لیا شرح نو اس طرح دا بندہ کٹھور ہو جاندا ہے کہ خدا تک پہنچنی یہ تے انہاں دی برتی نہیں آندی تے کومل کاندر آندی نہیں کہ وگدا ہویا وین پانی دا رک جاندا ہے گندا ہو جاندا ہے. کسی دی چلدی ہوئی صورت اگر کرم کانڈ تے ہی رک گئی ہے یقین جانو جتنا او کٹھور ہوئے گا کوئی بھی نہیں ہوئے گا. اور جتنا شرعی کٹھور ہوئے گا اتنا اور کوئی بھی نہیں ہوئے گا. بس اتنا ہی میں کہہ سکتا ہوں, کیونکہ بعد شاید تو میں معاف نہ کرو, میں اتنا ہی آتا ہوں جس دی صورت اتھے ہی رک گئی ہے. وہ اتنا کٹھور ہوئے گا, اتنا کٹھور ہوئے گا شاید کوئی پتھر اتنا سخت نہیں ہو سکتا, لوہا بھی اتنا سخت نہیں ہو سکتا, خدا دل اتنا سخت ہو گئے. کسی لئی رحم نہیں, ترس نہیں, کتنا ٹھوس ہو جائے گا, کوئی گہرائی نہیں, کوئی بلندی نہیں, رک جو گیا. پر جو رکیا نہیں, پہلے سنسار تو نراش ہویا سی, اداس ہویا سی, تے پرماتما دی تلاش تے چل پیا, اج کرم کانڈ تو بھی اداس ہو گیا, اج شرع تو بھی اداس ہو گیا. شمس تبریز نے صاف کہہ دیتا سی, کافرے عشقم مسلمانی مرا درکار نیز, اے شرع مینو نہیں چاہیے اگر مینو خدا نہیں ملتا. میں تو خدا لئی یہ شنگار کیتا سی کہ وہ شنگار ملن کے تائیں ہر نہ ملے جگ جیون گسائیں. شنگار تے پرماتما دے واسطے سی. صاحب کہندے کامن تو شنگار کر جاں پہلا کنت منائے, مت سے جے کنت نہ آوے ایویں برتھا جائے. پنکتیاں نے اور وڑہنس راگ دا تے ایک بڑا قیمتی لمبا چوڑا سما نہیں اجازت دیتا, مختصر میں عرض کراں. निराशा जाग पैंदी है, अंदरों प्रार्थना भी जाग जागती है, हे प्रभु तेरे लिए रैत बैत धारण की थी, तेरा कोई पता नहीं, तेरे लिए कर्म कांड अपनाया, तेरा कोई पता नहीं, तेरे लिए शरा धारण की थी, तेरा कोई सरूर नहीं. तो हिरदा तड़पदा है. पहले उदास होया सी संसार कौन, आज उदास हो गया कर्म, اج اداس ہو گیا شرع. یہ بھی ایک اوستھا آدھی ایک ستھا آدھی, بھائی نراشی بہت دن لا گئے. اگر اتوں اداس ہوا نراش ہوا اندر بہت وڈا بیراگ جاگیا اور سب کچھ آسار پرتیت ہوا, تو اس تڑپے ہوئے ہردے دوں بار بار گہری ارداس نکل دیے, ہے پربھو تیرے لیے یہ شنگار دھارن کیتا سی, تیرا کوئی پتا نہیں, تیرے لیے تو میں کرم کانڈی بنیا سی, شرح تے تیرے لئی سی, تے رہت بہت تے تیرے لئی سی, تے میرے لئی تے نہیں, میں تیرے لئی تیری پرسنتا لئی دھارن کی تھی, پر تیرا کوئی پتہ نہیں, تیرے رس دا کوئی بودھ نہیں. اندروں ارداس نکل گئی ہے. جب جی صاحب دے جپ ہے, دوجی بانی جاپ ہے, تیسری بانی دے بیراگ ہے, ماتے متنگ جرے جر سنگ انوپ ہتنگ سرنگ سوارے, کوٹ تو رنگ کرنگ سے کودت پاؤن کے گون کو, جات نوارے پاری بجان کے بھوپ بلی بد, نیاوت سیس نہ جات بچارے, ایتے بھے تو کہاں بھے بھوپت, انت کو نہ گئے ہی پائیں پدارے. جب سب کچھ موت ہی موت دکھائی دے گئے تو بندہ کس طرح جیوے گا جگت دے. بیراگی اے بیراگی اے اداس منک لازمی کرم کانڈی ہو جائے گا, شرعی ہو جائے گا, رہت بیت دا دھارنی ہو جائے گا. پر جی سوچن والا ہے, عقل مند ہے, دن بہت ہو جان تو اس دے اندروں پرارتھنا بھی جاگے گی, ہے پربھو تیرا تو کوئی پتا نہیں چلے, میں تو اتنی شرح دھارن کر لی, میں تو اتنا کرم کانڈی ہو گیا, کومایا اٹھاڑ تیرتھاں تے, بہتے چندن رگڑ لینے میں کر لیا, بتھیرا گیتا دا میں پاٹ, سویرے شام بتھیرا اشنان کر لیا, میں ساری رہت بہت ہے کیتی ہے, بخشش کر تو رحمت کر. ارداس اس تڑپے ہردے چوں اندروں نکلے ہے, ارداس قبول ہو جاندی ہے. چوتھی بانی ارداس ہے, چوپائی ہمری کرو ہاتھ دے رچھا, رچھا پور نہ ہوئے جت کی اچھا, تو چر نن من رہے ہمارا اپنا جان کرو پرتپار. ساری ارداس ہے, بینتی ہے, تو ہے پربھو بخشش کر, میرا من تیرے چرنا چ رہے, باغی ہو گیا تیرا کچھ پتا ہی نہیں. جپ جاپ بن جاندہ ہے, جاپ بیراگ بن جاندہ ہے, بیراگ ارداس بن جاندہ ہے, اور بیراگی ہردے تو جڑی ارداس نکلدی قبول ہو جاندی, کتے بھی ارتھ نہیں جاندی, برتھی کدے نہ ہوئی جن کی ارداس, انند دی پراپتی ہو جاندی ہے, پرماتما دی پراپتی ہو جاندی ہے, اور او دی زبان کہہ اٹھتی ہے, انند بھیا میری مائے ست گرو میں پایا. انند دی پراپتی ہو گئی, جب جاپ ہو گیا, جاپ بیراگ ہو گیا, بیراگ ارداس بن گیا, ارداس انند دی مورتی بن گیا. انج جوڑ ہے, یہ ادھیاتمک منڈل دیاں پنج سٹیجاں نے جو تجھ بدھی انسار मैं अज ही समाप्ति करने की कोशिश की थी, क्योंकि कई तरह के कई सजणा के प्रश्न सन, ते मैं इसे इको लड़ी नूं चला रहा सी, ते बार बार ख्याल आया कि बाकी सब्जेक्ट कई मजमून ने, धर्म के कई विषय ने, वह रह जाएंगे जो संगतां पूछना चाहुंदियां ने। कल शरीरक जो रहत कलगीधर पिता ने सानू दित्ती, पंज ककार पंज बाणियां, मानसिक रहत पंज ककार, शरीरक रहत, उहदी विचार करके फिर बहुत सारे प्रश्न ने वह मैं हर एक नाल वायदा किया है कि एक एक दे सामने मैं गल खोला, मैं भी थकांगा तो शायद इतना खोल भी ना सका, संगत जी सारी गल जो है खोलते जावांगे। और उम्मीद है माण ते नहीं, हंकार ते नहीं, हो सकता है उन्हां सवालों के जवाब गुरबाणी दे चों आप नूं मिल जाएंगे, क्योंकि दास नीतिक पाठी दी रपण पढ़ के जो है तुहानूं सरवण करा देनी है। बाकी विचारां जो है कल, सारिआं दा हार्दिक तौर ते धन्नवाद।
1: एक ओंकार सतनाम करता पुरख, निर्भव निर्वैर अकाल मूरत आजूनी सैभं गुरप्रसाद। परिपूर्ण परमात्मा अनंत शक्तियां दा मालक है, अनंत कला धारनी है और अनंत गुण उस तों प्रगट होंदे ने। जेड़ा जेड़ा गुण, जेड़ी जेड़ी कला और जेड़ी जेड़ी शक्ति दी झलक भगतां दी दृष्टि विच पई, भगतां ने उसे ढंग दे उस कला उस शक्ति दे गीत गाए ने। वेदांत आचार्य व्यास दा ते कहना है कि जैसी मनुख दी दृष्टि हुंदी है वैसी ही सृष्टि हो जांदी है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि दा रूप हो जांदा है। एक खिड़िया होया गुलाब दा फुल, उसनू एक बिल्ली वेख रही है, उहदे वेखण दा अपना ढंग है। पर उसे खिड़े हुए गुलाब दे फुल नू जद एक कुत्ता वेखदा है तां उहदी दृष्टि अपनी है। जो रूप बिल्ली नू दिखाई दे रहा है जरूरी नहीं कि उही रूप कुत्ते नू दिखाई दे रहे। उस खिड़े हुए गुलाब दे फुल नू जद एक बकरी वेखदी है ते कई दफा मूंह दे च पाण दी कोशिश करदी है, उहनू एक घास ही दिखाई देंदा है और कुछ नहीं। उसे फुल नू एक सप वेखदा है, एक आम साधारण मनुख वेखदा है, वह किसी होर ढंग नाल वेखदा है। पर उसे फुल नू जद एक कवि वेखदा है, शायर वेखदा है, वह फुल दी सुंदरता कोमलता दे बहुत गहरे तल दे च खो जांदा है और कवि दे अंदरों अगम्मी गीत फुट पैंदा है। फुल ते ओही है पर वेखण वेखण दी दृष्टि वख होण करके फुल दा रूप भी वख हो जांदा है। तो जितनियां दृष्टियां ने उतनियां ही सृष्टियां ने, जितनियां नजरां ने उतने ही नजारे ने। जे सृष्टि दे अनेकां रूप हो सकदे ने तो तकनी वख वख होण दे नाते परमात्मा दे भी वख वख रूप भगतां दे सामने आए ते भगतां ने परमात्मा दे वख वख रूपां दी चर्चा कीती। साहिब श्री गुरु नानक देव जी महाराज दा फरमान कि एक कथनियां इतनियां ने वख वख रूपां ने जिन्हां नूं पूर्ण रूप दे च बयान भी नहीं कीता जा सकदा। कथना कथी ना आवे तोट, कथ कथ कथी कोटी कोट कोट। करोड़ां तरां दे कथाकारां ने करोड़ां तरां दियां कथनियां करोड़ां वार कीतियां, लेकिन हे ईश्वर तेरी कथा अजे मुक्की नहीं, खत्म नहीं होई। कथा करन वाला ते खत्म हो जांदा है लेकिन तेरी गल मुकदी नहीं, तेरी कथा मुकदी नहीं, क्योंकि तू अनंत गुणा अनंत कला ते अनंत शक्तियां दा मालक है। परिपूर्ण परमात्मा दी जिहड़ी जिहड़ी शक्ति जिहड़ी जिहड़ी कला और जिहड़ा जिहड़ा गुण सामने आया है भगतां ने उस दा बड़े सुंदर ढंग नाल वर्णन किया है। साहिब गुरु नानक देव जी महाराज ने अपनी जपजी साहब की उच्चारण की इस पौड़ी दे उन्हां कुछ एक दृष्टियां दा जिक्र किया। गावे को तान होवे किसे तान, जे किसे कुल समझण दा तान है, कथन करण दा तान है, ता ओ कह रहे है हे परमात्मा तू एक तान है, तू एक शक्ति है। पर ये शक्ति कितनी है, केता तान सवालियो रूप। साहिब कहिंदे ने ये शक्ति कितनी है अंदाजे तो परे, किस दे कोल ए कुवत है, किस दे कोल ए शक्ति है कि उस शक्ति नू नाप सके, तोल सके, गिन सके। क्योंकि बंदे कोल पैमाने तीन ने, कुछ वस्तुआं ऐसियां ने जिन्हां नू बंदा तोल के अंदाजा ला लैंदा है इतनी है, कुछ ऐसा है जिस नू गिनना पैंदा है, ते कुछ ऐसा है जिस नू नापना पैंदा है। गुरु नानक देव जी महाराज दा फरमान, हे परमात्मा तू नापिया नहीं जा सकदा, क्योंकि पता ही नहीं चलता कि तू कित्थों शुरू होंदा है, कित्थे खत्म होंदा है। कोई न जाने तेरा केता केवड चीरा, जो तेरा चीरा जो तेरा चोला है ये नाप तोल दे च नहीं आउंदा, जो तेरे गुण ने वो गिनती दे च नहीं आउंदे, अंत न सिफती कहन न अंत। और जितना कि तू है तोलिया भी नहीं जा सकदा, अतुल क्यों तोलिया जाए। तो जिहड़ा तोलिया ना जा सके, गिणिया ना जा सके, नापिया ना जा सके, वह असीम है। उस दी सीमा बन जाती है जो साड़ी तोल दिच आ जाए, जो साड़े नाप दिच आ जाए, जो साड़ी गिनती दिच आ जाए, वो साड़ी पकड़ दिच आ गया, वो साड़े कोल है। साड़े कोल ओही चीज है जिसनू असी गिण लिया, जिसनू असी तोल लिया, जिसनू असी नाप लिया। परमात्मा अज तक ना नापिया गया है, ना तोलिया गया है, और ना ही उदी गिनती हो सकी। साहिबां दा फरमान, कोई गा रहा है जिदे कोल गाउण दी शक्ति है, समझण दी शक्ति है, बौद्धक बल है, वो कह रहा है हे परमात्मा तू ते एक तान है, तू ते एक शक्ति है, परम शक्ति। पर किन्नी क शक्ति है, ए कित्थों शुरू होंदी है, कित्थे खत्म होंदी है। साहिब कहिंदन असीम है। तीन दृष्टियां परमात्मा दियां साडे देश देच प्रधान रहियां ने, सिरमौर रहियां ने। उन्हां दा खास तौर ते गुरु नानक देव जी महाराज ने इशारतन जिक्र कीता है इस पौड़ी देच। और तीन दृष्टियां रहियां ने ब्रह्मा बिशन महेश दी। साडे देश देच सनातन मत पुराणा मत जो ईश्वर दी बंदगी करदा है, उस बंदगी देच या विष्णु दी दृष्टि होवेगी, या शंकर दी, या ब्रह्मे दी। गुरु नानक देव जी महाराज ने इन्हां तिन्हां दृष्टियां नूं सामने रख के अपना एक दृष्टिकोण जगत दे सामने रखे है, संसार दे सामने रखे है। विष्णु दा दृष्टिकोण ए सी, गावे को दात जाने नहीं सां। श्री विष्णु दा ए कहना सी कि जो दात है, जो कुछ साडे कोल है, ये सानू दान देच मिले है, ये तन दान देच मिले है, ये मन दान देच मिले है, ये इंद्रे दान देच मिले, दिमागी शक्ति सानू दान देच मिली है, जिसदा असी कोई मुल ना दिता होवे, और जो असी बनाई नहीं ओ सानू दान देच मिली है। हर बंदे नू ये तन, मां बाप, बौद्धक बल, इंद्रे, कर्म इंद्रे, ज्ञान इंद्रे, सब दान देच मिले ने। सब तो महान चीज जो साडे कोल है ए तन ते मन और आत्मा, ए दान देच मिली है। तन मन दे आसरे ते असी जो कुछ भी इकट्ठा कीता है वो सब कुछ दान है, क्योंकि तन ही ना होवे, मन ही ना होवे, ते असी की कुछ इकट्ठा कर सकते हैं। तन सानू दान देच मिले है, मन सानू दान देच मिले है। तो विष्णु दा साडे देश ते बड़ा भारी प्रभाव पिया। उन्हें कहा कि दात नूं दाते दी दित्ती हुई निशानी जानो। जिसने कोई निशानी दित्ती होवे, उस निशानी नूं वेख के निशानी देण वाला बार बार चेते आउंदा है। तो विष्णु दा कहना सी तन नूं वेखो, परमात्मा नूं चेते करो, मन दी गति वेखो, ईश्वर दा चिंतन करो, धियां पुत्रां नूं वेखो, प्रभु नु याद करो, धन संपदा नु वेखो, अपनिया महल माड़िया नु वेखो, ते प्रभु दा धनवाद करो, उसनु याद करो, کیونکہ سب کچھ اس دیاں دتیاں ہوئیاں نشانیاں نے۔ پنڈت ہردے رام دا تے ایک تھاں تے کہنا ہے، ہے پربھو میں کوئی ایسی چیز تیرے قدماں وچ بھیٹ کرنا چاہنا جو میری ہووے، میری اپنی ہووے، کیونکہ تیری چیز میں تیرے اگوں رکھاں یہ شوبھا نہیں دیندی۔ تیرا دیا تجھے کیا ارپاں بھگت رویداس جی، میں کوئی اپنی چیز تیرے چرناں وچ ارپن کرنا چاہنا۔ تو ہردے رام کہندے نے خیال جاگدا ہے میں اپنا تن تیرے قدماں وچ نچھاور کراں، تو جس وقت میں ارپن کرن لگدا پتا چلدا ہے تن تیری دین ہے، تیری دتی ہوئی دات ہے، کیونکہ تن نو میں بنایا نہیں اور میں بازاروں خرید کے نہیں لیندا، تیری دتی ہوئی دات ہے۔ سوچدا من تیرے قدماں وچ بھیٹ کراں تو من وی میں نہیں بنایا، توں بنایا ہے اور توں دیتا ہے، تے تن تے من دے آسرے تے جو میں کمایا ہے دھن اے وی تیرے وسیلیاں دے نال ملیا ہے۔ اگر وسیلہ ہی توں نہ بنے، تن تے من ہی نہ ہوئے، تو دھن کتھوں کمایا جا سکتا ہے؟ تو دھن وی میں تیرے قدماں وچ کی رکھاں، تن تے من وی میں تیرے قدماں وچ کی رکھاں، اے تے سب کچھ تیرا دیتا ہویا۔ دراصل پربھو وسیلہ نہ بنے تو سنسار دے تے کچھ بھی منک نو نہیں پراپت ہو سکتا، نہ تن نہ من نہ دھن، وسیلہ ہی پرماتما ہے، وسائل ہی ایشور ہے۔ ایک اردو دے شاعر دا کہنا ہے، دنیا میں کچھ ایسے بھی کنول ہوتے ہیں، کھلتے نہیں پر وقت اجل ہوتے ہیں، یہ بات جدا ہے کہ وہ تعمیر نہ ہو، ہر ذہن میں کچھ تاج محل ہوتے ہیں۔ شاہ جہاں نو موقع مل گیا، وسائل مل گئے، انہیں زمین دے اتے تاج محل کھڑا کر دیتا، پر جس نو کوئی موقع تے وسائل نہیں لب دے او دیاں حسرتاں اندر ہی رہ جاندیاں۔ لیکن اس دا اے مطلب نہیں کہ او تاج محل تعمیر نہیں کر سکدا، او وی تعمیر کر سکدا ہے، ہر منک تعمیر کر سکدا ہے اگر اس نو موقع تے اس نو وسائل مل جان۔ تو موقع تے وسیلے تے پرماتما آپ ہی ہے۔ اس واسطے ہردے رام کہندے نے اے تن تے من تے دھن تیرے وسیلیاں نال ملیا، توں دتا ہے مینوں، اے میں تیرے قدماں وچ کی رکھاں، کیونکہ میں چاہنا کوئی اپنی چیز تیرے قدماں وچ رکھاں۔ تو تن میرا نہیں، دھن میرا نہیں، من میرا نہیں۔ ہردے رام کہندے نے ہاں کچھ میرا بھی ہے، او میں تیرے قدماں وچ ارپن کرنا چاہنا۔ تو انہاں دا فرمان ہے، جو کچھ میرا ہے او نے میرے گناہ، میریاں بھلاں، میریاں کمزوریاں، اے پرماتما جی تو قبول کرنا چاہے میں تیرے قدماں وچ رکھ دیاں، میں تیرے اگوں ارپن کر دیاں۔ گرو نانک دیو جی مہاراج دی بڑی ایک سندر پنکتی ہے، دات جوت سب صورت تیری، اے شکل صورت ہے پرماتما تیری ہے، چل رہی پرانا دی حرکت اے تیری ہے، اے دچ آتم پرکاش تیرا ہے، پر ہے ایشور کچھ میرا بھی ہے۔ تن من سواس تے آتما جے پرماتما دے ہی نے، تا پھر منک دا اپنا کی رہا؟ صاحب کہندے کچھ میرا بھی ہے، دات جوت سب صورت تیری، اے شکل صورت تیری بنائی، اسی شکل صورت دے اپنا کوئی چناؤ نہیں کیتا، پرماتما دی دین ہے، پرانا دی حرکت تیری ہے، آتم پرکاش تیرا ہے، دات جوت سب صورت تیری، پر اس دے وچ کچھ میرا بھی ہے، کی ہے؟ بہت سیانپ ہومے میری، اہنکار تے چترائی اے میری ہے، اور اس میری چترائی تے ہومے دے آسرے تے میں تیری چیز دتے بھی میرے دی مور لا چھڑدا۔ تن تیرا دتا ہویا میں کہنا میرا تن ہے، دھن تیرا دتا ہویا میں کہہ دینا میرا دھن ہے، من تیرا دتا ہویا میں کہہ دینا میرا من ہے، دتی ہوئی یہ تیری آتما میں کہہ دینا یہ میری آتما ہے، تیرا لیکن میں میرے دی مور لا بیٹھا، میں اپنا دعویٰ جتا بیٹھا، اور تیری چیز تے اتے جس دن دا میں اپنا دعویٰ کیتا ہے تیتھوں دور ہو گیا، وت بہت ود گئی ہے، نیڑے آن واسطے اس میں میرے دی مور نو ہٹانا پے گا۔ ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ ਸਭ ਕੁਛ ਦਾਤ ਦੇ ਚ ਮਿਲਿਆ ਦਾਨ ਦੇ ਚ ਮਿਲਿਆ ਤਨ ਹੈ ਮਨ ਹੈ ਧਨ ਹੈ ਦਾਤ ਨਾਲ ਨਫ਼ਰਤ ਨਹੀਂ ਵੱਡਾ ਦਾਤਾ ਤਿਲ ਨਾ ਤਮਾਏ ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ ਉਹ ਸਭ ਕੁਛ ਨੂੰ ਦੇ ਰਿਹਾ ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ ਗਿਆਨ ਇੰਦਰੇ ਦਿੱਤੇ ਕਰਮ ਇੰਦਰੇ ਦਿੱਤੇ ਇਹ ਸਭ ਕੁਛ ਉਸਦੀ ਦੇਣ ਹੈ ਉਸਦਾ ਸੁਭਾਅ ਹੈ ਦੇਣਾ ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ ਇਹ ਵਿਸ਼ਨੂੰ ਦਾ ਨਜ਼ਰੀਆ ਸੀ ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ ਦਰਅਸਲ ਦਾਤਾਂ ਦੇਣ ਵਾਲਾ ਨਹੀਂ ਦਾਤੇ ਦਾ ਗਿਆਨ ਕਰਾਉਣ ਵਾਲਾ ਹੈ ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿੱਚ ਆਈ ਇਸ ਵਾਸਤੇ ਸਾਡੇ ਦੇਸ਼ ਵਿੱਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਇਆ ਉਹ ਸੀ ਬ੍ਰਹਮੇ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ ਬੜੀ ਵਿਖੜੀ ਵਿਦਿਆ ਲੈ ਕੇ ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ ਕਿਉਂਕਿ ਬ੍ਰਹਮੇ ਕੋਲ ਦਿਮਾਗ ਇੱਕ ਦਾਰਸ਼ਨਿਕ ਦਾ ਦਿਮਾਗ ਸੀ ਫਿਲੋਸਫਰ ਦਾ ਦਿਮਾਗ ਸੀ ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ ਬਈ ਪਹਿਲੇ ਮੈਂ ਇਹ ਵੇਖਣਾ ਹੈ ਸੰਸਾਰ ਕਿੱਥੋਂ ਹੈ ਸੰਸਾਰ ਕਿਉਂ ਹੈ ਇਹਦਾ ਮੂਲ ਕੀ ਹੈ ਇਹਦਾ ਆਦ ਕੀ ਹੈ ਇਹਦਾ ਮੱਧ ਕੀ ਹੈ ਇਹਦਾ ਅੰਤ ਕੀ ਹੈ ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ ਉਹਨੇ ਆਪਣੀ ਖੋਜ ਦੌੜਾਈ ਬਨਸਪਤੀ ਦਾ ਮੂਲ ਕੀੜੇ ਮਕੌੜਿਆਂ ਦਾ ਮੂਲ ਪਸ਼ੂ ਪੰਖੀਆਂ ਦੀ ਹੋਂਦ ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਚ ਬ੍ਰਹਮੇ ਨੇ ਅਧਿਐਨ ਕੀਤਾ ਹੈ ਖੋਜ ਕੀਤੀ ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਛ ਅਸਰ ਪੈ ਸਕਦਾ ਹੈ ਪ੍ਰਭਾਵ ਜੋ ਕੁਛ ਚੰਗਾ ਤੇ ਮਾੜਾ ਪੈਂਦਾ ਹੈ ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ ਬਾਅਦ ਵਿੱਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿੱਚ ਹੋਇਆ ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ ਬਿਮਾਰੀਆਂ ਦੀ ਵੀ ਖੋਜ ਕੀਤੀ ਇਹ ਕਿਉਂ ਨੇ ਇਹ ਕਿੱਥੋਂ ਨੇ ਇਹਨਾਂ ਦਾ ਮੂਲ ਕਾਰਨ ਕੀ ਹੈ ਤੇ ਇਹਨਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਸ਼ਬਦ ਵਿੱਚ ਜ਼ਿਕਰ ਵੀ ਕਰਦੇ ਨੇ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ ਆਗੇ ਅੰਤ ਨਾ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਭਇਆ ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿੱਚ ਚੱਲ ਪਿਆ ਸ੍ਰਿਸ਼ਟੀ ਦੀ ਭਾਲ ਵਿੱਚ ਚੱਲ ਪਿਆ ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿੱਚ ਚੱਲ ਪਿਆ ਅਗਾਂਹ ਚੱਲ ਕੇ ਸਾਡੇ ਦੇਸ਼ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ ਸੰਸਾਰ ਦੇ ਬਣਾਉਣ ਵਾਲਾ ਨਹੀਂ ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ ਹੈ ਸੰਸਾਰ ਕਿਵੇਂ ਆਲਮੇ ਵਜੂਦ ਵਿੱਚ ਆਇਆ ਇਹਦੀ ਬਣਤਰ ਕੀ ਹੈ ਔਰ ਇਹ ਕਿੱਥੇ ਤੱਕ ਪਸਰੇ ਹੋਇਆ ਹੈ ਇਹਦਾ ਬਹੁਤ ਕੁਛ ਗਿਆਨ ਉਸਨੇ ਦਿੱਤਾ ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ, ਤ੍ਰਈ ਗੁਣੀ ਵੇਦ ਵਿਸ਼ਾ ਨਸਤ੍ਰਈ ਗੁਣੀ ਭਵਾਰਜਨ। ਇਹ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ। ਔਰ ਖੋਜ ਕਰਨ ਦਿੱਤੇ ਬ੍ਰਹਮਾ ਚਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ। ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਚੂੰਕਿ ਦਿਮਾਗ ਆਪ ਦੇ ਕੋਲ ਦਾਰਸ਼ਨਿਕ ਦਾ ਸੀ, ਫਿਲਾਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ। ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਬੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਬੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ। ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ। ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਸ਼ਿਵ ਜੀ ਦੇ ਗਾਣ ਦਾ ਢੰਗ ਇਹ ਸੀ, ਗਾਵੇ ਕੋ ਸਾਜ ਕਰੇ ਤਨ ਖੇ, ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾਹ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿੱਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾਂ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ। ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗੱਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾਹ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਨ੍ਹਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ ਹੈ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵਜੀ ਦਾ ਦਾਮਨ ਪਕੜਿਆ ਔਰ ਉਹਨਾਂ ਨੂੰ ਸ਼ਿਵਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿੱਚ, ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿੱਠ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ, ਉਹ ਸ਼ਿਵਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਹੀ ਸ਼ਿਵਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿੱਚ ਰਸ ਮਾਣਨ ਵਾਲੇ, ਸੰਸਾਰ ਦੇ ਵਿੱਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ, ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ, ਉਹਨਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪਰਮਾਤਮਾ ਤੇ ਮਾਰਨੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ। ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ। ਪਰ ਸਾਹਿਬਾਂ ਦਾ ਐਸਾ ਕਹਿਣਾ ਕਿ ਦਾਤ ਵਿਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤੋ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤੋ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ। ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਨਿਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇਂ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇਂ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇਂ, ਪਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਤੇ ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਚੂੰਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮੇ

ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਅਸ਼ਚਰਜ ਰੂਪ ਹੈ ਤੇ ਜਿਹੜਾ ਉਸਦੇ ਨੇੜੇ ਜਾਂਦਾ ਉਸਦਾ ਅੰਧਕਾਰ ਦੂਰ ਹੋ ਕੇ ਉਸਨੂੰ ਪ੍ਰਕਾਸ਼ ਮਿਲਦਾ, ਉਸਨੂੰ ਚਾਨਣਾ ਮਿਲਦਾ, ਤਾਂ ਸੁਭਾਵਿਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ, ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ 5-7 ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਹਨਾਂ ਦੇ ਵਿੱਚੋਂ ਇੱਕ ਨਿਰਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ, ਬੜਾ ਦੁਖੀ ਹੈ, ਬਹੁਤ ਬੇਚੈਨ ਹੈ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਦੇ ਵਿੱਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ਼ ਝੌਂਕੇ ਜਿਉਂ ਦਰਖਤ ਨਾਲ ਛੂੰਦੇ ਨੇ, ਦਰਖਤ ਦੀਆਂ ਟਹਿਣੀਆਂ ਝੂਲਦੀਆਂ ਨੇ, ਜਿਹੜਾ ਨਿਰਤਕਾਰ ਸੀ ਉਹ ਨਿਰਤ ਦੀ ਦੁਨੀਆਂ ਵਿੱਚ ਖੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨਿਰਤ ਕਰ ਰਿਹਾ, ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨਿਰਤ ਵੇਖ ਕੇ ਦਰਖਤ ਦਾ ਉਹ ਨਿਰਤਕਾਰ ਬਿਸਮਾਤ ਦੀ ਦੁਨੀਆਂ 'ਚ ਖੋ ਜਾਂਦਾ ਹੈ, ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ ਹੈ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ਼ ਝੌਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਏ, ਉਹ ਸੰਗੀਤਕਾਰ ਸਰਗਮ ਦੀ ਦੁਨੀਆਂ 'ਚ ਖੋ ਜਾਂਦਾ ਹੈ, ਸੁਰਾਂ ਦੀ ਦੁਨੀਆਂ 'ਚ ਖੋ ਜਾਂਦਾ ਹੈ, ਸੰਗੀਤ ਦੀ ਦੁਨੀਆਂ 'ਚ ਖੋ ਜਾਂਦਾ, ਬਿਸਮਾਦ ਹੋ ਜਾਂਦਾ। ਕਹਿੰਦਾ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ, ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ। ਨਿਰਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਦੇ ਵਿੱਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟਿਆ ਹੋਇਆ, ਉਹ ਦੇਖਦਾ ਹੈ ਦਰਖਤ ਦੀ ਤਰਫ, ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ। ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟਿਆ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ, ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੁੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆਂ 'ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ। ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ, ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆਂ 'ਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ, ਉਹ ਇੱਕ ਵਪਾਰੀ ਹੈ ਲੱਕੜ ਦਾ। ਉਹ ਇਸ ਸੋਚਾਂ ਵਿੱਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ, ਇਹਦੇ 'ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸ ਦੇ 'ਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸ ਦੇ 'ਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ, ਇਹਦਾ ਕੋਲਾ ਬਣ ਸਕੇਗਾ ਕਿ ਨਹੀਂ। ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ। ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆਂ 'ਚ ਖੋ ਗਿਆ। ਪੰਜਵਾਂ ਜੋ ਆਰਾਮ ਕਰ ਰਿਹਾ ਹੈ, ਇੱਕ ਨੌਜਵਾਨ ਹੈ, ਹੁਣੇ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੌਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ। ਕਹਿੰਦਾ ਝਗੜਾ ਤੇ ਇੱਥੇ ਵੀ ਸ਼ੁਰੂ ਹੈ, ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ, ਸਿਰਫ ਸਾਡੇ ਘਰ ਦੇ 'ਚ ਹੀ ਲੜਾਈ ਨਹੀਂ, ਇੱਥੇ ਦਰਖਤ ਦੇ 'ਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ

ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ ਹੈ। ਸੰਸਾਰ ਤੇ ਇੱਕ ਹੈ ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਆਉਂਦੀ ਹੈ, ਜੈਸੀ ਦ੍ਰਿਸ਼ਟੀ ਆਉਂਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਵਿਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ, ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ। ਸਮੁੱਚਾ ਇਸਲਾਮ ਕਹਿੰਦਾ ਹੈ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕੋ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ, ਪਰ ਉਹ ਤੁਹਾਡਾ ਕਿਹੋ ਜਿਹਿਆਂ ਦਾ ਸੰਬੰਧੀ ਹੈ, ਕੌਣ ਲੱਗਦਾ, ਕੀ ਲੱਗਦਾ? ਜੈਸੇ ਨਾਲ ਚਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ, ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ ਸੰਬੰਧੀ ਤੇ ਹੈ ਪਰ ਕੀ ਲੱਗਦਾ ਹੈ, ਪੁੱਤਰ ਲੱਗਦਾ ਹੈ, ਮਿੱਤਰ ਲੱਗਦਾ ਹੈ, ਭਰਾ ਲੱਗਦਾ ਹੈ, ਦੋਸਤ ਲੱਗਦਾ ਹੈ, ਆਇਆ ਕੀ ਲੱਗਦਾ? ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ, ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ? ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ, ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ? ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਉਹ ਫਾਦਰ ਹੈ। ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ ਹੈ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਰਿਹਾ ਹੈ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਰਿਹਾ ਹੈ, ਇੱਕ ਪੁੱਤਰ ਪਿਤਾ ਨੂੰ ਮਹਾਨ ਜਾਣ ਕੇ ਉਹਦੇ ਅੱਗੋਂ ਯਾਚਨਾ ਕਰ ਰਿਹਾ ਹੈ। ਇਹ ਬੰਦਗੀ, ਇਹ ਇਬਾਦਤ ਇਸ ਰਿਸ਼ਤੇ ਦੇ ਉੱਤੇ ਖੜੀ ਹੈ। ਪਰ ਹੋਰ ਥੋੜਾ ਜਿਹਾ ਅਗਾਂਹ ਜਾਈਏ, ਭਾਰਤ ਦਾ ਪੁਰਾਣਾ ਸਨਾਤਨ ਮਤ ਉਸਦਾ ਇੱਕ ਅੰਗ ਉਸ ਪਰਮ ਸ਼ਕਤੀ ਨੂੰ, ਪਰਮਾਤਮਾ ਨੂੰ ਮਾਂ ਕਰਕੇ ਪੂਜਦਾ ਹੈ, ਮਾਤਾ ਕਰਕੇ ਪੂਜਦਾ ਹੈ। ਜਿੱਥੇ ਇਸਲਾਮ ਕਹਿੰਦਾ ਹੈ ਉਹ ਪਿਤਾ ਹੈ, ਈਸਾਈਅਤ ਕਹਿੰਦੀ ਹੈ ਉਹ ਫਾਦਰ ਹੈ, ਉਹ ਬਾਪ ਹੈ, ਉੱਥੇ ਭਾਰਤ ਦਾ ਇੱਕ ਤਬਕਾ ਕਹਿੰਦਾ ਨਹੀਂ, ਉਹ ਮਾਂ ਹੈ। ਲਿਹਾਜ਼ਾ ਮਾਤਾ ਮਾਤਾ ਦੀ ਚਰਚਾ ਤੇ ਗੀਤ ਚੱਲਦੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ ਦੇਵੀ, ਸੁਰਸਤੀ ਦੇਵੀ, ਦੁਰਗਾ ਦੇਵੀ ਇਤਿਆਦਿਕ ਅਨੰਤ ਦੇਵੀਆਂ ਸਾਡੇ ਦੇਸ਼ ਵਿਚ ਇਸ ਭਾਵਨਾ ਕਰਕੇ ਉਜਾਗਰ ਹੋਈਆਂ ਕਿ ਮਨੁੱਖ ਨੇ ਮੰਨਿਆ ਉਹ ਪਰਮਾਤਮਾ ਮਾਤਾ ਹੈ, ਮਾਂ ਹੈ। ਤੋ ਮਾਂ ਜਾਣ ਕੇ ਪੂਜਾ ਸ਼ੁਰੂ ਹੋਈ, ਮਾਂ ਜਾਣ ਕੇ ਪ੍ਰਤਿਸ਼ਠਾ ਸ਼ੁਰੂ ਹੋਈ ਔਰ ਮਾਂ ਜਾਣ ਕੇ ਬੰਦਗੀ, ਪ੍ਰਕਰਮਾ, ਇਬਾਦਤ ਇਹ ਸਭ ਕੁਝ ਅਰਚਾ ਬੰਧਨ ਚੱਲ ਪਿਆ। ਇੱਕ ਤਬਕੇ ਨੇ ਇਸ ਢੰਗ ਨਾਲ ਪਰਮਾਤਮਾ ਨੂੰ ਮੰਨਿਆ। ਅਗਾਂਹ ਚਲੀਏ, ਸੂਫੀ ਸੰਤ ਜਿਹੜੇ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਰਿਸ਼ਤਾ ਸਥਾਪਨ ਕਰਦੇ ਨੇ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਇਸ ਵਾਸਤੇ ਸਭੇ ਮੁਸਲਮਾਨ ਸੂਫੀ ਕਲਾਮ ਨੂੰ ਪਸੰਦ ਨਹੀਂ ਕਰਦੇ। ਮੁਤਸਬੀ ਮੁਸਲਮਾਨਾਂ ਨੇ ਤੇ ਸੂਫੀਆਂ ਨੂੰ ਕਿਸੇ ਹੱਦ ਤੱਕ ਕਤਲ ਵੀ ਕੀਤਾ। ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ। ਮੁਲਤਾਨ ਦੇ ਮੁਸਲਿਮ ਹੁਕਮਰਾਨ ਨੇ ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਵਾ ਦਿੱਤੀ। ਕਰੀਬਨ ਕਰੀਬਨ ਜਿਤਨੇ ਵੀ ਸੂਫੀ ਪੈਦਾ ਹੋਏ ਮੁਤਸਬੀ ਮੁਸਲਮਾਨਾਂ ਦੇ ਮਾਰ ਦੀ ਸ਼ਿਕਾਰ ਹੁੰਦੇ ਰਹੇ। ਜੈਸੇ ਕਿ ਸਰਮਦ ਦੀ ਕਬਰ ਅਸੀਂ ਜਾਮਾ ਮਸਜਿਦ ਦੇ ਕੋਲ ਵੇਖਦੇ ਹਾਂ, ਇਸ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਇਹ ਖੁੱਲੇ ਖਿਆਲਾਂ ਦਾ ਮਾਲਕ। ਸੂਫੀ ਕਲਾਮ ਦੇ ਅੰਦਰ ਜੋ ਰਿਸ਼ਤਾ ਪਰਮਾਤਮਾ ਦਾ ਮਿਲਦਾ ਹੈ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਕਿਸੇ ਥਾਂ ਉਹ ਪਰਮਾਤਮਾ ਨੂੰ ਮਹਿਬੂਬ ਬਣਾਉਂਦੇ ਨੇ, ਖੁਦ ਮਹਿਬੂਬਾ ਬਣਦੇ ਨੇ। ਕਿਸੇ ਥਾਂ ਪਰਮਾਤਮਾ ਨੂੰ ਮਹਿਬੂਬਾ ਸਮਝਦੇ ਨੇ, ਖੁਦ ਮਹਿਬੂਬ ਬਣਦੇ ਨੇ। ਇਸ ਰਿਸ਼ਤੇ ਦੇ ਆਲੇ ਦੁਆਲੇ ਉਹਨਾਂ ਦੀ ਬੰਦਗੀ, ਉਹਨਾਂ ਦੀ ਇਬਾਦਤ ਘੁੰਮਦੀ ਹੈ। ਥੋੜਾ ਜਿਹਾ ਹੋਰ ਅਗਾਂਹ ਚਲੀਏ,
कुछ होर भी संबंध मिलते ने। भगत कबीर जी महाराज ने परिपूर्ण परमात्मा नाल जो संबंध जोड़े है वह है ए कि मैं दास हां तू मालिक है। भगत लोग जिन्ने भी होए ने साडे देश दे च करीबन करीबन वह अपने आप नूं दास कहिंदे रहे ने, परमात्मा नूं मालिक कहिंदे रहे ने। असी तेरे जर खरीद गुलाम हां, कहो कबीर गुलाम घर का जीवाए पावे मार। जितने भी भगत होए ने सब अपने आप नूं गुलाम आखदे रहे ने, दास आखदे रहे ने, तू मालिक है असी तेरे गुलाम। गरज के इन्हां रिश्तियां दे आले दुआले परिपूर्ण परमात्मा दा संबंध चलदा रहे। कुछ ऐसे भी भगत होए जिन्हां ने कह दिता तू राजा है असी तेरी परजा। हे परमात्मा तू राजा है, राजा जान के उसकी पूजा होई और निष्कलंक राजा करके आख्या तू निष्कलंक राजा है, तेरे ते कोई कलंक नहीं, तू राजा है असी तेरी रईयत हां असी तेरी परजा हां। तो बंदगी करदे ने इबादत करदे ने इस ढंग नाल जैसे कोई परजा राजा दे अगों सजदा कर रही होवे बंदगी कर रही होवे। कुछ ऐसे भी महापुरुष होए ने जिन्होंने रिश्ता जोड़िया बई तू गुरु है असी तेरे शिष्य, तू गुरु है समग्र संसार नू चानना देन वाला है प्रकाश देन वाला है असी तेरे शिष्य। तो शिष्य जान के ते उनू गुरु समझ के ए संबंध जोड़िया गया बंदगी द्वारा प्रस्तिश द्वारा। कुछ ऐसे भी ने जिन्हां ने संबंध जोड़िया उस परिपूर्ण परमात्मा दे नाल मित्रता दा, तू भाई साडा मित्र है तू साडा दोस्त है। वख-वख रिश्तियां दे ते समुचे संसार दे च वख-वख मजहब ते संप्रदावां मौजूद ने। जैसे कि मैं अर्ज कर चुके हां कि इस्लाम ते ईसाईयत दा रिश्ता प्यो पुत्र दे रिश्ते ते खड़ा है। सनातन मत दे एक धड़े दा परमात्मा नाल रिश्ता मां ते पुत्र दा रिश्ता है। सूफियां दा रिश्ता महबूब ते महबूबा दा रिश्ता है। और भगतां दा जो बहुत तादाद दे साडे देश दे च पैदा होए दास ते मालिक दा रिश्ता है। तू मालिक है असी तेरे गुलाम हां असी तेरे दास। इन्हां दे चों मीरां भी है जो थां थां ते अपने आप नूं दासी कहिंदी है गुलाम कहिंदी है। तू मालिक है माने चाकर राखो जी। ए गीत मीरां दा बड़ा प्रचलित है, हे प्रभु मैनू चाकर रख ले गुलाम रख ले दास रख ले, तू मालिक है मैं तेरी चाकर हूं। गरज के समुचा भगती जीवन दास ते मालिक दे रिश्ते दे आले दुआले घूमदा। कुछ ऐसे भी ने जो कहिंदे तू साडा मित्र है। चीन दा प्रसिद्ध संत लाओत्से वो कहिंदा हे ईश्वर जिस धातु तो तू बनया है उसे धातु तो मेरा जन्म है। फर्क सिर्फ ए है तू पहले है अनादि है मैं बाद दे चा। इको ही धातु इको ही अंश होण करके तू मेरा वड्डा भरा है मैं छोटा। तो भ्राता दे रिश्ते दे आले दुआले लाओत्से दी बंदगी घूमदी है लाओत्से दी इबादत घूमदी है। वख वख संसार दे भगतां ने संतां ने रिश्ते परिपूर्ण परमात्मा दे नाल वख वख स्थापन कीते ने। गुरु ग्रंथ साहिब जी महाराज दी बाणी दा अध्ययन करिए ते साहिब गुरु नानक देव जी महाराज तो पुछिए कि ओ अकाल पुरख थोड़ा की लगदा है परमात्मा दे नाल तुसी केड़ा रिश्ता स्थापन कीता है। तो बाणी पढ़न तो पता चलदा है एक रिश्ता गुरु नानक ने नहीं मनिया बल्कि सारे ही रिश्ते परिपूर्ण परमात्मा दे च निरूपण कर दिते ने। उन्हां दा फरमान है तू मेरा पिता तू है मेरा माता तू मेरा बंधक तू मेरा भ्राता तू मेरा राखा सबनी थाई तांबो के आ काड़ा जी। विज्ञानिक तत्व भी साडे सामने अगर किसी बच्चे दी मां होवे ते प्यो ना होवे ओ एहसासे कमतरी दा शिकार हो जाता है।
اور اس نو جگت یتیم کہن لگ پیندا ہے پیو ہی کوئی نہیں ماں ہے تے جے ہن پیو ہووے تے ماں نہ ہووے ایسا بچہ ممتا تے پیار تو وانجا رہ جاندا ہے جیون دی پرورش دے چ کافی خامیاں رہ جاندیاں نے اور اس گل نو ہن منو وگیانیاں نے من لیا ہے کہ جس بچے نو ماں دی ممتا نہیں ملی وڈا ہو کے اے کٹھور ہووے گا اے سخت دل دا ہووے گا اے گل وکھری ہے کہ اس دے پوربلے سنسکار کچھ پویتر ہون تے او دے اندر کوملتا بنی رہے اے گل وکھری ہے ورنہ ماں دی ممتا اگر نہیں ملی پیار اگر نہیں ملیا تو بچے دا ہردا کٹھور ہو جائے گا سخت ہو جائے گا ماں دی لوڑ ہے پتا دی لوڑ ہے ہن ماں ہووے باپ ہووے پر بھرا نہ ہووے بڑی گھاٹ محسوس ہوندی ہے بھرا نوں تے آکھدے نے اے تے باواں ہے اے تے ساڈیاں باواں نے ہن ماں باپ تے ہووے پر بھرا نہ ہووے تاں بہت وڈی گھاٹ محسوس ہوندی ہے بہت وڈی گھاٹ بھرا ہووے ماں باپ وی ہون پر دوست نہ ہووے متر نہ ہووے جنوں بندہ راز دی گل دس سکے کیونکہ کچھ ایسے وی راز ہوندے نے ویکتیگت جو بندہ ماں نوں نہیں دس سکدا پیو نوں نہیں دس سکدا بھرا نوں وی نہیں کہہ سکدا وہ صرف متر نوں ہی کہہ سکدا ہے دوست نوں کہہ سکدا ہے تو گرو نانک دیو جی مہاراج اس پریپورن پرماتما نو دوست بھی کہندے ہیں کیونکہ جڑی گل میرے اندر گجھی ہے اے اکال پرکھوں میں تیرے اگوں پرگٹ کرنی ہے اس ڈھنگ نال جیسے کہ ایک متر متر دے اگوں کردا ہے گرو گرنتھ صاحب جی مہاراج دے وچ مترتا دا رشتہ بھی موجود ہے صاحب کہندے نے سن یار ہمارے سجن ایک کروں بیننتی یار تس موہن لال پیارے کے ہوں پھروں کو جنتی صاحب اس پرم شکتی نو یار کہندے نے تو سکھا ہے ساڈا تو متر ہے ساڈا تو یار ہے ساڈا اسی تیتھوں کوئی گل چھپا کے نہیں رکھنی اور چھپا کے رکھ بھی نہیں سکتے تیرے اگوں سب کچھ پرگٹ کر دینا پر تو نرا یار نہیں تو تے بھراتا بھی ہیں جیسے رن میں سکھا برات تو ساڈی باواں ہیں نری تو ساڈیاں باواں ہی نہیں رکشا کرن واسطے بلکہ تو پتا ہے تے پتا دی سوچنی اے ہوندی ہے بچہ عظیم بنے تو سانو مہان بنان دی بھی سوچدا ہے تو نرا پتا نہیں تو ماں وی ہے ممتا تیتھوں ڈل ڈل کے پیندی ہے تیرا پیار سمگر جیون دے تے برسدا ہے تو ساریاں نال پیار پاندا ہے اگاں چلیے صاحب گرو نانک دیو جی مہاراج دی بانی محبوب تے محبوبہ دے رشتے نو بھی جھٹلاندی نہیں نظر انداز نہیں کر دی گرو نانک دیو جی مہاراج نے ایسا سنبندھ بھی پرماتما دے نال جوڑیا ہے وڈہنس راگ دا ایک شبد میں آپ جی دے سمکش پیٹ کراں موری رون جھن لایا بھینے ساون آیا تیرے مند کٹارے جے وڑا تن لوبھی لوب لبھایا تیرے درشن وچوں کھنیے منیا تیرے نام وچوں قربانو جاں تو تاں میں مان کیا ہے تد بن کہا میرا مانو چوڑا بھن پلنگ سو مندے سن بائی سن باہا ایتے ویس کریندیے مندے سورا تو اوراہا نہ منیار نہ چوڑیاں نہ سے ونگڑیاں جو شہ کنٹھ نہ لگیاں جلن سے باہڑیاں اس شبد وچ جس رشتے دا ذکر ہے اوتے اوہی سنبند میرے پادشاہ استھاپن کر رہے نے جو صوفیاں نے ایشور دے نال استھاپن کیتا دراصل ماں باپ ہوون بھرا وی ہووے دوست وی ہوون پتی نہ ہووے پتنی نہ ہووے تو ایک بہت وڈی گھاٹ پروار وچ محسوس ہوندی ہے اے رشتہ وی پریپورن پرماتما دے نال سدگر دیو جی مہاراج نے جوڑے پھر گربانی اس پرم شکتی نو گرو بھی کہندی ہے گرو گرو گرو کر من مور گرو بنا میں نہ ہی ہور تم گرو ہے آد انت ایک ہے اوتارا سوئی گرو سمجھو ہمارا تم سڈا گرو ہے اسی تیتھوں پریرنا لین والے تم سمگر جیون نو گیان دان دین والا ہے سارے جگت نو چاننا دین والا ہے جتھے صاحب گرو نانک دیو جی مہاراج گرو گوبند سنگھ جی مہاراج اس دے نال گرو تے شش دا رشتہ جوڑدے نے اتھے گربانی اس نو راجا بھی کہندی ہے کو ہر سمان نہیں راجا ای بھوپت سب دیوس چار کے
झूठे करत देवाजा। हे परिपूर्ण परमात्मा, तेरे समान कोई होर राजा नहीं है, तेरे समान कोई होर पिता नहीं है, तेरे समान कोई होर मां नहीं है, तेरे समान कोई होर मित्र दोस्त नहीं हो सकता, तेरे समान कोई होर महान मालिक नहीं हो सकता। सारी जगत दे रिश्ते गुरु नानक देव जी महाराज ने परमात्मा दे च निरूपण कीते ने। भाई साहब भाई गुरदास जी का कथन है कि जिन्ने साडे संबंध ने इन्हां संबंधां दे विचों ही परमात्मा की झलक वेखनी है। मां दे अंदर दुल रही ममता नूं परमात्मा की दित्ती हुई ममता समझना है, पिता का दिता हुआ प्यार ऐसा समझना है कि परमात्मा ही यह प्यार दे रहा है, ईश्वर ही यह प्यार दे रहा है। मां नूं ठुकरा के पिता का दिल तोड़ के अगर कोई बंदा तीर्थां ते भ्रमण करे, दान करे, पुन करे, भाई साहब भाई गुरदास जी ने इस नूं कोई महानता नहीं दित्ती। आप कहिंदे ने मां प्यो पर हर सुने बेद, भेद न जाने कथा कहानी, मां प्यो पर हर करे तीरथ, 68 तीरथ घूमण वाणी। मां दा दिल तोड़ के प्यो दी बेदबी करके अगर कोई बंदा कथा सुनने वास्ते जाए, भाई साहब कहिंदे ने कथा दे भेद नूं नहीं समझ सकेगा, ये ते भुल गया। ये जो मां तेनू मिली है ये मां नहीं, ये परमात्मा ही मां दे रूप च तेनू मिले है, परमात्मा ही ममता लुटा रहा है, परमात्मा ही प्यार दे रहा है। अगर परमात्मा ने प्यार देना है, ममता करनी है, तो किस रूप च करे? वह मां दे रूप च कर रहा है। परमात्मा ने हमदर्दी जतानी है तो किस रूप दे जतावे? वह पिता दे रूप च जता रहा है, वह पिता दे रूप च प्यार दे रहा है। इस वास्ते भाई साहब कह रहे ने कि पिता दा दिल तोड़ के जो तीर्थां ते भ्रमण पिया करदा है, मां नूं ठोकर मार के जो कथा सुनने की कोशिश पिया करदा है, भाई साहब कहिंदे रब्बी राज नूं ओ नहीं समझ सकेगा। मां प्यो पर हर करे तीरथ, 68 तीरथ घूमण वाणी। ते हुण ऐसा होवे कि माता दे तन दे कपड़े ना आउण, पिता दे पैरां दी जुत्ती ना आवे, ते ए बहुत वड्डा दानी बनिया फिरे। भाई साहब कहिंदे ने मां प्यो पर हर करे दान, बेईमान अज्ञान पराणी। मां नूं ठुकरा के प्यो दीआं जरूरतां नूं ठुकरा के जिहड़ा बहुत वड्डा दानी बनन दी कोशिश कर रहा है, भाई साहब कहिंदे ने परले दर्जे दा अज्ञानी पुरुष है और बेईमान बंदा है। कारण की कि इन्हां तमाम रिश्तियां दे चों ही ते परमात्मा दा रिश्ता लभना सी, ईश्वर दा रिश्ता लभना सी। इस वास्ते साडे देश दे च कोशिश कीती गई कि पहले घर नूं मंदर बनाया जाए, घर मंदर, घर घर अंदर धर्मशाल होवे, कीर्तन सदा वसोआ, घर नूं ही मंदर बनाना है। तो घर मंदर तां बन सकदा है कि मां दे च परमात्मा दी झलक मिले, पिता दे च परमात्मा दा स्वरूप दिखाई देवे, भरावां दे च अकाल पुरख दी हमदर्दी दिखाई देवे, मित्रां दे च परमात्मा दी नेड़ दिखाई देवे, और पत्नी दे च परमात्मा दी पत ते शफकत दिखाई देवे, तां ही घर मंदर बन सकदा है। बड़ी कोशिश की थी साडे देश दे ऋषि मुनिया ने कि जिहड़ी पत्नी है ए पति नूं परमात्मा आखे, ते जो पति है ए पत्नी नूं देवी आखे। हुण इक नूं देवी दिखाई देवे ते इक नूं परमात्मा दिखाई देवे, घर ते मंदर ही बन गया। आखिर मंदर दे च की हुंदा है? देवते हुंदे ने, देवियां हुंदियां ने। पति नूं पत्नी देवी दिखाई देवे और पत्नी नूं पति देवता दिखाई देवे, एक परमात्मा करके बुलावे, एक देवी करके बुलावे, घर मंदर बन गया। पर जे इस तों उल्ट गल होवे, पति पत्नी नूं भूत दिखाई देवे और पत्नी पति नूं डायन दिखाई देवे, घर ते नरक बन गया। होर किहड़े नरक दे जाणा, घर ही दुखां दा अखाड़ा बन गया। घर नूं मंदर बनाउण दी प्राचीन समय तों इह कोशिश सी, परमात्मा पहले घर दे च दिखाई देवे तां ही बाहर दिखाई दे सकेगा। जिहनूं घर दे च नहीं दिखाई दित्ता, उहनूं बाहर किस तरह दिखाई देवेगा? तमाम रिश्तियां दे चों परमात्मा दी झलक वेखणी है, इस तरह दी कोशिश भारत दे ऋषि मुनिया ने कीती और जोर दित्ता। कुछ रस्ते विचों भी मनुख लंघदा जा रहा होवे तां राम राम बुला देना, सत श्री अकाल बुला देना, अजनबी नूं भी हरे कृष्ण बुला देना,
ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸੱਤ ਨੂੰ ਤੇ ਅਕਾਲ ਨੂੰ ਵੇਖਣਾ, ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਦੇ ਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕਮ ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ ਨੂੰ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ, ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ, ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ। ਹੇ ਨਾਰਾਇਣ, ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ, ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਣ ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।

0: ਜ਼ਿੰਦਗੀ ਦਾ ਲਕਸ਼ ਅਗਰ ਅਸੀਂ ਲੱਭੀਏ ਆਮ ਦੁਨਿਆਵੀ ਮਨੁੱਖ ਦਾ, ਆਮ ਸੰਸਾਰਿਕ ਇਨਸਾਨ ਦਾ, ਲਕਸ਼ ਕੀ ਹੈ? ਮਨੁੱਖ ਕਿਉਂ ਜੀ ਰਿਹਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨਿਆਵੀ ਮਨੁੱਖ ਦੇ ਲਕਸ਼ ਦਾ ਇਸ ਪਾਵਨ ਪਵਿੱਤਰ ਵਾਕ ਵਿਚ ਬੜਾ ਸੁੰਦਰ ਚਿਤਰਨ ਕੀਤਾ ਹੈ, ਤਸਵੀਰਕਸ਼ੀ ਕੀਤੀ ਹੈ। ਆਪ ਫਰਮਾਨ ਕਰਦੇ ਨੇ, ਦੁਨਿਆਵੀ ਮਨੁੱਖ, ਸੰਸਾਰਿਕ ਮਨੁੱਖ, ਆਮ ਇਨਸਾਨ ਆਦਿ ਆਦਮੀ ਖਾਣ ਲਈ ਜੀ ਰਿਹਾ ਹੈ, ਪੀਣ ਲਈ ਜੀ ਰਿਹਾ ਹੈ, ਪਹਿਨਣ ਲਈ ਜੀ ਰਿਹਾ ਹੈ, ਮਨੋਰੰਜਨ ਲਈ ਜੀ ਰਿਹਾ ਹੈ, ਪਰਿਵਾਰ ਲਈ ਜੀ ਰਿਹਾ ਹੈ, ਪਰਿਵਾਰਕ ਖੁਸ਼ੀਆਂ ਲਈ ਜੀ ਰਿਹਾ ਹੈ, ਔਰ ਫਿਰ ਜੀ ਰਿਹਾ ਹੈ ਸੌਣ ਲਈ, ਨੀਂਦ। ਜੀਵਨ ਦਾ ਆਖਿਰ ਲਕਸ਼ ਕੀ ਹੈ? ਇਸ ਤੋਂ ਬਿਨਾਂ ਹੋਰ ਕੁਝ ਲੱਭਣਾ ਵੀ ਨਹੀਂ। ਖਾਣਾ, ਪੀਣਾ, ਪਹਿਨਣ ਜ਼ਿੰਦਗੀ ਦੇ ਚੋਂ ਕੱਢ ਦਈਏ। ਮਨੋਰੰਜਨ ਦਾ ਸਾਰਾ ਸਮਾਨ ਇਕ ਪਾਸੇ ਕਰ ਦਈਏ, ਪਰਿਵਾਰਕ ਖੁਸ਼ੀਆਂ ਨੂੰ ਬਾਲਾਏ ਤਾਕ ਤੇ ਰੱਖ ਦਈਏ ਤੇ ਨੀਂਦ ਨੂੰ ਵੀ ਇਕ ਪਾਸੇ ਕਰ ਦਈਏ, ਸ਼ਾਇਦ ਮਨੁੱਖ ਅੱਜ ਹੀ ਖੁਦਕਸ਼ੀ ਕਰ ਲਵੇ। ਆਤਮ ਹੱਤਿਆ ਦੀ ਸੋਚੇ, ਫਿਰ ਮੈਂ ਜੀਵਾਂ ਹੀ ਕਿਉਂ, ਕਿਸ ਲਈ ਜੀਵਾਂ? ਜੀਵਣਾ ਆਮ ਦੁਨਿਆਵੀ ਮਨੁੱਖ ਦਾ ਬਸ ਇਸੇ ਲਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਵਿਚ ਇਨ੍ਹਾਂ ਤਮਾਮ ਵਸਤੂਆਂ ਦੀ ਪ੍ਰਧਾਨਤਾ ਨਹੀਂ ਸੀ, ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ। ਪਰਿਵਾਰਕ ਕਸ਼ਿਸ਼ ਵੀ ਨਹੀਂ ਸੀ, ਘਰੋਂ ਨਿਕਲੇ 12-12 ਸਾਲ ਦੀ ਉਦਾਸੀ। ਜੰਗਲ ਦੇ ਰੁੱਖਾਂ ਥੱਲੇ ਹੋਰ ਮਨੋਰੰਜਨ ਵੀ ਕੀ ਹੋ ਸਕਦਾ ਸੀ? ਇੰਜ ਕਹਿ ਲੋ, ਸਾਰੇ ਮਨੋਰੰਜਨ ਨੂੰ ਬਲਾਏ ਤਾਕ ਤੇ ਰੱਖਿਆ। ਕਿਧਰੇ ਮਰੂਥਲ ਦਾ ਪੇਂਡਾ, ਕਿਧਰੇ ਪਹਾੜਾਂ ਤੇ ਭਰਮਣ ਸੁਮੇਰ ਜੋਗੀਆਂ ਕੋਲ, ਕਿਧਰੇ ਤਨਹਾ ਬਿਆਬਾਨ ਜੰਗਲਾਂ ਵਿਚ ਰੁੱਖਾਂ ਦੇ ਥੱਲੇ ਵਾਸਾ, ਜਿਸ ਨੂੰ ਆਮ ਦੁਨਿਆਵੀ ਮਨੁੱਖ ਮਨੋਰੰਜਨ ਕਹਿੰਦਾ ਹੈ, ਇਹ ਤੇ ਗੁਰੂ ਨਾਨਕ ਦੇ ਨੇੜੇ ਹੀ ਨਹੀਂ ਗਏ। ਪਰਿਵਾਰਕ ਖੁਸ਼ੀਆਂ ਤੇ ਨੀਂਦ, ਇਸ ਸਭ ਕੁਝ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਲਾਏ ਤਾਕ ਤੇ ਰੱਖ ਕੇ ਦੱਸ ਦਿੱਤਾ ਹੈ, ਜੀਵਨ ਦਾ ਲਕਸ਼ ਸਿਰਫ ਇਹੀ ਨਹੀਂ ਹੈ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਨਹੀਂ ਹੈ, ਕੁਝ ਹੋਰ ਵੀ ਹੈ। ਇਹ ਠੀਕ ਹੈ ਕਿ ਇਸ ਸਭ ਕੁਝ ਤੋਂ ਬਿਨਾਂ ਵੀ ਜੀਵਣਾ ਬੜਾ ਔਖਾ ਹੈ, ਪਰ ਇਸ ਸਭ ਕੁਝ ਵਾਸਤੇ ਜੀਵਣਾ ਵੀ ਕੋਈ ਜੀਵਣਾ ਨਹੀਂ, ਇਹ ਜ਼ਿੰਦਗੀ ਵੀ ਕੋਈ ਜ਼ਿੰਦਗੀ ਨਹੀਂ। ਪਾਵਨ ਪਵਿੱਤਰ ਸ੍ਰੀ ਰਾਗ ਦਾ ਇਹ ਪਾਕ, ਇਸ ਦੇ ਚਾਰ ਪਹਿਰੇ ਨੇ, ਚਾਰ ਪਦੇ ਨੇ, ਇੰਜ ਕਹਿ ਲੋ ਚਾਰ ਪੱਖ ਨੇ। ਜੀਵਨ ਇਨ੍ਹਾਂ ਚਾਰਾਂ ਲਈ ਹੀ ਬਤੀਤ ਹੋ ਰਿਹਾ ਹੈ। ਪ੍ਰਥਮ ਖਾਣਾ, ਔਰ ਖਾਣਾ ਦੁਨਿਆਵੀ ਮਨੁੱਖ ਦੀ ਸਿਰਫ ਸਰੀਰਕ ਲੋੜ ਨਹੀਂ, ਮਨ ਦੀ ਸੋਚ ਨਹੀਂ ਹੈ, ਮਨ ਦਾ ਚਿੰਤਨ ਹੈ, ਵਿਚਾਰਾਂ ਵਿਚ ਖਾਣਾ ਹੈ, ਸੋਚਣੀ ਵਿਚ ਭੋਜਨ ਹੈ, ਉੱਠਦਾ ਬੈਠਦਾ ਪਿਆ ਯਾਦ ਭੋਜਨ ਦੀ ਚੱਲ ਰਹੀ ਹੈ, ਖਾਣ ਦੀ ਚੱਲ ਰਹੀ ਹੈ, ਲੋੜ ਹੈ ਜਾਂ ਨਹੀਂ, ਸਵੇਰੇ ਤੋਂ ਸ਼ਾਮ ਤੱਕ ਚਿੰਤਨ ਇਸੇ ਲਈ ਚੱਲਦਾ ਹੈ। ਔਰ ਚਿੰਤਨ ਕਰ ਕਰਕੇ ਜਦ ਮਨੁੱਖ ਥੱਕੇ, ਫਿਰ ਪਹਿਨਣ ਦੀ ਸੋਚਣੀ, ਤੇ ਪਹਿਨਣ ਦੀ ਵਕਤੀ ਪੂਰਤੀ ਤੋਂ ਬਾਅਦ ਫਿਰ ਮਨੋਰੰਜਨ ਚਾਹੀਦਾ ਹੈ, ਕੋਈ ਨਾ ਕੋਈ ਦੁਨਿਆਵੀ ਮਨੋਰੰਜਨ ਜਿਸ ਨਾਲ ਮਨ ਪਰਚੇ, ਔਰ ਫਿਰ ਪਰਿਵਾਰਕ ਖੁਸ਼ੀਆਂ ਚਾਹੀਦੀਆਂ ਨੇ, ਪਰਿਵਾਰਕ ਸਹਿਮਤੀ ਚਾਹੀਦੀ ਏ, ਔਰ ਪਰਿਵਾਰ ਵਿਚ ਆਪਣਾ ਹੋਣਾ ਇੰਜ ਸਮਝੇ ਜਿਸੇ ਪਰਿਵਾਰ ਦੀ ਲੋੜ ਹੈ, ਔਰ ਪਰਿਵਾਰਕ ਖੁਸ਼ੀਆਂ ਮੇਰੇ ਨਾਲ ਜੋ ਹੈ ਸੰਬੰਧਿਤ ਨੇ, ਔਰ ਫਿਰ ਇਸ ਸਭ ਕੁਝ ਨੂੰ ਹੰਡਾਂਦਾ ਭੋਗਦਿਆਂ ਹੋਇਆ ਮਨੁੱਖ ਚਾਹੁੰਦਾ ਹੁਣ ਮੈਂ ਸੌ ਜਾਵਾਂ, ਹੁਣ ਮੈਨੂੰ ਚੰਗੀ ਨੀਂਦ ਆਵੇ, ਹੁਣ ਮੈਨੂੰ ਗੂੜੀ ਨੀਂਦ ਆਵੇ। ਵਾਕਈ ਸਭ ਕੁਛ ਨੂੰ ਮਨੁੱਖ ਦੀ ਜ਼ਿੰਦਗੀ ਚੋਂ ਕੱਢ ਦਈਏ ਤੋ ਆਮ ਦੁਨੀਆਦਾਰ ਦੀ ਮਨੁੱਖ ਦੀ ਜ਼ਿੰਦਗੀ ਚ ਕੁਛ ਰਹਿ ਵੀ ਨਹੀਂ ਜਾਂਦਾ, ਕੁਛ ਬਚਦਾ ਵੀ ਨਹੀਂ। ਇਸ ਸਭ ਕੁਝ ਦੀ ਕਸ਼ਿਸ਼ ਨਾ ਦੇਖ ਕੇ ਮਾਤਾ ਤ੍ਰਿਪਤਾ ਜੀ ਨੇ ਇਕ ਦਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਫ਼ ਕਹਿ ਦਿੱਤਾ, ਐ ਮੇਰੇ ਪੁੱਤਰ ਨਾਨਕ, ਜੇ ਤੁਸੀਂ ਕਿਧਰੇ ਘਰ ਰਹੋ ਤਾਂ ਮੈਂ ਸੋਹਣੇ ਸੋਹਣੇ ਪਕਵਾਨ ਬਣਾ ਕੇ ਤੁਹਾਨੂੰ ਖਿਲਾਵਾਂ, ਔਰ ਤੁਹਾਨੂੰ ਖਾਂਦਿਆਂ ਹੋਇਆ ਵੇਖ ਕੇ ਮੈਨੂੰ ਖੁਸ਼ੀ ਹੋਵੇ, ਮੈਨੂੰ ਪ੍ਰਸੰਨਤਾ ਹੋਵੇ। ਸਿਰਫ ਖਾਣ ਦੀ ਹੀ ਗੱਲ ਕਿਉਂ, ਮੈਂ ਕੀਮਤੀ ਤੋਂ ਕੀਮਤੀ ਕੱਪੜੇ ਲਿਆਵਾਂ ਔਰ ਖੁਦ ਸਿਲਾ ਕੇ ਤੁਹਾਨੂੰ ਪਹਿਨਾਵਾਂ। ਸਿਰਫ ਇਤਨਾ ਹੀ ਕਿਉਂ, ਸੁੰਦਰ ਘੋੜੀ ਉਸ ਦੇ ਉੱਤੇ ਮੈਂ ਚਾਂਦੀ ਦੀ ਕਾਠੀ ਪਾਵਾਂ, ਲਗਾਮ ਦੇ ਸੋਨਾ ਜੁੜਿਆ ਹੋਵੇ, ਔਰ ਐਸੀ ਸੁੰਦਰ ਘੋੜੀ ਅਸਵਾਰੀ ਲਈ ਹੋਰ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਤਰ੍ਹਾਂ ਤਰ੍ਹਾਂ ਦੇ ਮੈਂ ਤੁਹਾਡੇ ਲਈ ਮੁਹੱਈਆ ਕਰਾਂ। ਫਿਰ ਤੁਹਾਡਾ ਇਹ ਪਰਿਵਾਰ ਹੈ, ਪਰਿਵਾਰਕ ਖੁਸ਼ੀਆਂ ਮਾਣੋ, ਫਿਰ ਸੁੱਖ ਦੀ ਨੀਂਦ ਸੌਵੋ। ਇਹ ਉਸ ਨੂੰ ਆਖਿਆ ਜਾ ਰਿਹਾ ਜੋ ਹਰ ਵਕਤ ਸੁੱਖ ਦੀ ਨੀਂਦ ਦੇ ਚ ਹੈ, ਹਰ ਵਕਤ ਆਨੰਦ ਦੀ ਸੇਜਾ ਤੇ, ਹਰ ਵਕਤ ਖੇੜੇ ਤੇ ਖੁਸ਼ੀਆਂ ਦੇ ਮਾਹੌਲ ਦੇ ਜੋ ਜੀ ਰਿਹਾ, ਔਰ ਜਿਸ ਨੂੰ ਕਹਿੰਦੇ ਨੇ ਬ੍ਰਹਮਾਨੰਦ, ਜੋ ਹਰ ਵਕਤ ਬ੍ਰਹਮਾਨੰਦ ਦੇ ਮਾਹੌਲ ਦੇ ਜੀ ਰਿਹਾ, ਇਹ ਸਾਰਾ ਸਲਾਹ ਮਸ਼ਵਰਾ ਉਸ ਨੂੰ ਦਿੱਤਾ ਜਾ ਰਿਹਾ। ਅਕਸਰ ਐਸਾ ਹੋਇਆ ਕਿ ਜਦ ਕਿਸੇ ਮਨੁੱਖ ਦੀ ਸਿਖਰ ਤੇ ਪਹੁੰਚੀਏ ਸੁਰਤ, ਤੋ ਸਿਖਰ ਤੇ ਪਹੁੰਚ ਕੇ ਜੋ ਕੁਛ ਉਹ ਬੋਲਿਆ ਉਹ ਦੁਨੀਆਦਾਰ ਦੇ ਕੰਨਾਂ ਤੱਕ ਨਹੀਂ ਪਹੁੰਚਿਆ। ਥੱਲੇ ਖੜਦੇ ਚ ਖੜੇ ਹੋਏ ਮਨੁੱਖ ਨੇ ਜੋ ਕੁਛ ਆਖਿਆ ਉਹਨੂੰ ਅਨਸੁਣਾ ਕੀਤਾ ਉਸਨੇ ਜੋ ਸਿਖਰ ਤੇ ਖੜਾ ਹੈ, ਜੋ ਬੁਲੰਦੀਆਂ ਤੇ ਖੜਾ ਹੈ, ਤੋ ਤਾਲਮੇਲ ਨਹੀਂ ਬੈਠੇ। ਬਹੁਤ ਸਾਰੇ ਅਵਤਾਰੀ ਪੁਰਸ਼ਾਂ ਦਾ ਸੰਸਾਰ ਦੇ ਚ ਆਗਮਨ ਅਜਾਈ ਚਲਾ ਗਿਆ, ਅਕਾਰਤ ਚਲਾ ਗਿਆ। ਉਹ ਇਤਨੀ ਸ਼ਿਖਰ ਤੋਂ ਬੋਲੇ, ਇਤਨੀ ਬੁਲੰਦੀ ਤੋਂ ਬੋਲੇ, ਜੋ ਥੱਲੇ ਖੜ ਵਿਚ ਖੜਾ ਸੀ ਉਸਨੇ ਸੁਣਿਆ ਹੀ ਨਹੀਂ, ਉਹਦੇ ਸਿਰ ਦੇ ਉਪਰੋਂ ਲੰਘਿਆ, ਉਸਦਾ ਤਾਲਮੇਲ ਹੀ ਨਾ ਬੈਠਿਆ। ਉਹਨੇ ਸ਼ਾਇਦ ਐਵੇਂ ਕੋਈ ਗੂੰਜਦੀ ਹੋਈ ਆਵਾਜ਼ ਮਹਿਸੂਸ ਕਰ ਲਈ, ਖਾਸ ਨਹੀਂ ਹੈ, ਔਰ ਜਦੋਂ ਖੱਡ ਵਿਚ ਬੈਠ ਕੇ ਖੱਡ ਭਰੇ ਬੋਲ ਬੋਲਦਾ ਰਿਹਾ, ਉਹਦੇ ਬੋਲਾਂ ਵਿਚ ਵੀ ਖੱਡ ਸੀ, ਜਿੱਥੇ ਉਸਦਾ ਤਨ ਖੱਡ ਦੇ ਚ ਕਲਾ ਸੀ ਉਸਦੀ ਬੋਲਣੀ ਵੀ ਖੱਡ ਨੁਮਾ ਸੀ, ਬੋਲ ਵੀ ਬੜੇ ਨੀਵੇਂ, ਬੋਲ ਵੀ ਬਿਲਕੁਲ ਹੀ ਖੱਡ, ਔਰ ਉਹਨਾਂ ਬੋਲਾਂ ਨੂੰ ਕੋਈ ਮੰਨ ਲਵੇ ਤੋ ਇੰਜ ਹੈ ਜਿਵੇਂ ਜ਼ਿੰਦਗੀ ਨੂੰ ਕਿਸੇ ਖੱਡ ਦੇ ਗਿਰਾਉਣਾ ਹੋਵੇ, ਕਿਸੇ ਗੱਡੇ ਦੇ ਸੁੱਟਣਾ ਹੋਵੇ। ਤੋ ਇਸ ਤਰ੍ਹਾਂ ਦੇ ਬੋਲਾਂ ਨੂੰ ਪਰਮ ਪੁਰਖਾਂ ਨੇ ਅਣਸੁਣਾ ਕਰ ਦਿੱਤਾ, ਵਾਂਝੀ ਰਹਿ ਗਈ ਇਹ ਦੁਨੀਆਂ ਉਸ ਮਹਾਨ ਬੋਲਾਂ ਤੋਂ, ਔਰ ਇਸ ਤਰ੍ਹਾਂ ਜਗਤ ਦਾ ਪੂਰਨ ਤੌਰ ਤੇ ਕਲਿਆਣ ਅੱਜ ਤੱਕ ਨਹੀਂ ਹੋ ਸਕਿਆ। ਨਹੀਂ ਤੇ ਕਿਤਨੇ ਮਹਾਂਪੁਰਸ਼ ਆਏ, ਕਿਤਨੇ ਅਵਤਾਰ ਆਏ, ਲਕਸ਼ ਤੇ ਉਨ੍ਹਾਂ ਦਾ ਇਹੀ ਸੀ ਕਲਿਆਣ ਕਰਨਾ ਹੈ, ਕਲਿਆਣ ਕਰਨਾ ਹੈ। ਖੱਡ ਵਿਚ ਜ਼ਿੰਦਗੀ ਬਤੀਤ ਕਰਨ ਵਾਲਾ ਮਨੁੱਖ ਖੱਡ ਨਾਲ ਹੀ ਮੋਹ ਪਾ ਬੈਠਾ ਸੀ, ਗਹਿਰੇ ਗੱਡਿਆਂ ਵਿਚ ਹੀ ਜੀਵਨ ਦਾ ਆਦੀ ਹੋ ਗਿਆ ਸੀ। ਉਹਨੇ ਸ਼ਿਖਰਾਂ ਨੂੰ ਛੂਣਾ ਹੀ ਔਰ ਸ਼ਿਖਰਾਂ ਤੱਕ ਪਹੁੰਚਣਾ ਹੀ ਇਹ ਸੁਪਨਾ ਹੀ ਮੰਨ ਲਿਆ, ਇਹ ਹਕੀਕਤ ਨਹੀਂ ਹੋ ਸਕਦਾ, ਇਹ ਵਾਸਤਵਿਕ ਨਹੀਂ ਹੋ ਸਕਦਾ, ਇਸ ਵਾਸਤੇ ਸੋਚਣਾ ਹੀ ਬੰਦ ਕਰ ਦਿੱਤਾ। ਮਾਤਾ ਤ੍ਰਿਪਤਾ ਜੀ ਨੇ ਜਦ ਆਖਿਆ ਹੈ, ਲਾਲ ਜੀ ਕਿਤਨੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ, ਮੈਂ ਬਣਾਵਾਂ ਤੁਸੀਂ ਖਾਓ, ਮੈਨੂੰ ਖੁਸ਼ੀ ਹੋਵੇ, ਤੁਸੀਂ ਆਨੰਦ ਮਾਣੋ। ਸਤਿਗੁਰੂ ਕਹਿੰਦੇ ਨੇ ਮਾਂ ਜੀ ਫਿਰ ਤੁਹਾਨੂੰ ਆਨੰਦ ਹੀ ਮਾਣਨਾ ਚਾਹੀਦਾ, ਐਸਾ ਕਿਹੜਾ ਪਦਾਰਥ ਹੈ ਕਿ ਮੈਂ ਨਹੀਂ ਛਕਦਾ। ਤ੍ਰਿਪਤਾ ਜੀ ਕਹਿਣ ਲੱਗੀਆਂ, ਮੈਂ ਤੇ ਮਰਦਾਨੇ ਤੋਂ ਸੁਣਿਆ ਕਈ ਕਈ ਦਿਨ ਤੱਕ ਬਾਹਰ ਭੋਜਨ ਨਸੀਬ ਨਹੀਂ ਹੁੰਦਾ, ਕਈ ਕਈ ਦਿਨ ਬਿਨਾਂ ਖਾਣਿਆਂ ਦੇ ਹੀ ਲੰਘ ਜਾਂਦੇ ਨੇ, और खाना पहल है, खाना अवल है। इतनी गल स्पष्ट है कि चार दिन का जो भुखा मनुख है उसका मनोरंजन नाल संबंध टूट जाएगा, परिवारक खुशियां नाल संबंध टूट जाएगा। की पहनना है और किस ढंग नाल पहनना है इसकी चाहत भी मिट जाएगी। हर तरह की चाहत नूं भुख खत्म कर देंदी है। भुख इको ही चाहत रखती है कि सिर्फ भुख मिटे, मेरी पूर्ति होवे। तो ए सब तो प्रथम है, भुखे मनुख लई मनोरंजन बेमैनी है, परिवार खुशियां बेमैनी ने, तरह तरह के वस्त्रां दा पहनना बिल्कुल बेमैनी है। तो खाना पहले है और ए गल स्पष्ट है कि बहुत सारी दुनिया खाण लई जी रही है। सारे दा सारा पशु उन्हां दी जिंदगी दे उत्ते पहनना है ही नहीं, उन्हां दी जिंदगी दे उत्ते परिवार खुशियां है ही नहीं, सारे पशु खाण लई जी रहे ने। और की है, पशु जगत सिर्फ खाण लई जी रहे है, पंछियां दा जगत सिर्फ खाण लई जी रहे है, चौपाए जानवरां दा जगत सिर्फ खाण लई जी रहे है। अगर उन्हां दी कोई सोचनी है ते कम करदी है तो सिर्फ खाण लई कम करदी है, और सारी भज दौड़ खाने दी तलाश है, रिजक दी तलाश है, खुराक दी तलाश है, और कुछ नहीं। और गजब दी गल है कि पशु खांदिया खांदिया रजदा भी नहीं, खाई जांदा है, खाई जांदा है, क्योंकि होर कोई लक्ष्य ही नहीं कि थोड़ा जिहा लक्ष्य नूं बदले। मनुख दे खाण दे नाल नाल कुछ पहनना भी है, पहनण दे नाल नाल कुछ मनोरंजन भी है, मनोरंजन दे नाल नाल कुछ परिवारक खुशियां भी ने। तो इस तरीके नाल मनुख दी जिंदगी थोड़ी वंडी जांदी है, बिखर जांदी है। पशु कोल सिवाय खाने तो होर कुछ नहीं, तो चूंके खाना ही लक्ष्य है ते खान तो इलावा होर कुछ है नहीं, इस वास्ते पशु अक्सर अधिक खा जांदे ने, ज्यादा खा जांदे ने, बहुत खा जांदे ने। धन गुरु नानक देव जी महाराज माता तृप्ता जी नूं समझांदे ने, मां जी मैं तरह तरह दे पकवान रोज खाना, केड़े? तो आप कहंदे ने, सब रस मिठे मनिए, सुनिए सालोणे। मां, जो मैं परमात्मा दा नाम मन लिया और मेरा भरोसा जो उस ईश्वर दे नाम विच जम गया, बैठ गया, ए मानो मैं सारी मिठास दा आनंद माण लिया। ऐसा केड़ा मिठा पदार्थ है जिसका रस मैं नहीं माणिया? हकीकत है, एक सच्चाई है, जदों भी कोई मनुख इस मिठास दा आनंद जिंदगी च पहली दफा माणदा है, सब कुछ भिखा हो जाता है। बिखे मन फीका त्यागरी सखिए, नाम महा रस पियो। इस वास्ते परमात्मा दे नाम नूं रस नहीं आख्या, महारस, सारी मिठास जिस दे च है। और ऐसी मिठास जिसनूं किसी भी बैरूनी मिठास नाल तशबीह दे के समझाया भी नहीं जा सकता, प्रगट भी नहीं किया जा सकता। महाराज कहने, जो मैं मन लिया है, मन दिया ही सारी मिठास अंदर प्रवेश कर गई है। कदी बगौर मुताला करिए, कथा दा सुनना, कीर्तन दा सुनना, धर्म मंदरां दे जाना, ध्यान साधना करनी, सारा धर्म कर्म कांड अपनाना मैं इस वास्ते ही है कि किसी तरीके नाल मन परमात्मा नूं परमात्मा करके मन लवे, और ते कोई मतलब ही नहीं है। और जिसदा मन जितना मनदा जाएगा अध्यात्मक तल ते उतना ही उन्नत होंदा जाएगा, उतना ही महान होंदा जाएगा, उतना ही अग्रसर होंदा जाएगा। तो साहिब कहंदे ने, सब रस मिठे मनिए, सुनिए सालोणे। सलूणा नमकीन ए भी रसां दे चाहो एक महान रस है। गुरु घर दे नियम संग इस नूं सर्व रस कहंदे ने। दाल दे च पाईए होर रस, सब्जियां दे च पाईए होर रस। ਵੱਖ ਵੱਖ ਸਬਜ਼ੀਆਂ ਦੇ ਜਿਸ ਢੰਗ ਨਾਲ ਪਾਉਂਦੇ ਜਾ ਰਹੇ ਹਾਂ ਲੂਣ ਆਪਣਾ ਰਸ ਬਣਾਈ ਜਾਂਦਾ ਹੈ ਔਰ ਇਸੇ ਲੂਣ ਨੂੰ ਇੱਕ ਪਾਸੇ ਕਰ ਦਿਓ ਹਰ ਸਬਜ਼ੀ ਬੇਸਵਾਦ ਹਰ ਦਾਲ ਬੇਸਵਾਦ ਹਰ ਪਕਵਾਨ ਬੇਸਵਾਦ ਠੀਕ ਹੀ ਨਾਮ ਦਿੱਤਾ ਹੈ ਸਰਵ ਰਸ ਬਹੁਤ ਸਾਰੇ ਰਸਾਂ ਦੀ ਖਾਣ ਹੈ ਇਹ ਨਮਕ ਮਹਾਰਾਜ ਕਹਿੰਦੇ ਜੋ ਉਸਦੀ ਉਸਤਤ ਮੈਂ ਸੁਣਦਾ ਹਾਂ ਔਰ ਸੁਣ ਸੁਣ ਕੇ ਜੋ ਆਨੰਦਿਤ ਆਉਂਦਾ ਹਾਂ ਔਰ ਜਿਹੜਾ ਰਸ ਅੰਦਰ ਪੈਂਦਾ ਹੈ ਮਨੋ ਜਗਤ ਦੇ ਜਿਤਨੇ ਸਲੋਣੇ ਪਦਾਰਥ ਨੇ ਮੈਂ ਸਾਰੇ ਖਾ ਲੈ ਮੈਂ ਸਾਰੇ ਚੱਕ ਲੈ ਸਾਰੇ ਪਦਾਰਥਾਂ ਦਾ ਆਨੰਦ ਮਾਣ ਲਿਆ ਸਭ ਰਸ ਮਿੱਠੇ ਮਨੀਏ ਸੁਣੀਏ ਸਾਹ ਲਾਉਣੇ ਜ਼ਬਾਨ ਦੇ ਅਨੇਕਾਂ ਮੁਖਤਲਿਫ ਰਸ ਮੰਨੇ ਗਏ ਨੇ ਉਹਦੇ ਚ ਖੱਟਾ ਹੈ ਤੁਰਸ਼ੀਨ ਖੱਟ ਮਿੱਠੜਾ ਹੈ ਕਰਕਰਾ ਹੈ ਸਤਿਗੁਰ ਉਸਦਾ ਵੀ ਜ਼ਿਕਰ ਕਰਦੇ ਨੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਖੱਟੇ ਤੁਰਸ਼ੀਮ ਖੱਟ ਮਿੱਠੜੇ ਇਹ ਸਾਰੇ ਦੇ ਸਾਰੇ ਉਹ ਰਸ ਨੇ ਜੋ ਮੈਂ ਆਪਣੇ ਮੂੰਹ ਨਾਲ ਪਰਿਪੂਰਨ ਪ੍ਰਮਾਤਮਾ ਦੇ ਨਾਮ ਦਾ ਉਚਾਰਨ ਕਰਦਾ ਜਿਤਨੇ ਖੱਟ ਮਿੱਠੜੇ ਰਸ ਨੇ ਜਿਤਨੇ ਤੁਰਸ਼ੀਮ ਰਸ ਨੇ ਸਾਰੇ ਦੇ ਸਾਰੇ ਰਸਾਂ ਦਾ ਮੈਂ ਆਨੰਦ ਉਦੋਂ ਮਾਣ ਲੈਂਦਾ ਜਦ ਰਸਨਾ ਉਸਦੇ ਬੋਲ ਬੋਲ ਦੀਏ ਜਦ ਰਸਨਾ ਉਸਦਾ ਜਪ ਜਪ ਦੀਏ ਔਰ ਇਨ੍ਹਾਂ ਸਾਰੇ ਪਦਾਰਥਾਂ ਵਿਚ ਮੈਂ ਮਸਾਲੇ ਕਿਹੜੇ ਪਾਏ ਨੇ ਨਾਦ ਸੰਗੀਤ ਦਾ ਮੈਂ ਮਸਾਲਾ ਪਾਇਆ ਸੁਣਦਾ ਸੰਗੀਤ ਵਿਚ ਬੋਲਦਾ ਸੰਗੀਤ ਵਿਚ ਤੂੰ ਜਦ ਬੋਲਦਾ ਤੇ ਸੁਣਦਾ ਮੈਂ ਸੰਗੀਤ ਦੇ ਚ ਸੁਣਨਾ ਹੋਰ ਰਸਦਾਇਕ ਹੋ ਜਾਂਦਾ ਬੋਲਣਾ ਹੋਰ ਰਸਦਾਇਕ ਹੋ ਜਾਂਦਾ ਗੁਰੂ ਨਾਨਕ ਦੀ ਇਹ ਗੱਲ ਅੱਜ ਦੇ ਯੁਗ ਦੇ ਬੜੀ ਸਾਰਥਿਕ ਆਉਂਦੀ ਜਾ ਰਹੀ ਹੈ ਕਿ ਕਲ ਯੁਗ ਮੇ ਕੀਰਤਨ ਪ੍ਰਧਾਨਾ ਹਰੀ ਦੀ ਕੀਰਤੀ ਰਾਗਾਂ ਨਾਲ ਗਾਇਨ ਕਰਨੇ ਔਰ ਸੁਣਨੇ ਜਿੱਥੇ ਸਤਿਗੁਰ ਨੇ ਕਹਿ ਦਿੱਤਾ ਸੀ ਕਲ ਯੁਗ ਦੇ ਚ ਈਸ਼ਵਰ ਪ੍ਰਾਪਤੀ ਦਾ ਇਹ ਪ੍ਰਧਾਨ ਸਾਧਨ ਹੈ ਅੱਜ ਅਸੀਂ ਦੇਖਦੇ ਪਏ ਹਾਂ ਥੱਕਿਆ ਹੋਇਆ ਮਨੁੱਖ ਜ਼ਿਹਨੀ ਤੌਰ ਤੇ ਸਰੀਰਕ ਤੌਰ ਤੇ ਔਰ ਬਹੁਤ ਸਾਰੇ ਫਿਲਸਫੇ ਇਹ ਪੜਿਆ ਹੋਇਆ ਔਰ ਅਜੋਕੇ ਗਿਆਨ ਵਿਗਿਆਨ ਨੂੰ ਇਹ ਸਮਝਦਾ ਹੋਇਆ ਕਾਲਜ ਤੇ ਬੜੀਆਂ ਬੜੀਆਂ ਯੂਨੀਵਰਸਿਟੀਆਂ ਤੋਂ ਨਿਕਲਿਆ ਹੋਇਆ ਵਿਸ਼ਵ ਵਿਦਿਆਲਿਆਂ ਤੋਂ ਨਿਕਲਿਆ ਹੋਇਆ ਇਹ ਮਨੁੱਖ ਅੱਜ ਇਸ ਨੂੰ ਅਗਰ ਕੀਰਤਨ ਦੀ ਖੁਰਾਕ ਨਾ ਮਿਲੇ ਨਾ ਦਿੱਤੀ ਗਈ ਤੇ ਇਸਦੇ ਪਾਗਲ ਹੋਣ ਵਿਚ ਕੋਈ ਦੇਰ ਨਹੀਂ ਹੈ ਇਹ ਪ੍ਰਧਾਨ ਸਾਧਨ ਹੈ ਸੰਸਾਰ ਨੂੰ ਇਸਨੇ ਬਹੁਤ ਕੁਝ ਜਾਣ ਲਿਆ ਇਹਨੂੰ ਕਥਾ ਰਾਹੀਂ ਜਾਣਨ ਦੀ ਹੁਣ ਕੋਈ ਲੋੜ ਨਹੀਂ ਹੈ ਕਿ ਸੰਸਾਰ ਕੀ ਹੈ ਇਹ ਤੇ ਵਿਦਿਆਲਿਆਂ ਚ ਸਿੱਖ ਕੇ ਆ ਗਿਆ ਪਦਾਰਥ ਕੀ ਨੇ ਸੰਸਾਰ ਕੀ ਹੈ ਇਹਦੇ ਚ ਹੁਣ ਵਕਤ ਜ਼ਾਇਆ ਕਰਨਾ ਬਿਲਕੁਲ ਬੇਮੈਨੀ ਹੈ ਹੁਣ ਤੇ ਇਹ ਦੱਸਣਾ ਚਾਹੀਦਾ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਕੀ ਨੇ ਤੇ ਉਨ੍ਹਾਂ ਗੁਣਾਂ ਨੂੰ ਪ੍ਰਾਪਤ ਕਿਵੇਂ ਕਰੀਏ ਤੇ ਜੇ ਕਿਧਰੇ ਉਹਦੇ ਗੁਣਾਂ ਨੂੰ ਰਾਗਾਂ ਵਿਚ ਮਿਸ਼ਰਿਤ ਕਰਕੇ ਗਾ ਕੇ ਪ੍ਰਗਟ ਕੀਤਾ ਜਾਏ ਤਾਂ ਉਹਦੇ ਗੁਣ ਤੇ ਰਸਦਾਇਕ ਨੇ ਰਾਗ ਹੋਰ ਰਸਦਾਇਕ ਕਰ ਦਿੰਦੇ ਨੇ ਸੰਗੀਤ ਐਸਾ ਕੰਮ ਕਰਦੇ ਨੇ ਜੈਸੇ ਕੁਝ ਮਸਾਲੇ ਪਾ ਦਿੱਤੇ ਗਏ ਨੇ ਤੇ ਭੋਜਨ ਹੋਰ ਸੁਆਦੀ ਹੋ ਗਿਆ ਤੋ ਅੱਜ ਦੇ ਇਸ ਕਲ ਯੁਗ ਦੇ ਦੌਰ ਵਿਚ ਗੁਰੂ ਨਾਨਕ ਦੀ ਇਹ ਗੱਲ ਵਿਸ਼ਵ ਵਿਆਪੀ ਸਾਰਥਿਕ ਆਉਂਦੀ ਜਾ ਰਹੀ ਏ ਕਿ ਕਲ ਯੁਗ ਮੇ ਕੀਰਤਨ ਪ੍ਰਧਾਨਾ ਜੋਗੀ ਵੀ ਕੀਰਤਨ ਕਰਨ ਲੱਗ ਪਏ ਨੇ ਸੰਨਿਆਸੀ ਵੀ ਕੀਰਤਨ ਕਰਨ ਲੱਗ ਪਏ ਨੇ ਸਾਜ਼ਾਂ ਦੀਆਂ ਧੁਨਾਂ ਚਰਚ ਦੇ ਚ ਵੀ ਵੱਜਣ ਲੱਗ ਪਈਆਂ ਨੇ ਕਵਾਲੀ ਸੰਗੀਤ ਮਸਜਿਦਾਂ ਵਿਚ ਵੀ ਆ ਗਿਆ ਦਰਗਾਹਾਂ ਵਿਚ ਵੀ ਆ ਗਿਆ ਕਾਬਿਆਂ ਵਿਚ ਵੀ ਆ ਗਿਆ ਤੋ ਇਕ ਗੱਲ ਤੇ ਸਪਸ਼ਟ ਹੋ ਗਈ ਕਿ ਗਾਉਣ ਨਾਲ ਪਰਿਪੂਰਨ ਪ੍ਰਮਾਤਮਾ ਖੁਦਾਵੰਦ ਤਾਲਾ ਦੇ ਜਿਹੜੇ ਗੀਤ ਨੇ ਇਹਨੂੰ ਸੰਗੀਤ ਦੇ ਢਾਲ ਕੇ ਗਾਇਣ ਕਰਨ ਨਾਲ ਮਨ ਤੇ ਛੇਤੀ ਅਸਰ ਪੈਂਦਾ ਔਰ ਜਲਦੀ ਸਕੂਨ ਮਿਲਦਾ ਹੈ ਤੋ ਜਿੱਥੇ ਗੁਰੂ ਨਾਨਕ ਦੇ ਕੋਲੋਂ ਇਹ ਰਬਾਬ ਦੀ ਧੁਨ ਛਿੜੀ ਸੀ ਗੁਰਦੁਆਰਿਆਂ ਤੋਂ ਉੱਠ ਕੇ ਅੱਜ ਮੰਦਰ ਮਸਜਿਦ ਤੇ ਚਰਚਾਂ ਤੱਕ ਵੀ ਪਹੁੰਚੀ ਏ ਔਰ ਸੰਗੀਤ ਦੇ ਆਸਰੇ ਤੇ ਪਰਿਪੂਰਨ ਪ੍ਰਮਾਤਮਾ ਦੇ ਗੀਤ ਗੁਣ गायन करके परमात्मा नाल जुड़न दे वसीले लवरे ने धन गुरु नानक देव जी महाराज कहंदे ने एते मसाला है संगीत भोजन नूं होर स्वादी बना देंदा है होर रसदायक जो है बना देंदा है मारण नाद की है छत्ती अमृत भाव एक जाको नदर करे उस एक दा भाव उस एक दी भावना उस एक दी श्रद्धा जो अंदर पैदा हुई है मन में 36 प्रकार दे भोजन छक ले रहे भोजन 36 प्रकार दा अक्सर मनिया जांदा है श्रृंगार 16 प्रकार दा गिणन दे जो है आया मन दियां हालतां विद्वान 9 मनदे ने जिन्हों 9 रस भी कह देंदे ने मन दे वख वख इस ढंग दियां जो है गिनतियां ने साहिब कहंदे 36 प्रकार दा जो खाना है मनो में छक लिया मनो में रस मान लिया जिहड़ी उसकी भावना अंदर उजागर हो गई है अंदर जो है पैदा हो गई है इस वास्ते बाबा होर खाना खुशी खुआरे जित खा दे तन पीड़िए मन में चले विकार मनुख जिंदा रहिंदा अगर खून चलदा रहे और खून तां चलदा रह सकदा है अगर मुंह विच भोजन चलदा रहे खुराक चलदी रहे खुराक खून है खून जिंदगी है और खून चलदे ने तो मन चलदा है विचार चलदे ने तो मुख गलते आ गई भोजन ते तो साहिब इस नूं इंज तस्लीम करदे ने कि है कुछ ऐसा भोजन जो खून विच विकार पैदा करदा है ऐसा कुछ भोजन जो शरीर विच रोग पैदा करदा है बाबा होर खाना खुशी खुआर जित खा दे तन पीड़िए मन में चले विकार वैसे तो एक दिन का खाना भी दस सकदा है कि जो कुछ मैं खादा है शरीर दे अनुकूल है कि नहीं मन दे अनुकूल है कि नहीं अगर कोई शरीर शास्त्री होवे अगर कोई अपने मन नूं पढ़न वाला होवे तो उन्हें देखना चाहिए अज मैं खादा की है क्योंकि खून दी गर्जिश ते खाण नाल है विचारां दा दौर ते खाण नाल है मन दे च विकार आ गए ने तन दे च पीड़ा आ गई है ये ते खाना दोषी है और जे खाना दोषी है तो मनुख दोषी हो जांदा है विचार दोषी हो जांदे ने शरीर रोगी हो जांदा है धन गुरु नानक देव जी महाराज दी ए मनोत है कि बेशतर शरीरक रोग और मानसिक विकार इन्हां दा मूल कारण है आहार अगर कोई मनुख अपने आहार दे प्रति सुचेत नहीं है सावधान नहीं है तो स्पष्ट है अपने रोगां प्रति और मानसिक विकारां प्रति सुचेत नहीं है इस वास्ते फैसला कर देता है बाबा होर खाना खुशी खुआर जित खा दे तन पीड़िए मन में चले विकार ये ठीक है कि जीवन व्यापक है वनस्पति दे च है पशु पक्षियां दे च है आदि मनुख प्रकृति दे हवाले सी पहाड़ां दियां कंदरां च रहिंदा सी रुखां तले रहिंदा सी और प्रकृति ही जो उस नूं खाण नूं देवे ओही खांदा सी इसदा स्वयं दा कोई चुनाव नहीं सी क्योंकि मनुख अजे सभ्य नहीं होया सी प्रकृति ने जो फुल दे दिते फल दे दिते ओ खा लिया पर जद फुल ना मिले फल ना मिले तो फिर पशुआं दा शिकार इस ते जीवन बतीत होंदा रहा जिंदगी इस तरह लंघदी गई आखिर सहजे सहजे मनुख सभ्य होया सभ्य तो मुराद सभा विच बैठण दी जाच आई सभा नूं समझण दी जाच आई सभा विच अपने आप नूं पेश करन दा ढंग इस नूं आया और जो विचार मैनू नहीं चंगे लगदे उस सभा नूं भी नहीं चंगे लगदे सभा मैनू कैसी चंगी लगदी है और सभा नूं मैं किस ढंग नाल चंगा लग सकदा इस सोचणी दा जदों जन्म होया और इस सोचनी दे अनुकूल जद मनुख ने अपने आप नू ढा लिया तो उसनू आख्या गया सभ्य। तो इसकी सोच दे च ए भी गल आई कि मैथों घट तो घट किसे नू दुख पहुंचे चोट पहुंचे, तो मेरे आहार दे च भी किसे नू चोट ना पहुंचे, मेरी खुराक दे च भी किसे नू चोट ना पहुंचे। वैसे ते बनस्पति दे च भी जी, दाणियां दे च भी जी, और पहला समग्र व्यापक जीवन पानी, पहला पानी जीव है। जित हरिया सब कोय, अहिंसक ते मनुख हो नहीं सकदा, नहीं ते पानी दा त्याग करना पेगा, बनस्पति दा भी त्याग करना पेगा, दाणियां दा भी त्याग करना पेगा, क्योंकि जे ते दाणे अन्न के जिया बाज न कोय। बस इतनी सोचनी अंदर जन्म लवे कि मेरे आहार तो दूसरे नू चोट घट पहुंचे। पशुमान दा कुछ ऐसा जगत भी है जिथे मन विकसित हो गया है और मानसिक पीड़ा महसूस होंदी है, और जिथे मानसिक पीड़ा ज्यादा महसूस होवे उस पशु नू भी मनुष्य जैसा समझना चाहिदा है, मनुख जैसा समझना चाहिदा है। पर जिथे मानसिक सोचनी नहीं, मानसिक पीड़ा नहीं, सिर्फ शरीरक ही पीड़ा है, तो वह बनस्पति जैसे ने, वह दाणिया जैसे ने, क्योंकि दाणिया नू भी जद बुनदे हां तड़पदे ओ भी ने, दाणिया नू भी जद बुनदे हां उछलदे ने, तड़पदे ने, आवाज भी करदे ने, तिड़तिड़ करदे ने, इह इना दे चीखण दी आवाज है। तड़पदे हुए किसे पशु नू वेख के अगर मानसिक पीड़ा महसूस होवे तो उसनू तड़पदे हुए दाणिया नू वेख के भी पीड़ा महसूस होनी चाहीदी है, दर्द महसूस होना चाहीदा। फिर भी खुराक खाण लग्यां उहदी इह सोचनी होवे कि मेरे आहार तो दूसरे नू घट तो घट ही चोट पहुंचे, ताकि ऐसा आहार मैनू चोट ना पहुंचावे। जिस आहार ने दूजियां नू चोट पहुंचाई है, यह आहार इसनू भी चोट पहुंचाएगा, इहदे तन नू रोगी करेगा, इहदे मन नू पीड़ित करेगा। करीबन करीबन 90% मनुख दी अज खुराक ऐसी है दूजियां नू चोट पहुंचा के हासिल कीती जा रही है, तो चोट पहुंचा के हासिल कीती गई खुराक खुराक भी चोट पहुंचाएगी, खुराक भी जरब करेगी। इस वास्ते गुरु नानक दा ए फैसला, बाबा होर खाना खुशी खुआर, जित खा दे तन पीड़िए, मन में चले विकार, हे बाबा हे मेरे मित्र हे सियाने, सुचेत रह तेरे शरीरक रोगां लई, तेरी मानसिक पीड़ा लई 90% ते जिम्मेवार है तेरा आहार। तो जो आहार दे प्रति सुचेत नहीं, वो विचार दे प्रति सुचेत नहीं हो सकता, जो आहार दे प्रति सुचेत नहीं वो अपने शरीर दे प्रति भी सुचेत नहीं हो सकता, और जो शरीर ते मन दे प्रति सुचेत नहीं उनु सभ्य नहीं कहा जा सकता, असभ्य मनुख है। अजे उसनु सभा दे बैठने दी जाच नहीं आई, अजे उस दे अंदर पूर्ण तौर ते मनुखता प्रगट नहीं हुई। तो प्रथम गुरु नानक देव जी महाराज अपना उपदेश अपना संदेश खाने तो आरंभ करदे ने, फिर दूसरा आप पहनण दा उपदेश देंदे ने।
1: रता पहनण मनुरता सुपे दी सतदान, नीली सिहाही कदा करनी पहरण पैर ध्यान, कमर बंद संतोख का धन जो बन तेरा नाम, बाबा होर पैनन खुशी खुआर, जित पैदे तन पीड़िए मन में चले विकार। खान पीण तो बाद पहनण दी मनुख सोचदा है, और ये सिर्फ मनुख ही सोचदा है, या इंज कह लो पहनण तो ही मनुखता आरंभ होंदी है। पहनण बारे पशुआं ने नहीं सोचिया, पंछियां ने नहीं सोचिया। धन गुरु नानक देव जी महाराज ते कहंदे ने, विस्माद नांगे फिरे जंत, इन्ना नंगे पशुआं नू देख के मैं ते विस्मादमई हो जांदा, विस्मय हो जाना है। इन्हां दे अंदर पहनण दा ख्याल नहीं पैदा होया, ये इस तरह दे नाल नगनता दी प्रदर्शनी कर रहे ने। एक मासूम बच्चा, नवजायद बच्चा, उस दे अंदर भी अजे पहनण दा भाव नहीं पैदा होया। एक गल वखरी कि चीथड़िया दे च कपड़िया दे च मां बाप उस नूं लपेट के रखदे ने, पर पहनण दा भाव अजे उस दे अंदर नहीं पैदा होया। इस वास्ते कह देंदे ने ये मासूम बच्चा अजे असभ्य है। सभ्यता ते बुद्धि दे विकास दे नाल नाल ही हुंदी है, तो अजे बौद्धक विकास नहीं होया। ए बच्चा मासूम इस तरह नगन निर्दोष है जिस तरह के पशु नगन निर्दोष ने। मनुखता नहीं आरंभ हो सकी, मनुखता सोचण नाल आरंभ हुंदी है, और पशु सोच दे

ਡਕਣੇ ਨੇ ਮਹਿਜ਼ ਇੱਕ ਇਸ ਲਈ ਡਕੜੇ ਨੇ ਕਿ ਮਨੁੱਖ ਦਾ ਸ਼ੀਲ ਸੰਜਮ ਦੇ ਚ ਰਹੇ। ਮਨੁੱਖ ਦੀਆਂ ਵਾਸ਼ਨਾਵਾਂ ਸ਼ੀਲ ਸੰਜਮ ਦੇ ਚ ਰਹਿਣ, ਮਨੁੱਖ ਦੇ ਮਾਨਸਿਕ ਵੇਗ ਮਰਿਆਦਾ ਦੇ ਜਹਿਨ ਨਗਨਤਾ ਉਤੇਜਨਾ ਪੈਦਾ ਕਰ ਸਕਦੀ ਏ, ਨਗਨਤਾ ਭੜਕਾਊ ਹੋ ਸਕਦੀ ਏ। ਇਹੀ ਕਾਰਨ ਹੈ ਭੜਕੇ ਹੋਏ ਮਨੁੱਖ ਨੂੰ, ਔਰ ਜਿਸ ਨੇ ਆਪਣੀ ਵਾਸ਼ਨਾ ਉਜਾਗਰ ਕਰ ਰੱਖੀ ਹੋਵੇ ਆਲੇ ਦੁਆਲੇ ਕਹਿ ਦਿੱਤਾ ਜਾਂਦਾ ਹੈ ਨਗਨ ਹੈ ਨਗਨ ਹੈ। ਪਹਿਨਣਾ ਤੇ ਇਸ ਵਾਸਤੇ ਸੀ ਕਿ ਨਗਨਤਾ ਨੂੰ ਢਕਣਾ ਹੈ, ਤੇ ਨਗਨਤਾ ਨੂੰ ਇਸ ਵਾਸਤੇ ਢਕਣਾ ਹੈ ਕਿ ਭੜਕੀਆਂ ਹੋਈਆਂ ਵਾਸ਼ਨਾਵਾਂ ਨੂੰ ਜੋ ਹੈ ਢਕਣਾ ਹੈ, ਮਨੋਬਿਰਤੀਆਂ ਨੂੰ ਢਕਣਾ ਹੈ। ਲੇਕਿਨ ਕੱਪੜਿਆਂ ਦੇ ਰਾਹੀਂ ਵਾਸ਼ਨਾ ਨੂੰ ਉਜਾਗਰ ਕਰਨ ਦਾ ਖਿਆਲ ਪੈਦਾ ਹੋ ਜਾਏ, ਕੱਪੜੇ ਹੀ ਵਾਸ਼ਨਾ ਦੀ ਪ੍ਰਦਰਸ਼ਨੀ ਕਰਨ ਲੱਗ ਪੈਣ, ਇਹ ਕੱਪੜਿਆਂ ਦਾ ਗਲਤ ਇਸਤੇਮਾਲ ਹੈ। ਜੈਸੇ ਖਾਣਾ ਪੀਣਾ ਤੇ ਇਸ ਵਾਸਤੇ ਸੀ ਕਿ ਸਰੀਰ ਦੀ ਭੁੱਖ ਮਿਟੇ ਤੇ ਤੰਦਰੁਸਤੀ ਮਿਲੇ, ਪਰ ਖਾਣਾ ਪੀਣਾ ਹੀ ਰੋਗੀ ਕਰ ਦੇਵੇ ਵਿਕਾਰੀ ਕਰ ਦੇਵੇ, ਇਹ ਮਕਸਦ ਦਾ ਹੱਲ ਨਾ ਹੋਇਆ। ਇਹ ਖਾਣੇ ਤੋਂ ਜੋ ਲਕਸ਼ ਦੀ ਪੂਰਤੀ ਹੋਣੀ ਸੀ ਭੁੱਖ ਮਿਟੇ ਤੇ ਸਰੀਰਕ ਤਵਾਨਾਈ ਦੀ ਪ੍ਰਾਪਤੀ ਹੋਵੇ, ਭੁੱਖ ਜ਼ਰੂਰ ਮਿੱਟੀ ਏ ਲੇਕਿਨ ਤੰਦਰੁਸਤੀ ਨਹੀਂ ਮਿਲੀ, ਬਿਮਾਰੀ ਮਿਲੀ ਏ, ਮਾਨਸਿਕ ਵਿਕਾਰ ਮਿਲੇ ਨੇ, ਖਾਣੇ ਦਾ ਲਕਸ਼ ਪੂਰਾ ਨਹੀਂ ਹੋਇਆ। ਪਹਿਨਣ ਦਾ ਤਾਂ ਲਕਸ਼ ਇਹ ਸੀ ਵਾਸ਼ਨਾ ਨਾ ਭੜਕੇ, ਔਰ ਦੂਜਿਆਂ ਦੀਆਂ ਵਾਸ਼ਨਾਵਾਂ ਵੀ ਸੀਮਾ ਵਿਚ ਰਹਿਣ, ਨਗਨਤਾ ਪ੍ਰਗਟ ਨਾ ਹੋਵੇ, ਖਾਸ ਕਰਕੇ ਵਿਪਰੀਤ ਨਗਨਤਾ ਤਾਂ ਬਿਲਕੁਲ ਪ੍ਰਗਟ ਨਹੀਂ ਹੋਣੀ ਚਾਹੀਦੀ, ਮਨਜ਼ਰ ਆਮ ਤੇ ਨਹੀਂ ਆਉਣੀ ਚਾਹੀਦੀ। ਪਰ ਕੱਪੜਿਆਂ ਦੇ ਚੋਂ ਨਗਨਤਾ ਪ੍ਰਗਟ ਹੋਵੇ, ਕੱਪੜੇ ਹੀ ਵਾਸ਼ਨਾ ਦੀ ਪ੍ਰਦਰਸ਼ਨੀ ਕਰਨ, ਐਸਾ ਹੋ ਸਕਦਾ ਅਗਰ ਕੁਝ ਖਾਣਾ ਪੀਣਾ ਰੋਗ ਪੈਦਾ ਕਰ ਸਕਦਾ, ਜਦਕਿ ਖਾਣਾ ਪੀਣਾ ਰੋਗ ਲਈ ਨਹੀਂ, ਤਾਂ ਕੁਝ ਪਹਿਨਣਾ ਵੀ ਵਿਕਾਰ ਪੈਦਾ ਕਰ ਸਕਦਾ, ਜਦਕਿ ਪਹਿਨਣਾ ਵਿਕਾਰਾਂ ਲਈ ਨਹੀਂ ਹੈ। ਇਸ ਵਾਸਤੇ ਇਸ ਪਹਿਰੇ ਦੀ ਵੀ ਮੁੱਖ ਪੰਕਤੀ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਹੇ ਸਿਆਣੇ, ਉਹ ਪਹਿਨਣਾ ਜੋ ਤਨ ਵਿਚ ਖੁਆਰੀ ਪੈਦਾ ਕਰੇ, ਮਨ ਵਿਚ ਵਿਕਾਰ ਪੈਦਾ ਕਰੇ। ਇਸ ਸੰਬੰਧ ਵਿਚ ਇੰਜ ਕਹਿ ਲੋ, ਜਬ ਦੇਹ ਇਹ ਪਹਿਲੇ ਵਿਚਾਰਕ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸੋਚ ਰਿਹਾ ਕਿ ਕੁਝ ਪਹਿਨਣਾ ਵੀ ਵਿਕਾਰਾਂ ਨੂੰ ਜਨਮ ਦਿੰਦਾ ਹੈ, ਕੁਝ ਪਹਿਨਣਾ ਵੀ ਖੁਆਰੀ ਨੂੰ ਜਨਮ ਲੈਂਦਾ, ਪੈਗੰਬਰੀ ਪੁਰਸ਼ਾਂ ਦੇ ਚੋਂ, ਅਵਤਾਰੀ ਪੁਰਸ਼ਾਂ ਦੇ ਚੋਂ, ਚੋਟੀ ਦੇ ਸਿਰਮੌਰ ਸੰਤਾਂ ਦੇ ਚੋਂ, ਇਹ ਪਹਿਲਾ ਉਪਦੇਸ਼ਕ ਹੈ ਜੋ ਪਹਿਨਣ ਵਾਲੇ ਵੀ ਕਹਿੰਦਾ ਸੰਜਮ ਚਾਹੀਦਾ ਹੈ। ਜਿੱਥੇ ਖਾਣ ਪੀਣ ਬਾਰੇ ਸੰਜਮ ਚਾਹੀਦਾ ਹੈ, ਸੋਚ ਚਾਹੀਦੀ ਹੈ, ਮਰਿਆਦਾ ਚਾਹੀਦੀ ਹੈ, ਉਥੇ ਪਹਿਨਣ ਬਾਰੇ ਵੀ ਆਪਨੇ ਸਿੱਖਿਆ ਦਿੱਤੀ ਹੈ। ਕੁਝ ਐਸਾ ਪਹਿਨਣਾ ਜੋ ਸਰੀਰਕ ਰੋਗਾਂ ਨੂੰ ਜਨਮ ਦੇ ਸਕਦਾ ਹੈ, ਕੁਝ ਐਸਾ ਪਹਿਨਣਾ ਜੋ ਮਨ ਵਿਚ ਵਿਕਾਰਾਂ ਨੂੰ ਜੋ ਹੈ ਜਨਮ ਦੇ ਸਕਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਗਰ ਇਸ ਤਰ੍ਹਾਂ ਦੀਆਂ ਮਨੋਬਿਰਤੀਆਂ ਆਵਣ ਤਾਂ ਮਨੁੱਖ ਐਸੇ ਸਾਦੇ ਕੱਪੜੇ ਪਹਿਨਣੇਗਾ, ਉਹ ਲਿਬਾਸ ਨਹੀਂ ਜੋ ਦੂਜਿਆਂ ਦੀ ਵਾਸ਼ਨਾਵਾਂ ਵਿਚ ਉਤੇਜਨਾ ਪੈਦਾ ਕਰਨ ਤੇ ਆਪਣੇ ਮਨ ਨੂੰ ਭੜਕਾਉਣ। ਪਹਿਨਣਾ ਤੇ ਇਸ ਵਾਸਤੇ ਸੀ ਕਿ ਮੈਂ ਢਕਿਆ ਜਾਵਾਂ, ਤੇ ਜੇ ਪਹਿਨਣਾ ਇਸ ਵਾਸਤੇ ਹੋਵੇ ਕਿ ਮੈਂ ਪ੍ਰਦਰਸ਼ਿਤ ਹੋਵਾਂ, ਮੈਂ ਪ੍ਰਗਟ ਹੋਵਾਂ, ਮੈਂ ਦਿਸਾਂ, ਇਹ ਤੇ ਇਸ ਤਰ੍ਹਾਂ ਹੈ ਜਿਵੇਂ ਕਿਸੇ ਔਸ਼ਧੀ ਤੋਂ ਬਿਮਾਰੀ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਸੇ ਦਵਾਈ ਤੋਂ ਰੋਗ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਪਹਿਨਣਾ ਸੀ ਆਪਣੇ ਆਪ ਨੂੰ ਢਕਣ ਲਈ, ਲੇਕਿਨ ਅਜੋਕੇ ਯੁੱਗ ਵਿਚ ਪਹਿਨਣਾ ਹੋ ਗਿਆ ਆਪਣੇ ਆਪ ਨੂੰ ਪ੍ਰਗਟ ਕਰਨ ਲਈ। ਬਹੁਤੇ ਮਨੁੱਖ ਅੱਜ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦੇ ਨੇ, ਬਾਕੀ ਤੇ ਉਨ੍ਹਾਂ ਕੋਲ ਕੁਝ ਹੈ ਨਹੀਂ, ਪਹਿਨਣਾ ਹੀ ਪਹਿਨਣਾ। ਪਹਿਰਾਵਾ ਦੱਸਦਾ ਹੈ, ਕੱਪੜਾ ਢਕਣ ਲਈ ਸੀ। ਇਸਲਾਮ ਨੇ ਐਸਾ ਪਰਦਾ ਦੇ ਦਿੱਤਾ, ਐਸਾ ਢਕਿਆ, ਮਨੁੱਖ ਗਾਇਬ ਹੋ ਗਿਆ, ਪਰਦਾ ਹੀ ਪਰਦਾ ਰਹਿ ਗਿਆ, ਕੱਪੜਾ ਹੀ ਕੱਪੜਾ ਰਹਿ ਗਿਆ, ਮਨੁੱਖ ਨਾ ਦਿਸਿਆ। ਈਸਾਈਅਤ ਨੇ ਇਤਨੀ ਨਗਨਤਾ ਦੇ ਦਿੱਤੀ, ਇਤਨੀ ਨਗਨਤਾ ਦੇ ਦਿੱਤੀ, ਤੋ ਨਗਨਤਾ ਹੀ ਨਗਨਤਾ ਰਹਿ ਗਈ, ਕੱਪੜਾ ਓਲੇ ਹੋ ਗਿਆ।

दरम्याना ढंग दरम्यानी अवस्था धन गुरु नानक देव जी महाराज ने चुनी ओ कपड़ा ही नहीं कि मनुख नु बिल्कुल ढक देवे कपड़ा ही दिखाई देवे मनुख ना दिखाई देवे पर ओ नगनता भी नहीं कि नगनता दिखाई देवे कपड़ा होवे ही ना देखते असी किधरे मनुख नु देखिए तो कपड़े दे दर्शन होंदे मनुख दे नहीं चद्दर है बुरका है और अनेकां तरह दे पर्दे ने तो कपड़ा दिखाई देंदा है मनुख नहीं पर है किधरे ऐसी नगनता उस नगनता दे भड़काऊ वासनावां ही दिखाई देंदियां ने भड़किया होया मन ही दिखाई देंदा है भड़किया होया तन ही दिखाई देंदा है लिबास नहीं कपड़े नहीं एक बड़ी सुंदर गाथा है धन गुरु अर्जन देव जी महाराज ने अपनी सुपत्नी सड़ी जगत माता गंगा उन्होंने कहा जे थानू संतान चाहिए तो इसका आशीर्वाद तुसी बाबे बुढ़े तो प्राप्त करो सिख नूं मान देंदे ने गुरुदेव असीस लो आशीर्वाद लो बाबा बुढ़ा साहब नूं मिलन लई तैयार होईयां माता गंगा जी तन सजाया बस्त्रियां नाल गहणियां नाल फिर अपने रथ नूं सजाया फिर सजियां धजियां नाल सहेलियां लईयां सखियां लईयां नौकराणियां दासियां लईयां चल पे बाबा बुढ़ा जी दे दर्शन करन लई अक्सर ऐसा हुंदा है कि बहुत इस तरह दा शिंगार मनुख कर लवे लिबास पहन लवे तो अंदर भाव पैदा हो जांदा है जैसे मैं दर्शन करन लई नहीं जा रहा दर्शन देन लई जा रहा हां लिबास ए भाव पैदा कर सकदा है लिबास ए ख्याल पैदा कर सकदा है मैं दर्शन देने ने और जिन्ना जिन्ना दे अंदर ए भुख जितनी ज्यादा होवेगी उतना भड़काऊ लिबास पैदा होता जाएगा उतना ही भड़कीले लिबास का जन्म होगा कि मैं दर्शन देने ने मैंने दिखाना है मैं जगत नु दसना है भावे माता जी दी भावना नहीं सी पर संसारिक रीति दे मुताबिक आपने बड़े सुंदर वस्त्र पहने सुंदर गहणियां नाल अपना तन सजाया रथ सजाया है सजियां धजियां दासियां ते सहेलियां नाल थाल दे 36 प्रकार दा पकवान लेके आप चलियां ने दूरों रथ जद बाबा जी ने वेख्या धूड़ उड़दी हुई पूछ लिया कामे तो सेवक तो ए कौन आ रहे ने तो सेवक ने दस दिता गुरु के महल जापदे ने रसना तो स्वभाविक निकलिया ए गुरु के महलां नूं की भाजड़ पै गई है ए बोल माता गंगा जी देवी कन्नी पै वापस हो गई धन गुरु अर्जन देव जी महाराज नूं शिकायत की थी जिन्हां नूं आप मान देंदे हो प्रतिष्ठा देंदे हो वो इस तरह साडा अपमान कर देने और बाबा जी दी रसना तो निकलिया है गुरु के महलां नूं की भाजड़ पै गई है धन गुरु अर्जन देव जी महाराज फरमान कर देने किसे साधु कोल जाईदा है दर्शन करन लई दर्शन देन लई नहीं थोड़ा जान दा ढंग थोड़े कपड़े थोड़े गहने ये भाव भी नहीं पैदा कर सकते कि मैं दर्शन करन लई जाना है इस वास्ते जे हर थां दी जान दी अपने एक लिबास है अपना एक पोशाक है तो सत्संग दे जान दा भी अपना एक लिबास है अपनी एक पोशाक है और ओ पोशाक बार बार भावना पैदा करे कि मैं दर्शन करन लई आया संगत दे मैं दर्शन करन लई आया गुरु दे मैं दर्शन करन लई आया एक पावन पवित्र माहौल दे पर जे कपड़े ऐसे होन ते सारिया दी निगाह उस दे कपड़िया ते पए
तो एक थे सारिया का ध्यान उखड़िया ते दूजा अपने मन विच भाव पैदा होया दर्शन देण दा दिखाण दा। यही कारण है कि बहुत सारी मनुखता धार्मिक लाभ तो वांझी रह जांदी है क्योंकि अपने वस्त्रां दी तरफ ख्याल नहीं रखती। खास करके इस देश इस्त्री जात किसी हद तक बहुत जिम्मेवार है क्योंकि उसका लिबास कई दफा देखने दे चाया सत्संग देच ऐसा होंदा है जो सत्संग दे मयार ते पूरा नहीं उतरदा। कहिंदे दूसरे दिन जद सादा लिबास पहन के दो मिस्से प्रसादे और प्याज दा गंडा थाल दे च रख के बिना दासियां तो बिना रथ तो पैदल जद जगत माता गंगा जी पहुंचिया ने अजे वे कदमा दी दूरी है बाबा बुढ़ा जी दी रसना तो निकलिया। मां नू वाकई फिक्र आउंदी है बच्चे नू भुख लगी है। कल कुछ होर आखिया सी अज कुछ होर आख रहे ने एकदम भज्जे हो गए। थाल ले लिया है माता जी तो मंजे ते बैठ गए ने मिस्सा प्रशादा तोड़े है बुरकी मुंह च पाई है प्याज दा गंडा मंजे दे पावे दे ते रख के जो मुठ नाल तोड़े है आखे है ओ लाल मां तेरी कुख तो जन्म लवेगा जो दुष्टां दे सिर इंज बनेगा जिवें मैं इस प्याज नु तोड़े है। ए वाक प्रगट होया दल भंजन गुरु सूरमा वड योधा बहु परोपकारी धन गुरु हरगोबिंद साहब जी महाराज दा जन्म आप दी कुखों होया। मीरी पीरी दे मालक तलवार दे धनी और शस्त्रां दे धनी सूर वीरता जिन्हां दे रोम रोम दे चों जो है प्रगट होंदी सी और जिन्हां दे चेहरे तो भक्ति भाव हर वक्त प्रदर्शित होंदा सी ऐसे मीरी पीरी दे मालक धन गुरु हरगोबिंद साहब जी महाराज दा जन्म वक्त दे एक महान फकीर गुरु घर दे एक महान आशिक संत बाबा बुढ़ा जी दे आशीर्वाद नाल होया। पर इस आशीर्वाद दे पिछे एक बहुत वड्डी कहानी छुपी हुई है कि किसे भी संत कोल आना है दर्शन देण लई नहीं दर्शन करण लई। इहदे च कपड़िया दा बहुत वड्डा योगदान है। कपड़े कुछ ऐसे होंदे ने जो मन दे अंदर ख्याल पैदा करदे ने मैं दर्शन देने ने और कपड़े कुछ ऐसे ने जो पैदा करदे ने ख्याल मैं कुछ भी नहीं मैं ते दर्शन करने ने मैं ते दूजे दे जो है दर्शन करने ने। इस संबंध च एक होर भी बड़ी सुंदर गाथा है भगत कबीर जी दे डेरे एक ऐसी पनहारी सी जो गंगा तो रोज पानी भर के लियांदी है मटकियां दे राहें और सारा दिन प्यासियां दी प्यास बुझांदी है ठंडे जल नाल रसना नाल परमात्मा दा नाम जपदी है अपने मन नूं शीतल करदी है ते दूजियां नूं शीतल पानी पिला पिला के प्यास बुझांदी है अगलियां दे तन शीतल करदी है। इस तरह मन दे तल ते उसदे सिमरन चलदा रहिंदा है तन दे तल ते उसदी सेवा चलदी रहिंदी है। सेवा सिमरन दी ए मूर्ति अपना जीवन कबीर जी दे डेरे च इस ढंग नाल बतीत कर रही है। लेकिन एक ऐसी घटना घट गई कबीर जी दे कुछ चेले शिवरात्रि वाले दिन गंगा तट ते की देखदे ने कि वक्त दे बादशाह दी बेगम सिकंदर लोधी दी बेगम हिंदू यात्रियां नूं देखण लई आई है कि इत्थे आके की करदे ने किस तरह दे धार्मिक रस्मों रिवाज नूं ए प्रचलन करदे ने ए अपनांदे ने ए देख रही सी। जिथे ओ धार्मिक रस्मों रिवाज लोकी निभा रहे ने कर रहे ने देख रही है उथे कबीर दे चेले सिकंदर लोधी दी बेगम नूं देखदे ने और मैज इस वास्ते देखदे ने कि इतने कीमती कपड़े और जर्री दा कम है मोती जड़त ने किधरे किधरे नीलम भी चमकदे पैने वस्त्रां दे चों कपड़ियां दे चों
ਇੱਕ ਦਮ ਖਿਆਲ ਆਇਆ ਉਸ ਪਨਹਾਰੀ ਦਾ ਜੋ ਸਾਰਾ ਦਿਨ ਡੇਰੇ ਦੇ ਪਿਆਸਿਆਂ ਦੀ ਪਿਆਸ ਬੁਝਾਉਂਦੀ ਏ ਠੰਡੇ ਜਲ ਨਾਲ ਗੰਗਾ ਤੋਂ ਭਰ ਕੇ ਲੈ ਜਾਂਦੀ ਏ ਸਾਰਾ ਦਿਨ ਜਿਸ ਦੀ ਰਸਨਾ ਤੇ ਸਤਨਾਮ ਦੀ ਧੁਨੀ ਚੱਲਦੀ ਏ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਪਰ ਉਸਦੇ ਬਸਤਰ ਲੀਰਾਂ ਲੀਰਾਂ ਨੇ ਉਸਦੇ ਕੱਪੜੇ ਤੇ ਬਿਲਕੁਲ ਫਟੇ ਹੋਏ ਨੇ ਮਨ ਦੇ ਉੱਤੇ ਇੱਕ ਸ਼ੱਕ ਦਾ ਬੋਝ ਪੈ ਗਿਆ ਤੇ ਸ਼ੱਕ ਹੀ ਸਭ ਤੋਂ ਵੱਡੀ ਮੈਲ ਹੈ ਸੰਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮੈਲਾ ਹਿਰਦਾ ਕੌਣ ਜੋ ਪਰਮਾਤਮਾ ਦੇ ਪ੍ਰਤੀ ਸ਼ੱਕ ਨਾਲ ਭਰਿਆ ਹੋਇਆ ਹੈ ਨਿਰਮਲ ਹਿਰਦਾ ਕੌਣ ਜੋ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਜਿਤਨਾ ਕਿਸ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਉਤਨੀ ਨਿਰਮਲਤਾ ਵਧਦੀ ਜਾ ਰਹੀ ਹੈ ਔਰ ਜਿਤਨਾ ਕਿਸੇ ਦਾ ਸੰਦੇਹ ਵਧਦਾ ਜਾ ਰਿਹਾ ਹੈ ਮੈਲ ਵਧਦੀ ਜਾ ਰਹੀ ਹੈ ਔਰ ਸੰਦੇਹ ਹੀ ਸੰਦੇਹ ਰਹਿ ਜਾਏ ਵਿਸ਼ਵਾਸ ਰਹਿ ਨਾ ਐਸਾ ਮਨੁੱਖ ਦੁਸ਼ਟ ਹੋ ਜਾਂਦਾ ਹੈ ਐਸਾ ਹੀ ਮਨੁੱਖ ਜ਼ਾਲਮ ਹੋ ਜਾਂਦਾ ਹੈ ਐਸਾ ਹੀ ਮਨੁੱਖ ਚੋਰ ਹੋ ਜਾਂਦਾ ਹੈ ਐਸਾ ਹੀ ਮਨੁੱਖ ਦੁਰਾਚਾਰੀ ਹੋ ਜਾਂਦਾ ਹੈ ਐਸਾ ਮਨੁੱਖ ਮਹਾਨ ਜ਼ਾਲਮ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਦੇ ਪ੍ਰਤੀ ਸੰਦੇਹ ਹੀ ਸੰਦੇਹ ਹੈ ਔਰ ਐਸਾ ਮਨੁੱਖ ਪੁਨੀਤ ਹੋ ਜਾਂਦਾ ਹੈ ਭਗਵੰਤ ਦਾ ਰੂਪ ਹੋ ਜਾਂਦਾ ਹੈ ਭਰੋਸਾ ਹੀ ਭਰੋਸਾ ਹੈ ਸੰਦੇਹ ਤੇ ਹੈ ਹੀ ਨਹੀਂ ਕੇਵਲ ਭਰੋਸਾ ਹੈ ਐਸਾ ਮਨੁੱਖ ਅੱਠੇ ਪੈਰ ਸਮਾਧੀ ਲੀਨ ਆਉਂਦਾ ਹੈ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਐਸਾ ਮਨੁੱਖ ਜੋ ਭਰੋਸੇ ਤੇ ਭਾਵਨਾ ਨਾਲ ਭਰਿਆ ਹੋਇਆ ਹੈ ਅੱਠੇ ਪੈਰ ਸਮਾਧਮਈ ਹੁੰਦਾ ਹੈ ਸਮਾਧੀ ਲੀਨ ਆਉਂਦਾ ਹੈ ਅੱਠੇ ਪੈਰ ਪ੍ਰਭੂ ਨਾਲ ਜੁੜਿਆ ਹੁੰਦਾ ਹੈ ਨਿਰਮਲਤਾ ਦੀ ਖਾਣ ਆਉਂਦਾ ਹੈ ਉਹ ਨਿਰਮਲਤਾ ਦੀ ਮੂਰਤੀ ਕਬੀਰ ਦੇ ਚੇਲੇ ਕਬੀਰ ਦੇ ਅੱਗੋਂ ਫਰਿਆਦ ਕਰਦੇ ਨੇ ਸਾਡੇ ਅੰਦਰ ਸੰਦੇਹ ਪੈਦਾ ਹੋ ਗਿਆ ਕੀ ਕਰੀਏ ਇਸ ਪਨਹਾਰੀ ਨੂੰ ਵੇਖ ਕੇ ਔਰ ਸਿਕੰਦਰ ਲੋਧੀ ਦੀ ਬੇਗਮ ਨੂੰ ਵੇਖ ਕੇ ਇੰਨੇ ਕੀਮਤੀ ਕੱਪੜੇ ਇਤਨਾ ਕੀਮਤੀ ਲਿਬਾਸ ਪਤਾ ਨੀ ਉਸਦੀ ਜ਼ਬਾਨ ਚੋਂ ਕਦੀ ਪਰਮਾਤਮਾ ਦਾ ਨਾਮ ਨਿਕਲਿਆ ਵੀ ਹੈ ਕਿ ਨਹੀਂ ਤੋ ਕਬੀਰ ਦੇ ਬੜੇ ਦੋ ਕੀਮਤੀ ਸਲੋਕ ਨੇ ਇਸ ਸੰਬੰਧਿਤ ਕਬੀਰ ਦੇ ਸਲੋਕਾਂ ਦੀ ਇਹ ਬਾਣੀ ਆਪ ਕਹਿੰਦੇ ਨੇ ਕਬੀਰ ਹੈਂਗੇ ਬਾਹਨ ਸਘਨ ਗਨ ਛਤਰਪਤੀ ਕੀ ਨਾਰ ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ ਜੋ ਹਰੀ ਜਨ ਦੀ ਪਨਹਾਰੀ ਹੈ ਸਾਰਾ ਦਿਨ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ ਸੇਵਾ ਕਰਦੀ ਹੈ ਇਸ ਦੇ ਕੱਪੜੇ ਇਤਨੇ ਮਹਾਨ ਨੇ ਕਿ ਉਸ ਬਾਦਸ਼ਾਹ ਦੀ ਬੇਗਮ ਦੇ ਕੱਪੜੇ ਇਸ ਕੱਪੜਿਆਂ ਦੇ ਸਾਹਮਣੇ ਤੁੱਛ ਨੇ ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਹਾਰ ਤਰਕ ਖੜੀ ਹੋ ਗਈ ਭਗਤ ਜੀ ਉਹ ਕੱਪੜੇ ਮਖਮਲੀ ਨੇ ਨੀਲਮ ਜੜਤ ਨੇ ਜ਼ਰਰੀ ਦਾ ਕੰਮ ਹੋਇਆ ਉਨ੍ਹਾਂ ਤੇ ਇਹ ਕੱਪੜੇ ਖੱਦੜ ਦੇ ਨੇ ਲੀਰਾਂ ਲੀਰਾਂ ਨੇ ਟਾਕੀਆਂ ਨੇ ਥਾਂ ਥਾਂ ਤੋਂ ਪਾਟੇ ਹੋਏ ਨੇ ਸਿਲੇ ਹੋਏ ਨੇ ਇਹਦੇ ਚੀਥੜੇ ਨੇ ਇਨ੍ਹਾਂ ਨੂੰ ਆਪ ਕਹਿੰਦੇ ਹੋ ਇਤਨੇ ਮਹਾਨ ਨੇ ਉਸ ਬਾਦਸ਼ਾਹ ਦੀ ਬੇਗਮ ਦੇ ਜਿਹੜੇ ਬਸਤਰ ਨੇ ਬਿਲਕੁਲ ਤੁੱਛ ਬਿਲਕੁਲ ਮਾਮੂਲੀ ਤੋ ਕਬੀਰ ਇਸ ਦਾ ਬੜਾ ਸੁੰਦਰ ਜੋ ਹੈ ਜਵਾਬ ਦਿੰਦੇ ਨੇ ਕਬੀਰ ਨਿਰਪ ਨਾਰੀ ਕਿਉਂ ਨਿੰਦੀ ਏ ਕਿਉਂ ਹਰ ਚੇਰੀ ਕੋ ਮਾਨ ਮੈਂ ਹਰੀ ਦੀ ਚੇਰੀ ਨੂੰ ਮਾਣ ਕਿਉਂ ਦੇ ਦਿੱਤਾ ਮੈਂ ਇਨ੍ਹਾਂ ਚੀਥੜਿਆਂ ਦੀ ਇਤਨੀ ਉਪਮਾ ਕਿਉਂ ਕਰ ਦਿੱਤੀ ਮੈਂ ਇਸਨੇ ਸਾਦੇ ਲਿਬਾਸ ਦੀ ਇਤਨੀ ਮਹਿਮਾ ਗਾਇਨ ਕਿਉਂ ਕਰ ਦਿੱਤੀ ਔਰ ਇਤਨਾ ਕੀਮਤੀ ਲਿਬਾਸ ਜ਼ਰਰੀ ਨੀਲਮ ਦਾ ਕੰਮ ਜਿਸ ਵਿਚ ਮੈਂ ਉਸਨੂੰ ਭੰਡਿਆ ਕਿਉਂ ਮੈਂ ਉਸਦੀ ਨਿੰਦਾ ਕਿਉਂ ਕੀਤੀ ਦੂਜਿਆਂ ਦੇ ਤਰਕ ਅਜੇ ਜ਼ਬਾਨ ਤੇ ਨਹੀਂ ਆਏ ਲੇਕਿਨ ਫਿਰ ਵੀ ਕਬੀਰ ਜਵਾਬ ਦੇ ਰਹੇ ਨੇ ਸਮਝਾ ਰਹੇ ਨੇ ਕਬੀਰ ਨਿਰਪ ਨਾਰੀ ਕਿਉਂ ਨਿੰਦੀ ਏ ਕਿਉਂ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੇ ਵਿਖੇ ਕੋ ਏ ਸਿਮਰੇ ਹਰੀ ਨਾਮ ਇਹਦੇ ਸਾਦੇ ਕੱਪੜਿਆਂ ਵਿਚ ਹਰੀ ਦਾ ਨਾਮ ਹੈ ਉਹਦੇ ਭੜਕੀਲੇ ਲਿਬਾਸ ਵਿਚ ਪ੍ਰਦਰਸ਼ਨੀ ਹੈ ਵਾਸ਼ਨਾ ਦੀ ਨੁਮਾਇਸ਼ ਹੈ ਉਹਦੇ ਕੱਪੜਿਆਂ ਨੂੰ ਦੇਖ ਕੇ
ਦੂਜਿਆਂ ਦੀਆਂ ਵਾਸ਼ਨਾਵਾਂ ਭਟਕਦੀਆਂ ਨੇ, ਭੜਕਦੀਆਂ ਨੇ, ਪ੍ਰਗਟ ਹੁੰਦੀਆਂ ਨੇ। ਇਹਦੇ ਸਾਦੇ ਲਿਬਾਸ ਨੂੰ ਵੇਖ ਕੇ ਲੋਕਾਂ ਦੀ ਜ਼ਬਾਨ ਤੇ ਸਤਨਾਮ ਸਤਨਾਮ ਦਾ ਜਪ ਚੱਲਦਾ। ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਭਗਵਾਨ ਚੇਤੇ ਆਵੇ, ਮੈਂ ਉਸ ਦੀ ਉਪਮਾ ਕਰਾਂ, ਜਾਂ ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਸ਼ੈਤਾਨ ਦਾ ਜੋ ਹੈ ਚੇਤਾ ਚਲੇ, ਮੈਂ ਉਹਦੀ ਮਹਿਮਾ ਗਾਇਨ ਕਰਾਂ। ਵਾਕਈ ਐਸਾ ਹੈ ਲਿਬਾਸ ਜਿਹਨੂੰ ਵੇਖਦਿਆਂ ਹੀ ਸ਼ੈਤਾਨੀਅਤ ਪ੍ਰਗਟ ਹੁੰਦੀ ਹੈ, ਸ਼ੈਤਾਨ ਦੇ ਦਰਸ਼ਨ ਹੁੰਦੇ ਨੇ। ਔਰ ਹੈ ਐਸਾ ਲਿਬਾਸ ਜਿਹਨੂੰ ਵੇਖਦਿਆਂ ਹੀ ਭਗਵਾਨ ਦੇ ਦਰਸ਼ਨ ਹੁੰਦੇ ਨੇ, ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਖਾਣ ਪੀਣ ਦੀ ਸਾਵਧਾਨੀ ਤੋਂ ਬਾਅਦ ਜੋ ਮਨੁੱਖ ਆਪਣੇ ਵਸਤਰਾਂ ਦੇ ਪ੍ਰਤੀ ਸਾਵਧਾਨ ਨਹੀਂ, ਧਰਮ ਦੀ ਚਰਮ ਸੀਮਾ ਨੂੰ ਛੂਹ ਨਹੀਂ ਸਕੇਗਾ, ਬੁਲੰਦੀਆਂ ਨੂੰ ਛੂਹ ਨਹੀਂ ਸਕੇਗਾ। ਜਾਂ ਇੰਜ ਕਹਿ ਲੋ, ਜਦ ਵੀ ਕਿਸੇ ਦੇ ਪੈਰ ਬੁਲੰਦੀਆਂ ਦੀ ਤਰਫ ਰਾਗਬ ਆਉਂਦੇ ਨੇ, ਉਹਦੇ ਪਹਿਰਾਵੇ ਦੀ ਸਾਦਗੀ ਆਉਣੀ ਆਰੰਭ ਹੋ ਜਾਂਦੀ ਹੈ, ਉਸਦੇ ਪਹਿਰਾਵੇ ਵਿਚ ਕੋਮਲਤਾ ਆਉਣੀ ਜੋ ਹੈ ਸ਼ੁਰੂ ਹੋ ਜਾਂਦੀ ਹੈ। ਮਨੁੱਖ ਦੀ ਖਾਣ ਪੀਣ ਦੀ ਕਮਜ਼ੋਰੀ ਤੋਂ ਬਾਅਦ ਇਹ ਦੂਸਰੀ ਕਮਜ਼ੋਰੀ ਹੈ। ਖਾਣਾ ਪੀਣਾ ਜ਼ਬਾਨ ਦੇ ਰਸ ਕਰਕੇ ਬੇਮਰਿਆਦਾ ਚਲਾ ਜਾਂਦਾ ਹੈ, ਪਹਿਨਣਾ ਵਾਸ਼ਨਾ ਕਰਕੇ ਔਰ ਹੰਕਾਰ ਕਰਕੇ ਆਪਣੇ ਆਪ ਨੂੰ ਪ੍ਰਗਟ ਕਰਨਾ। ਔਰ ਜੈਸੇ ਕੋਈ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਉਸੇ ਤਰੀਕੇ ਨਾਲ ਦੂਸਰਿਆਂ ਦੀਆਂ ਵਾਸ਼ਨਾਵਾਂ ਜੋ ਹੈ ਪ੍ਰਗਟ ਆਉਂਦੀਆਂ ਨੇ। ਔਰ ਇਹ ਪਹਿਨਣਾ ਧਰਮ ਦੀ ਦੁਨੀਆਂ ਵਿਚ ਜੁਰਮ ਹੋ ਜਾਂਦਾ ਹੈ। ਜਗਤ ਦਾ ਤਮਾਮ ਫਕੀਰੀ ਸਮਾਜ, ਸਾਧੂ ਸਮਾਜ, ਸੰਤ ਸਮਾਜ ਜੇ ਸਾਦੇ ਕੱਪੜਿਆਂ ਵਿਚ ਲਿਪਟਿਆ ਹੋਇਆ ਹੈ, ਤਾਂ ਇਸ ਦੇ ਪਿੱਛੇ ਕੋਈ ਫੋਕਾ ਕਰਮ ਕਾਂਡ ਨਹੀਂ, ਇਸ ਦੇ ਪਿੱਛੇ ਇਕ ਬਹੁਤ ਗਹਿਰੀ ਸੋਚਣੀ ਹੈ, ਇਕ ਲੰਬੀ ਵਿਚਾਰਧਾਰਾ ਹੈ ਕਿ ਮੈਂ ਐਸਾ ਪਹਿਣਾ ਕਿ ਮੈਂ ਛੁਪ ਜਾਵਾਂ, ਔਰ ਮੈਂ ਐਸਾ ਪਹਿਣਾ ਕਿ ਮੈਂ ਪ੍ਰਦਰਸ਼ਿਤ ਨਾ ਹੋਵਾਂ, ਮੈਂ ਐਸਾ ਪਹਿਣਾ ਕਿ ਦੂਸਰੇ ਦੀਆਂ ਵਾਸ਼ਨਾਵਾਂ ਵੀ ਪ੍ਰਦਰਸ਼ਿਤ ਨਾ ਹੋਣ। ਅਗਰ ਕਿਸੇ ਦੇ ਕੱਪੜਿਆਂ ਦੇ ਰਾਹੀਂ ਕਿਸੇ ਦੀ ਵਾਸ਼ਨਾ ਪ੍ਰਗਟ ਹੋ ਰਹੀ ਹੈ, ਤਾਂ ਉਹਦਾ ਪਹਿਨਣਾ ਬਿਲਕੁਲ ਧਰਮ ਦੀ ਦੁਨੀਆਂ ਚ ਜੁਰਮ ਹੈ, ਪਾਪ ਹੈ। ਭਾਵੇਂ ਕਾਨੂੰਨ ਦੀ ਦੁਨੀਆਂ ਜੁਰਮ ਨਾ ਹੋਵੇ, ਲੇਕਿਨ ਧਰਮ ਦੀ ਦੁਨੀਆਂ ਵਿਚ ਇਹ ਪਾਪ ਹੈ, ਇਹ ਤੇ ਗੁਨਾਹ ਹੈ। ਇਹਦਾ ਪਹਿਨਣਾ ਹੀ ਦੂਜਿਆਂ ਦੀ ਵਾਸ਼ਨਾਵਾਂ ਨੂੰ ਭੜਕਾ ਰਿਹਾ, ਤੇ ਭੜਕੀਆਂ ਹੋਈਆਂ ਵਾਸ਼ਨਾਵਾਂ ਕਿਸੇ ਵਕਤ ਵੀ ਕਿਸੇ ਦੀ ਇੱਜ਼ਤ, ਕਿਸੇ ਦੀ ਅਸਮਤ ਲੁੱਟ ਸਕਦੀਆਂ ਨੇ। ਮੌਜੂਦਾ ਦੌਰ ਦਾ ਮਾਹੌਲ ਐਸਾ ਹੈ ਕਿ ਚਾਰੋਂ ਪਾਰੇ ਪਾਸੇ ਨਗਨਤਾ ਔਰ ਅਰਧ ਨਗਨਤਾ ਦੇ ਰਾਹੀਂ ਵਾਸ਼ਨਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਮਹਾਨ ਪ੍ਰਗਟਾਵਾ ਜੋ ਹੈ ਚੱਲ ਰਿਹਾ ਚਾਰੋਂ ਪਾਸੇ। ਔਰ ਇਸੇ ਨੂੰ ਦੇਖ ਕੇ ਹੀ ਗੁਰੂ ਨਾਨਕ ਦੀ ਜੋ ਹੈ ਰਸਨਾ ਤੋਂ ਨਿਕਲ ਗਿਆ ਸੀ, ਇਹ ਤੇ ਕਲ ਯੁਗ ਦਾ ਭਾਵ ਹੈ। ਨਾਰਦ ਨਾਚੇ ਕਲ ਕਾ ਭਾਵ, ਜਤੀ ਸਤੀ ਕਹੇ ਰਾਖੇ। ਮਨ ਨਾਰਦ ਹੋਵੇ ਤੇ ਚਾਰੋਂ ਪਾਸੇ ਨਗਨਤਾ ਦੀ ਪ੍ਰਦਰਸ਼ਨੀ ਹੋਵੇ, ਤਾਂ ਫਿਰ ਜਤੀ ਤੇ ਸਤੀ ਲਈ ਥਾਂ ਬਣਾਉਣੀ ਬਹੁਤ ਔਖੀ ਹੈ, ਆਪਣੇ ਪੈਰ ਟਿਕਾਣੇ ਬੜੇ ਔਖੇ ਨੇ। ਪਹਿਨਣ ਦੇ ਸੰਬੰਧ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਉਪਦੇਸ਼ ਇਸ ਪ੍ਰਕਾਰ ਹੈ। ਰੱਤਾ ਪਹਿਨਣ ਮਨ ਰੱਤਾ ਸੁੱਪੇ ਦੀ ਸਤਦਾਨ। ਇਹ ਜੋ ਮਨ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਿਆ, ਰੱਤਾ ਗਿਆ, ਮਾਨੋ ਮੈਂ ਇਹੀ ਲਾਲ ਰੰਗ ਦੀ ਪੋਸ਼ਾਕ ਪਹਿਨੀ ਹੈ। ਔਰ ਲਾਲ ਰੰਗ ਦੇ ਗੂੜੇ ਕੱਪੜੇ ਪਹਿਨਣ ਦਾ ਹੁਣ ਚਾਅ ਨਹੀਂ ਰਿਹਾ। ਸੁੱਪੇ ਦੀ ਸਤਦਾਨ, ਔਰ ਇਹੀ ਮੈਂ ਸਫੈਦ ਰੰਗ ਦੇ ਕੱਪੜੇ ਪਾ ਲਏ ਨੇ, ਜੋ ਦਾਨੀ ਬਿਰਤੀਆਂ ਪੈਦਾ ਹੋ ਗਈਆਂ ਨੇ, ਪਰਉਪਕਾਰ ਦਾ ਮਾਦਾ ਪੈਦਾ ਹੋ ਗਿਆ। ਨੀਲੀ ਸਿਆਹੀ ਕਦਾ ਕਰਨੀ ਪੈਰਣ ਪੈਰ ਧਿਆਨ। ਜੋ ਮਨ ਵਿਚ ਆਪਣੇ ਵਿਕਾਰਾਂ ਦੇ ਪ੍ਰਤੀ ਰੋਸ ਪੈਦਾ ਹੋ ਗਿਆ, ਇਹੀ ਮੈਂ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ। ਸਾਰੀ ਦੁਨੀਆਂ ਵਿਚ ਅੱਜ ਵੀ ਰੋਸ ਦਾ ਰੰਗ ਕਾਲਾ ਮੰਨਿਆ ਜਾਂਦਾ। ਔਰ ਵਾਕਈ ਜਦ ਕਿਸੇ ਨੂੰ ਆਪਣੇ ਗੁਨਾਹ ਆਪਣੇ ਵਿਕਾਰਾਂ ਤੇ ਰੋਸ ਪੈਦਾ ਹੁੰਦਾ ਹੈ, ਅੰਦਰ ਕਾਲੇ ਰੰਗ ਦੀ ਧਾਰੀ ਜੋ ਹੈ ਬਣਦੀ ਹੈ। ਮਹਾਰਾਜ ਕਹਿੰਦੇ ਮੈਂ ਇਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ। ਔਰ ਜਦ ਉਨ੍ਹਾਂ ਵਿਕਾਰਾਂ ਨੂੰ ਕੱਟਣ ਦਾ ਖਿਆਲ ਪੈਦਾ ਹੋ ਜਾਏ, ਸਾਹਿਬ ਕਹਿੰਦੇ ਇਹੀ ਮੈਂ ਨੀਲੇ ਰੰਗ ਦੇ ਕੱਪੜੇ ਪਹਿਨੇ ਨੇ। ਨੀਲੀ ਸਿਆਹੀ ਕਦਾ ਕਰਨੀ ਪੈਰਣ ਪੈਰ ਧਿਆਨ। ਪੈਰਾਂ ਦੀ ਸੋਹਣੀ ਜੁੱਤੀ ਮੈਂ ਕਿਹੜੀ ਪਾਈ ਏ ਤਿੱਲੇਦਾਰ, ਜੋ ਧਿਆਨ ਨੂੰ ਹੇ ਪ੍ਰਭੂ ਤੇਰੇ ਮਾਰਗ ਤੇ ਤੋਰਿਆ। ਸੋਹਣੀ ਜੁੱਤੀ ਪਾਈ ਹੋਈ ਏ, ਪੈਰ ਭਟਕੇ ਹੋਏ ਨੇ।
ਪੈਰ ਗਲਤ ਮਾਰਗ ਤੇ ਚਲੇ ਹੋਏ ਨੇ ਤੂੰ ਕਿਹਾ ਜਾ ਸਕਦੇ ਤੇ ਪੈਰੋਂ ਨੰਗਾ ਹੈ। ਜੁੱਤੀ ਉਸਦੇ ਪੈਰ ਦੇ ਚ ਹੈ ਜਿਸ ਦੀ ਸੁਰਤ ਧਿਆਨ ਦੇ ਮਾਰਗ ਤੇ ਪ੍ਰਭੂ ਦੇ ਮਾਰਗ ਤੇ ਹੈ ਚੱਲ ਰਹੀ ਹੈ। ਮਹਾਰਾਜ ਕਹਿੰਦੇ ਨੇ ਪੈਰਣ ਪੈਰ ਧਿਆਨ, ਉਹ ਜੋ ਧਿਆਨ ਤੇਰੇ ਵਿਚ ਜੁੜਿਆ ਹੋਇਆ ਤੇ ਮੈਂ ਜੋ ਚੱਲ ਰਿਹਾ ਇਹੀ ਮੈਂ ਸੋਹਣੇ ਤਿੱਲੇਦਾਰ ਪੈਰਾਂ ਵਿਚ ਜੁੱਤੀ ਪਹਿਨੀ ਹੋਈ ਏ। ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ, ਕਮਰ ਕੱਸਾ ਮੈਂ ਸੰਤੋਖ ਦਾ ਕੀਤਾ ਹੋਇਆ ਹੈ। ਤੇ ਹੁਣ ਸਭ ਤੋਂ ਵੱਡੀ ਪ੍ਰਦਰਸ਼ਨੀ ਦੀ ਜਿਹੜੀ ਵਸਤੂ ਹੈ ਉਹ ਹੈ ਧਨ, ਉਹ ਹੈ ਜੋਬਨ। ਮਹਾਰਾਜ ਕਹਿੰਦੇ ਮੇਰੇ ਕੋਲ ਤੇਰੇ ਨਾਮ ਤੋਂ ਬਿਨਾ ਹੋਰ ਕੁਛ ਨਹੀਂ, ਤੇਰਾ ਨਾਮ ਹੀ ਮੇਰਾ ਜੋਬਨ ਹੈ ਔਰ ਤੇਰਾ ਨਾਮ ਹੀ ਮੇਰਾ ਧਨ ਹੈ। ਵਾਕਈ ਨਾਮ ਦੇ ਮਿਲਦਿਆਂ ਜੋ ਇੱਕ ਸਵਪਨ ਉਜਾਗਰ ਆਉਂਦਾ ਔਰ ਨਾਮ ਦੇ ਮਿਲਦਿਆਂ ਜੋ ਅੰਦਰੋਂ ਇੱਕ ਬਾਦਸ਼ਾਹਤ ਪੈਦਾ ਆਉਂਦੀ ਏ, ਉਸੇ ਦਿਨ ਹੀ ਪਤਾ ਚੱਲਦਾ ਧਨ ਕਿਸ ਨੂੰ ਕਹਿੰਦੇ ਨੇ, ਜੋਬਨ ਕਿਸ ਨੂੰ ਕਹਿੰਦੇ ਨੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਰਾ ਜੋਬਨ ਤੇ ਸਾਰੀ ਧਨ ਸੰਪਦਾ ਫਿੱਕੀ ਪੈ ਜਾਂਦੀ ਏ ਜਿਸ ਦਿਨ ਇਹ ਅਸਲੀ ਧਨ ਮਨੁੱਖ ਨੂੰ ਜੋ ਹੈ ਪ੍ਰਾਪਤ ਹੁੰਦਾ। ਧਨ ਜੋਬਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਹੇ ਸਿਆਣੇ ਮਨੁੱਖ, ਉਹ ਪਹਿਨਣਾ ਜੋ ਖੁਆਰੀਆਂ ਨੂੰ ਜਨਮ ਦੇਵੇ, ਮਨ ਵਿਚ ਵਿਕਾਰਾਂ ਨੂੰ ਜਨਮ ਦੇਵੇ, ਐਸੇ ਪਹਿਨਣੇ ਨੂੰ ਇਕ ਪਾਸੇ ਕਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮੂਲ ਸੰਦੇਸ਼ ਉਪਦੇਸ਼ ਖਾਣ ਪੀਣ ਪਹਿਨਣ ਦੇ ਬਾਰੇ, ਜਿਸ ਵਿਚ ਬਹੁਤ ਵੱਡੀ ਸਚਾਈ ਏ ਜੋ ਇਸ ਪਲ ਤੇ ਸੰਜਮੀ ਨਹੀਂ ਉਹ ਪ੍ਰਮਾਤਮਾ ਦੇ ਮਾਰਗ ਦਾ ਪਾਉਂਦੀ ਵੀ ਨਹੀਂ।

घोड़े पाखर सोयने साखते बूझण तेरी बाट तरकस तीर कमान सांग तेग बंद गुण धात वाजा नेजा पतसों परगट करम तेरा मेरी जात बाबा और चढ़ना खुशी खुआर जित चढ़िए तन पीड़िए मन में चले विकार। एक ऐसा पावन पवित्र गुरु नानक देव जी महाराज का महावाक है जिस विच जीवन नूं बुलंदियां ते किवें लै जाइए और जीवन दे विचकार रुकावटां केड़ियां केड़ियां ने इहदी पूर्ण तौर ते सूझ समझ वक्त दे अवतारी पुरुष धन गुरु नानक देव जी महाराज ने कराई है। इतनी गल ते स्पष्ट है प्रथम शरीर है फिर मन है फिर आत्मा है। सारे दा सारा पशु जगत शरीरक तल ते जी रहा है लोड़ां दे तल ते जी रहा है पर मनुख लोड़ां दे नाल नाल शरीर दे नाल नाल मानसिक तल ते जी रहा है ते मन दियां अपनियां कुछ कामनावां ने मन दियां अपनियां कुछ इच्छावां ने और इन्हां कामनावां ने बहुत वड्डे पसारे नूं जन्म दिता है। इतना जीवन वड्डा ने जितना पसारा वड्डा हो जांदा है और इस नाल मानसिक तनाव वध जांदा है। इस वास्ते मनुख सिर्फ शरीरक तल ते ही रोगी नहीं मानसिक तल ते रोगी है। शरीरक तल ते ते शायद कोई कोई रोगी होवे पर मानसिक तल ते ते सतगुरु कहिंदे ने जो जो दिसे सो सो रोगी रोग रहत मेरा सतगुरु जोगी। तो प्रथम शरीर दे तल ते मनुख सावधान होवे सतगुरु देव जी महाराज खान पीण दा संजम दसते ने और साफ कहंदे ने बाबा और खाना खुशी खुआर जित खा दे तन पीड़िए मन में चले विकार। ओ खाना जो वक्ती तौर ते खुशी देवे ते बाद विच विकार पैदा करे ओ खाना जो वक्ती तौर ते रस देवे पर बाद विच बेरसी नूं पैदा कर देवे और शरीर नूं रोगी कर देवे सतगुरु उस तों जो है वरजदे ने। इह गल वखरी है कि शरीर अलग अलग ने कोई वाई प्रधान शरीर है कोई कफ प्रधान शरीर है और कोई पित्त प्रधान। अपने शरीरक सुभाव नूं वेख के खाणियां प्रति जो सुचेत हो जांदा है वो शरीरक पीड़ा तो बच जांदा है मानसिक विकार तो बच जांदा है और जैसे शरीर दे खाण पीण दा मसला हल होवे एकदम पहनण दी दुनिया आरंभ हो जांदी है। पर पहनना सिर्फ प्रदर्शनी वास्ते होवे पहनना सिर्फ नुमाइश होवे पहनना अपनी बिरती नूं भी बार मुखी करे ते दूजियां दी बिरती नूं भी अपनी तरफ खिंचे ऐसा पहनना भी मानसिक विकारां नूं जन्म देंदा है। तो सतगुरु उस तों भी सानू वरजदे ने बाबा होर पहनण खुशी खुआर जित पै दे तन पीड़िए मन में चले विकार। अगां चल के मेरे पातशाह मन दी उस अवस्था दा जिक्र करदे ने जद तन तो मनुख निश्चिंत हो जाए ते मन बड़े पुरजोर ढंग नाल मंग करन लग पैंदा है। और एही एक ऐसा शब्द है जिस दे चार रहाव ने चार ठहराव ने ए अपनी तरह दा इंज कह लो एक महान शब्द है जिस दे एक नहीं दो नहीं तीन नहीं चार रहाव ने। चार रहावां दे भाव चार भाव सतगुरां ने साडे सामने रखे ने प्रथम शरीर
और शरीर दे खान पीन दा मसला हल होवे तो फिर पहनना, और पहनना भी ऐसा हो जाए कि अपने आप नू नुमाइश करन दा चाव पैदा होवे ते दूजियां दी बिरकती नू भड़कान दा मसला खड़ा होवे। साहिब कहिंदे नहीं, ਇਹ ਵੀ ਖੁਆਰੀਆਂ ਨੂੰ ਜਨਮ ਦਿੰਦਾ। ਖਾਣ ਪੀਣ ਪਹਿਨਣ ਦੇ ਮਸਲੇ ਤੋਂ ਜੈਸੇ ਮਨੁੱਖ ਨਿਸ਼ਚਿੰਤ ਹੁੰਦਾ ਹੈ ਤਾਂ ਫਿਰ ਮਨ ਦੀ ਦੁਨੀਆ ਸਾਹਮਣੇ ਆਉਂਦੀ ਹੈ। ਕਹਿੰਦੇ ਨੇ ਪਸ਼ੂ ਸੁਖੀ ਨੇ ਕਿਉਂਕਿ ਅਕਸਰ ਪ੍ਰਕਿਰਤੀ ਉਨ੍ਹਾਂ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਕਰ ਦਿੰਦੀ ਹੈ। ਪਰ ਇਹ ਜੋ ਮਨ ਹੈ ਮਨੁੱਖ ਦਾ, ਇਹ ਐਸਾ ਹੈ ਕਿ ਸਰੀਰਕ ਲੋੜਾਂ ਦੀ ਪੂਰਤੀ ਹੋ ਜਾਏ ਔਰ ਜਿਤਨੀ ਜ਼ਿਆਦਾ ਹੋ ਜਾਏ ਇਹ ਉਤਨਾ ਹੀ ਭਿਅੰਕਰ ਰੂਪ ਵਿਚ ਮੰਗ ਕਰਨ ਲੱਗ ਪੈਂਦਾ ਹੈ। ਇੱਥੇ ਹੀ ਮਨੁੱਖੀ ਮਨ ਨੇ ਬੜੇ ਭੁਲੇਖੇ ਖਾਦੇ ਨੇ ਔਰ ਮਨੁੱਖ ਨੇ ਬੜੇ ਸੰਪੰਨ ਤਰ੍ਹਾਂ ਦੇ ਮਨੋਰੰਜਨ ਦੇ ਸਾਧਨਾਂ ਨੂੰ ਜਨਮ ਦਿੱਤਾ ਹੈ। ਜਿਹੜੇ ਜਿਹੜੇ ਦੇਸ਼ ਜਿਤਨੇ ਅਮੀਰ ਨੇ, ਜਿਹੜੇ ਜਿਹੜੇ ਘਰਾਣੇ ਜਿਤਨੇ ਜ਼ਿਆਦਾ ਸੰਪੰਨ ਨੇ, ਦੇਖਿਆ ਉਥੇ ਮਾਨਸਿਕ ਬੇਚੈਨੀ ਉਤਨੀ ਜ਼ਿਆਦਾ। ਸਤਿਗੁਰ ਆਪ ਵੀ ਕਹਿੰਦੇ ਨੇ ਕਿ ਵੱਡੇ ਵੱਡੇ ਜੋ ਦੀਸੇ ਲੋਕ ਤਿੰਨਕੋ ਵਿਆਪੇ ਚਿੰਤਾ ਰੋਗ। ਮਹਾਰਾਜ ਕਹਿੰਦੇ ਨੇ ਦੁਨੀਆਂ ਦੇ ਤਮਾਮ ਵੱਡੇ ਮਨੁੱਖਾਂ ਤੇ ਨਿਗਾਹ ਮਾਰਨੀ। ਵੱਡੇ ਮਨੁੱਖ ਕੌਣ? ਜਿਨ੍ਹਾਂ ਕੋਲ ਧਨ ਸੰਪਦਾ ਜ਼ਿਆਦਾ ਹੈ। ਕੋ ਨਾ ਵੱਡਾ ਮਾਇਆ ਵਡਿਆਈ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਜੋ ਹੈ ਕਰਦੀ ਹੈ, ਇਹ ਮਨੁੱਖ ਵੱਡਾ ਨਹੀਂ, ਇਹ ਵੱਡਪਣਾ ਧਨ ਤੇ ਖੜਾ ਹੈ, ਇਹ ਵੱਡਪਣਾ ਸੰਪਦਾ ਤੇ ਖੜਾ ਹੈ, ਇਹ ਵੱਡਪਣਾ ਪ੍ਰਭਤਾ ਤੇ ਖੜਾ ਹੈ, ਸਤਾ ਤੇ ਖੜਾ ਹੈ। ਔਰ ਜਿਤਨੀ ਜ਼ਿਆਦਾ ਧਨ ਸੰਪਦਾ ਹੈ ਉਤਨੀ ਜ਼ਿਆਦਾ ਪ੍ਰਭਤਾ ਹੈ, ਜਿਤਨੀ ਜ਼ਿਆਦਾ ਸਤਾ ਹੈ ਉਤਨੀ ਜ਼ਿਆਦਾ ਪ੍ਰਭਤਾ ਹੈ, ਔਰ ਜਿਤਨੀ ਜ਼ਿਆਦਾ ਪ੍ਰਭਤਾ ਹੈ ਮਹਾਰਾਜ ਕਹਿੰਦੇ ਨੇ ਉਤਨਾ ਹੀ ਵੱਡਾ ਹੈ, ਔਰ ਜਿਤਨਾ ਜ਼ਿਆਦਾ ਵੱਡਾ ਹੈ ਉਤਨੀ ਹੀ ਜ਼ਿਆਦਾ ਚਿੰਤਾ ਹੈ। ਬੜੇ ਬੜੇ ਜੋ ਦੀਸੇ ਲੋਕ ਤਿੰਨਕੋ ਵਿਆਪੇ ਚਿੰਤਾ ਰੋਗ। ਇਸ ਨੂੰ ਇਕ ਹੋਰ ਢੰਗ ਨਾਲ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੋਲਿਆ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਭਰਮੰਤਾ। ਜਿਸ ਕੋਲੇ ਧਨ ਸੰਪਦਾ ਜ਼ਿਆਦਾ ਹੈ ਉਥੇ ਅਧਿਕ ਚਿੰਤਾ ਹੈ, ਪਰ ਜਿੱਥੇ ਲੋੜ ਜੋਗਾ ਵੀ ਨਹੀਂ ਉਥੇ ਭਟਕਣਾ ਹੈ, ਉਥੇ ਮਨ ਵਿਚ ਭਰਮ ਨੇ ਔਰ ਉਥੇ ਬਹੁਤ ਧਾਵਣਾ ਹੈ, ਉਥੇ ਬਹੁਤ ਭਟਕਣਾ ਹੈ। ਇਕ ਥਾਂ ਤੇ ਭਟਕਣਾ ਹੈ ਔਰ ਉਸ ਭਟਕਣ ਵਿਚ ਭੁੱਲਣਾ ਨੇ। ਇਸ ਵਾਸਤੇ ਆਮ ਕਹਿ ਦਿੱਤਾ ਹੈ ਕਿ ਗੁਨਾਹ ਗਰੀਬੀ ਤੋਂ ਜਨਮ ਲੈਂਦੇ ਨੇ। ਗਰੀਬੀ ਮੁਫਲਸੀ ਗੁਨਾਹਾਂ ਦੀ ਜਨਨੀ ਹੈ, ਗੁਨਾਹਾਂ ਦੀ ਮਾਂ ਹੈ। ਮਜਬੂਰੀਆਂ ਮਨੁੱਖ ਨੂੰ ਰਸਾਤਲ ਵਿਚ ਲੈ ਜਾਂਦੀਆਂ ਨੇ, ਧਰਾਤਲ ਦੇ ਜਹਿ ਲੈ ਜਾਂਦੀਆਂ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜਿੱਥੇ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ ਉਥੇ ਤਾਂ ਭਟਕਣਾ ਹੈ, ਔਰ ਜਿੱਥੇ ਲੋੜਾਂ ਦੀ ਪੂਰਤੀ ਤੋਂ ਵੀ ਅਧਿਕ ਹੈ ਉਥੇ ਚਿੰਤਾ ਹੈ। ਬੜੀ ਭਿਅੰਕਰ ਜੋ ਹੈ ਚਿੰਤਾ ਹੈ। ਜਿਤਨੇ ਸੰਪੰਨ ਦੇਸ਼ ਨੇ ਉਤਨੀ ਜ਼ਿਆਦਾ ਚਿੰਤਾ ਤੁਰਨੇ, ਔਰ ਜਿਤਨੇ ਸੰਪੰਨ ਘਰਾਣੇ ਨੇ ਉਤਨੀ ਜ਼ਿਆਦਾ ਚਿੰਤਾ ਤੁਰਨੇ, ਔਰ ਜਿਤਨੇ ਜ਼ਿਆਦਾ ਚਿੰਤਾ ਤੁਰਨੇ ਉਥੇ ਉਤਨੇ ਜ਼ਿਆਦਾ ਮਨੋਰੰਜਨ ਦੇ ਸਾਧਨ ਮੁਹੱਈਆ ਕੀਤੇ ਜਾਂਦੇ ਨੇ, ਉਪਲਬਧ ਕੀਤੇ ਜਾਂਦੇ ਨੇ ਮਨੋਰੰਜਨ। ਗਰੀਬ ਅਜੇ ਜਿਸ ਦੀਆਂ ਧਨ ਦੀਆਂ ਹੀ ਲੋੜਾਂ ਦੀ ਪੂਰਤੀ ਨਹੀਂ ਹੋਈ, ਅਜੇ ਧਨ ਦਾ ਹੀ ਮਸਲਾ ਹੱਲ ਨਹੀਂ ਹੋਇਆ, ਅਜੇ ਧਨ ਤੇ ਚੀਥੜਾ ਨਹੀਂ ਹੈ, ਅਜੇ ਪੇਟ ਦੇ ਚ ਰੋਟੀ ਨਹੀਂ ਹੈ, ਇਹਨੂੰ ਮਨੋਰੰਜਨ ਨਹੀਂ ਚਾਹੀਦੇ। ਸਰੀਰ ਸਭ ਤੋਂ ਅੱਗੇ ਹੈ, ਅਜੇ ਸਰੀਰ ਦਾ ਮਸਲਾ ਹੱਲ ਨਹੀਂ ਹੋਇਆ ਤੋ ਮਨ ਪਿੱਛੇ ਖੜਾ ਹੈ, ਮਨ ਨੰਬਰ 2 ਤੇ ਖੜਾ ਹੈ। ਜਿਸ ਵਕਤ ਭਾਰਤ ਸੰਪੰਨ ਸੀ ਔਰ ਇਰਾਨੀਆਂ ਅਫਗਾਨੀਆਂ ਨੇ ਤੁਰਕੀ ਲੋਕਾਂ ਨੇ ਇਹਨੂੰ ਸੋਨੇ ਦੀ ਚਿੜੀਆ ਆਖਿਆ। ਉਸ ਜ਼ਮਾਨੇ ਚ ਇਸ ਦੇਸ਼ ਦੇ ਘਰ ਘਰ ਦੇ ਸੰਤ ਪੈਦਾ ਹੋ ਰਹੇ ਸਨ, ਦੇਵਤੇ ਪੈਦਾ ਹੋ ਰਹੇ ਸਨ, ਦੇਵੀਆਂ ਪੈਦਾ ਹੋ ਰਹੀਆਂ ਸਨ, ਧਨ ਸੰਪਦਾ ਬਹੁਤ ਸੀ, ਸਰੀਰ ਦਾ ਮਸਲਾ ਹੱਲ ਹੋ ਗਿਆ ਸੀ, ਮਨ ਦੇ ਮਸਲੇ ਨੂੰ ਪਰਮਾਤਮਾ ਦੇ ਨਾਮ ਨਾਲ ਹੱਲ ਕਰ ਰਹੇ ਸਨ, ਪ੍ਰਭੂ ਚਿੰਤਨ ਨਾਲ ਹੱਲ ਕਰ ਰਹੇ ਸਨ। ਚਾਹੇ ਇੱਥੇ ਰਾਜਕੁਮਾਰ ਸਿਧਾਰਥ ਹੋਵੇ, ਚਾਹੇ ਮਹਾਵੀਰ ਹੋਣ, ਆਖਿਰ ਰਾਜ ਘਰਾਨਿਆਂ ਦੇ ਫਰਜ਼ੰਦ ਸਨ,
इन्हों ने भी अपने मानसिक मसले प्रभु चिंतन नाल हल किए, आत्म अभ्यास नाल जो है हल किए। करीबन करीबन इस देश के दे राज घरानिया दे धर्म की सुगंध फैली, धनाढ़ मनुख प्रभु दे मार्ग ते चले, और जब धनाढ़ चल पैन सताधारी चल पैन तो दूसरा वर्ग उन्हां दे पिछे चल पैंदा है, स्वाभाविक है। अक्सर छोटा वड्डे दी नकल करता है, निर्धन धनवान दी रीस करता है। तो जो थोड़े जिहा भी तलते पछड़े सन दरम्याने सन उन्होंने राजघरानिया दे ए जो राजकुमार सन इन्हां दी नकल की थी, राजियां दी नकल की थी, राजे जोगी बन रहे ने, राजकुमार संत बन रहे ने। तो इस देश दे ऐसी हवा चली, घर घर देश देवी, घर घर देश देवता, गली गली देश संत, और आज तक वो पुरानी हवा दे कुछ झोंके मौजूद ने कि सारी दुनिया च अज भी कहिंदे ने हिंदुस्तान एक धार्मिक देश है, हिंदुस्तान देवी देवतावां दा देश है, हिंदुस्तान गुरु पीर पैगंबरां दा देश है, जोगियां दा देश है, आत्म ज्ञानियां दा देश है। पर ए आत्म ज्ञानियां दा देश सी, अज नहीं। ए ऋषि मुनियां दा घराना सी, अज नहीं। संपन्न लोगां ने अपना पूरा समा, अपनी पूरी शक्ति आत्म अभ्यास दे खर्च की थी, तो सहजे सहजे की होया धन दी फिक्र ना की थी, संपदा दी फिक्र ना की थी। संत पैदा होंदे गए, ऋषि मुनि पैदा होंदे गए, अवतार पीर पैगंबर पैदा होंदे गए, तो धन संपदा दी ते फिक्र ना की थी, मुफलसी भी पैदा होंदी गई, और मुफलसी चरम सीमा ते पहुंच गई। और अज असी देखदे आं कि हिंदुस्तान अज उन्हां देशां दी तरफ निगाह करदा है जिथे संपन्नता है, ते जिथे संपन्नता आ गई है वो आत्म अभ्यास लई हिंदुस्तान दे दरवाजे खटखटा रहे ने, वो योगियां दे आश्रम लभ रहे ने, वो आत्म अभ्यास दे केंद्र लभ रहे ने। संपन्न हो गया अमेरिका, योगी शब्द दी उत्थे महिमा वध गई है, योग दी महानता वध गई है, आत्म अभ्यास दी उमंग ते तरंग वध गई है, लेकिन धन संपदा दी तरंग ते उमंग हिंदुस्तान दे च वध गई है। अज धन दी खातर इस देश दे च धर्म नू छोड़िया जा सकदा है, पर उस देश दे च ऐसा है कि धर्म दी खातर धन नू छोड़िया जा सकदा है। संपन्न घरानिया दे बच्चे हिपी बन गए, छोड़ गए सारे ऐशो आराम नू, हर तरह दे सुख नो, और उन्होंने बुलंद बांग कह दिता आत्मक चैन चाहिदी है, सुकून चाहिदा है, शांति चाहिदी है, प्रभु चाहिदा है, आत्म प्रकाश चाहिदा है। तो खैर जैसे जैसे शरीर दा मसला हल होवे, मन बड़े भयंकर रूप दे सामने आउंदा है, और शरीर पहले इदा मसला पहले हल करना पैंदा है, और इदा मसला है खाना पीना पहनना। पर ए संजम दे च ना होवे तो खाना पीना भी तन नू रोगी कर देगा, मन नू विकारी कर देगा। ए पहनना अगर संजम दे च ना होवे, मर्यादा दे च ना होवे, तो ए भी तन नू रोगी कर देगा, मन नू विकारी कर देगा। और तन दियां सारियां लोड़ां पूरियां हो जान ते मन जद बड़े भयंकर रूप दे सामने आवे, तो हुण इस मन दी वास्तविक लोड़ की है। करीबन करीबन दुनिया दे अजोके सियाने मनुखा ने ऐसा समझ लिया, मनोरंजन मन दी लोड़ है। नाटक चेटक तरह तरह दे रंग तमाशे रंगीनिया, इस तरह दे मनोरंजन दे साधन संपन्न घरानिया दे नवे तो नवे पैदा हो रहे ने, लेकिन मन दी एक अपनी एक अवस्था है। जिस चीज नू एक दफा वेख लवे उनू पुराना कर देंदा है, ते पुराने दी मन परिक्रमा नहीं करदा, मन अग्गे जांदा है, मन गतिमान है, इदी गति बड़ी तीक्ष्ण है, और ए रुकदा नहीं, ए लंघ जांदा है, और लंघ के हर चीज नू पुराना कर देंदा है, हर वस्तु नू पुराना कर देंदा है,
ਰੰਗ ਪੁਰਾਣੇ ਹੋ ਜਾਂਦੇ ਨੇ, ਰੂਪ ਪੁਰਾਣੇ ਹੋ ਜਾਂਦੇ ਨੇ, ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ ਨੇ, ਤਸਵੀਰਾਂ ਪੁਰਾਣੀਆਂ ਹੋ ਜਾਂਦੀਆਂ ਨੇ, ਕਹਾਣੀਆਂ ਪੁਰਾਣੀਆਂ ਹੋ ਜਾਂਦੀਆਂ ਨੇ, ਸੰਗੀਤ ਦੀਆਂ ਧੁਨਾਂ ਪੁਰਾਣੀਆਂ ਹੋ ਜਾਂਦੀਆਂ ਨੇ, ਮਾਹੌਲ ਪੁਰਾਣਾ ਹੋ ਜਾਂਦਾ ਹੈ। ਅੱਜ ਦੇਖਦੇ ਹਾਂ ਸੰਪੰਨ ਘਰ ਜੋ ਹੈ ਦੇਸ਼ਾਂ ਵਿਚ ਕੋਈ ਵੱਧ ਤੋਂ ਵੱਧ 2 ਸਾਲ ਹੀ ਮਕਾਨ ਵਿਚ ਰਹਿੰਦਾ, ਤੀਜੇ ਸਾਲ ਮਕਾਨ ਬਦਲ ਦਿੰਦਾ। ਨੌਬਤ ਇੱਥੇ ਤੱਕ ਆ ਗਈ, ਪਰਿਵਾਰ ਬਦਲਨੇ ਨੇ, ਪਤੀ ਬਦਲਣਾ, ਪਤਨੀ ਬਦਲਣੀ ਹੈ। ਪਰ ਹੁਣ ਕੌਣ ਦੱਸੇ, ਇਹ ਜੋ ਮਨੋਰੰਜਨ ਹੈ ਇਹ ਮਨ ਦੀ ਮੰਗ ਨਹੀਂ, ਇਹ ਤੇ ਇਸ ਤਰ੍ਹਾਂ ਹੈ ਜਿਸੇ ਰੋਂਦੇ ਹੋਏ ਬੱਚੇ ਨੂੰ ਛਣਕਣਾ ਦੇ ਕੇ ਵਕਤੀ ਤੌਰ ਤੇ ਬੁਲਾਇਆ ਜਾ ਸਕਦਾ, ਪਰ ਉਹ ਤੇ ਦੁੱਧ ਲਈ ਰੋ ਰਿਹਾ, ਉਹ ਤੇ ਮਾਂ ਲਈ ਰੋ ਰਿਹਾ। ਵਕਤੀ ਤੌਰ ਤੇ ਇਹ ਛਣਕਣਾ ਦੇ ਕੇ ਬੁਲਾਇਆ ਜਾ ਸਕਦਾ, ਪਰਚਾਇਆ ਜਾ ਸਕਦਾ, ਲੇਕਿਨ ਫਿਰ ਵੀ ਉਸਨੇ ਛਣਕਣਾ ਸੁੱਟ ਦੇਣਾ। ਹੱਥ ਮਾਂ ਦੀ ਤਰਫ ਪਸਾਰਨੇ ਨੇ, ਦੁੱਧ ਦੀ ਮੰਗ ਕਰਨੀ ਹੈ। ਹੂ ਬਹੁ ਦੇਖਦੇ ਪਿਆ ਸੰਪੰਨ ਘਰਾਨਿਆਂ ਦੇ ਲੋਕ ਇਨ੍ਹਾਂ ਛਣਕਣਿਆਂ ਨੂੰ ਸੁੱਟ ਰਹੇ ਨੇ ਔਰ ਕਹਿੰਦੇ ਨਹੀਂ, ਅਸਥਾਈ ਸਕੂਨ ਚਾਹੀਦਾ, ਮਸਨੋਈ ਨਹੀਂ, ਦਾਇਮੀ ਆਨੰਦ ਚਾਹੀਦਾ, ਅਸਥਾਈ ਆਨੰਦ ਚਾਹੀਦਾ, ਅਸਥਾਈ ਖੇੜਾ ਚਾਹੀਦਾ। ਤਾਂ ਉਹ ਜਿਹੜਾ ਅਸਥਾਈ ਖੇੜਾ ਹੈ, ਉਹ ਤੇ ਜੋ ਅਸਥਾਈ ਹੈ, ਜੋ ਟਿਕਿਆ ਹੋਇਆ ਹੈ, ਜੋ ਦਾਇਮੀ ਹੈ, ਜੋ ਹਮੇਸ਼ਾ ਹੈ, ਉਸ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਔਰ ਉਹ ਤੇ ਕੇਵਲ ਪਰਮਾਤਮਾ ਹੈ, ਉਹ ਤੇ ਕੇਵਲ ਈਸ਼ਵਰ ਹੈ, ਉਸ ਤੋਂ ਹੀ ਲੱਭ ਸਕਦਾ ਹੈ। ਤਾਂ ਮਨੋਰੰਜਨ ਦੇ ਜਿਹੜੇ ਜਿਹੜੇ ਸਾਧਨ ਉਸ ਦੌਰ ਦੇ ਵਿਕਸਿਤ ਹੋਏ ਸਨ, ਸਤਿਗੁਰਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ। ਸੁੰਦਰ ਘੋੜਾ ਹੋਵੇ, ਸੋਨੇ ਦੀ ਕਾਠੀ ਹੋਵੇ, ਲਗਾਮ ਵੀ ਜ਼ਰਰੀਦਾਰ ਹੋਵੇ, ਔਰ ਕਿਰਪਾਨ ਤਲਵਾਰ ਗਾਤਰੇ ਵਾਲੀ ਪਹਿਨੀ ਹੋਵੇ, ਤੀਰ ਕੋਲ ਹੋਵਣ, ਪੱਥਾ ਹੋਵੇ, ਔਰ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਹੋਵਣ, ਔਰ ਇਹ ਸਭ ਕੁਝ ਲਾ ਕੇ ਘੋੜੇ ਤੇ ਅਸਵਾਰ ਹੋ ਕੇ ਨਿਕਲਣਾ ਇਕ ਮਨੋਰੰਜਨ ਸੀ, ਇਕ ਮਨ ਦੀ ਲੋੜ ਸੀ। ਨੇਜ਼ੇਬਾਜ਼ੀ, ਇਹ ਖੇਡਾਂ, ਇਸ ਤਰ੍ਹਾਂ ਦੇ ਮਨੋਰੰਜਨ ਵਕਤੀ ਤੌਰ ਤੇ ਮਨ ਦਾ ਬਹਿਲਾਵਾ ਸੀ, ਉਸ ਦੌਰ ਵਿਚ ਵਿਕਸਿਤ ਹੋਏ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਮਨ ਦੀ ਇਹ ਲੋੜ ਨਹੀਂ, ਔਰ ਇਸ ਲੋੜ ਨੂੰ ਕਿਵੇਂ ਪੂਰਾ ਕਰਨਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਹੇ ਪ੍ਰਮਾਤਮਾ, ਜੋ ਮੈਂ ਤੇਰਾ ਰਸਤਾ ਜਾਣ ਲਿਆ, ਜੋ ਮੈਂ ਤੇਰੇ ਰਸਤੇ ਨੂੰ ਸਮਝ ਲਿਆ, ਮਾਨੋ ਇਹ ਮੈਨੂੰ ਘੋੜੇ ਦੀ ਪ੍ਰਾਪਤੀ ਹੋ ਗਈ ਹੈ। ਔਰ ਐਸਾ ਘੋੜਾ ਜਿਹਦੇ ਤੇ ਜਤਸਤ ਦੀ ਕਾਠੀ ਪਈ ਹੋਈ ਹੈ, ਸੋਨੇ ਦੀ ਕਾਠੀ ਪਈ ਹੋਈ ਹੈ। ਕਹਿੰਦੇ ਨੇ ਇਹ ਕੋਈ ਲਾਜ਼ਮੀ ਨਹੀਂ ਕਿ ਮਨੁੱਖ ਨੂੰ ਆਪਣੇ ਘਰ ਦੇ ਹੀ ਰਸਤੇ ਦਾ ਪਤਾ ਹੋਵੇ, ਜੋ ਇੱਟਾਂ ਤੇ ਪੱਥਰਾਂ ਦਾ ਬਣਿਆ ਹੋਇਆ ਮਕਾਨ ਹੈ ਔਰ ਉਸ ਦੇ ਚ ਆ ਗਿਆ। ਅਗਰ ਇਹੀ ਉਸਦਾ ਘਰ ਹੈ ਤਾਂ ਇਕ ਦਿਨ ਇਸੇ ਘਰ ਚੋ 4 ਮਨੁੱਖ ਚੁੱਕ ਕੇ ਲੈ ਜਾਂਦੇ ਨੇ ਔਰ ਕਾਢੋ ਕਾਢੋ ਹੋਈ, ਸਤਿਗੁਰ ਦੀ ਬਾਣੀ ਕਹਿੰਦੀ ਕੱਢੋ ਕੱਢੋ। ਤੇ ਇਕ ਗੱਲ ਸਪਸ਼ਟ ਹੋ ਗਈ, ਇਹ ਤੇ ਘਰ ਘਰ ਨਹੀਂ ਸੀ, ਸਰਾਂ ਸੀ, ਇੱਥੇ ਤੇ ਅਸੀਂ ਪ੍ਰਾਹੁਣੇ ਸੀ, ਮਹਿਮਾਨ, ਘਰ ਤੇ ਕੋਈ ਹੋਰ ਹੈ। ਬਾਬਾ ਫਰੀਦ ਉਸਦਾ ਜ਼ਿਕਰ ਕਰਦੇ ਨੇ, ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆਓ, ਤਨ ਦਾ ਘਰ ਸ਼ਮਸ਼ਾਨ ਹੈ, ਮਨ ਦਾ ਘਰ ਭਗਵਾਨ ਹੈ, ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤੋ ਬਾਬਾ ਫਰੀਦ ਕਹਿੰਦੇ ਘਰ ਤੇ ਆਵਾਜ਼ਾਂ ਪਿਆ ਮਾਰਦਾ, ਐ ਤਨ ਕਬਰ ਆਵਾਜ਼ਾਂ ਪਿਆ ਮਾਰਦਾ, ਕਬਰ ਤੈਨੂੰ ਬੁਲਾ ਰਹੀ ਹੈ, ਗੋਰ ਨਿਮਾਣੀ ਸੱਡ ਕਰੇ। ਗੋਰ ਕਬਰ ਨੂੰ ਕਹਿੰਦੇ ਨੇ, ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆ, ਮੌਤ ਦਾ ਭੈ ਦੂਰ ਕਰ, ਐ ਤਨ ਤੇਰਾ ਘਰ ਸ਼ਮਸ਼ਾਨ ਹੀ ਹੈ, ਐ ਤਨ ਤੇਰਾ ਘਰ ਕਬਰੀ ਹੈ, ਪਰ ਮਨ ਤੇਰਾ ਘਰ ਖੁਦਾ ਹੈ, ਤੇਰਾ ਘਰ ਸ਼ਮਸ਼ਾਨ ਨਹੀਂ ਹੈ, ਤੇਰਾ ਘਰ ਭਗਵਾਨ ਹੈ, ਆਪਣੇ ਘਰ ਦੀ ਚਿੰਤਾ ਕਰ, ਪਰ ਉਸ ਘਰ ਦੇ ਰਸਤੇ ਦਾ ਨਹੀਂ ਪਤਾ। ਔਰ ਅਸੀਂ ਦੇਖਦੇ ਹਾਂ ਸਾਰੀ ਜ਼ਿੰਦਗੀ
ਲੋਕ ਕਈ ਦਫਾ ਧਰਮ ਦੇ ਮਾਰਗ ਵੀ ਬਦਲਦੇ ਰਹਿੰਦੇ ਨੇ, ਰਸਤੇ ਬਦਲਦੇ ਰਹਿੰਦੇ ਨੇ। ਇਸ ਨੂੰ ਇੱਕ ਉਰਦੂ ਦਾ ਮਹਾਨ ਸ਼ਾਇਰ ਨੇ ਆਪਣੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ। ਉਹ ਕਹਿੰਦਾ, ਸੋ ਤੇ ਮੇ ਕੱਟ ਗਈ, ਕੁਛ ਗੁਨਾਹੋਂ ਮੇ ਕੱਟ ਗਈ, ਰੋਤੇ ਮੇ ਕੱਟ ਗਈ, ਕੁਛ ਆਹੋਂ ਮੇ ਕੱਟ ਗਈ, ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇ ਕੱਟ ਗਈ। ਜ਼ਿੰਦਗੀ ਬੜੀ ਥੋੜੀ ਹੈ, ਔਰ ਰਸਤੇ ਹੀ ਕੋਈ ਮਨੁੱਖ ਬਦਲਦਾ ਰਹੇ ਤੋ ਜ਼ਿੰਦਗੀ ਰਸਤਿਆਂ ਚ ਹੀ ਖਤਮ ਹੋ ਜਾਂਦੀ ਹੈ, ਮੰਜ਼ਿਲ ਤੱਕ ਪਹੁੰਚਣਾ ਔਖਾ ਹੋ ਜਾਂਦਾ। ਇਹ ਛੋਟੀ ਜਿਹੀ ਜ਼ਿੰਦਗੀ ਕੋਈ ਇੱਕ ਰਸਤਾ ਚੁਣ ਲੈਣਾ ਚਾਹੀਦਾ, ਔਰ ਬੜੇ ਪ੍ਰਮਾਣਿਕ ਰਸਤੇ ਜਗਤ ਦੇ ਚ ਬਣੇ ਸ਼ਾਹਰਾਹ। ਸਾਡੇ ਦੇਸ਼ ਦੇ ਚਾਰ ਵੱਡੀਆਂ ਸ਼ਾਹਰਾਹਾਂ ਬਣੀਆਂ, ਬੌਧ ਧਰਮ, ਜੈਨ ਧਰਮ, ਸਨਾਤਨ ਮਤ, ਗੁਰੂ ਮਤ, ਸਿੱਖ ਮਤ। ਇਸ ਤਰ੍ਹਾਂ ਇਸ ਦੇਸ਼ ਤੋਂ ਬਾਹਰ ਵੀ ਚਾਰ ਵੱਡੇ ਸ਼ਾਹਰਾਹ ਬਣੇ, ਸ਼ਾਹੀ ਰਸਤੇ, ਸਰਕਾਰੀ ਰਸਤੇ, ਬਹੁਤ ਵੱਡੇ ਮਹਾਨ ਔਰ ਖੂਬਸੂਰਤ ਰਸਤੇ, ਇਸਲਾਮ, ਈਸਾਈਅਤ, ਯਹੂਦੀ, ਪਾਰਸੀ। ਪਰ ਕਈ ਦਫਾ ਮਨੁੱਖ ਦੀ ਆਪਣੀ ਆਦਤ ਆਉਂਦੀ ਏ ਵਿੰਗੇ ਟੇਡੇ ਰਸਤੇ ਤੇ ਚੱਲਣਾ। ਕਦੀ ਕਦੀ ਸ਼ਾਹਰਾਹ ਤੇ ਚੱਲਣ ਵਾਲੇ ਉਕਤਾ ਜਾਂਦੇ ਨੇ ਮੰਜ਼ਿਲ ਨੂੰ ਦੂਰ ਸਮਝ ਕੇ, ਤੋ ਵਿੰਗਾ ਟੇੜਾ ਚੱਲਣ ਲੱਗ ਪੈਂਦੇ ਨੇ, ਔਰ ਵਿੰਗਾ ਟੇੜਾ ਚੱਲ ਕੇ ਭਟਕ ਜਾਂਦੇ ਨੇ, ਪਰ ਕਦਮਾਂ ਦੇ ਨਿਸ਼ਾਨ ਤੇ ਬਣ ਜਾਂਦੇ ਨੇ ਉਨ੍ਹਾਂ ਦੇ। ਉਨ੍ਹਾਂ ਦੇ ਕਦਮਾਂ ਦੇ ਨਿਸ਼ਾਨਾਂ ਦੇ ਉੱਤੇ ਦੁਨੀਆਂ ਹੋਰ ਚੱਲਣ ਲੱਗ ਪੈਂਦੀ ਏ, ਔਰ ਇਸ ਤਰ੍ਹਾਂ ਵਿੰਗੇ ਟੇੜੇ ਰਸਤੇ ਬਣ ਜਾਂਦੇ ਨੇ। ਉਹ ਪਹੁੰਚਦੇ ਕਿਧਰੇ ਵੀ ਨਹੀਂ, ਸਹਿਰਾ ਦੇ ਚ ਹੀ ਭਟਕਾ ਕੇ ਰੱਖ ਦਿੰਦੇ ਨੇ। ਇਸ ਤਰ੍ਹਾਂ ਦੇ ਮਾਰਗ ਇਸਲਾਮ ਦੇ ਚ ਬਣੇ, ਇਸ ਤਰ੍ਹਾਂ ਦੇ ਮਾਰਗ ਯਹੂਦੀਆਂ ਤੇ ਈਸਾਈਆਂ ਦੇ ਚ ਬਣੇ, ਇਸ ਤਰ੍ਹਾਂ ਦੇ ਮਾਰਗ ਹਿੰਦੂ ਮਤ, ਸਨਾਤਨ ਮਤ, ਜੈਨ ਮਤ, ਬੌਧ ਮਤ ਤੇ ਸਿੱਖ ਮਤ ਦੇ ਚ ਬਣੇ ਨਿਕਲੇ ਛੋਟੇ ਛੋਟੇ ਰਸਤੇ। ਪਰ ਇਹ ਕਿਸੇ ਦੀ ਬੇਢੰਗੀ ਚਾਲ ਨੇ ਸ਼ਾਹਰਾਹ ਨੂੰ ਛੱਡਿਆ ਔਰ ਇੱਕ ਪਾਸੇ ਭਟਕਿਆ, ਉਹਦੇ ਕਦਮਾਂ ਦੇ ਨਿਸ਼ਾਨ, ਭਟਕਣ ਦੇ ਨਿਸ਼ਾਨ ਜ਼ਮੀਨ ਤੇ ਰਹਿ ਗਏ, ਔਰ ਉਨ੍ਹਾਂ ਹੀ ਨਿਸ਼ਾਨਿਆਂ ਨੂੰ ਕਈਆਂ ਨੇ ਮਾਰਗ ਸਮਝ ਕੇ ਚੱਲਣਾ ਸ਼ੁਰੂ ਕੀਤਾ, ਤੋ ਭਟਕੇ ਹੋਏ ਰਸਤਿਆਂ ਦਿੱਤੇ ਚੱਲਣ ਵਾਲੇ ਭਟਕ ਗਏ। ਸ਼ਾਹਰਾਹ ਅੱਜ ਵੀ ਅਸੀਂ ਦੇਖਦੇ ਹਾਂ ਉਨ੍ਹਾਂ ਤੇ ਕੋਈ ਬਹੁਤ ਭੀੜ ਨਹੀਂ ਹੈ। ਬਕੌਲੇ ਭਗਤ ਕਬੀਰ, ਜਹਿ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ। ਜਿਸ ਰਸਤੇ ਤੇ ਚਤਰ ਚਲਾਕ ਮਨੁੱਖ ਚੱਲ ਪਏ, ਬੜੀ ਭੀੜ ਚੱਲ ਪਈ, ਤਾਰਕਿਕ ਬੰਦਾ, ਤਰਕ ਕਰਨ ਵਾਲਾ, ਜੈਸੇ ਰਸਤੇ ਚ ਔਗਟ ਘਾਟੀ ਆਈ, ਪਹਾੜ ਆਇਆ, ਉਹਨੇ ਕਿਨਾਰਾ ਕਸ਼ੀ ਕੀਤੀ ਔਰ ਕਿਨਾਰਾ ਕਸ਼ੀ ਕਰਦਿਆਂ ਹੀ ਭਟਕ ਗਿਆ। ਔਰ ਇਹ ਪਹਾੜ ਜਿਨ੍ਹਾਂ ਨੇ ਅਬੋਰ ਨਹੀਂ ਕਰਨਾ ਸੀ ਉਨ੍ਹਾਂ ਨੂੰ ਇਹ ਭਟਕਣ ਚੰਗੀ ਲੱਗੀ, ਤੋ ਉਸਦੇ ਪਿੱਛੇ ਚੱਲਣ ਵਾਲੇ ਵੀ ਭਟਕੇ, ਔਰ ਇਸ ਤਰ੍ਹਾਂ ਦੇ ਭਟਕਣ ਵਾਲਿਆਂ ਦੇ ਕਰਕੇ, ਚੱਲਣ ਕਰਕੇ ਰਸਤੇ ਬਣੇ। ਇਹ ਭਟਕੇ ਹੋਏ ਰਸਤੇ ਕਰੀਬਨ ਕਰੀਬਨ ਸਾਰੀ ਦੁਨੀਆਂ ਦੇ ਜੋ ਹੈ ਮੌਜੂਦ ਨੇ, ਜਿਨ੍ਹਾਂ ਦੇ ਉੱਤੇ ਚੱਲ ਕੇ ਮਨੁੱਖ ਪ੍ਰਭੂ ਤੱਕ ਤੇ ਨਹੀਂ ਪਹੁੰਚਦਾ, ਭਗਵਾਨ ਤੱਕ ਤੇ ਨਹੀਂ ਪਹੁੰਚਦਾ, ਪਰ ਹਾਂ ਰਸਤਿਆਂ ਦੇ ਭਟਕ ਕੇ ਰਹਿ ਜਾਂਦਾ। ਔਰ ਇਹ ਸਾਫ਼ ਦਿਖਾਈ ਦਿੰਦਾ ਹੈ, ਇਸ ਵਾਸਤੇ ਇੱਕ ਆਲਮ ਨੂੰ ਕਹਿਣਾ ਪਿਆ, ਮੰਜ਼ਿਲ ਪੇ ਚੱਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇ ਕੱਟ ਗਈ। ਜਿੱਥੇ ਰਾਸਤਾ ਕਠਿਨ ਦਿਖਾਈ ਦੇਵੇ, ਮਨੁੱਖ ਉਥੇ ਰਾਸਤਾ ਬਦਲਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ, ਤੇ ਪ੍ਰਭੂ ਦਾ ਮਾਰਗ ਮੈਦਾਨੀ ਰਸਤਾ ਨਹੀਂ ਹੈ, ਪਹਾੜੀ ਰਸਤਾ ਹੈ। ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ, ਇਸੇ ਨੂੰ ਰਵਿਦਾਸ ਕਹਿੰਦੇ ਨੇ, ਘਟ ਔ ਘਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿੰਘ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੋੜਾ। ਔਘਟ ਘਾਟ ਉਸ ਨੂੰ ਕਹਿੰਦੇ ਨੇ ਜਿਸ ਦੇ ਤੇ ਚੜਨਾ ਬਹੁਤ ਕਠਿਨ ਹੋਵੇ, ਜਿਸ ਤੋਂ ਲੰਘਣਾ ਬਹੁਤ ਕਠਿਨ ਹੋਵੇ, ਔਰ ਚੜਾਈਆਂ ਤੇ ਦਮ ਫੁੱਲ ਜਾਏ। ਇਸ ਤਰ੍ਹਾਂ ਦਾ ਹੀ ਪਰਿਪੂਰਨ ਪਰਮਾਤਮਾ ਦਾ ਮਾਰਗ ਹੈ, ਕਿਉਂਕਿ ਸੁਰਤ ਨੂੰ ਬੁਲੰਦੀਆਂ ਤੇ ਲੈ ਜਾਣਾ, ਉਚਾਈਆਂ ਤੇ ਲੈ ਜਾਣਾ। ਇਨ੍ਹਾਂ ਉਚਾਈਆਂ ਤੋਂ ਜੋ ਵੀ ਘਬਰਾਉਂਦੇ ਨੇ ਰਸਤਾ ਬਦਲਦੇ ਨੇ, ਔਰ ਪਹਿਲੀ ਦਫਾ ਜੋ ਰਸਤਾ ਬਦਲਦਾ ਉਹ ਭਟਕਿਆ ਹੋਇਆ ਇਨਸਾਨ ਉਹਦੇ ਕਦਮਾਂ ਦੇ ਨਿਸ਼ਾਨ ਪੱਕੇ ਰਸਤੇ ਬਣਾ ਦਿੰਦੇ ਨੇ, ਔਰ ਉਸ ਇੱਕ ਦੇ ਭਟਕਣ ਕਰਕੇ ਬੜੀ ਦੁਨੀਆਂ ਭਟਕਦੀ ਏ। ਔਰ ਇਸ ਤਰ੍ਹਾਂ ਦੀ ਭਟਕਣ ਕਰੀਬਨ ਕਰੀਬਨ ਸਾਰੇ ਜਗਤ ਦੇ ਜੋ ਹੈ ਮੌਜੂਦ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੀ ਮੇਰੀ ਘੋੜੇ ਦੀ ਅਸਵਾਰੀ ਹੈ, ਇਹੀ ਸੋਨੇ ਦੀ ਕਾਠੀ ਹੈ,
हे प्रभु जिड़ा मैं तेरे रस्ते नु जान ले है, तेरे मार्ग नु जान ले है। घोड़े पाखर सोयने साखत बूझण तेरी वाड, मैं जान ले है, तेरा रस्ता की है। उसका रस्ता की है, जपो ता एको नामा अवर निराफल कामा। धन गुरु नानक देव जी महाराज कहंदे ने तेरा नाम जपना ही तेरे राह ते चलना है, तेरे मार्ग ते चलना है, बाकी सब भटकना है। नाम बिना जेता व्यवहार जो मृतक मिथ्या सिंगार, नानक के घर केवल नाम। सतगुरु देव जी महाराज कहंदे ने साडे घर विच ते केवल नाम दा ही जप है, और कुछ भी नहीं। और यही एक मार्ग है, यही एक सही मार्ग है, बाकी सारी दी सारी जो है भटकना है। उदे रस्ते नु बुझना की है, उदे नाम नु जपना, और नाम जपन विच पूरा भरोसा होना कि परमात्मा तक पहुंचण दा यही मार्ग है, यही रस्ता है। तो साहिब कहंदे ने जिहड़ा तेरे रस्ते नु जान लिया, तेरे वाट नु समझ लिया, बस यही साडे वास्ते घोड़ियां दी असवारी है। घोड़े पाखर सोयने साखत बूझण तेरी वाट, तरकस तीर कमान सांग तेग मन गुण धात। हे परिपूर्ण परमात्मा, तेरे अनंत गुणा नु जो धारण कर लिया है, यही साडे कोल भत्था है, उस दे च तीर ने, यही साडे कोल कमान है, और यही तेग बंद जिस दे च तलवार रखी दी है, उन्हू कहंदे ने तेग बंद गातरा। यही साडे कोल ओ गातरा है, और यही साडे कोल तलवार है, केड़ा जो तेरे गुण साडे कोल ने। ए जो ज्ञान आ गया है, ए जो शील आ गया है, ए जो संजम आ गया है, ए जो प्रेम आ गया है, ए जो समदृष्टि आ गई है, ए जो हिरदा निर्वैर हो गया है, निर्भय हो गया है, यही ते साडे शस्त्र ने। धन गुरु अर्जन देव जी महाराज भी इसका बड़े सुंदर ढंग नाल जिक्र करते ने। आम कहा जाता है अवतारी पुरुषां कोल कुछ ना कुछ शस्त्र रहे ने। मुहम्मद साहब दे हथ विच तलवार सी। अपने देश नूं देखिए, श्री राम दे कोल धनुषबाण सी। द्वापर युग दे अवतारी पुरुष श्री कृष्ण जी कोल सुदर्शन चक्र सी। किसे तारकिक ने गुरु अर्जन देव जी महाराज नूं कह दिता, तुसी पंजवें गुरु नानक, गुरु नानक दी गद्दी दे वारस, कलयुग दे अवतारी पुरुष, थोड़े कोल कोई शस्त्र नहीं है। तो महाराज कहण लगे, है वेखो गरीबी गदा हमारी, खन्ना सगल रेण छारी, इस आगे टिके ना को विकारी, गुरु पूरे ए गल सारी। साडे कोल गदा है गरीबी दी, विनम्रता दी, निर्माणता दी। साडे कोल खंडा भी है दुधारी, केड़ा जो सारिया दे चरणा दी हाक बन गए, हर एक दे पैरां दे थल्ले हो गए। सानू किसे दे सिर दे उपर बैठण दा शौक नहीं, सानू ते कदमां विच बैठण दा शौक है, सानू ते चरणां दे थल्ले बैठण दा शौक है। चोटी दे धार्मिक मनुख दी चाहत आउंदी है सारियां दे कदमां दे थल्ले बैठना है। चोटी दे राजनीतिक दी इह चाहत आउंदी है कि सारियां दे सिर ते बैठना है। राजनीति सिर ते बैठना है, धर्म नीति कदमां दे जो है बैठना है। तो महाराज कहंदे ने इह जो सारे गुण तेरे प्राप्त हो गए ने, इह साडे कोल शस्त्र ने। और गुरु अर्जन देव जी महाराज कहंदे ने विनम्रता साडे कोल गदा है, सारिया दे चरणा दी जो खाक बन गए ए साडे कोल खंडा है। तरकस तीर कमान सांग तेग बंद गुण धात, वाजा नेजा पत स्यों परगट करम तेरा मेरी जात। साडी इज्जत साडी मान मर्यादा साडी जात साडी पात एक ही है, तेरी बख्शिश। ए जो तेरी रहमत हो गई है, ए जो तेरी बख्शिश है, तेरी बख्शिश ही साडी जात है, तेरी बख्शिश ही साडी इज्जत है, तेरी बख्शिशी साडी मान मर्यादा है। बाबा होर चढ़ना खुशी खुआर, जित चढ़िए तन पीड़िए, मन में चले विकार, होर असवारियां होर मनोरंजन दे साधन। साहिब कहंदे ने हे सियाणे मनुख, सब खुआरियां नूं जन्म देंदे ने, सब दुख संताप नूं जो है जन्म देंदे ने, मन विकारी हो जांदा है, तन रोगी हो जांदा है। ऐसे मनोरंजना नूं इक पासे करना है, ऐसियां असवारियां नूं इक पासे करना है। बाबा होर चढ़ना खुशी खुआर, जित चढ़िए तन पीड़िए, मन में चले विकार।
घर मंदर खुशी नाम की नदर तेरी परवार हुक्म सोई तुद भावसी होर आखण बहुत अपारे नानक सच्चा पात साओ पूछ न सकरे बिचारे बाबा होर सोना खुशी खुआरे जित सुत

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਪਾਵਨ ਪਵਿੱਤਰ ਵਾਕ ਦੇ ਚੌਥੇ ਰਹਾਉ ਦੇ ਜੋ ਮੁੱਖ ਗੱਲ ਸਾਡੇ ਸਾਹਮਣੇ ਰੱਖਦੇ ਨੇ ਉਹ ਇਹ ਖਾਣ ਪੀਣ ਦਾ ਵੀ ਮਸਲਾ ਹੱਲ ਹੋ ਜਾਏ, ਪਹਿਨਣ ਦਾ ਮਸਲਾ ਵੀ ਹੱਲ ਹੋ ਜਾਏ, ਸਾਰੇ ਮਨੋਰੰਜਨ ਦੇ ਸਾਧਨ ਵੀ ਪ੍ਰਾਪਤ ਹੋਣ, ਲੇਕਿਨ ਪ੍ਰਾਣਾਂ ਵਿਚ ਇਕ ਪਿਆਸ ਰਹਿ ਜਾਂਦੀ ਏ ਪਰਿਵਾਰ ਦੀ, ਮੇਰਾ ਪਰਿਵਾਰ ਵੀ ਹੋਵੇ। ਮਨੁੱਖ ਸਮਾਜਿਕ ਪ੍ਰਾਣੀ ਹੈ, ਤਨਹਾ ਨਹੀਂ ਰਹਿ ਸਕਦਾ, ਕੱਲਾ ਨਹੀਂ ਰਹਿ ਸਕਦਾ। ਪਸ਼ੂਆਂ ਦੀ ਕੋਈ ਸਮਾਜਿਕ ਜ਼ਿੰਦਗੀ ਨਹੀਂ ਹੈ, ਔਰ ਪਸ਼ੂ ਇਕੱਲੇ ਤਨਹਾ ਜ਼ਿੰਦਾ ਰਹਿ ਸਕਦੇ ਨੇ। ਔਰ ਅਕਸਰ ਦੇਖਿਆ ਗਿਆ ਬੇਸ਼ਤਰ ਪਸ਼ੂ ਤਨਹਾਈ ਵਿਚ ਰਹਿ ਜਾਂਦੇ ਨੇ, ਔਰ ਤਨਹਾਈ ਉਨ੍ਹਾਂ ਲਈ ਕੋਈ ਤਨਹਾਈ ਨਹੀਂ, ਮਨ ਦੀ ਦੁਨੀਆ ਹੀ ਨਹੀਂ ਹੈ, ਸਿਰਫ ਤਨ ਦੀ ਦੁਨੀਆ ਹੈ, ਲੋੜਾਂ ਦੀ ਪੂਰਤੀ ਹੋ ਗਈ, ਮਸਤ ਹੋ ਕੇ ਸੌ ਜਾਂਦੇ ਨੇ। ਮਨੁੱਖ ਮਾਨਸਿਕ ਤਲ ਤੇ ਜੀਣ ਵਾਲਾ ਹੈ ਔਰ ਸਮਾਜਿਕ ਪ੍ਰਾਣੀ ਹੈ, ਇਸ ਨੂੰ ਪਰਿਵਾਰ ਵੀ ਚਾਹੀਦਾ ਹੈ, ਔਰ ਪਰਿਵਾਰ ਵਿਚ ਮਾਂ ਬਾਪ ਪਤਨੀ ਧੀਆਂ ਪੁੱਤਰ ਭਰਾ ਮਿੱਤਰ ਔਰ ਇਸ ਤਰੀਕੇ ਨਾਲ ਤਿੰਨ ਪ੍ਰਣਾਲੀਆਂ ਸਮਾਜਿਕ ਰਿਸ਼ਤਿਆਂ ਦੀਆਂ ਗਿਣੀਆਂ ਗਈਆਂ ਨੇ, ਦਾਦਕਿਆਂ ਦੇ ਰਿਸ਼ਤੇ, ਨਾਨਕਿਆਂ ਦੇ ਰਿਸ਼ਤੇ, ਸਹੁਰਿਆਂ ਦੇ ਰਿਸ਼ਤੇ। ਤਿੰਨ ਰਿਸ਼ਤੇ ਚੱਲਦੇ ਨੇ ਇੱਕ ਪਿਤਾ ਤੋਂ, ਇੱਕ ਮਾਂ ਤੋਂ, ਇੱਕ ਪਤਨੀ ਤੋਂ। ਪਤਨੀ ਨੂੰ ਇੱਕ ਪਾਸੇ ਕਰ ਦੇਈਏ, ਸਹੁਰਿਆਂ ਦੇ ਕੋਈ ਰਿਸ਼ਤੇ ਨਹੀਂ। ਮਾਂ ਨੂੰ ਇੱਕ ਪਾਸੇ ਕਰ ਦੇਈਏ, ਨਾਂ ਨਿਹਾਲ ਬਚਦਾ ਹੀ ਨਹੀਂ। ਪਿਤਾ ਨੂੰ ਇੱਕ ਪਾਸੇ ਕਰ ਦੇਈਏ, ਦਾਦਕਿਆਂ ਦੀ ਪ੍ਰਣਾਲੀ ਚੱਲਦੀ ਹੀ ਨਹੀਂ। ਸਮਾਜਿਕ ਰਿਸ਼ਤਿਆਂ ਦੀਆਂ ਇਹ ਤਿੰਨ ਸ਼ਾਖਾਵਾਂ ਨੇ, ਦਾਦਕੇ, ਨਾਨਕੇ, ਸਹੁਰੇ। ਤਾਂ ਚੂੰਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਇਹਨੂੰ ਦਾਦਕਿਆਂ ਦੇ ਰਿਸ਼ਤੇ ਚਾਹੀਦੇ ਨੇ।

ਕਹਿੰਦੇ ਨੇ ਹੇ ਪਰਿਪੂਰਨ ਪ੍ਰਮਾਤਮਾ, ਮੈਂ ਤੇਰੇ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ, ਸਦਕੇ ਕਰਦਾ। ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਇੱਕ ਕਵਿਤ ਵਿੱਚ ਇਹਨਾਂ ਰਿਸ਼ਤਿਆਂ ਦੀ ਗਿਣਤੀ ਕੀਤੀ ਹੈ ਔਰ ਆਪਣਾ ਮਨੋਵੇਗ, ਆਪਣਾ ਮਨੋਭਾਵ ਪ੍ਰਦਰਸ਼ਿਤ ਕੀਤਾ ਹੈ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਪਿਤਾ, ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਉਸਦਾ ਪਿਤਾ ਲੱਕੜ ਦਾਦਾ। ਇਸ ਤਰੀਕੇ ਨਾਲ ਇਹ ਦਾਦਕੇ ਘਰਾਨਿਆਂ ਦੇ ਰਿਸ਼ਤੇ, ਭਰਾ ਨੇ, ਪੁੱਤਰ ਨੇ, ਇਹ ਸਾਰੇ ਦਾ ਸਾਰਾ ਦਾਦਕਾ ਕਹਿਲਾਂਦਾ ਹੈ। ਆਪ ਕਹਿੰਦੇ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ, ਬ੍ਰਿਧ ਮਾਤਾ, ਮਾਮੀ ਮਾਮੂ ਮਾਸੀ ਮੌਸਾ, ਵਿਵਧ ਵਿਖਿਆਤਾ ਹੈ। ਨਾਨਕਿਆਂ ਦੇ ਸਾਰੇ ਰਿਸ਼ਤੇ ਚੱਲਦੇ ਨੇ ਮਾਂ ਤੋਂ, ਮਾਂ, ਮਾਂ ਦੀ ਮਾਂ ਨਾਨੀ, ਫਿਰ ਉਸਦੀ ਮਾਂ ਪ੍ਰਣਾਨੀ, ਮਾਮੇ ਮਾਮੀਆਂ ਮਾਸੀ ਇਤਿਹਾਦਕ, ਮਾਸੜ ਇਤਿਹਾਦਕ, ਇਹ ਸਾਰੇ ਰਿਸ਼ਤੇ ਮਾਂ ਕਰਕੇ ਨੇ। ਭਾਈ ਜੀ ਕਹਿੰਦੇ ਨੇ ਨਹੀਂ ਨਨਸਾਰ ਮਾਤਾ ਪਰ ਮਾਤਾ, ਬ੍ਰਿਧ ਮਾਤਾ, ਮਾਮੀ ਮਾਮੂ ਮਾਸੀ ਮੌਸਾ, ਵਿਵਧ ਵਿਖਿਆਤਾ ਹੈ। ਨਹੀਂ ਸਸੁਰਾਰ ਸਾਸ ਸਸੁਰ ਸਾਰੋ ਉਹ ਸਾਰੀ, ਨਹੀਂ ਬ੍ਰਿਤੀਸਰ ਜਾਚਕ ਉਹ ਨਾ ਦਾਤਾ ਹੈ। ਪਤਨੀ ਤੋਂ ਜਿਹੜੇ ਰਿਸ਼ਤੇ ਚੱਲਦੇ ਨੇ, ਸਾਲਾ ਹੈ, ਸਾਲੀ ਹੈ, ਸੱਸ ਹੈ, ਸਹੁਰਾ ਹੈ, ਇਹ ਸਾਰੇ ਪਤਨੀ ਤੋਂ ਚੱਲਦੇ ਨੇ। ਮੈਂ ਫਿਰ ਅਰਜ਼ ਕਰਾਂ, ਪਿਤਾ ਨੂੰ ਇੱਕ ਪਾਸੇ ਕਰੀਏ, ਦਾਦਕਿਆਂ ਦੀ ਪ੍ਰਣਾਲੀ ਖਤਮ, ਮਾਂ ਨਹੀਂ ਤਾਂ ਨਾਨਕਿਆਂ ਦਾ ਪਸਾਰਾ ਖਤਮ, ਪਤਨੀ ਇੱਕ ਪਾਸੇ ਤਾਂ ਕੌਣ ਸਾਲਾ ਕੌਣ ਸਾਲੀ, ਕੌਣ ਸੱਸ ਤੇ ਕੌਣ ਸਹੁਰਾ, ਇਹ ਰਿਸ਼ਤਿਆਂ ਦੀ ਪ੍ਰਣਾਲੀ ਟੁੱਟ ਜਾਂਦੀ ਹੈ। ਖੜੀ ਹੈ ਸਹੁਰਿਆਂ ਦੀ ਪ੍ਰਣਾਲੀ ਪਤਨੀ ਤੇ, ਖੜਿਆ ਹੈ ਦਾਦਕਿਆਂ ਦਾ ਸੰਸਾਰ ਪਿਤਾ ਤੇ, ਨਾਨਕਿਆਂ ਦੀ ਦੁਨੀਆ ਮਾਂ ਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਚੌਥੀ ਪੰਕਤੀ ਵਿਚ ਆਪਣਾ ਮਨੋਭਾਵ ਇੰਜ ਪ੍ਰਦਰਸ਼ਿਤ ਕਰਦੇ ਨੇ, ਨਹੀਂ ਸਸੁਰਾਰ ਸਾਸ ਸੁਸਰ ਸਾਰੋ ਉਹ ਸਾਰੀ, ਨਹੀਂ ਬ੍ਰਿਤੀਸਰ ਜਾਚਕ ਉਹ ਨਾ ਦਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਗੁਰੂ ਦੀ ਸੰਗਤ ਚ ਬੈਠ ਕੇ ਸੁਰਤ ਨੂੰ ਜਿਹੜਾ ਪ੍ਰਭੂ ਨਾਲ ਜੋੜ ਲੈਣਾ ਹੈ, ਇਹ ਜੋ ਰਿਸ਼ਤਾ ਹੈ, ਇਹ ਜੋ ਨਾਤਾ ਹੈ, ਭਾਈ ਸਾਹਿਬ ਕਹਿੰਦੇ ਦੁਨੀਆਂ ਚ ਕੋਈ ਐਸਾ ਨਾਤਾ ਨਹੀਂ, ਪਰ ਇਸ ਦੀ ਤਹਿ ਵਿਚ ਥੋੜਾ ਤੇ ਜੋ ਹੈ ਜਾਣਾ ਪਏਗਾ। ਆਖਿਰ ਇਹ ਸੰਬੰਧ ਪਰਿਪੂਰਨ ਪ੍ਰਮਾਤਮਾ ਦੇ ਬਣਾਏ ਹੋਏ ਨੇ। ਧੀਆਂ ਪੂਤ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਕਰ ਦਈਏ। ਫਿਰ ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਯਤੀਨ ਕਹਿ ਦਿੰਦੇ ਅਸੀਂ ਉਸ ਨੂੰ ਜਿਸ ਨੇ ਮਾਂ ਨਹੀਂ, ਜਿਸ ਦੀ ਪਿਤਾ ਨਹੀਂ, ਯਤੀਮ ਹੈ, ਯਤੀਮ ਹੈ, ਪਤੀ ਨਹੀਂ, ਤੂੰ ਉਸ ਪਤਨੀ ਨੂੰ ਬੇਵਾ ਕਹਿ ਦਿੱਤਾ ਜਾਂਦਾ ਹੈ, ਔਰ ਪਤਨੀ ਨਹੀਂ ਤੇ ਉਸਦਾ ਪਤੀ ਹੋਣਾ ਖਤਮ ਹੋ ਜਾਂਦਾ, ਕਿਉਂਕਿ ਇਨਸਾਨ ਰਹਿ ਜਾਂਦਾ ਹੈ, ਮਨੁੱਖ ਰਹਿ ਜਾਂਦਾ ਹੈ, ਹੁਣ ਇਹ ਪਤੀ ਨਹੀਂ ਹੈ, ਪਤਨੀ ਕਰਕੇ ਹੀ ਤੇ ਪਤੀ ਸੀ। ਇਹ ਰਿਸ਼ਤੇ ਇੱਕ ਖਾਸ ਵਜੂਦ ਨੂੰ, ਇੱਕ ਖਾਸ ਅਵਸਥਾ ਨੂੰ, ਇੱਕ ਖਾਸ ਮਨੋਵੇਗ ਨੂੰ ਜਨਮ ਦਿੰਦੇ ਨੇ। ਔਰ ਬੱਚਾ ਹੀ ਨਹੀਂ ਤੇ ਮਾਂ ਕਿੱਥੇ? ਕਦੀ ਬਗੌਰ ਮੁਤਾਲਾ ਕਰੀਏ, ਸਿਰਫ ਬੱਚੇ ਦਾ ਜਨਮ ਨਹੀਂ ਹੋਇਆ, ਮਾਂ ਦਾ ਵੀ ਜਨਮ ਹੋਇਆ ਹੈ। ਸਿਰਫ ਬੱਚੇ ਦਾ ਜਨਮ ਨਹੀਂ ਹੋਇਆ, ਪਿਓ ਦਾ ਵੀ ਜਨਮ ਹੋਇਆ ਹੈ। ਕਹਿੰਦੇ ਆ ਬੱਚਾ ਪੈਦਾ ਹੋਇਆ, ਬੱਚਾ ਪੈਦਾ ਹੋਇਆ, ਪਰ ਅਧੂਰੀ ਗੱਲ ਕਰਦੇ ਆ, ਨਹੀਂ ਕਹਿਣਾ ਚਾਹੀਦਾ ਮਾਂ ਦਾ ਜਨਮ ਹੋਇਆ, ਮਾਂ ਦਾ ਜਨਮ ਹੋਇਆ, ਅਧੂਰੀ ਗੱਲ ਕਰਦੇ ਆ, ਲੜਕਾ ਪੈਦਾ ਹੋਇਆ, ਲੜਕਾ ਪੈਦਾ ਹੋਇਆ, ਪਰ ਕਹਿ ਦੇਣਾ ਚਾਹੀਦਾ ਪਿਤਾ ਪੈਦਾ ਹੋਇਆ, ਪਿਤਾ ਪੈਦਾ ਹੋਇਆ। ਇੱਥੇ ਇੱਕ ਦੂਸਰੇ ਦੇ ਉੱਤੇ ਸਾਰੇ ਰਿਸ਼ਤੇ ਖੜੇ ਨੇ, ਸਾਰੇ ਜੋ ਹੈ ਸੰਬੰਧ ਖੜੇ ਨੇ। ਅਧਿਆਤਮਕ ਸੰਬੰਧਾਂ ਦੀ ਖਾਣ ਹੈ।

0: गुरु, गुरु नु हटा दईए, ना कोई संत, ना कोई ऋषि, ना कोई मुनि, ना कोई जोगी, ना कोई पीर, ना ही कोई पैगंबर, ना ही कोई अवतार, ना ही कोई भगत। ये सारे रुतबे गुरु तो जन्म देने। एक पत्नी नु हटा दईए, शाखावां सारियां ही खत्म हो जाणगियां। यही एक रिश्ता है पति पत्नी दा, जो दाद के अगां चल के दाद के नान के ते सौरियां नू जन्म देता है। एक रिश्ता नहीं तो मनुखी वैण खत्म हो जांदा है, और मनुखी वैण खत्म हो गया तो किथे दाद के, किथे सौरे, और किथे नान के। तो जिथे अध्यात्मक रिश्तियां दा केंद्र गुरु है, समाजिक रिश्तियां दा केंद्र पति ते पत्नी ने। इस एक रिश्ते तो तमाम समाजिक रिश्तियां दा जन्म होंदा है, खला पैदा हो जांदा है उस मनुख दी जिंदगी च, चाहे स्त्री है ते चाहे पुरुष है। अगर वो सिर्फ स्त्री रह गई है, पत्नी नहीं, बेवा हो गई है, अगर वो सिर्फ पुरुष रह गया है, पति नहीं, तो उसकी दुनिया दे च, उसके अनुभव दे च, फौरन ये गल आ जांदी है, किथे दादके, किथे सौरे, किथे नानके, सब रिश्तियां दराड़ पै जांदी है। और ये दराड़ा कई दफा उदी अखां दे सामने इतनियां ही वधदियां ने, ढेरी हो जांदियां ने, और उस दिन पता चलदा है इत्थे इक करके ही सारियां रिश्तियां दियां दीवारां खड़ियां सन, सारे रिश्तियां दे महल खड़े सन। इत्थे इक दे टुटण नाल सारियां दराड़ां पै गईयां। जैसे बुनियाद दे दराड़ पै जाए, बुनियाद इक पासे हो जाए तो धरातल हो जांदा है महल, हो बहु पति एक पासे हो जाए, पत्नी एक पासे हो गई तो दाद के सौरे नानकियां दा महल धरातल हो जांदा है, दराड़ां पै जांदियां, सब रिश्ते ढेरी हो जांदे ने। और ए दो रिश्ते ने जिन्हां नूं मेरी जमीर ने कदी खून दा रिश्ता नहीं मनिया, सिख ते गुरु दा रिश्ता, पति ते पत्नी दा रिश्ता। और धन गुरु नानक देव जी महाराज दी बाणी भी पति ते पत्नी दे रिश्ते नूं खून दा रिश्ता नहीं मनदी। आप कहंदे ने, धन पिर ए ना आखियन, बहन इकट्ठे होए, एक जोत दोए मूर्ति, धन पिर कहिए सोए। पति ते पत्नी उस नूं कहंदे ने जो जोत एक हो गई है, मन एक हो गए, भावे शरीर दो ने, उते रहणगे, उते अलग रहणगे, पर जोत एक हो गई है। भावे ऊपर दो कमरे खड़े ने, पर थले बुनियाद एक है। भावे ना दो कमरे च अलग अलग रंग है, अलग अलग ढंग दा फर्नीचर है, अलग अलग ढंग दी सजावट है, पर बुनियाद एक है। धन गुरु नानक देव जी महाराज पति पत्नी दे रिश्ते नूं खून दा रिश्ता नहीं मनदे। और रूहे जमीन ते यही अवतारी पुरुष है जिसने बुलंद बांग कह दिता, ए कोई खून दा रिश्ता नहीं है। इत एक जोत दोए मूर्ति, धन पिर कहिए सोए। ए जोत एक है, मन एक है, विचार एक ने, सिर्फ शरीर दो ने, और परिपूर्ण परमात्मा ने इस तरह दे दो शरीर बनाए ने, पर मन एक ने। महाराज कहते ने भूल के भी उन्होंने पति पत्नी ना आखना, जो सारी जिंदगी एक कोई मकान दे च रहे ने, पर जोत एक नहीं हो सकी। धन पिर ए ना आखियन, महाराज कहते ने भूल के भी ना आखो, ए पति है, ए पत्नी है। धन पिर ए ना आखियन, बैन इकट्ठे होए, सारी जिंदगी इकट्ठे रहे, इको मकान दे च रहे, इको स्थान दे च रहे, दुनिया दी नजरां च भी इस तरह जापे जिवें कठे रह रहे ने, खुशखरम रह रहे ने, ठीक रह रहे ने। पर साहिब कहंदे नहीं, धन पिर ए ना आखियन, बैन इकट्ठे होए, एक जोत दोए मूर्ति, धन पिर कहिए सोए। दोहां दी जोत एक हो जाए, विचारां दी इतनी गहरी सांझ हो जाए, एक पत्नी हो जाए, एक पति हो जाए, एक दूजे दी पत, एक दूजे दे हाथ च होए, एक दूजे दी इज्जत एक दूजे दे हाथ च होए, और अपने हत्थां नूं इतना संभाल के रखन कि मेरे हाथ दे च किसे दी पत है, ਮੇਰੇ ਹੱਥ ਵਿਚ ਕਿਸੇ ਦੀ ਇੱਜ਼ਤ ਹੈ, ਮੇਰੇ ਹੱਥ ਵਿਚ ਕਿਸੇ ਦਾ ਸਕੂਨ ਹੈ, ਮੇਰੇ ਹੱਥ ਵਿਚ ਕਿਸੇ ਦੀ ਸ਼ਾਂਤੀ ਹੈ, ਮੇਰੇ ਹੱਥ ਵਿਚ ਕਿਸੇ ਦੀ ਜ਼ਿੰਦਗੀ ਹੈ। ਆਪਣੇ ਹੱਥਾਂ ਨੂੰ ਪਤੀ ਸੰਭਾਲ ਕੇ ਰੱਖੇ ਔਰ ਆਪਣੇ ਹੱਥਾਂ ਨੂੰ ਪਤਨੀ ਸੰਭਾਲ ਕੇ ਰੱਖੇ ਔਰ ਇਸ ਤਰ੍ਹਾਂ ਜੋਤ ਇੱਕ ਹੋ ਜਾਏ ਤਾਂ ਸਾਹਿਬ ਕਹਿੰਦੇ ਨੇ ਇਹ ਪਤੀ ਪਤਨੀ ਨੇ। ਔਰ ਇਹੀ ਇੱਕ ਰਿਸ਼ਤਾ ਹੈ ਜੋ ਦਾਦਕਿਆਂ ਦੇ ਰਿਸ਼ਤੇ ਨੂੰ ਜਨਮ ਦਿੰਦਾ, ਨਾਨਕਿਆਂ ਦੇ ਰਿਸ਼ਤੇ ਨੂੰ ਜਨਮ ਦਿੰਦਾ, ਸਹੁਰਿਆਂ ਦੇ ਰਿਸ਼ਤੇ ਨੂੰ ਜਨਮ ਦਿੰਦਾ। ਇਹ ਰਿਸ਼ਤਾ ਟੁੱਟ ਗਿਆ ਔਰ ਇਹ ਰਿਸ਼ਤਾ ਹੈ ਨਹੀਂ ਤਾਂ ਸਹੁਰੇ ਕਿੱਥੇ, ਨਾਨਕੇ ਕਿੱਥੇ ਤੇ ਦਾਦਕੇ ਕਿੱਥੇ। ਗੁਰੂ ਨਾਲ ਹੀ ਕੋਈ ਸੰਬੰਧ ਨਹੀਂ ਤੋ ਰਿਸ਼ੀ ਹੋਣਾ, ਸੰਤ ਹੋਣਾ, ਭਗਤ ਹੋਣਾ, ਜੋਗੀ ਹੋਣਾ, ਮਹਾਨ ਤਿਆਗੀ ਹੋਣਾ, ਬੈਰਾਗੀ ਹੋਣਾ, ਇਹ ਸਭ ਕੁਝ ਕਿੱਥੇ ਹੈ? ਇਹ ਪ੍ਰਗਟੀ ਨਹੀਂ ਹੋ ਸਕਦਾ, ਇਹ ਉਜਾਗਰ ਹੀ ਨਹੀਂ ਹੋ ਸਕਦਾ। ਔਰ ਬਾਕੀ ਰਿਸ਼ਤੇ ਜਨਮ ਹੀ ਨਹੀਂ ਲੈ ਸਕਦੇ ਜੇ ਪਤੀ ਤੇ ਪਤਨੀ ਦਾ ਰਿਸ਼ਤਾ ਨਹੀਂ ਤਾਂ। ਮਨੁੱਖ ਦੇ ਪ੍ਰਾਣਾਂ ਵਿਚ ਬੜੀ ਪ੍ਰਬਲ ਪਿਆਸ ਹੈ। ਇੱਕ ਛੋਟਾ ਜਿਹਾ ਬੱਚਾ ਹੈ, ਚਾਹੀਦੀ ਹੈ ਮਾਂ, ਚਾਹੀਦਾ ਹੈ ਪਿਤਾ, ਪਰ ਜੈਸੇ ਜੈਸੇ ਇਹ ਵੱਡਾ ਹੁੰਦਾ ਹੈ ਔਰ ਇਸ ਨੂੰ ਤਨਹਾਈ ਅਖਰਦੀ ਹੈ ਤਾਂ ਚਾਹੀਦੀ ਹੈ ਭੈਣ, ਚਾਹੀਦਾ ਘਰਾ। ਮਾਂ ਬਾਪ ਨਾਲ ਬਰਾਬਰੀ ਨਹੀਂ ਕਰ ਸਕਦਾ ਸੀ, ਐਸਾ ਵੀ ਚਾਹੀਦਾ ਹੈ ਜਿੱਥੇ ਕੁਝ ਬਰਾਬਰੀ ਮਹਿਸੂਸ ਹੋਵੇ। ਭੈਣ ਤੇ ਭਰਾ ਦੇ ਚ ਬਰਾਬਰੀ ਹੈ, ਭਾਈ ਭਾਈ ਦੇ ਚ ਬਰਾਬਰੀ ਹੈ, ਔਰ ਜਿੱਥੇ ਬਰਾਬਰੀ ਨਾ ਹੋਵੇ ਉੱਥੇ ਉਨ੍ਹਾਂ ਨੂੰ ਦੋ ਭਰਾ ਕਹਿਣਾ ਬੇਮੈਨੀ ਹੈ। ਜਿੱਥੇ ਬਰਾਬਰੀ ਨਹੀਂ ਸ਼ਾਇਦ ਉਹ ਭੈਣ ਤੇ ਭਰਾ ਨਹੀਂ ਨੇ। ਮਾਂ ਬਾਪ ਨਾਲ ਬਰਾਬਰੀ ਕਰਨੀ ਔਖੀ ਸੀ, ਮਾਂ ਵੱਡੀ ਹੈ, ਪਿਓ ਪਿਓ ਹੈ, ਉਸਦੇ ਹੱਥਾਂ ਚ ਪਲਿਆ, ਵੱਡਾ ਹੋਇਆ ਔਰ ਉਸਦੀ ਅਸੀਸਾਂ ਨਾਲ ਇਸਨੇ ਚੱਲਣਾ ਫਿਰਨਾ ਸਿੱਖਿਆ, ਵੱਡਾ ਹੋਇਆ। ਇਹਦੇ ਪ੍ਰਾਣ, ਇਹਦੀ ਆਤਮਾ ਤੜਪਦੀ ਏ। ਕੋਈ ਐਸਾ ਵੀ ਹੋਵੇ ਜਿਹਨੂੰ ਮੈਂ ਕਹਿ ਦਿਆਂ ਇਹ ਮੇਰੇ ਵਰਗਾ, ਉਹ ਮੇਰੇ ਵਰਗਾ ਹੈ। ਬਰਾਬਰੀ ਤੂੰ ਚਾਹੀਦੀ ਏ ਭੈਣ, ਚਾਹੀਦਾ ਭਰਾ। ਬਹੁਤ ਵੱਡੀ ਘਾਟ ਰਹਿ ਜਾਂਦੀ ਉਸ ਮਨੁੱਖ ਦੀ ਜ਼ਿੰਦਗੀ ਚ ਜਿਸਦਾ ਭਰਾ ਨਾ ਹੋਵੇ। ਲੋਕੀ ਕਹਿ ਦਿੰਦੇ ਨੇ ਇਹਦੀਆਂ ਤੇ ਬਾਵਾਂ ਹੀ ਕੋਈ ਨਹੀਂ, ਔਰ ਕਹਿ ਦਿੰਦੇ ਨੇ ਇਹਦੀ ਤੇ ਭੈਣ ਨਹੀਂ, ਇਹਦਾ ਤੇ ਕੋਈ ਮਾਣ ਹੀ ਨਹੀਂ। ਭੈਣ ਭਰਾ ਤੇ ਮਾਣ ਕਰਦੀ ਏ, ਭਰਾ ਭੈਣ ਤੇ ਮਾਣ ਕਰਦਾ। ਅਕਸਰ ਐਸਾ ਜੋ ਹੈ ਦੇਖਿਆ ਗਿਆ ਤਾਂ ਕਹਿੰਦੇ ਮਾਣ ਤਾਣ ਹੀ ਨਹੀਂ ਰਹਿ ਜਾਂਦਾ ਅਗਰ ਭਰਾ ਨਹੀਂ ਹੈ, ਭੈਣ ਨਹੀਂ ਹੈ। ਨਾਨਕ ਸਾਸ ਭਰਾਈ, ਮਹਾਰਾਜ ਇਸਤਰੀ ਦੀ ਉਪਮਾ ਇੰਜ ਪੈ ਕਰਦੇ, ਨਾਨਕ ਸਾਸ ਭਰਾਈ, ਇਹ ਭਾਗਾਂ ਵਾਲੀ ਏ, ਕਿਉਂਕਿ ਸਬਰਾਈ ਇਹ ਚੰਗੇ ਭਰਾਵਾਂ ਵਾਲੀ ਏ, ਇਹ ਮਾਣ ਤਾਣ ਵਾਲੀ ਏ, ਇਹਦੇ ਭਰਾ ਨੇ, ਐਵੇਂ ਨਹੀਂ ਹੈ, ਇਹਦੇ ਭਰਾ ਵੀ ਨੇ। ਇਹ ਨਹੀਂ ਆਖਿਆ ਇਹਦੇ ਮਾਂ ਬਾਪ ਵੀ ਨੇ, ਨਹੀਂ, ਇਹ ਭਰਾਵਾਂ ਵਾਲੀ ਹੈ। ਉਸ ਇਸਤਰੀ ਦੀ ਭਾਰਤੀ ਸਮਾਜ ਵਿਚ ਆਦ ਕਾਲ ਤੋਂ ਮਾਣ ਪ੍ਰਤਿਸ਼ਠਾ ਬਣੀ ਹੋਈ ਏ, ਕਹਿ ਦਿੱਤਾ ਜਾਂਦਾ ਇਹ ਤੇ ਭਰਾਵਾਂ ਵਾਲੀ ਏ, ਇਹਦੇ ਭਰਾ ਨੇ, ਇਹ ਐਵੇਂ ਨਹੀਂ। ਇਹ ਨਹੀਂ ਆਖਿਆ ਜਾਂਦਾ ਇਹਦਾ ਪਿਓ ਵੀ ਹੈ, ਇਹਦੀ ਮਾਂ ਵੀ ਹੈ, ਨਹੀਂ। ਨਾਨਕ ਸਾਸ ਭਰਾਈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਤੇ ਭਰਾਵਾਂ ਵਾਲੀ ਏ, ਐਵੇਂ ਥੋੜੀ ਏ। ਤੋ ਭਰਾ ਭੈਣ ਦਾ ਮਾਣ ਨੇ, ਭੈਣ ਭਰਾ ਦਾ ਮਾਣ ਹੈ, ਭਰਾ ਭਰਾ ਦੀ ਬਰਾਬਰੀ ਹੈ। ਇਹ ਇੱਕ ਰਿਸ਼ਤਾ ਵੀ ਜੋ ਹੈ ਚਾਹੀਦਾ। ਅਗਾਂਹ ਚੱਲ ਕੇ ਪ੍ਰਾਣਾਂ ਵਿਚ ਇਕ ਹੋਰ ਪਿਆਸ ਪੈਦਾ ਹੁੰਦੀ ਹੈ, ਇਕ ਉਮੰਗ ਪੈਦਾ ਹੁੰਦੀ ਹੈ, ਵਿਪਰੀਤ ਦੀ ਕਸ਼ਿਸ਼, ਜਿਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਦੁਨੀਆਂ ਦੇ ਬ੍ਰਹਮ ਗਿਆਨੀਓ, ਇਕ ਗੱਲ ਨੂੰ ਸਮਝੋ, ਇਕ ਗੱਲ ਨੂੰ ਜਾਣੋ, ਕੋਈ ਪੁਰਸ਼ ਪੂਰਨ ਤੌਰ ਤੇ ਪੁਰਸ਼ ਨਹੀਂ, ਉਸ ਦੇ ਅੰਦਰ ਅੱਧੀ ਇਸਤਰੀ ਬੈਠੀ ਹੈ। ਕੋਈ ਇਸਤਰੀ ਪੂਰਨ ਤੌਰ ਤੇ ਇਸਤਰੀ ਨਹੀਂ, ਉਸ ਦੇ ਅੰਦਰ ਅਧੂਰਾ ਪੁਰਸ਼ ਵੀ ਬੈਠਾ ਹੈ। ਅਗਰ ਮਾਂ ਬਾਪ ਤੋਂ ਇਹ ਸਰੀਰ ਆਇਆ ਤਾਂ ਇਸ ਸਰੀਰ ਦੇ ਚ ਕੁਛ ਮਾਂ ਦੀ ਅੰਸ਼ ਹੈ, ਇਸ ਸਰੀਰ ਦੇ ਚ ਕੁਛ ਪਿਤਾ ਦੀ ਅੰਸ਼ ਹੈ। ਕੋਈ ਪੁਰਸ਼ ਹੋ ਗਿਆ ਤੋ ਮਹਿਜ਼ ਇਸ ਵਾਸਤੇ ਹੋ ਗਿਆ, ਪਿਤਾ ਦੀ ਅੰਸ਼ ਇਸ ਦੇ ਚ ਜ਼ਿਆਦਾ ਹੈ, ਮਾਂ ਦੀ ਘੱਟ ਹੈ। ਔਰ ਕੋਈ ਇਸਤਰੀ ਹੋ ਗਈ ਹੈ, ਕੋਈ ਲੜਕੀ ਹੋ ਗਈ ਹੈ, ਉਹ ਮਹਿਜ਼ ਇਸ ਵਾਸਤੇ ਹੋ ਗਈ ਹੈ ਕਿ ਇਸ ਦੇ ਚ ਇਸਤਰੀ ਦੀ ਅੰਸ਼ ਮਾਂ ਦੀ ਅੰਸ਼ ਜ਼ਿਆਦਾ ਹੈ, ਪਿਤਾ ਦੀ ਘੱਟ ਹੈ। ਲੇਕਿਨ ਕੋਈ ਐਸਾ ਪੁਰਸ਼ ਨਹੀਂ ਜਿਸ ਦੇ ਅੰਦਰ ਇਸਤਰੀ ਨਹੀਂ, ਔਰ ਕੋਈ ਐਸੀ ਇਸਤਰੀ ਨਹੀਂ ਜਿਸ ਦੇ ਅੰਦਰ ਪੁਰਸ਼ ਨਹੀਂ। ਤੇ ਇੱਥੋਂ ਇੱਕ ਵਿਚਾਰ ਚਲੀ ਕਿ ਹਰ ਪੁਰਸ਼ ਦੇ ਅੰਦਰ ਇਸਤਰੀ ਅਰਧ ਅੰਗ ਵਿਚ ਹੈ, ਅਧੂਰੀ ਹੈ। अंदर। और हर स्त्री दे अंदर पुरुष अर्ध अंग है, अर्धांगनी। स्त्री नू पुरुष ने अर्धांगनी आख्या, एह गल वखरी है कि स्त्री दी दृष्टि च और स्त्री दे संसार दे च पुरुष भी अर्ध अंग है। कारण पुरुष दे अंदर, स्त्री दे अंदर भी जो पुरुष है वो अधूरा है। ए अधूरा पुरुष संपूर्ण होना चाहता है और पुरुष दे अंदर वो जड़ी अधूरी स्त्री है वो संपूर्ण होना चाहती है। अंदरों इसनों पूरा करना प्रकृति ने कोई साधन नहीं बनाया, इसनों बाहरों पूरा करना पैंदा है और इसे ही पूर्ण करन नू ही विवाह ते आनंद कारज कहंदे ने, शादी कहंदे ने। अधूरी स्त्री अज संपूर्ण होने लगी है, अधूरा मनुख अज संपूर्ण होने लगा है। वो अर्ध अंग अज संपूर्ण अंग हो गई और वो अर्ध अंग जो पुरुष सी अज संपूर्ण होया। शायद इसे वास्ते बहुत वड्डी खुशी मनाई जाती है, अधूरा संपूर्ण हो गया है, अधूरा अज पूरा होया। दरअसल स्त्री अज संपूर्ण हुई है और पुरुष आज संपूर्ण होया, तो संपूर्णता होनी एक बहुत वड्डी खुशी है। संसार दे तल देते ए संपूर्णता है और संपूर्णता बहुत वड्डी खुशी है। सारी दुनिया दे मनुखी जगत दे इस खुशी वर्गी होर फिर कोई खुशी नहीं है। समझ लो सारियां खुशियां इस एक खुशी दे आले दुआले परिक्रमा कर दिया ने, घूम दिया ने और प्रार्थना कर दिया ने। ए मूल खुशी है, ये बुनियादी खुशी है। और अक्सर ऐसा जो है देखने हां अधूरी रह जाती है उना लोकां दी जिंदगी जिन्हां दे अंदर स्त्री अर्ध अंग ही रह गई, संपूर्ण ना हो सकी। जिन्हां दे अंदर पुरुष अर्ध अंग ही रह गया, संपूर्ण ना हो सकिया। धन गुरु नानक देव जी महाराज ने ते किसे विचारधारा नूं छुपाया नहीं, सामने स्पष्ट करके कह देता है। बाली रोवे नाए भतार, नानक दुखिया सब संसार। बाली ए कुआरी कन्या जो व्याण योग हो गई है, इदा रोना होर कुछ भी नहीं है, ये संपूर्ण होना चाहती है। इदे अंदर जो अधूरा पुरुष है वो संपूर्ण होना चाहता है। इसका मूल दुख यही है, इदा प्रबल दुख ए है। जवानी दी दहलीज दे कदम रखदे ही एक पुरुष दा एक मर्द दा सब तो वड्डा दुख यही है कि उस दे अंदर जो अधूरी स्त्री है वो संपूर्ण होना चाहती है। तो इस तरह समाजिक ए रिश्ता जो पति पत्नी दा है ए एक दूजे नू संपूर्ण करदा है। अगर पत्नी ने वाकई पति नू संपूर्ण नहीं कीता तो उस पति दे अंदर जो अधूरी स्त्री सी वो संपूर्ण नहीं हुई। और उस पति दे अंदर उस पुरुष दे अंदर जो अधूरी स्त्री बैठी है वो अंश मां दी है, अधूरी अंश उस दे अंदर मां दी है। और जो लड़की है वो जो बच्ची है वो जो पत्नी है उस दे अंदर अधूरी अंश पिता दी है। मां बाप तो शरीर आया है तो अंश ते मां बाप दी है। तो स्त्री दे अंदर अधूरा पुरुष जो बैठा है वो अधूरा पिता ही है। और स्त्री दे अंदर जो अधूरा पुरुष बैठा है वो पिता ही है और पुरुष दे अंदर जो अधूरी स्त्री बैठी है वो मां ही है। इंज कह लो जीवन भर पुरुष मां दी तलाश करता है, जीवन भर स्त्री पिता दी तलाश करती है। और उसनू अपने पति देच पिता दी झलक ना मिले, अपनी पत्नी देच मां दी झलक ना मिले, यकीन जानो तृप्ति नहीं आती। सारी जिंदगी अधूरापन रहेगा, खटकदा रहेगा, बोझ रहेगा। और वाकई स्त्री दिच किधरे मां दी झलक मिल गई, मां दे स्वभाव दी झलक, मां दी ममता दी झलक, मां दी शफकत दी झलक, मां दी हमदर्दी दी झलक, मां दे प्यार दी झलक, मां दी कुर्बानी दी झलक जे किधरे पत्नी दे च मिल गई तो समझ लो पुरुष संपूर्ण हो गया, मुकम्मल हो गया। और इस तरह स्त्री नू जे किधरे पति दे चो अपने पिता दे प्यार दी झलक मिल गई। बाल कन्या को जैसे बाप प्यारा ਭਾਈ ਕੋ ਅਤ ਭਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਬੱਚੀ ਇਹ ਬਾਲ ਕੰਨਿਆ ਪਿਤਾ ਦੀ ਤਰਫ ਲਪਕਦੀ ਹੈ, ਇਹ ਬਾਹਾਂ ਪਸਾਰਦੀ ਹੈ, ਇਸ ਦਾ ਮਾਣ ਤਾਣ ਪਿਤਾ ਹੈ, ਇਹ ਪ੍ਰਕਰਮਾ ਪਿਓ ਦੇ ਆਲੇ ਦੁਆਲੇ ਕਰਦੀ ਹੈ ਔਰ ਪਿਓ ਦਾ ਪਿਆਰ ਵੀ ਅਕਸਰ ਇਸ ਲਈ ਛਲਕਦਾ ਹੈ, ਇਸ ਲਈ ਜੋ ਹੈ ਉਮੜਦਾ ਹੈ। ਪਤੀ ਦੇ ਚੋਂ ਇਹ ਪਿਆਰ ਨਾ ਮਿਲਿਆ, ਪਿਤਾ ਦੇ ਪਿਆਰ ਦੀ ਝਲਕ ਨਾ ਮਿਲੀ, ਪਿਤਾ ਦੇ ਪਿਆਰ ਦੀ ਸ਼ਫਕਤ ਨਾ ਮਿਲੀ, ਪਿਤਾ ਦੇ ਪਿਆਰ ਦਾ ਹੁਲਾਰਾ ਨਾ ਮਿਲਿਆ, ਇਹ ਇਸਤਰੀ ਵੀ ਅਤ੍ਰਿਪਤ ਰਹੇਗੀ। ਇਸ ਰਿਸ਼ਤੇ ਚ ਉਹਨੂੰ ਕੋਈ ਸਕੂਨ ਨਹੀਂ ਮਿਲੇਗਾ, ਰੂਹਾਨੀ ਸਕੂਨ ਨਹੀਂ ਮਿਲੇਗਾ, ਰੂਹਾਨੀ ਤਸਕੀਨ ਨਹੀਂ ਮਿਲੇਗੀ। ਔਰ ਇਸ ਤਰ੍ਹਾਂ ਦੇ ਰਿਸ਼ਤੇ ਹੈ ਜੋ ਇੰਜ ਕਹਿ ਲੋ, ਪਤੀ ਨੂੰ ਪਤਨੀ ਦੇ ਚੋਂ ਮਾਂ ਦੀ ਝਲਕ ਨਹੀਂ ਮਿਲੀ ਔਰ ਪਤਨੀ ਨੂੰ ਪਤੀ ਦੇ ਚੋਂ ਕੋਈ ਪਿਤਾ ਦੀ ਸ਼ਫਕਤ ਤੇ ਪਿਤਾ ਦੀ ਤਸਵੀਰ ਸਾਹਮਣੇ ਨਹੀਂ ਜੋ ਹੈ ਪ੍ਰਗਟ ਹੋਈ। ਇਹ ਰਿਸ਼ਤਿਆਂ ਚ ਅੰਦਰੂਨੀ ਤੌਰ ਤੇ ਦਰਾਰ ਬਣੀ ਰਹਿੰਦੀ ਹੈ ਔਰ ਕਈ ਦਫ਼ਾ ਹਾਲਾਤ ਐਸੇ ਹੋ ਜਾਂਦੇ ਨੇ ਬੈਰੂਨੀ ਤੌਰ ਤੇ ਵੀ ਦਰਾਰ ਪ੍ਰਗਟ ਹੋ ਜਾਂਦੀ ਹੈ, ਨੌਬਤ ਤਲਾਕ ਤੱਕ ਪਹੁੰਚਦੀ ਹੈ, ਰਿਸ਼ਤੇ ਜੋ ਹੈ ਟੁੱਟਦੇ ਨੇ। ਵਾਸਤਵਿਕ ਇਹ ਰਿਸ਼ਤਾ ਜੋਤ ਦਾ ਰਿਸ਼ਤਾ ਹੈ, ਅੰਦਰੂਨੀ ਰਿਸ਼ਤਾ ਹੈ ਔਰ ਪਰਿਪੂਰਨ ਪਰਮਾਤਮਾ ਨੇ ਇਸ ਢੰਗ ਦਾ ਜੋ ਹੈ ਬਣਾ ਰੱਖਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਨ੍ਹਾਂ ਮਹਾਨ ਰਿਸ਼ਤਿਆਂ ਦਾ ਜ਼ਿਕਰ ਬੜੇ ਸੋਹਣੇ ਆਲਮਾਨਾ ਢੰਗ ਨਾਲ ਉਜਾਗਰ ਕਰਦੇ ਨੇ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ। ਇਹ ਪਰਿਪੂਰਨ ਪਰਮਾਤਮਾ, ਮੇਰਾ ਬੜਾ ਸੁੰਦਰ ਘਰ ਵੀ ਹੈ, ਬੜੀ ਸੁੰਦਰ ਮਹਿਲ ਮਾੜੀ ਵੀ ਹੈ ਔਰ ਉਸ ਘਰ ਦੇ ਚ ਉਸ ਮਹਿਲ ਮਾੜੀਆਂ ਦੇ ਅੰਦਰ ਮੇਰਾ ਬਹੁਤ ਸੁੰਦਰ ਇੱਕ ਪਰਿਵਾਰ ਵੀ ਹੈ। ਮੈਂ ਫਿਰ ਅਰਜ਼ ਕਰਾਂ, ਮਨੁੱਖ ਨੂੰ ਸਿਰਫ ਖਾਣਾ ਹੀ ਨਹੀਂ ਚਾਹੀਦਾ, ਸਿਰਫ ਪੀਣਾ ਹੀ ਨਹੀਂ, ਸਿਰਫ ਪਹਿਨਣਾ ਹੀ ਨਹੀਂ, ਸਿਰਫ ਮਨੋਰੰਜਨ ਹੀ ਨਹੀਂ, ਮਨੁੱਖ ਨੂੰ ਘਰ ਵੀ ਚਾਹੀਦਾ ਔਰ ਸਿਰਫ ਘਰ ਨਹੀਂ ਪਰਿਵਾਰ ਵੀ ਚਾਹੀਦਾ। ਅਗਰ ਪਰਿਵਾਰ ਨਹੀਂ ਤਾਂ ਘਰ ਹੀ ਨਹੀਂ। ਘਰ ਦੇ ਵਿਚ ਉਹ ਵੀ ਚਾਹੀਦੀ ਏ ਜਿਸ ਨੂੰ ਕਿਹਾ ਜਾਏ ਘਰ ਵਾਲੀ, ਘਰ ਦੇ ਵਿਚ ਉਹ ਵੀ ਚਾਹੀਦਾ ਹੈ ਜਿਸ ਨੂੰ ਕਿਹਾ ਜਾ ਸਕੇ ਘਰ ਵਾਲਾ। ਘਰ ਵਾਲਾ ਹੀ ਨਹੀਂ ਹੈ, ਘਰ ਵਾਲੀ ਹੀ ਨਹੀਂ ਹੈ ਤਾਂ ਘਰ ਕਾਹਦਾ? ਘਰ ਕੀ ਹੈ? ਕੋਈ ਇੱਟਾਂ ਦੀ ਢੇਰੀ ਨੂੰ ਘਰ ਥੋੜੀ ਕਹਿੰਦੇ ਨੇ, ਕੋਈ ਪੱਥਰਾਂ ਦੇ ਇਕੱਠ ਨੂੰ ਘਰ ਥੋੜੀ ਕਹਿੰਦੇ ਨੇ। ਨਹੀਂ, ਘਰ ਹੈ ਤਾਂ ਇਸ ਦੀ ਸ਼ੋਭਾ ਹੈ ਘਰ ਵਾਲੇ ਨਾਲ, ਘਰ ਵਾਲੀ ਨਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ, ਇਹ ਜੋ ਤੇਰੀ ਮੇਰੇ ਤੇ ਨਿਗਾਹ ਹੋ ਗਈ ਏ, ਇਹ ਜੋ ਤੂੰ ਮੇਰੇ ਤੇ ਆਪਣੀਆਂ ਨਿਗਾਹਾਂ ਸੁੱਟ ਦਿੱਤੀਆਂ ਨੇ, ਇਹ ਜੋ ਮੈਂ ਤੇਰੀ ਨਿਗਾਹ ਦੇ ਥੱਲੇ ਆ ਗਿਆ, ਇਹ ਮੈਨੂੰ ਸੁੰਦਰ ਮਹਿਲ ਦੀ ਪ੍ਰਾਪਤੀ ਹੋ ਗਈ, ਪਰਿਵਾਰ ਦੀ ਪ੍ਰਾਪਤੀ ਹੋ ਗਈ, ਘਰ ਦੀ ਪ੍ਰਾਪਤੀ ਹੋ ਗਈ ਏ। ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਅਪਾਰ। ਦਰਅਸਲ ਮਨੁੱਖ ਦੇ ਪ੍ਰਾਣਾਂ ਵਿਚ ਇਹ ਵੀ ਪਿਆਸ ਹੈ ਕਿ ਮੈਂ ਘਰ ਵਿਚ ਜੋ ਕੁਛ ਆਖਾਂ ਮੇਰੀ ਗੱਲ ਠੁਕਰਾਈ ਨਾ ਜਾਏ, ਮੇਰਾ ਬੋਲ ਕਾਬਲੇ ਕਬੂਲ ਹੋਵੇ। ਮਾਂ ਨੂੰ, ਪਿਤਾ ਨੂੰ, ਪਤਨੀ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਕਮ ਸੇ ਕਮ ਮੇਰੀ ਗੱਲ ਰੱਦ ਨਾ ਕੀਤੀ ਜਾਏ। ਸਾਹਿਬ ਕਹਿੰਦੇ ਹੁਕਮ ਸੋਈ ਤੁਦ ਭਾਵ ਸੀ, ਹੋਰ ਆਖਣ ਬਹੁਤ ਅਪਾਰ। ਐ ਮੇਰਾ ਹੁਕਮ ਕਰਨਾ ਹੈ ਕਿਹੜਾ? ਜਿਹੜਾ ਤੇਰੇ ਹੁਕਮ ਨੂੰ ਪਾ ਜਾਣਾ ਹੈ, ਜਿਹੜਾ ਤੇਰੀ ਰਜ਼ਾ ਦਾ ਮੈਨੂੰ ਚੰਗਾ ਲੱਗਣਾ ਹੈ। ਜੋ ਤੇਰਾ ਹੁਕਮ ਮੈਨੂੰ ਚੰਗਾ ਲੱਗਣ ਲੱਗ ਪਿਆ, ਮਾਨੋ ਇਹੀ ਮੇਰਾ ਹੁਕਮ ਪਿਆ ਚੱਲਦਾ ਹੈ, ਇਹੀ ਮੇਰੀ ਗੱਲ ਪਈ ਚੱਲਦੀ ਹੈ, ਮੇਰੀ ਗੱਲ ਕੋਈ ਰੱਦ ਨਹੀਂ ਕਰਦਾ। ਦਰਅਸਲ ਇੱਕ ਬਹੁਤ ਵੱਡੀ ਸੱਚਾਈ ਅਧਿਆਤਮਕ ਦੁਨੀਆਂ ਦੇ ਵਿਚ ਪ੍ਰਗਟ ਹੁੰਦੀ ਹੈ ਉਸ ਦਿਨ, ਜਿਹੜਾ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਜਗਤ ਉਸ ਦਾ ਹੁਕਮ ਮੰਨਦਾ ਹੈ, ਔਰ ਜੋ ਪਰਮਾਤਮਾ ਦੇ ਹੁਕਮ ਨੂੰ ਇੱਕ ਪਾਸੇ ਕਰ ਦਿੰਦਾ ਹੈ ਉਸ ਮਨੁੱਖ ਦੇ ਹੁਕਮ ਨੂੰ ਵੀ ਦੁਨੀਆਂ ਬਹੁਤ ਚਿਰ ਤੱਕ ਮੰਨ ਨਹੀਂ ਸਕਦੀ, ਉਹਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ, ਉਸ ਨੂੰ ਵੀ ਇੱਕ ਪਾਸੇ ਸੁੱਟ ਜਾਂਦਾ ਦਿੱਤਾ ਜਾਂਦਾ। ਜੋ ਉਸ ਇੱਕ ਦਾ ਹੁਕਮ ਮੰਨ ਲੈਂਦਾ ਹੈ ਉਸ ਦਾ ਹੁਕਮ ਸਾਰੀ ਕਾਇਨਾਤ ਤੇ ਚੱਲਦਾ। ਤੋ ਹੁਕਮ ਸੋਈ ਤੋ ਦਭਾਵ ਸੀ, ਹੋਰ ਆਖਣ ਬਹੁਤ ਅਪਾਰ। ਹੋਰ ਤੇ ਬਹੁਤ ਕੁਛ ਕਹਿਣਾ ਹੈ, ਬਹੁਤ ਕੁਛ ਕਹਿਣਾ ਹੈ, ਪਰ ਹੇ ਪਰਿਪੂਰਨ ਪਰਮਾਤਮਾ, ਵਾਸਤਵਿਕ ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ, ਤੇਰੇ ਹੁਕਮ ਨੂੰ ਜੋ ਹੈ ਚੰਗਾ ਸਮਝ ਕੇ ਉਹਨੂੰ ਆਪਣੇ ਅੰਦਰ ਧਾਰ ਲੈਣਾ, ਤੈਨੂੰ ਪਾ ਜਾਣਾ, ਬਸ ਇਹੀ ਆਪਣੀ ਗੱਲ ਦਾ ਚਲਾਣਾ ਹੈ, ਇਹੀ ਜੋ ਹੈ ਅਸੀਂ ਆਪਣਾ ਹੁਕਮ ਚਲਾਉਂਦੇ ਹਾਂ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਉਹ ਪਰਿਪੂਰਨ ਪਰਮਾਤਮਾ ਸੱਚਾ ਹੈ, ਮਾਲਿਕ ਹੈ, ਪਾਤਸ਼ਾਹ ਹੈ, ਉਹ ਕਿਸੇ ਕੋਲ ਪੁੱਛ ਪੁੱਛ ਕੇ ਬਖਸ਼ਿਸ਼ਾਂ ਨਹੀਂ ਦਿੰਦਾ, ਦੇਈ ਜਾਂਦਾ, ਦੇ ਹੀ ਜਾਂਦਾ ਹੈ। ਕਿਸੇ ਖੇਤ ਕੋਲ ਬੱਦਲ ਪੁੱਛਦੇ ਨਹੀਂ ਬਰਸੀਏ ਕਿ ਨਾ ਬਰਸੀਏ, ਕਿਸੇ ਘਰ ਕੋਲ ਸੂਰਜ ਪੁੱਛਦਾ ਨਹੀਂ ਰੋਸ਼ਨੀ ਦੇਈਏ ਕਿ ਨਾ ਦੇਈਏ, ਕਿਸੇ ਘਰ ਦੇ ਕੋਲ ਚੰਦਰਮਾ ਪੁੱਛਦਾ ਨਹੀਂ ਮੈਂ ਆਪਣੀਆਂ ਕਿਰਨਾਂ ਖਿਲੇਰਾਂ ਕਿ ਨਾ ਖਿਲੇਰਾਂ, ਔਰ ਕਿਸੇ ਮਨੁੱਖ ਕੋਲ ਪਵਨ ਪੁੱਛਦੀ ਨਹੀਂ ਤੈਨੂੰ ਛੂਆ ਕਿ ਨਾ ਛੂਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਪੁੱਛਦਾ ਨਹੀਂ, ਬਿਨਾਂ ਪੁੱਛਿਆ ਹੀ ਸਭ ਕੁਝ ਦੇਈ ਜਾਂਦਾ ਹੈ, ਬਿਨਾਂ ਪੁੱਛਿਆ ਹੀ ਸਭ ਕੁਝ ਵੰਡੀ ਜਾਂਦਾ ਹੈ, ਬਿਨਾਂ ਪੁੱਛਿਆ ਹੀ ਸਾਰੀਆਂ ਨਿਆਮਤਾਂ ਝੋਲੀ ਦੇ ਜੋ ਹੈ ਪਾਈ ਜਾਂਦਾ ਹੈ। ਆਖਰੀ ਰਹਾਓ ਚੌਥਾ ਰਹਾਓ, ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ। ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇੱਥੇ ਸੌਣ ਦੇ ਅਰਥ ਨੇ ਐਸ਼ੋ ਇਸ਼ਰਤ, ਪਰਿਵਾਰਕ ਐਸ਼ੋ ਇਸ਼ਰਤ, ਪਰਿਵਾਰਕ ਸੁਖ ਸਾਧਨ, ਪਰਿਵਾਰ ਦਾ ਸਾਰਾ ਸੁਖ ਦਾ ਮਾਹੌਲ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਹੋਰ ਸੋਹਣਾ, ਹੋਰ ਐਸ਼ੋ ਇਸ਼ਰਤ, ਇਸ ਤੋਂ ਇਲਾਵਾ ਜੋ ਸਤਿਗੁਰੂ ਦੇਵ ਜੀ ਮਹਾਰਾਜ ਨੇ ਸਵਾਗ ਵਿੱਚ ਦੱਸੀ, ਇਸ ਤੋਂ ਇਲਾਵਾ ਜਿਹੜੀ ਐਸ਼ੋ ਇਸ਼ਰਤ ਹੈ ਮਹਾਰਾਜ ਕਹਿੰਦੇ ਤਨ ਨੂੰ ਪੀੜਿਤ ਕਰ ਦਿੰਦੀ ਹੈ, ਮਨ ਨੂੰ ਰੋਗੀ ਕਰ ਦਿੰਦੀ ਹੈ। ਇਹ ਪਾਵਨ ਪਵਿੱਤਰ ਵਾਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਐਸਾ ਹੈ, ਚਾਰ ਰਹਾਵਾਂ ਦੇ ਵਿੱਚ ਜ਼ਿੰਦਗੀ ਦੇ ਮੂਲ ਸਿਧਾਂਤ ਸਾਰੇ ਦੇ ਸਾਰੇ ਬਿਆਨ ਕਰ ਦਿੱਤੇ ਨੇ, ਔਰ ਤੈ ਦਿਲ ਨਾਲ ਜੋ ਇਨ੍ਹਾਂ ਨੂੰ ਹਿਰਦੇ ਵਿੱਚ ਵਸਾ ਲਵੇ ਲੋਕ ਪਰਲੋਕ ਉਸਦਾ ਸੁਹਿਲਾ ਹੋ ਜਾਂਦਾ ਹੈ, ਤਨ ਦੇ ਤਲ ਤੇ ਅਰੋਗ ਰਹਿੰਦਾ ਹੈ ਔਰ ਮਨ ਦੇ ਤਲ ਤੇ ਆਨੰਦਿਤ ਆਉਂਦਾ ਹੈ। ਇਸ ਤਰ੍ਹਾਂ ਉਸਦਾ ਲੋਕ ਪਰਲੋਕ ਸੁਹਿਲਾ ਹੋ ਜਾਂਦਾ ਹੈ, ਔਰ ਇਹ ਪੰਕਤੀ ਉਸ ਦੇ ਤੇ ਪੂਰੀ ਉਤਰਦੀ ਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗੰਤ ਅਤੋਲੇ

ਸਨਮਾਨਯੋਗ ਗੁਰੂ ਰੁਖਸਾਤ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਪ੍ਰਾਣਾਂ ਵਿੱਚ ਜੋ ਪਿਆਸ ਹੈ, ਤੜਪ ਹੈ, ਖਿੱਚ ਹੈ, ਉਹ ਆਨੰਦ ਵਿੱਚ ਸਭ ਕੁਛ ਆ ਜਾਂਦਾ ਹੈ। ਅਧਿਆਤਮਕ ਬਲ, ਸਮਾਧੀ, ਪਰਮ ਰਸ, ਪਰਮ ਸ਼ਾਂਤੀ, ਨਿਰਵੈਰਤਾ, ਨਿਰਭੈਤਾ, ਤਮਾਮ ਦੈਵੀ ਗੁਣ, ਇੰਜ ਕਹਿ ਲਓ ਸਾਰੇ ਰੱਬੀ ਗੁਣਾਂ ਨੂੰ ਜੇ ਕਿਧਰੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ, ਆਨੰਦ। ਇਹਦੇ ਵਿੱਚ ਸਭ ਕੁਛ ਆ ਗਿਆ। ਤੇ ਮੈਂ ਇਹ ਵੀ ਅਰਜ਼ ਕਰਦਿਆਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ। ਸੁੱਖ ਸੀਮਤ ਆਉਂਦਾ ਹੈ ਔਰ ਸੁੱਖ ਨੂੰ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ, ਕੱਲ ਤੱਕ ਜੋ ਸੁੱਖ ਸੀ ਉਹ ਅੱਜ ਦੁੱਖ ਬਣ ਗਿਆ। ਹਰ ਉਹ ਵਸਤੂ ਜੋ ਕਿਸੇ ਵਕਤ ਸੁੱਖ ਪ੍ਰਤੀਤ ਆਉਂਦੀ ਹੈ, ਲਾਜ਼ਮੀ ਨਹੀਂ ਉਹ ਸੁੱਖ ਹਮੇਸ਼ਾ ਹੀ ਹੋਵੇ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਲੇਕਿਨ ਆਨੰਦ ਆਪਣੀ ਇੱਕ ਥਾਂ ਤੇ ਹੈ। ਆਨੰਦ ਸਿੱਧਾ ਪ੍ਰਮਾਤਮਾ ਤੋਂ ਮਿਲਦਾ ਹੈ, ਸੁੱਖ ਪਦਾਰਥਾਂ ਤੋਂ ਮਿਲਦਾ ਹੈ। ਤੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ, ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਲਈ, ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ, ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣਨ ਦੀ, ਨਿਰਵੈ ਜੋ ਹੈ ਨਿਰਭੈ ਬਣਨ ਦੀ, ਦਿਆਲੂ ਬਣਨ ਦੀ, ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ ਔਰ ਬੜੇ ਬੜੇ ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ, ਬੜੇ ਬੜੇ ਦੁਸ਼ਟ ਮਨੁੱਖਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ। ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਾਂ, ਬੜੇ ਬੜੇ ਨੀਵੇਂ ਮਨੁੱਖਾਂ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ, ਬੜੇ ਬੜੇ ਦੁਸ਼ਟ ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ। ਕਿਉਂਕਿ ਸੁੱਖ ਕੀ ਹੈ? ਸੰਸਾਰਿਕ ਪਦਾਰਥ, ਇਹ ਦਰਖਤ ਦੀ ਛਾਇਆ ਹੈ, ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ। ਤੇ ਛਾਇਆ ਬਦਲਦੀ ਰਹਿੰਦੀ ਹੈ, ਅੱਜ ਇਸ ਪਾਸੇ, ਕੱਲ ਉਸ ਪਾਸੇ, ਛਾਇਆ ਵਿੱਚ ਪਲਟਾ ਹੈ। ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ, ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਹੈ, ਪਰ ਫਲ ਚਾਹੀਦਾ ਹੈ। ਹੋ ਸਕਦਾ ਦਰਖਤਾਂ ਦੇ ਫਲ ਜ਼ਮੀਨ ਦੇ ਉੱਤੇ ਗਿਰੇ ਵੀ ਮਿਲ ਜਾਣ, ਮਿਲਦੇ ਨੇ। ਨਾਮ ਦਾ ਫਲ, ਆਨੰਦ ਦਾ ਫਲ ਜ਼ਮੀਨ ਤੇ ਗਿਰਿਆ ਹੋਇਆ ਨਹੀਂ ਮਿਲੇਗਾ, ਸੁਰਤ ਉੱਚੀ ਕਰਨੀ ਪਏਗੀ, ਬਹੁਤ ਉੱਚੀ ਕਰਨੀ ਪਏਗੀ। ਉਹ ਚੜਾਈਆਂ ਦਾ ਮਾਰਗ ਹੈ, ਜਿਸ ਨੂੰ ਭਗਤ ਕਬੀਰ ਨੇ ਕਿਹਾ ਕਿ ਜਹਿ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਜਿਸ ਰਸਤੇ ਤੇ ਚਤਰ ਚਲਾਕ ਤੇ ਕਰਮ ਕਾਂਡੀ ਮਨੁੱਖ ਚੱਲ ਪਏ ਨੇ, ਦੁਨੀਆਂ ਬਹੁਤ ਉਹਨਾਂ ਦੇ ਪਿੱਛੇ ਹੈ, ਬਹੁਤ। ਜੋ ਕਹਿ ਦੇਣ 10 ਮਿੰਟ ਦੇ ਸਮਾਧੀ ਲੱਗ ਜਾਏਗੀ, ਅਸੀਂ ਤੁਹਾਡੀ ਮਨੋਕਾਮਨਾ ਦੀ ਪੂਰਤੀ ਕਰ ਦਿਆਂਗੇ। ਇਹ ਤਵੀਜ਼ ਲੈ ਜਾਓ, ਫਲਾਣਾ ਕੰਮ ਤੁਹਾਡਾ ਹੋ ਜਾਏਗਾ। ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਤਈ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ, ਕਬੀਰ ਤੇ ਘਾਟੀ ਦਾ ਮਾਰਗ ਹੈ, ਪਹਾੜੀ ਰਸਤਾ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘੱਟ ਨਹੀਂ ਹੈ, ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ।
کبیر نیوان دا رستہ نہیں چن دے کہ چڑھائیاں دا مارگ ایک او گٹ گاٹی رام کی تین چڑھ رہے ہو کبیر ایک بکھڑی گھاٹی تے میں چڑھ لینا. کبیر کہندے میرے اگے کوئی نہیں کہ میری ٹارس بجے کہ میں تھوں اگے بھی کوئی جا رہا ہے پر میرے پیچھے بھی کوئی نہیں. پتہ ہے اس رستے نو اجڑیا ہویا رستہ کہندے نے جس تے کوئی چلے نہ. کہندے رستہ اجڑ گیا کیوں کوئی چلدا ہی نہیں. پتہ نہیں دو شبد برداشت کرو گے کہ نہیں. سارے رستیاں دے تے وسیبے بڑے نے بڑیاں رونقاں نے ایک دھرم دا مارگ ہی مینوں اجڑیا ہویا دکھائی دیندا ہے. اس واسطے بیشتر چرچ سننے ہو گئے نے اجڑ گئے نے. بیشتر مسجداں بالکل سنیاں ہو گئی سناٹا چھایا ہے اور بیشتر گردوارے خالی. کوئی امرت ویلے امنگ تے تارنگ لے کے آئے ہون. اس طرح دنیا دے سارے گردوارے چ اس طریقے دے نال گل نہیں ہے. اس نو ایک مہان شاعر انج کہندا ہے قافلے یا بڑھ گئے یا مٹ گئے راستے سنسان نظر آتے ہیں. کہندا ہے رب دے مارگ تے جڑے چلے سن کچھ تے پہنچ گئے کچھ رستے چ ہی کھپ گئے. یہ کہندا ہن تے رستہ اجڑیا ہویا دکھائی دیندا ہے اجڑیا ہویا. چلیا سی کسے وقت رویداس جتیاں گنڈن والے تے جتیاں بنان والے موچی تھانو ساری دنیا چ ملن گے. مجال ہے انہاں چ کوئی رویداس بیٹھا ہوئے نہیں ہے. کپڑے بنن والے تے کپڑیاں نو چھمبن والے کپڑیاں نو رنگ دین والے چھیمبے تھانو ساری دنیا چ ملن گے. پر اس طرح دا نام دیو جو کپڑیاں نو رنگ چاڑدیاں اپنے من نو بھی رنگ چاڑ دے وے تے جڑا کپڑے رنگان لئی آوے اونوں بھی رنگ دے وے. رنگن رنگوں سیون سیووں رام نام بن گھری نہ جیووں شری نام دیو. کہندے نیرا کپڑے میں نہیں رنگدا من بھی رنگدا. اور جڑے کپڑے رنگان لئی آندے نے نیرے انہاں دے کپڑے نہیں رنگدا انہاں دے من بھی رنگ دیندا. رویداس نیریاں جتیاں نہیں گنڈدا. ادھر جتی گنڈی جا رہا ہے اتنا من اپنا من پربھو نال گنڈی جا رہا ہے تے جڑا جتی گنڈان لئی آیا ہے کوشش کر رہا ہے ادا من بھی گنڈا. یہ دو طرح دا موچی ہے. ایسا چمار اگلے دی جتی بھی گنڈ رہا ہے اگلے دا من بھی گنڈ رہا ہے. جتی گنڈدیاں گنڈدیاں رب دی گل سنائی جاندا ہے. جتیاں گنڈدیاں گنڈدیاں پرماتما دی لگن پیدا ہو سکے ایسی گل کری جاندا ہے. کپڑیاں نو رنگدیاں رنگدیاں دوجیاں دے دل دماغ نو رنگن دی کوشش کر رہا ہے نام دیو. صرف تانا پیٹا ایک کر کے کبیر کپڑے نہیں بندا بلکہ سرت تے شبد نو بھی ایک کردا ہے جیو تے برہم نو بھی ایک کردا ہے. وہ ایسا جلاہا ہے. نمازی تے بڑے نے پر فرید جیسا نمازی لبنا بہت اوکھا ہے بہت کٹھن ہے. قافلے یا بڑھ گئے یا مٹ گئے راستے سنسان نظر آتے ہیں. اقبال کہندا ہے چلے سن خدا دے رستے تے جو کچھ تے پہنچ گئے کچھ رستے چی دم توڑ گئے. رستے سننے پے نے اجڑے ہوئے نے. اس صدی دے وچ اگر کوئی مارگ اجڑے ہے تو صرف دھرم دا. بڑی رونق ہے تھیٹراں دے وچ کلباں دے وچ عیاشی دے اڈیاں دے وچ جوئے خانیاں دے وچ مہ خانیاں دے وچ بڑی رونق. راستے سنسان نظر آتے ہیں. کارن یہ رستہ پہاڑی رستہ ہے چڑھائی دا رستہ ہے تے ہر بندہ چڑھائیاں تے نہیں چڑھ سکتا. چاہے شریر کر کے چڑھنا ہوئے
ਤਾਂ ਵੀ ਕਠਿਨ ਹੈ, ਚਾਹੇ ਸੁਰਤ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਿਨ ਹੈ। ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ। ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ, ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ ਉੱਚਾ ਉੱਠਣ ਦੀ ਲੋੜ ਨਹੀਂ। ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪੰਖੀਆਂ ਦੇ ਵੀ ਆਉਂਦੇ ਨੇ, ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਰੱਬੀ ਗਿਆਨ ਤੋਂ ਬਿਨਾਂ ਮਨੁੱਖ ਦੀ ਕੀ ਬੁਕਤ ਹੈ? ਕੁਛ ਵੀ ਨਹੀਂ। ਤੋ ਖੈਰ ਮੈਂ ਅਰਜ਼ ਕਰਾਂ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁੱਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਹੱਪਣ ਮਿਲੇ ਜੋ ਕਰੂਪਤਾ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਝੋਲੀ ਵਿੱਚ ਪਵੇ ਜੋ ਨੁਕਸਾਨ ਵਿੱਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਫਿਰ ਅਰਜ਼ ਕਰਾਂ, ਸੁੱਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ, ਆਨੰਦ ਪਰਮਾਤਮਾ ਤੋਂ ਮਿਲੇਗਾ। ਸੁੱਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ, ਆਨੰਦ ਨਿਰੰਕਾਰ ਤੋਂ ਮਿਲੇਗਾ। ਔਰ ਆਨੰਦ ਕੀ ਹੈ? ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ, ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ, ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ, ਐਸਾ ਸੁੱਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ, ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ, ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ। ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਦੇ ਚ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜਮਣਾ ਨਹੀਂ ਹੈ, ਮਰਨਾ ਨਹੀਂ ਹੈ, ਬੁਢੇਪਾ ਨਹੀਂ ਹੈ, ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ। ਖੈਰ ਮੁਖਤਸਰ ਹੁਣ ਅਰਜ਼ ਕਰਾਂ, ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ, ਤੇ ਜਪ ਉਸ ਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟਨ ਕਰੇ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਮੰਤਰ ਉਤਨਾ ਹੀ ਆਉਂਦਾ ਹੈ ਕਰੀਬਨ ਕਰੀਬਨ, ਜਿਤਨੀ ਦੇਰ ਦੇ ਚ ਅਸੀਂ ਸਵਾਸ ਗਰਾਸ ਲੈਂਦੇ ਹਾਂ ਬਸ ਉਤਨੀ ਇਸਦੀ ਜੋ ਹੈ ਗਤੀ ਹੈ, ਉਤਨੀ ਚ ਹੀ ਆਪਣੇ ਆਪ ਪੂਰਾ ਹੋ ਜਾਂਦਾ ਹੈ। ਇਹਨੂੰ ਸਵਾਸ ਗਰਾਸ ਦੇ ਚ ਪੂਰਾ ਨਹੀਂ ਕਰਨਾ, ਇਹ ਆਪੇ ਹੀ ਪੂਰਾ ਹੋ ਜਾਂਦਾ ਹੈ ਉਤਨੇ ਚ ਹੀ। ਵਾਹਿਗੁਰੂ ਵਾਹਿਗੁਰੂ, ਇਸਲਾਮੀ ਮੰਤਰ ਵੀ ਐਸਾ ਹੈ, ਅੱਲਾ ਹੋ ਅੱਲਾ ਹੋ, ਇਸੇ ਚ ਪੂਰਾ ਹੋ ਜਾਂਦਾ ਹੈ। ਮੈਂ ਦੇਖਿਆ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਨੇ, ਅੱਲਾ ਹੋ ਅੱਲਾ ਹੋ, ਬਿਲਕੁਲ ਗਤੀ ਇਹੀ ਰਹਿੰਦੀ ਹੈ। ਔਰ ਸਹਿਜੇ ਸਰਲਤਾ ਦੇ ਨਾਲ ਮਨੁੱਖ ਜਿਤਨੀ ਦੇਰ ਦੇ ਸਵਾਸ ਗਰਾਸ ਲੈਂਦਾ ਹੈ, ਇਹ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਇਸ ਨੂੰ ਰਟੀ ਜਾਣਾ ਹੈ, ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇ ਗਏ ਤੇ ਪੁਨਰੁਕਤੀ ਹੈ, ਇਹਦੀ ਰਿਪੀਟੇਸ਼ਨ ਹੈ, ਐਵੇਂ ਬਾਰ ਬਾਰ ਦੁਰਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ, ਕਹਿਣ ਲੱਗਾ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਰਿਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗੇ, ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ, ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤੇ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ, ਰੈਪੀਟੇਸ਼ਨ ਸਾਹਿਤਕ ਦੁਨੀਆ ਵਿੱਚ ਦੋਸ਼ ਹੈ। ਮੈਂ ਕਿਹਾ ਹੋਵੇਗੀ ਦੋਸ਼, ਸਾਹਿਤ ਨੇ ਮੰਨ ਲਿਆ ਹੋਵੇਗਾ, ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ, ਪਰਮਾਤਮਾ ਨਹੀਂ ਮੰਨਦਾ, ਪ੍ਰਕਿਰਤੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ। ਅਜੇ ਤੇ ਮੈਂ
कुछ होर कहना सी कह लगा गए नहीं जी थोड़ी कथा च भी मैनु पुनरुक्ति दिखाई देंदी है रिपीटेशन और कह लगा एक शब्द च गुरु ग्रंथ साहब दे एक शब्द दे जेड़ी गल है दूजे तीजे च भी होई है चौथे पंजवें च भी होई है और मैनु कह लगा मुदतां तो थानू सुन रहे हैं तुसी भी घूम फिर के उत्थे ही आ जांदे हो पुनरुक्ति रिपीटेशन इते दोष है मैं कह दोष तू मंदा होवेगा साहित्यकार मंदे होणगे प्रकृति नहीं मंदी परमात्मा नहीं मंदा मैं नहीं मंदा मैं कह पुनरुक्ति ते ही जीवन है कहने लगे किस तरह जीवन है जिंदगी किस तरह पुनरुक्त हो गई मैं कह देखो एक श्वास हुण तू अंदर लै गया है ते हुण एक बार आया है हुण मुड़ के अंदर ना ले जाई नहीं ते रिपीट हो जाएगा ये तो पुनरुक्ति हो जाएगी ये दोष है बार बार श्वास क्यों लेना एक कोई दफा ले नबज बार बार चल रही है दिल बार बार धड़कता है श्वास ग्रास बार बार चल देने पृथ्वी दे उते दिन बार बार आउंदा है रात बार बार आउंदी है पानी बार बार पीने हैं रोटी बार बार खाने एक कोई दफा जिंदगी च खानी चाहिए है बार बार क्यों खाना है सवेरे खा ली दोपहरे खा ली शामी फिर खा रहे हैं क्यों पुनरुक्त क्यों कर रहे हैं ये रिपीट क्यों कर रहे हैं बार बार पानी पी रहे हैं बार बार भोजन छक रहे हैं बार बार श्वास ले रहे हैं बार बार दिल धड़क रहे हैं बार बार नब्ज चल रही है पृथ्वी ते बार बार दिन आ रहे है बार बार रात आ रही है कहने लगा है इतनी पुनरुक्ति है कहने लगे मैं इस ढंग नाल सोचिया नहीं सी बार बार हर के गुण गाओ पातशाह दी बाणी कहंदी है बार बार रटी जा वाहेगुरु वाहेगुरु उतने चिर तक करी जा जितने चिर तक तो वाहेगुरु दा रूप नहीं हो जांदा धुन रटन करी जा भारत देश ते भारत तो बार इस्लामी दुनिया जितने गुरमंत्र ने करीबन करीबन उस श्वास विरास दे पूरे हो जाते हैं राम पूरा हो जाता है ओम पूरा हो जाता है वाहेगुरु पूरा हो जाता है अल्लाह हो इसे च पूरा हो जाता है ये अपने अपने जप करने वाले दे मंत्र ने जगतगुरु बाबा कहते भी ने कोई बोले राम राम कोई खुदा कोई सेवे गुसैया कोई अल्लाह अल्लाह कहता है मंत्र ने भुख ते सारिया दे अंदर इको है भोजन सारिया दा एक नहीं है एक कौम दा भोजन भी एक नहीं सारी दुनिया दा भोजन ते एक है ही नहीं खुराक अलग अलग है जे सिर्फ भारत नू ही लो तां बंगालियां दा खाना कुछ होर है ते कर्नाटकियां दा कुछ होर है महाराष्ट्रियन कुछ होर ढंग नाल खांदे ने आंध्रा प्रदेश दी खुराक कुछ होर है तमिल केरला दी खुराक अलग है पहरावे भी अलग ने गुजरातियां दा खाना कुछ होर है राजस्थानियां दा कुछ होर है पंजाबियां दी खुराक कुछ होर है लेकिन भुख कुछ होर नहीं भुख सारियां दी इको है भोजन एक नहीं है भुख इको है और खान दा मकसद भी इको ही है कि भुख मिटे रस आवे भुख मिटे लेकिन भोजन एक नहीं है अंदर ते तड़प सारियां दे इको है प्रभु मिले परमात्मा मिले परम आनंद मिले सुकून मिले शांति मिले चैन मिले आनंद मिले जिस तरह भोजन एक नहीं है भजन भी एक नहीं है अलग अलग है भोजन कोई वख वख खाया सी नहीं लड़ते कि तू साडे ढंग नाल क्यों नहीं खा रहा अपने ढंग नाल क्यों खांदा पिया झगड़ा नहीं है भोजन दी दुनिया दे आपस दे झगड़ा नहीं है भजन दी दुनिया झगड़ा है तू राम राम क्यों आखदा पिया अल्लाह क्यों नहीं कहता तू अल्लाह क्यों कह रहे हैं वाहेगुरु क्यों नहीं कहता ये झगड़े हैं और बड़े व्यापक झगड़े ने बड़े भारी खून खराबे ने भुख सारियां च इको है भोजन एक नहीं है परम आनंद दी तड़प सारियां च इको है
भजन एक नहीं है, अलग अलग है, पर ये अलग अलग भजन दा होना उना लोगों नु परवान नहीं जिन्हों कदी भजन भजन दा रस आया ही नहीं। जिन्हों रस आ गया उन्हों की गल कुछ होर हो जाती है। वो तो कह देंदे ने कोई बोले राम राम, कोई खुदा है, कोई सेवे गुसैया, कोई अल्लाह है, वह तो इंज कह देंदा है। और हाफिज कहिंदा है हाफिजा गर वसल ख्वाही सुला कुन बा खास आम, कहिंदा रब का विसाल चाहना है, रब का मिलाप चाहना है, हर एक नाल सुला कर ले, हर एक नाल। और हाफिज ते कहिंदे सन उही रब दे नेड़े है जो संसार दे नेड़े है, उही खुदा दे नेड़े है जो मखलूक दे नेड़े है, जो मखलूक तो दूर है खुदा तो भी दूर है, जो बंदियां तो दूर है हो नहीं सकता वह रब दे नेड़े होवे। जिहड़े विचार बंदे नूं बंदे नाल ना मिलन देन, यकीन जानना वह विचार बंदे नूं रब नाल भी नहीं जुड़न देणगे, पक्की गल। जिहड़े विचार मनुख ते मनुख दे विचकार दीवार खड़ी कर देन, वह विचार मनुख ते खुदा दे विचकार भी दीवार समझ लैने चाहीदे ने, मनुख ते परमात्मा दे विचकार भी दीवार समझ लेने चाहिए। मनुख ते मैं समझदा सदियां तो अनंत काल तो दीवारां ही खड़ी जा करी जा रहा, नवियां तो नवियां, पुरानियां टुटदियां नहीं पईयां, नवियां होर खड़ियां हो रही, पुराने मसले हल नहीं आउंदे नवे होर, बंदा बंदे तो दूर होंदा गया, बहुत दूर। भावें साइंस बड़ी नेड़े ले आई है, अज कोई दूरी जमीन की दूरी ते नहीं रही, पर बंदा बंदे तो बहुत दूर हो गया, मनुख मनुख तो बहुत दूर है। पाकिस्तान ते पड़ोस देश है, हिंदुस्तान तो बहुत दूर है, बड़ा दूर है, जमीन दे तल ते नहीं, हिरदे दे तल ते बड़िया दीवारा खड़िया ने, बड़िया दीवारा खड़िया ने, मिलना ही औखा है। ते पाकिस्तान दी ते गल छड़ो, हिंदुस्तान दे रहण वाले हिंदू ते मुसलमान बहुत दूर ने, बहुत दूर ने, बड़ी भयंकर दूरी है। राम ते खुदा दी बहुत वड्डी दूरी है, भावें दूरी नहीं है पर मनुख ने कर दिती है। राम खुदा दे नेड़े नहीं है, खुदा राम दे नेड़े नहीं है। इस वास्ते सारे हिंदू समाज का जोर सी मस्जिद गिरा देईए, इत्थे खुदा दी गूंज आउंदी है। और सारे मुसलमानों की कोशिश सी मस्जिद नूं बचाईए, या किसे वक्त बाबर ने मंदिर गिराया, बाबर कोल ताकत आई, उसने मंदिर गिरा के मस्जिद खड़ी की थी, अजोके सताधारियों कोल सता आई, इन्होंने मस्जिद गिरा के मंदिर खड़ा कर दिता। एक ने मंदिर गिराया, एक ने मस्जिद गिराई, मेरे सामने है। जब मंदिर गिरिया सी हजारा हिंदू जारो जार रोए सन, जब मस्जिद गिरी सी तड़पे सन मुसलमान इस तरह जिमें जल तो बिना मछली तड़पती है, तो बड़ी अफरा तफरी मची सी। साबका उप प्रधानमंत्री चौधरी देवी लाल हरियाणा तो, इसने पार्लियामेंट दे आवाज उठाई, मसला हल हो सकता है, इनू गुरुद्वारा बना दो, राम की धुन भी गूंजती रहेगी, अल्लाह भी गूंजदा रहेगा। गुरु ग्रंथ साहब का प्रकाश करते हो कि उन्हें पार्लियामेंट दे बोल बोले सन, अखबारां छपे सन, इसनु गुरुद्वारा बना दो, मस्जिद ढाण की लोड़ नहीं पेगी, मंदिर नाल नफरत नहीं होगी, क्योंकि अल्लाह की धुन भी गूंजती रहेगी, राम की धुन भी गूंजती रहेगी। पर हर एक कोल इतनी अकल थोड़ी होंदी है, हर एक कोल इतनी सियाणप थोड़ी आउंदी है। सता दी ताकत विच बाबर आया, उन्हें मंदिर गिरा दिता, सता दी ताकत विच अजोके आए, इन्होंने मस्जिद गिरा दिती। जद मंदिर गिरिया सी हिंदू जारो जार रोया सी, जद मस्जिद गिरी मुसलमान जारो जार रोया तड़पे। मस्जिद दीवार बन गई, मंदिर दीवार बन गए, बंदे बंदे दा मिलना औखा,
اور جو مسجد دیوار بن جائے یقین جانو خدا دا گھر نہیں ہے. جو مندر دیوار بن جائے اوکھے نہ ہونا بھگوان دا گھر نہیں ہے. اور جڑا گردوارا دیوار بن جائے سکھ دا سکھ نال ملنا ہی اوکھا ہو جائے. لوگاں نے ونڈے ہوئے نے, میں تے دیکھ کے دنگ رہ گیا. ادھر ملیشیا سنگاپور دے ملوئیاں دا گردوارا ہے, یہ دوابیاں دا ہے, یہ جٹاں دا ہے, یہ مذہبیاں دا ہے, یہ رام گڑیاں دا ہے. گرو دا گردوارا کیڑا ہے, گرو دا دوار کیڑا ہے؟ کوئی رام گڑیاں دا, کوئی جٹاں دا, کوئی ملوئیاں دا, کوئی دوابیاں دا. اور ایک گردوارے دا نام انہوں نے رکھا ہے پاپیاں دا گردوارا, ملیشیا دے تے سنگاپور دے وچ اے پاپیاں دا گردوارا. پھر گرو دا در کیڑا ہویا؟ کوئی پاپیاں دا ہو گیا, کوئی جٹاں دا ہو گیا, کوئی ملوئیاں دا ہو گیا, کوئی دوابیاں دا ہو گیا, کوئی رام گڑیاں دا ہو گیا. اور حیرانگی دی گل, انگلینڈ دے وچ مذہبیاں دا بھی بن گیا, مذہبیاں دا ہے. اور سنگاپور دے وچ بھی ہے, یہ مذہبیاں دا گردوارا. پھر گرو دا دوار کیڑا ہویا؟ میں عرض کراں جیڑا گردوارا بھی بندے تے بندے دے چکار دیوار بن جائے وہ کسی بندے دا گھر ہو سکتا ہے. ٹھیک ہے رام گڑیاں دا ہو سکتا ہے, جٹاں دا ہو سکتا ہے, پاپیاں دا ہو سکتا ہے, دوابیاں دا ہو سکتا ہے, ملوئیاں دا ہو سکتا ہے, گرو دا نہیں. گرو دا دوار تے ساریاں دیواراں نو توڑدا ہے, وہ تے ساری دنیا دی دیواراں نو توڑدا ہے. اور گردوارے چ کوئی دیوار کھڑی کر دے اس دی کھڑی کیتی ہوئے گی, گرو نے نہیں کھڑی کیتی. اتنی محرض کر دیا. یہ گل وکری, اس تو اگے میں کہاں پتہ نہیں شبد تھانوں ہزم ہوندے نے کہ نہیں, پر اتنی گل تے سپشٹ ہے کہ جڑے وچار منک دے منک دے وچکار دیوار کھڑی کر دین وہ وچار پرماتما نال بھی نہیں جڑن دین گے, وہ پرماتما دے نیڑے بھی نہیں ہون دین گے. حافظ مسلمان ہے یہ کہندا ہے حافظ اگر وصل خواہی صلح کن با خاص و عام با مسلمان اللہ اللہ با ہنودا رام رام. کہندا مسلمان ملے تینوں اللہ ہو کر دیں, ہندو ملے رام رام کر دیں. مسلمان فقیر مسلمان ہے, کہندا مینوں رام آکھن دے کوئی اعتراض نہیں, مینوں اللہ کہن دے کوئی سنکوچ نہیں. ایک بندہ اڈلی ڈوسا کھا رہے ہے, تمل ناڈ کرناٹکی لوگ کیرلا دے لوگ انہاں دا کھانا ہے ہی ہے, تے کوئی پنجابی لڑ پوے کی کھا رہے ہیں, یہ کوئی خوراک ہوندی ہے؟ پر یقین جانو آلواں دا پراٹھا تسی کھاؤ تے تمل لوگ بھی اوکھے ہو جانے کی کھا رہے ہیں, یہ کھاندا کی پیا تو؟ وہ بھی اپنے ڈھنگ نال لوگ ہیں, انہاں دی اپنی خوراک. بھوجن وکھ وکھ ہو سکتا ہے, بھوک وکھ وکھ نہیں ہے. منتر الگ الگ ہو سکتے ہیں, بھجن الگ الگ ہو سکتا ہے. یہی گرو نانک دا سدھانتک نقطہ ہے. جد بھرتری نے کہا کہ میں آئی پنتھ دا جوگی ہاں اور میں جوگیاں دے بارہ پنتھ مندا, گرو نانک کہنے لگے میں بھی آئی پنتھ دا جوگی ہاں, میں دنیا دے سارے پنتھ مندا, تو صرف بارہ مندا, آپ سارے ہی مندے ہیں. آئی پنتھی سگل جماعتی من جیتے جگ جیت, سگل جماعتی جتنیا دنیا دے جماعتاں نے پرماتما دے مارگ تے چلن والیاں, آپ سارے دے نال ہاں, سارے ساڈے نال نے. گرو نانک سگلی جوت ہماری سمیا نانا ورن انیکن, کہ نانک سن بھرتر جوگی پار برہم لیو ایکن. یہ جتنے ورن نے, جتنے پیک نے, جتنے مذہب نے, جتنیا جماعتاں نے, گرو نانک دیو جی مہاراج کہندے نے میرا اپنا ہی روپ نے, وہ میرا روپ نے, میں انہاں دا روپ, کوئی فرق نہیں. گرو نانک ہر دیوار نو توڑ دے نے. یہ دنیا دا ایسا جو ہے سدھانتک نقطہ دھرم دا سی جدی لپیٹ دے سارے آ سکتے سن. بدقسمتی ہے ایسے ایسے اوکھے طریقے کری جا رہے ہیں, امرت بھی اتنا بکھم کری جانے ہر ایک چھاکی نہ سکے. اپنی اپنی مریادا, اپنی اپنی گلاں, اپنی اپنی تنگ دلیاں, اینی جوڑی جاندے ہیں دوجا بھوجن چھک ہی نہ سکے, بھوکا ہی مرے. کسے نو بھوکا مارنا پاپ ہے, کسے نو دھرم کرم تے امرت نو وانجا رکھنا اے بھی مہا پاپ ہے. اور ہوندا ہے, اور یقین جانو
राजनीति दे नां दे उते इतने पाप नहीं होए दुनिया दे जितने धर्म दे नां दे उते होए ने और हो रहे ने। ये भी मैं अर्ज कर दिया, किसी वक्त खुलासा करांगा। राजनीति करके जमीन इतनी दफा खून नाल नहीं रंगी गई जितनी दफा धर्म दे नां ते रंगी गई है। 60 लाख यहूदी हिटलर ने मौत दे घाट उतारे धर्म दा नां लेके। ये यहूदी ने इन्होंने ईसा नूं सूली ते चाड़िया सी, कतल कर दो, मार दो, जिंदा रहने दा कोई हक नहीं, कसूर इक दा होवे सारियां नूं चाड़ो फांसी ते। मजहब दे नां ते धर्म दे नां ते उकसाया, ते धर्म दे नां दे ते कोई दूसरे दा कतल करन नूं जो है तैयार हो गया, उन्हूं धर्म कहण दी लोड़ नहीं है, राजनीति है, धर्म नहीं है। धर्म दिच आ जांदा है प्रेम, धर्म दिच आ जांदा है दया, धर्म दिच आ जांदी है समदृष्टि, धर्म दिच आ जांदे ने निर्वैर जज्बे, धर्म दिच आ जांदी है निर्भयता। सारे दैवी गुणा नूं इकट्ठा करना होवे ते कह दो धर्म, कह दो आनंद, कह दो परमात्मा, और की हुंदा परमात्मा। धार्मिक बंदे की किस तरह पहचान करोगे गुणा करके, और किस तरह पहचान करोगे? और ये प्राप्त होंदे ने जप नाल, होर कोई तरीका नहीं, बाजार दे च नहीं बिकदे, इस कथा नाल भी थानू नहीं मिलन लगे। सुन लो भावे कितने, जप के ही मिलनगे, उंज नहीं मिलनगे, सुनदे रहो सारी जिंदगी। ये भी मैं अर्ज कर दे, दान नाल भी नहीं मिलनगे, भावे करोड़ों रुपए का भी दान कर दो, कुछ भी नहीं होगा। बिरले ने जितने मंदिर खड़े किए ने हिंदुस्तान में, कबीर उतना नहीं खड़ा कर सकया, कबीर ने तो एक भी नहीं बनाया, बेचारा बना ही नहीं सकता सी, उहदे कोल पैसे ही नहीं सन, उहदी ते दो टाइम की रोटी बड़ी मुश्किल नाल चलती सी। एक दोए मंदिर, एक दोए बाट, हमको साथर उनको खाट, मां रोंदी है कबीर दी, ये मेरे पोतरे किवें पलणगे, कबीर काम बहुत थोड़ा करदा है। घर की उपजीविका नहीं चलती पई, मंदिर उस विचारे ने कित्थों बनाना है? बिरले ने हर वड्डे शहर दे च मंदिर बनाया है हिंदुस्तान दे च, पर सारे मंदिरां नूं कहिंदे ने बिरले दा मंदिर, भगवान दा मंदिर नहीं, सब बिरले दे ही मंदिर ने। यह भी मैं अर्ज करदे हां, मैनूं किसे ने कह दिता।

ਉਹ ਖਰੀਦਣਾ ਚਾਹੁੰਦਾ ਨਹੀਂ ਨਹੀਂ ਮਿਲ ਸਕਦਾ। ਸੰਮਨ ਜੋ ਇਸ ਪ੍ਰੇਮ ਕੇ ਦਮਕੇ ਹੋਤੀ ਸਾਠ, ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਠ। ਇੱਕ ਬੜੀ ਕੀਮਤੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ, ਔਰ ਮੈਂ ਇਹ ਵੀ ਅਰਜ਼ ਕਰਾਂ, ਸ਼ਾਇਦ ਇੱਕੋ ਇੱਕ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਨੇ ਕੁਛ ਇਨਸਾਫ ਰਾਵਣ ਨਾਲ ਕੀਤਾ, ਵਰਨਾ ਕਿਸੇ ਨੇ ਵੀ ਨਹੀਂ ਕੀਤਾ। ਭਾਰਤ ਦੇ ਸਾਰੇ ਰਾਵਣ ਨੂੰ ਦੁਸ਼ਟ ਕਹਿੰਦੇ ਨੇ, ਸਾਰੇ ਉਸ ਨੂੰ ਜ਼ਾਲਮ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਂਪੁਰਸ਼ ਨੇ, ਪੂਰਨ ਤੌਰ ਤੇ ਜ਼ਾਲਮ ਨਹੀਂ ਸੀ, ਹਰ ਇਹਦੇ ਚ ਕੋਈ ਖੂਬੀ ਨਹੀਂ ਸੀ, ਐਸਾ ਨਹੀਂ ਹੈ। ਹਰ ਮਨੁੱਖ ਦੇ ਚ ਕੁਝ ਗੁਣ ਆਉਂਦੇ ਨੇ, ਕੁਝ ਔਗਣ ਵੀ ਆਉਂਦੇ ਨੇ, ਤੇ ਇਸ ਪੁਰਸ਼ ਦੇ ਚ ਕੁਝ ਗੁਣ ਵੀ ਸਨ, ਔਰ ਗੁਣਾਂ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ, ਪਾ ਦਿੱਤਾ ਜਾਂਦਾ। ਕਾਰਨ ਹਾਰ ਗਿਆ ਸੀ ਵਿਚਾਰਾ। ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ। ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ, ਉਹ ਮਹਾਕਾਲੀ ਹੋ ਜਾਂਦੀ ਹੈ, ਉਹ ਦੇਵੀ ਹੋ ਜਾਂਦੀ ਹੈ। ਤੇ ਸ਼ਾਇਦ ਕਿਧਰੇ ਹਾਰ ਜਾਏ ਤਾਂ ਫਿਰ ਡਾਇਣ ਹੈ, ਪੁਰਸ਼ ਹੈ। ਜਿੱਤ ਗਿਆ ਤਾਂ ਭਗਵਾਨ ਹੋ ਗਿਆ, ਹਾਰ ਗਿਆ ਤਾਂ ਸ਼ੈਤਾਨ। ਇਹ ਤੇ ਜਿੱਤ ਹਾਰ ਦੇ ਉੱਤੇ ਖੜੀ ਹੈ, ਦੁਨੀਆਂ ਜੇਤੂ ਦੇ ਪਿੱਛੇ ਚੱਲਦੀ ਹੈ, ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ, ਇਸ ਨੂੰ ਨਹੀਂ ਦੇਖਦੀ। ਜਿੱਤ ਗਿਆ ਇਸ ਵਾਸਤੇ ਭਗਵਾਨ ਹੈ, ਰਾਮ ਜਿੱਤ ਗਏ ਸਨ, ਰਾਵਣ ਹਾਰ ਗਏ ਸਨ। ਅਗਰ ਦੇਖਿਆ ਜਾਏ ਇਨਸਾਫ ਦੀ ਕਸੌਟੀ ਨਾਲ ਦੇਖੋਗੇ, ਇੰਨਾ ਕਸੂਰ ਰਾਵਣ ਦਾ ਨਹੀਂ ਹੈ, ਰਾਮ ਦੇ ਭਰਾ ਦਾ ਹੀ ਹੈ। ਉਸ ਜ਼ਮਾਨੇ ਚ ਸਵੰਬਰ ਦੀ ਪ੍ਰਥਾ ਆਮ ਸੀ, ਵਰ ਚੁਣਨਾ ਸਵੈਮ ਵਰ। ਕੋਈ ਲੜਕੀ ਲੜਕੇ ਦੇ ਗਲ ਦੇ ਚ ਮਾਲਾ ਪਾ ਦਿੰਦੀ ਸੀ, ਇਹਨੂੰ ਕਹਿੰਦੇ ਹੁੰਦੇ ਸਨ ਸਵੈਮ ਵਰ, ਖੁਦ ਵਰ ਚੁਣ ਲਿਆ। ਇਹ ਸਮਾਜ ਨੇ ਖੁੱਲ ਦਿੱਤੀ ਹੋਈ ਜੀ ਸੀ, ਪ੍ਰਤਿਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਚ ਬਣੀਆਂ ਹੋਈਆਂ ਨੇ, ਸਵੰਬਰ ਹੋਇਆ ਵੈਸੇ ਸਾਰਿਆਂ ਦਾ ਸੀ, ਇੱਕ ਪ੍ਰਥਾ ਸੀ ਜੋ ਬਾਅਦ ਦੇ ਚ ਖਤਮ ਕੀਤੀ ਗਈ। ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ, ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ, ਰਿਸ਼ਤਾ ਨਿਭਾਉਣਾ ਸੀ ਅੱਗੇ, ਨੌਬਤ ਤਲਾਕ ਤੱਕ ਪਹੁੰਚਦੀ ਸੀ, ਬੱਚੇ ਰੁਲਦੇ ਸਨ। ਸਮਾਜ ਅੱਗੇ ਆ ਗਿਆ, ਸਵੰਬਰ ਦੀ ਪ੍ਰਥਾ ਖਤਮ ਕਰਨੀ ਪਈ। ਧਾਰਮਿਕ ਮੁਖੀ ਅੱਗੇ ਆ ਗਏ, ਉਹਨਾਂ ਨੇ ਸਵੰਬਰ ਦੀ ਪ੍ਰਥਾ ਨੂੰ ਖਤਮ ਕੀਤਾ। ਇਹ ਸਰੂਪ ਨਖਾ ਵਰਮਾਲਾ ਲਕਸ਼ਮਣ ਦੇ ਗੱਲ ਦੇ ਚ ਪਾਉਣ ਲੱਗੀ ਹੈ। ਲਕਸ਼ਮਣ ਕਹਿੰਦਾ ਨਹੀਂ, ਮੈਂ ਤਾਂ ਜ਼ਿੰਦਗੀ ਕੁਆਰਾ ਰਹਿਣ ਦਾ ਪ੍ਰਣ ਕੀਤਾ ਹੈ, ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ, ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਇਹਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ, ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ, ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ। ਇਹ ਇਤਿਹਾਸਕ ਪਹਿਲੂ ਨੇ, ਇਹ ਇਤਿਹਾਸ ਹੈ। ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ, ਦਸ਼ਰਥ ਦੀਆਂ, ਇਹ ਪ੍ਰਥਾ ਸੀ ਤੂੰ ਮੇਰੇ ਭਰਾ ਨਾਲ ਗੱਲ ਕਰਦਾ। ਦੋਵੇਂ ਸੁਨੱਖੇ ਸਨ, ਦੋਵਾਂ ਦਾ ਰੰਗ ਰੂਪ ਮਹਾਨ ਸੀ, ਦੋਵਾਂ ਦਾ ਤਨ ਪ੍ਰਭਾਵਿਤ ਕਰਦਾ ਸੀ, ਦੋਵੇਂ ਸੁਸ਼ੀਲ ਸਨ, ਦੋਵੇਂ ਗੁਣਵਾਨ ਸਨ, ਔਰ ਦੋਵੇਂ ਰਿਸ਼ੀ ਵਿਸ਼ਿਸ਼ਟ ਤੋਂ ਧਰਮ ਦੀ ਸਿੱਖਿਆ ਪੜੇ ਹੋਏ ਸਨ। ਰਾਮ ਕੋਲ ਚਲੀ ਗਈ, ਰਾਮ ਨੇ ਭੇਜਿਆ ਨਹੀਂ, ਮੇਰੇ ਨਾਲ ਮੇਰੀ ਪਤਨੀ ਹੈ ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਟ ਦਿੱਤੀ। ਹੁਣ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ, ਇਹ ਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਥਾਜ ਕਰ ਦੇਣਾ, ਕਰੂਪ ਕਰ ਦੇਣਾ। ਇਹ ਪਹਿਲ ਲਕਸ਼ਮਣ ਤੋਂ ਹੋਈ ਹੈ, ਰਾਵਣ ਤੋਂ ਨਹੀਂ ਹੋਈ। ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ, ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ, ਪਰ ਉਹ ਤੇ ਰਾਜੇ ਦੀ ਭੈਣ ਸੀ, ਰਾਵਣ ਦੀ, ਲੰਕੇਸ਼ ਦੀ, ਬੜਾ ਸ਼ਕਤੀਸ਼ਾਲੀ, ਬੜਾ ਤਾਕਤਵਰ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਚੰਦ ਸੂਰਜ ਜਾ ਕੇ ਤਪਦ ਰਸੋਈ, ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲੇ ਜਲਣ ਲੱਗੇ ਨੇ, ਪਰ ਰਾਵਣ ਦੇ ਜ਼ਮਾਨੇ ਚ ਉਦੋਂ ਇਸ ਤਰ੍ਹਾਂ ਸੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਰਸੋਈ ਦੇ ਚੁੱਲੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ, ਲੱਕੜਾਂ ਨਹੀਂ ਬਲਦੀਆਂ ਸਨ, ਪਤਾ ਨਹੀਂ ਕਿਸ ਢੰਗ ਨਾਲ ਉਸਨੇ ਚੁੱਲੇ ਬਣਾਏ। ਉਸ ਜ਼ਮਾਨੇ ਚ ਸੌਰ ਊਰਜਾ, ਸੂਰਜ ਦੀ ਰੋਸ਼ਨੀ, ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ ਰਾਵਣ ਨੇ। ਇਹਦਾ ਮਤਲਬ ਹੈ ਲੰਕਾ ਇਤਨੀ ਉੱਨਤ ਸੀ, ਰਾਵਣ ਇਤਨਾ ਅੱਗੇ ਵਧ ਗਿਆ ਸੀ, ਔਰ ਉਸਨੇ ਮਹਿਲ ਦੇ ਉੱਤੇ ਸੋਨਾ ਚਾੜਿਆ ਹੋਇਆ ਸੀ, ਕਹਿੰਦੇ ਸੋਨੇ ਦੀ

0: ਸ਼ਿਵਜੀ ਦਾ ਉਪਾਸ਼ਕ ਸੀ ਪੱਕਾ। ਚਾਰੇ ਵੇਦ ਉਸਨੂੰ ਜ਼ਬਾਨੀ ਕੰਠ ਸਨ ਔਰ ਬਿਨਾਂ ਮਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ। ਕਈ ਲੋਕ ਮੇਰੇ ਕੋਲ ਪੁੱਛਦੇ ਨੇ, ਗਿਆਨੀ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ? ਮੈਂ ਕੋਈ ਖੁਰਾਕ ਨਹੀਂ ਹੈ, ਮਨ ਦੀ ਇਕਾਗਰਤਾ ਨਾਲ ਕੰਠ ਹੁੰਦੀ ਹੈ, ਕਿਸੇ ਖੁਰਾਕ ਨਾਲ ਨਹੀਂ ਹੁੰਦੀ। ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ, ਉਹ ਗੱਲ ਵੱਖਰੀ। ਯਾਦਾਸ਼ ਸ਼ਕਤੀ ਦਾ ਤਾਲੁਕ ਮਨ ਦੀ ਇਕਾਗਰਤਾ ਨਾਲ ਹੈ, ਕਿਸੇ ਵੀ ਖੁਰਾਕ ਨਾਲ ਨਹੀਂ ਹੈ। ਇਹ ਵੀ ਮੈਰਜ ਕਰ ਲਈ, ਮਨ ਦੀ ਇਕਾਗਰਤਾ ਨਾਲ ਹੈ। ਸਾਰੀ ਜ਼ਿੰਦਗੀ ਜਾਪ ਸਾਹਿਬ ਪਏ ਪੜਦੇ ਨੇ, ਬੁੱਢੇ ਹੋ ਗਏ ਨੇ, ਜ਼ਬਾਨੀ ਕੰਠ ਕੋਈ ਨਹੀਂ। ਉਹਨੂੰ ਚਾਰੇ ਵੇਦ ਜ਼ਬਾਨੀ ਕੰਠ ਸਨ, ਜ਼ਬਾਨੀ ਪਾਠ ਕਰਦਾ ਸੀ ਰਾਵਣ। ਇਹਦਾ ਮਤਲਬ ਬਿਨਾਂ ਮਨ ਦੀ ਇਕਾਗਰਤਾ ਤੋਂ ਇਹ ਨਹੀਂ ਹੋ ਸਕਦਾ, ਉਹਦਾ ਮਨ ਇਕਾਗਰ ਸੀ। ਸ਼ਿਵਜੀ ਦਾ ਉਪਾਸ਼ਕ ਸੀ ਔਰ ਮਾਮੂਲੀ ਉਪਾਸ਼ਕ ਨਹੀਂ ਸੀ। ਇੱਕ ਦਿਨ ਉਸਨੇ ਕਹਿ ਦਿੱਤਾ, ਐ ਭਗਵਾਨ, ਇਸ ਸਿਰ ਦੇ ਉੱਤੇ ਆਸ਼ੀਰਵਾਦ ਦਾ ਹੱਥ ਰੱਖੋ, ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ। ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ ਔਰ ਜੈਸੇ ਮੰਗ ਕੀਤੀ ਅੱਧੇ ਤੇ ਉਂਝ ਭੱਜ ਗਏ ਸਨ ਵੀ ਇਹ ਗੁਰੂ ਨੂੰ ਕੀ ਹੋ ਗਿਆ। ਅੱਧਿਆਂ ਵਿੱਚ ਅੱਧੇ ਮਾਤਾ ਜੀ ਕੋਲ ਚਲੇ ਗਏ ਵੀ ਲਾਲ ਜੀ ਨੂੰ ਕੀ ਹੋ ਗਿਆ, ਸਿਰ ਮੰਗਣ ਲੱਗ ਪੈਣ ਬੰਦਿਆਂ ਦੇ। ਔਰ ਜਿਹੜੇ ਉੱਥੇ ਬੈਠੇ ਹੋਏ ਸਨ, ਸਹਿਮੇ ਹੋਏ ਸਨ, ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ। ਪਰ ਸਤਿਗੁਰ ਨੇ ਮੰਗ ਕੀਤੀ ਹੈ ਤਾਂ, ਸ਼ਿਵ ਜੀ ਨੇ ਮੰਗ ਨਹੀਂ ਕੀਤੀ। ਰਾਮ ਸੀਸ ਜੋ ਹੈ, ਰਾਵਣ ਸੀਸ ਵੇਟ ਕਰਦਾ ਹੈ। ਹੱਦ ਹੋ ਗਈ, ਇੰਨਾ ਪਿਆਰ ਸ਼ਿਵ ਜੀ ਨਾਲ, ਇਤਨਾ ਕੁਰਬਾਨ ਜਾ ਰਿਹਾ ਉਹ ਸ਼ਿਵ ਜੀ ਤੋਂ, ਇਤਨਾ ਸਦਕੇ ਜਾ ਰਿਹਾ ਔਰ ਇਤਨੀ ਉਸਦੀ ਭਗਤੀ। ਸੀਸ ਕੱਟ ਕੇ ਅੱਗੋਂ ਰੱਖਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸਦੇ ਇਸ ਤਿਆਗ ਨੂੰ, ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਨੇ। ਚੌ ਬੋਲੇ ਮਹੱਲਾ ਪੰਜਵਾਂ, ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਐ ਧਨ ਸੰਪਦਾ ਦੇ ਮਾਲਕ, ਜੇ ਪ੍ਰੇਮ ਦਾ ਸੌਦਾ, ਆਸ਼ੀਰਵਾਦ ਦਾ ਸੌਦਾ ਮਾਇਆ ਦੀ ਦਮਣੀਆਂ ਨਾਲ ਆਉਂਦਾ, ਤੋ ਰਾਵਣ ਕੋਈ ਭਿਖਾਰੀ ਨਹੀਂ ਸੀ, ਰਾਜਾ ਸੀ। ਅਥਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ, ਪਰ ਉਸਨੇ ਸੀਸ ਭੇਟ ਕੀਤਾ। ਸੰਮਨ ਜੋ ਇਸ ਪ੍ਰੇਮ ਕੀ, ਚੌਬੋਲੇ ਮੱਲਾ ਪੰਜਵਾਂ, ਇਹ ਬਾਣੀ ਹੈ, ਉਸ ਬਾਣੀ ਦਾ ਨਾਂ ਹੈ ਚੌਬੋਲੇ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਰਾਵਣ ਕੋਈ ਭਿਖਾਰੀ ਨਹੀਂ ਸੀ, ਉਹਨੇ ਆਪਣਾ ਸੀਸ ਕੱਟ ਕੇ ਅੱਗੋਂ ਰੱਖਿਆ। ਉਹਨੂੰ ਪਤਾ ਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮੜੀਆਂ ਨਾਲ ਨਹੀਂ ਮਿਲਦਾ, ਤੇ ਜੇ ਮਾਇਆ ਦੀ ਦਮੜੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ ਹੈ, ਉਹਦੇ ਆਸ਼ੀਰਵਾਦ ਦੀ ਵੀ ਉਤਨੀ ਕੀਮਤ ਹੈ ਜਿਤਨੀ ਉਸ ਮਾਇਆ ਦੀ, ਇਸ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ। ਇਹ ਵੀ ਮਹਿਸੂਸ ਕਰਦੇ ਹਾਂ, ਉਹ ਆਸ਼ੀਰਵਾਦ ਉਤਨਾ ਹੀ ਹੈ ਜਿਤਨੀ ਮਾਇਆ ਹੈ, ਬਾਕੀ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ, ਚਾਰ ਵੇਦ ਜ਼ਬਾਨੀ ਕੰਠ ਨੇ, ਮਹਾਂਸ਼ਕਤੀਸ਼ਾਲੀ ਹੈ, ਬੜਾ ਤਾਕਤਵਰ ਹੈ, ਹਾਰਿਆ ਕਿਉਂ, ਹਾਰਦਾ ਕੀ ਕਾਰਨ? ਕਹਿੰਦੇ ਨੇ ਭਰਾ ਬਾਗੀ ਹੋ ਗਿਆ, ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਮ ਨੂੰ, ਵਿਭੀਸ਼ਣ ਭਰਾ ਬਾਗੀ ਹੋ ਗਿਆ, ਭਰਾ ਗੱਦਾਰ ਹੋ ਗਿਆ। ਜਦ ਵੀ ਕੋਈ ਕੌਮ ਹਾਰਦੀ ਹੈ, ਭਰਾਵਾਂ ਕਰਕੇ ਹਾਰਦੀ ਹੈ, ਜਦ ਵੀ ਕੋਈ ਦੇਸ਼ ਹਾਰਦਾ ਹੈ, ਯਕੀਨ ਜਾਣੋ ਆਪਣਿਆਂ ਕਰਕੇ ਹਾਰਦਾ ਹੈ ਅਕਸਰ। ਸਾਰੀ ਦੁਨੀਆਂ ਦੇ ਇਤਿਹਾਸ ਪੜ੍ਹ ਕੇ ਦੇਖ ਲੈਣਾ, ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਹੈ, ਇੰਜ ਹੋ ਜਾਂਦਾ ਹੈ। ਹਿੰਦੁਸਤਾਨ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ, ਘਰ ਕਾ ਬੇਦੀ ਲੰਕਾ ਡਾਲੇ, ਸਾਰੀ ਲੰਕਾ ਤਬਾਹ ਹੋ ਗਈ ਸਿਰਫ ਵਿਭੀਸ਼ਣ ਕਰਕੇ। ਰਾਵਣ ਹਾਰ ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ, ਸਾਰੇ ਰਾਜ ਦੱਸ ਦਿੱਤੇ ਵਿਭੀਸ਼ਣ ਨੇ ਰਾਵਣ, ਇੰਜ ਜਿੱਤ ਸਕਦਾ ਤੂੰ, ਹੋ ਗਈ ਜਿੱਤ। ਮੂਰਛਤ ਹੋ ਕੇ ਰਾਵਣ ਗਿਰਿਆ, ਸੈਕੜੇ ਬਾਣ ਉਸ ਨੂੰ ਸਰੀਰ ਵਿੱਚ ਲੱਗੇ ਨੇ, ਖੂਨ ਵਗ ਰਿਹਾ। ਕਹਿੰਦੇ ਨੇ ਰਾਮ ਦੇ ਮੂੰਹੋਂ ਆਹ ਨਿਕਲ ਗਈ, ਜੈਸੇ ਪਸ਼ਚਾਤਾਪ। ਔਰ ਪਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ? ਲਕਸ਼ਮਣ, ਇੱਕ ਬਹੁਤ ਕੀਮਤੀ ਮਨੁੱਖ ਉਸਨੂੰ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਹੈ। ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰੱਖਦਾ। ਇਹ ਲਕਸ਼ਮਣ, ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਹੈ। ਔਰ ਇਸ ਦੇ ਆਖਰੀ ਪ੍ਰਾਣ ਨਿਕਲਣ, ਇਹ ਲਕਸ਼ਮਣ ਤੂੰ ਜਾ, ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ। ਮੈਂ ਇਹਨਾਂ 10-15 ਸਾਲਾਂ ਚ ਦੇਖੇ ਨੇ, ਸਿੱਖਾਂ ਨੇ ਪਤਾ ਨਹੀਂ ਕਿਤਨੇ ਗਿਰਾ ਦਿੱਤੇ ਮਨੁੱਖ, ਜਿਨ੍ਹਾਂ ਕੋਲ ਦਿਲ ਦਿਮਾਗ ਸੀ, ਜਿਨ੍ਹਾਂ ਕੋਲ ਸੋਖ ਸਖਤੀ ਸੀ। ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦੋ, ਕਿਸੇ ਨੂੰ ਗਿਰਾ ਦੋ, ਗਿਰਾਉਣਾ ਤੇ ਆਸਾਨ ਹੈ। ਇੱਕ ਦਰਖਤ ਨੂੰ ਪੈਦਾ ਕਰਨ ਵਿਚ, ਫੁੱਲ ਫਲ ਤੱਕ ਅਪਣਾਉਣ ਵਿਚ 35-40 ਸਾਲ ਲੱਗ ਜਾਂਦੇ ਨੇ, ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ? ਗੰਢੇਂਦਿਆਂ 6 ਮਾਹ, ਤੁਣੇਂਦਿਆਂ 1 ਖਿਨ। ਰਾਮ ਕਹਿੰਦੇ ਨੇ ਲਕਸ਼ਮਣ, ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ ਗਿਰ ਗਿਆ। ਔਰ ਇਹ ਵਾਕਈ ਖਾਕ ਵਿਚ ਖਾਕ ਹੋ ਜਾਏ, ਇਸ ਤੋਂ ਪਹਿਲੇ ਇਹਦੇ ਤਨ ਦੇ ਜੋ ਚਾਨਣਾ ਹੈ, ਜੋ ਪ੍ਰਕਾਸ਼ ਹੈ, ਜੋ ਨੂਰ ਹੈ, ਜਾਂ ਤੂੰ ਭੱਜ ਕੇ ਜਾ ਇਹਦੇ ਕੋਲ ਲੈ। ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ, ਔਰ ਰਾਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ, ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ, ਆਪਣੇ ਮਹਿਲਾਂ ਵਿਚ ਕੈਦ ਨਹੀਂ ਰੱਖਿਆ, ਅਸ਼ੋਕ ਵਾਟਕਾ ਵਿਚ, ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ। ਇਹ ਉਸਦੇ ਉੱਚੇ ਇਖਲਾਕ ਦੀ ਨਿਸ਼ਾਨੀ ਹੈ, ਇਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ। ਚੁੱਕ ਕੇ ਕਿਉਂ ਲੈ ਆਇਆ? ਉਹਨੇ ਐਲਾਨੀਆ ਕਿਹਾ ਸੀ, ਇਹ ਮੇਰੀ ਭੈਣ ਦੀ ਨੱਕ ਨਹੀਂ ਕੱਟੀ, ਮੇਰੀ ਨੱਕ ਕੱਟੀ ਗਈ ਹੈ, ਤੇ ਮੈਂ ਹੁਣ ਰਾਮ ਦੀ ਨੱਕ ਕੱਟਾਂਗਾ। ਕਿਸੇ ਦੀ ਪਤਨੀ ਚੁੱਕ ਕੇ ਲਿਆਉਣਾ, ਅਗਲੇ ਦੀ ਨੱਕ ਕੱਟਣੀ, ਹੋਰ ਕੀ? ਇਸ ਤਰ੍ਹਾਂ ਦੀ ਗੱਲ। ਔਰ ਲਾਲਾ ਦੌਲਤ ਰਾਏ ਕਹਿੰਦਾ, ਇਸ ਬਹੁਤ ਵੱਡੀ ਜੰਗ, ਭਯੰਕਰ ਯੁੱਧ ਦਾ ਕਾਰਨ ਦੋ ਇਸਤਰੀਆਂ ਨੇ, ਇੱਕ ਸਰੂਪ ਨੱਖਾ, ਇੱਕ ਸੀਤਾ। ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਯੁੱਧ ਨਹੀਂ ਹੋਣਾ ਸੀ, ਇਹ ਜੰਗ ਨਹੀਂ ਹੋਣਾ ਸੀ। ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ, ਤੇ ਰਾਵਣ ਕੋਈ ਦੁਸ਼ਟ ਨਹੀਂ ਸੀ, ਇਸ ਵਾਸਤੇ ਦੁਸ਼ਟ ਹੋ ਗਿਆ, ਉਹ ਸੀਤਾ ਨੂੰ ਚੁੱਕ ਲੈ ਗਿਆ। ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕੀ ਕੀਤਾ, ਇੱਕ ਇਸਤਰੀ ਦੀ ਨੱਕ ਕੱਟੀ, ਕਿਆ ਉਹ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ ਤੇ ਲਾਇਆ ਜਾ ਰਿਹਾ? ਪਰ ਉਹ ਤੇ ਜਿੱਤ ਗਿਆ, ਜਿੱਤਿਆ ਭਗਵਾਨ ਹੋ ਜਾਂਦਾ, ਹਾਰਿਆ ਸ਼ੈਤਾਨ ਹੋ ਜਾਂਦਾ, ਹੋਰ ਕੀ? ਇਹ ਤੇ ਸਾਫ਼ ਹੈ, ਜਿੱਤਿਆ ਭਗਵਾਨ ਹੋ ਜਾਂਦਾ, ਹਾਰਿਆ ਸ਼ੈਤਾਨ ਹੋ ਜਾਂਦਾ। ਔਰ ਜਿੱਤੇ ਹੋਏ ਦੇ ਨਾਲ ਕਲਮ ਦੇ ਧਨੀ ਤੁਲਸੀ ਜੈਸੇ, ਕਲਮ ਦੇ ਧਨੀ, ਦਿਮਾਗ ਦੇ ਧਨੀ, ਜ਼ਬਾਨ ਦੇ ਧਨੀ ਚੱਲ ਪੈਂਦੇ ਨੇ, ਹਾਰੇ ਹੋਏ ਦੇ ਨਾਲ ਕੋਈ ਨਹੀਂ ਚੱਲਦਾ। ਹਾਰੇ ਕੋ ਹਰੀ ਨਾਮ, ਯਕੀਨ ਜਾਣੋ, ਜਦ ਜ਼ਿੰਦਗੀ ਦੇ ਹਰ ਪਹਿਲੂ ਚ ਹਾਰ ਜਾਓਗੇ ਨਾ ਤੁਸੀਂ, ਕੋਈ ਵਿਅਕਤੀ, ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ। ਔਰ ਜੇ ਜਿੱਤ ਰਹੇ ਹੋ ਤੇ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ, ਤੇ ਭੀੜ ਹੋਵੇਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਵੀ ਤੂੰ ਕਹਿੰਦਾ ਫਲਾਣਾ ਮੇਰਾ ਸਾਥੀ, ਫਲਾਣਾ ਮੇਰਾ ਸਾਥੀ ਗਲਤ ਕਹਿ ਰਹੇ ਹੈ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਸਭ ਸੁਖ ਦੇ ਸਾਥੀ। ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ, ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ, ਤੈਨੂੰ ਨਹੀਂ ਲੱਭਣੇ, ਨਹੀਂ ਮਿਲਣਗੇ। ਦਰਬਾਰ ਏ ਅਕਬਰੀ ਦੇ 9 ਰਤਨਾਂ ਦੇ ਚੁੱਕ ਰਤਨ, ਜਨਾਬ ਕਵੀ ਰਹੀਮ ਕਹਿੰਦਾ, ਰਹਿਮਨ ਵਿਪਤਾ ਹੂੰ ਭਲੀ। ਕਹਿੰਦਾ ਵਿਪਤਾ ਚੰਗੀ ਹੈ, ਦੁੱਖ ਚੰਗਾ ਹੈ। ਰਹਿਮਨ ਵਿਪਤਾ ਹੂੰ ਭਲੀ, ਜੋ ਥੋਰੇ ਦਿਨ ਹੋਏ। ਵਿਪਤਾ ਵੀ ਚੰਗੀ ਹੈ, 2-4 ਦਿਨਾਂ ਲਈ ਆਣੀ ਚਾਹੀਦੀ ਹੈ, ਮਹੀਨੇ 2 ਮਹੀਨੇ ਲਈ ਆਣੀ ਚਾਹੀਦੀ ਹੈ। ਇਹ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਹੈ ਰਹੀਮ, ਆਮ ਕਵੀਆਂ ਦੇ ਚ ਤੁਕਬੰਦੀ ਕਵੀ ਨਹੀਂ, ਐਵੇਂ 2 ਤੁੱਕਾਂ ਮਿਲਾ ਦਿੱਤੀਆਂ ਤੇ ਕਵੀ ਬਣ ਗਏ, ਇਸ ਤਰ੍ਹਾਂ ਦਾ ਕਵੀ ਨਹੀਂ ਹੈ। ਉਹਦੀ ਜ਼ਿੰਦਗੀ ਦਾ ਅਨੁਭਵ ਹੈ, ਉਹਦੀ ਜ਼ਿੰਦਗੀ ਦੀ ਸਾਧਨਾ ਹੈ, ਉਹਦੀ ਗਹਿਰੀ ਤਪੱਸਿਆ ਹੈ। ਸਿਆਣਾ ਤੇ ਸੀ, ਭਜਨੀਕ ਸੀ, ਔਰ ਬਹੁਤ ਵੱਡਾ ਦਾਨੀ ਹੈ। ਕਹਿੰਦੇ ਨੇ ਜਦ ਅਕਬਰ ਨੂੰ ਇਹ ਅਵਤਾਰ ਮੰਨਣ ਤੋਂ ਇਨਕਾਰੀ ਹੋਇਆ ਤੇ ਅਕਬਰ ਤੇ ਚਲਾਣਾ ਕਰ ਗਿਆ, ਜਹਾਂਗੀਰ ਦਾ ਜ਼ਮਾਨਾ ਆਇਆ, ਜਹਾਂਗੀਰ ਨੇ ਰਹੀਮ ਨੂੰ ਜੇਲ੍ਹ ਦੇ ਚ ਪਾ ਦਿੱਤਾ, ਇਸਦਾ ਘਰ ਘਾਟ ਤਬਾਹ ਕਰ ਦਿੱਤਾ, ਇਸਦੀ ਸਾਰੀ ਜਾਇਦਾਦ ਖੋਹ ਲਈ, ਜੋ ਕੁਛ ਵੀ ਇਸਦੇ ਕੋਲ ਸੀ ਖੋਹ ਲਿਆ। ਇੱਕ ਤੇ ਇਹ ਖਿਆਲ ਸੀ ਕਿ ਇਸਨੇ ਮੇਰੇ ਪਿਤਾ ਦੀ ਤੋਹੀਨ ਕੀਤੀ ਹੈ, ਅਕਬਰ ਦੀ। ਉਸਨੇ ਜੋ ਦੀਨ ਇਲਾਹੀ ਚਲਾਇਆ ਇਸਨੇ ਨਹੀਂ ਮੰਨਿਆ, ਇਹ ਇਨਕਾਰੀ ਹੋ ਗਿਆ ਸੀ। ਇਹ ਕਹਿੰਦਾ ਸੀ ਨਹੀਂ, ਤੁਸੀਂ ਪੈਗੰਬਰ ਨਹੀਂ ਹੋ, ਰਾਜੇ ਹੋ, ਬਾਦਸ਼ਾਹ ਹੋ, ਬਾਦਸ਼ਾਹ ਕਰਕੇ ਮੈਂ ਸਲਾਮ ਕਰ ਸਕਦਾ, ਪੈਗੰਬਰ ਕਰਕੇ ਨਹੀਂ। ਇਸਨੇ ਮੇਰੇ ਪਿਓ ਦੀ ਤੋਹੀਨ ਕੀਤੀ। ਦੂਸਰਾ, ਇਹ ਸਾਂਝੇ ਖਿਆਲਾਂ ਦਾ ਬੰਦਾ ਹੈ। ਪਠਾਨ ਆਉਂਦੇ ਹੋਇਆ ਸ਼ੇਰੋ ਸ਼ਾਇਰੀ ਕਰਦਾ ਸੰਸਕ੍ਰਿਤ ਦੇ ਚ, ਬ੍ਰਿਜ ਭਾਸ਼ਾ ਦੇ ਚ, ਪਰਸ਼ੀਅਨ ਦੇ ਚ ਨਹੀਂ, ਅਰਬੀ ਦੇ ਚ ਨਹੀਂ, ਉਰਦੂ ਦੇ ਚ ਨਹੀਂ। ਇੱਥੇ ਜੋ ਕੁਛ ਕਹਿੰਦਾ ਹੈ ਸੰਸਕ੍ਰਿਤ ਦੇ ਚ ਕਹਿੰਦਾ, ਬ੍ਰਿਜ ਦੇ ਚ ਕਹਿੰਦਾ। ਉਂਝ ਅਫਗਾਨੀ ਪਠਾਨ ਸੀ, ਕਾਬਲ ਦਾ ਸੀ। ਸਾਂਝੇ ਖਿਆਲਾਂ ਕਰਕੇ ਘਿਰਣਾ ਹੋ ਗਈ, ਸਭ ਕੁਝ ਤਬਾਹ ਹੋ ਗਿਆ। ਸੂਫੀ ਫਕੀਰਾਂ ਦੀ ਮਦਾਖਲਤ ਦੇ ਨਾਲ ਇਹਨੂੰ ਰਿਹਾਈ ਤੇ ਮਿਲੀ, ਪਰ ਤਿੰਨ ਕੱਪੜਿਆਂ ਚ, ਕੁਛ ਵੀ ਨਹੀਂ ਸੀ। ਔਰ ਜਦ ਬਾਹਰ ਨਿਕਲਿਆ, ਕੁਛ ਲੋੜਵੰਦਾਂ ਨੇ ਘੇਰ ਲਿਆ, ਦੋਸਤ ਸਨ ਪੁਰਾਣੇ। ਪਤਾ ਰਹੀਮ ਨੇ ਕੀ ਆਖਿਆ, ਯਾ ਰਹੀਮ ਦਰ ਦਰ ਫਿਰੇ, ਮਾਂਗ ਮਧੂਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ। ਮੈਂ ਉਹ ਨਹੀਂ ਹਾਂ, ਹੁਣ ਮੈਂ ਕੁਛ ਦੇ ਨਹੀਂ ਸਕਦਾ, ਮੇਰੇ ਹੱਥ ਤੇ ਖੁਦ ਮੰਗਦੇ ਪਏ ਨੇ। ਜੋ ਮੇਰੇ ਕੋਲ ਲੈਣ ਦੀ ਇੱਛਾ ਨੂੰ ਮੁੱਖ ਰੱਖ ਕੇ ਮੇਰੇ ਦੋਸਤ ਬਣੇ ਹੋਏ ਸਨ, ਮੈਂ ਹੱਥ ਜੋੜ ਕੇ ਕਹਿੰਦਾ ਮੇਰੀ ਦੋਸਤੀ ਛੋੜ ਦਿਓ। ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ। ਮੈਂ ਉਹ ਨਹੀਂ ਹਾਂ, ਹੁਣ ਮੇਰੇ ਕੋਲ ਕੁਛ ਵੀ ਨਹੀਂ ਹੈ, ਮੈਂ ਇਹਨਾਂ ਹੱਥਾਂ ਨਾਲ ਕੁਛ ਵੀ ਨਹੀਂ ਦੇ ਸਕਦਾ। ਇੰਜ ਜਦ ਹੱਥ ਕੀਤੇ ਤੇ ਉਂਗਲ ਦੇ ਚ ਅੰਗੂਠੀ ਪੈਣੀ ਹੋਈ ਸੀ। ਇੱਕ ਸਾਧੂ ਬੋਲ ਪਿਆ, ਰਹੀਮ ਜਦ ਨਦੀ ਦੇ ਚ ਪਾਣੀ ਸੁੱਕ ਜਾਂਦਾ ਹੈ ਤੇ ਲੋਕੀ ਖੂਹ ਖੱਟ ਕੇ ਵੀ ਤੇ ਪਾਣੀ ਕੱਢ ਲੈਂਦੇ ਨੇ। ਇਸ਼ਾਰਾ ਸਮਝ ਗਿਆ ਰਹੀਮ, ਇੱਕ ਅੰਗੂਠੀ ਪਹਿਨੀ ਹੋਈ ਸੀ, ਕਹਿਣ ਲੱਗਿਆ ਖੂਹ ਦੇ ਤੈ ਪਾਣੀ ਐ ਲੈ। ਇਸ ਤਰ੍ਹਾਂ ਦਾ ਦਾਨੀ ਬੰਦਾ, ਕੋਲ ਕੁਛ ਵੀ ਨਹੀਂ, ਖੂਹ ਦੇ ਤੇ ਇਹ ਪਾਣੀ ਹੈ ਲੈ। ਉਹ ਅੰਗੂਠੀ ਵੀ ਦੇ ਦਿੱਤੀ, ਮਧੂਖੜੀ ਮੰਗਦਾ ਰਿਹਾ। ਇਸ ਤਰ੍ਹਾਂ ਉਸਨੇ ਆਪਣੀ ਜੋ ਹੈ ਜ਼ਿੰਦਗੀ ਬਤੀਤ ਕੀਤੀ। ਔਰ ਇਸਨੇ ਕਿਹਾ, ਹਜ਼ਾਰਾਂ ਦੀ ਭੀੜ ਜੋ ਮੇਰੇ ਕੋਲ ਆਉਂਦੀ ਸੀ, ਮੇਰੇ ਦੋਸਤ, ਮੇਰੇ ਹਮਸਾਏ, ਮੇਰੇ ਰਿਸ਼ਤੇਦਾਰ, ਮੇਰੇ ਸੰਬੰਧੀ, ਅੱਜ ਚਿਰਾਗ ਲੈ ਕੇ ਵੀ ਨਹੀਂ ਲੱਭਦੇ। ਤੇ ਇਸਦੇ ਮੂੰਹ ਇਹ ਬੋਲ ਨਿਕਲੇ ਨੇ, ਰਹਿਮਨ ਵਿਪਤਾ ਹੂੰ ਭਲੀ, ਜੋ ਥੋਰੇ ਦਿਨ ਹੋਏ, ਹਿਤ ਅਨਹਿਤ ਸਭ ਜਗਤ ਮੈਂ, ਜਾਨ ਪਰਤ ਸਭ ਕੋਏ। ਕਹਿੰਦਾ ਵਿਪਤਾ ਚੰਗੀ ਏ, ਬਸ਼ਰਤੇ ਥੋੜੇ ਦਿਨਾਂ ਲਈ ਆਵੇ, ਉਦੋਂ ਪਤਾ ਚੱਲ ਜਾਂਦਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ, ਪਤਾ ਚੱਲ ਜਾਂਦਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ। ਔਰ ਉਦੋਂ ਹੀ ਪਤਾ ਚੱਲ ਜਾਂਦਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸੰਗੀ ਬਣਨ ਨੂੰ ਤਿਆਰ ਨਹੀਂ, ਈਸ਼ਵਰ ਤੋਂ ਬਿਨਾਂ ਹੋਰ ਕੋਈ ਸਾਥੀ ਬਣਨ ਨੂੰ ਤਿਆਰ ਨਹੀਂ, ਉਹੀ ਸਾਥੀ ਹੈ, ਉਹੀ ਰਹਿੰਦਾ। ਇਸ ਵਾਸਤੇ ਹੀ ਸ਼ਾਇਦ ਉਸਨੂੰ ਆਖਿਆ ਗਿਆ ਬੇਆਸਰਿਆਂ ਦਾ ਆਸਰਾ, ਜਦ ਸਾਰੇ ਹੀ ਆਸਰੇ ਟੁੱਟ ਜਾਂਦੇ ਨੇ ਤਾਂ ਫਿਰ ਇੱਕ ਆਸਰਾ ਹੀ ਹੈ। ਇਸ ਵਾਸਤੇ ਸਿਆਣੇ ਕਹਿੰਦੇ ਨੇ ਪਹਿਲੇ ਤੋਂ ਹੀ ਉਸਦਾ ਆਸਰਾ ਪਕੜ, ਤਾਂ ਕਿ ਜ਼ਿੰਦਗੀ ਚ ਕਦੀ ਬੇਆਸਰਾ ਹੋਵੇ ਹੀ ਨਾ। ਉਸਦੀ ਟੇਕ ਪਕੜ, ਉਸਦਾ ਜੋ ਹੈ ਆਸਰਾ ਪਕੜ। ਤੋ ਮੈਂ ਅਰਜ਼ ਕਰਾਂ, ਹਾਰ ਗਿਆ ਰਾਵਣ, ਕੌਣ ਸਾਥ ਦੇ? ਕਲਮ ਦੇ ਧਨੀ, ਦਿਮਾਗ ਦੇ ਧਨੀ, ਜ਼ਬਾਨ ਦੇ ਧਨੀ, ਸੋਚਣ ਵਾਲੇ, ਦਾਰਸ਼ਨਿਕ, ਫਿਲਾਸਫਰ, ਚਿੰਤਕ, ਕਵੀ, ਸਭ ਹਟ ਗਏ। ਕਿਸੇ ਨੇ ਇਸਦੇ ਹੱਕ ਚ ਨਹੀਂ ਲਿਖਿਆ ਦੁਸ਼ਟ ਹੈ, ਸ਼ੈਤਾਨ ਹੈ। ਪਰ ਸੋਚਣਾ ਚਾਹੀਦਾ ਹੈ ਇਸਨੇ ਕਿਉਂ ਕੀਤਾ, ਇਸਦੀ ਭੈਣ ਦੀ ਵੀ ਤੇ ਨੱਕ ਕੱਟੀ ਹੈ, ਤੋ ਨੱਕ ਕੱਟਣ ਵਾਲਾ ਕੌਣ ਹੈ? ਅਗਰ ਸੀਤਾ ਨੂੰ ਚੁੱਕ ਕੇ ਲਿਆਉਣ ਵਾਲਾ ਸ਼ੈਤਾਨ ਹੈ ਤੋ ਨੱਕ ਕੱਟਣ ਵਾਲਾ ਕੌਣ ਹੈ? ਔਰ ਉਹ ਵੀ ਕਿਸੇ ਇਸਤਰੀ ਦੀ ਅਬਲਾ ਦੀ, ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ, ਕੋਈ ਕਸੂਰ ਨਹੀਂ, ਉਸ ਜ਼ਮਾਨੇ ਦੀ ਪ੍ਰਥਾ ਸੀ, ਉਸ ਜ਼ਮਾਨੇ ਦਾ ਰਿਵਾਜ ਸੀ ਸਵੰਬਰ ਦਾ, ਉਹਤੇ ਵਰਮਾਲਾ ਪਹਿਨਾਉਣ ਲੱਗੀ, ਉਹਦੀ ਨੱਕ ਕੱਟ ਲਈ। ਇਹ ਤੇ ਬਹੁਤ ਵੱਡਾ ਦਰੋਹ ਹੈ, ਇਹ ਤੇ ਬਹੁਤ ਵੱਡਾ ਜ਼ੁਲਮ ਹੈ। ਪਰ ਨਹੀਂ ਆਖਾਂਗੇ ਜ਼ਾਲਮ, ਕਿਉਂਕਿ ਜਿੱਤ ਗਏ ਨੇ। ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ, ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ। ਇੱਕ ਸਹੀ ਹੈ, ਜਿਹੜੇ ਗੁਣ ਰਾਮ ਦੇ ਚ ਨੇ ਉਤਨੇ ਗੁਣ ਰਾਵਣ ਦੇ ਚ ਵੀ ਨੇ। ਧਾਰਮਿਕ ਹੈ ਰਾਮ, ਧਾਰਮਿਕ ਹੈ ਰਾਵਣ। ਵਿਸ਼ਿਸ਼ਟ ਕੋਲ ਪੜੇ ਨੇ, ਰਾਮ ਪਾਠੀ ਨੇ ਅੱਛੇ, ਨਾਮ ਜਪਣ ਵਾਲੇ ਨੇ, ਰਸਿਕ ਨੇ, ਈਸ਼ਵਰ ਨੂੰ ਮੰਨਣ ਵਾਲੇ ਨੇ, ਪਰ ਇਹ ਵੀ ਨਾਸਤਿਕ ਨਹੀਂ ਹੈ। ਸ਼ਿਵ ਜੀ ਦਾ ਉਪਾਸ਼ਕ ਹੈ, ਚਾਰੇ ਵੇਦ ਉਸ ਨੂੰ ਜ਼ਬਾਨੀ ਕੰਠ ਨੇ। ਧਾਰਮਿਕ ਤੌਰ ਤੇ ਦੋਹਾਂ ਦਾ ਕੋਈ ਮਤਭੇਦ ਵੀ ਨਹੀਂ, ਘਰੇਲੂ ਝਗੜਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਦੋ ਇਸਤਰੀਆਂ ਨੇ ਇੱਕ ਪਾਸੇ ਕਰਦੇ ਹੋਏ ਜੰਗ ਨਹੀਂ ਹੋਣੀ ਸੀ, ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ। ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਰਾਮ ਕਹਿੰਦੇ ਨੇ ਇਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ, ਗਿਰ ਗਿਆ। ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗਿਰਾਇਆ ਹੈ, ਇਹ ਮਾਮੂਲੀ ਪੱਧਰ ਦਾ ਨਹੀਂ ਹੈ, ਬਹੁਤ ਮਹਾਨ ਇਨਸਾਨ ਹੈ। ਜਾਂ ਇਸ ਦੇ ਪ੍ਰਾਣ ਨਿਕਲਣ, ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ ਚ ਪਾ ਲੈ, ਤੂੰ ਭੱਜ ਕੇ ਜਾ। ਲਕਸ਼ਮਣ ਗਿਆ। ਰਾਮ ਜਿੱਥੇ ਨਿਰਮਾਣਤਾ ਦੀ ਮੂਰਤੀ ਸਨ, ਹਲੇਮ ਸਨ, ਉੱਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ, ਬਿਲਕੁਲ ਰਾਮ ਤੋਂ ਉਲਟ। ਉਹ ਜਿੱਥੇ ਸ਼ਾਂਤਮਈ ਸਨ, ਇਹ ਬਿਲਕੁਲ ਕ੍ਰੋਧੀ ਸੁਭਾਅ ਦੇ। ਉਹ ਜਿੱਥੇ ਦੂਰ ਦ੍ਰਿਸ਼ਟ ਸਨ, ਇਤਨੀ ਗੱਲ ਲਕਸ਼ਮਣ ਵਿੱਚ ਨਹੀਂ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਿਰ ਦੇ ਬਾਹਰ ਖੜੇ ਹੋ ਗਏ ਤੇ ਕਹਿਣ ਲੱਗਿਆ, ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ, ਬੜੀ ਸਮਝ ਹੈ, ਕੋਈ ਕੀਮਤੀ ਗੱਲ ਸਾਡੀ ਝੋਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕੰਮ ਆਵੇ। ਅੱਖਾਂ ਖੋਲੀਆਂ ਨੇ ਇਸ ਤੜਪਦੇ ਰਾਵਣ ਨੇ, ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਤੇ। ਅੱਖਾਂ ਮੀਟ ਲਈਆਂ, ਤੜਪ ਰਿਹਾ ਸੀ ਵਿਚਾਰਾ, ਪ੍ਰਾਣ ਨਿਕਲ ਰਹੇ ਸਨ, ਨਹੀਂ ਕੁਛ ਬੋਲਿਆ। ਲਕਸ਼ਮਣ ਵਾਪਸ ਆ ਗਿਆ, ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ, ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈ ਗਏ। ਰਾਮ ਕਹਿੰਦੇ ਪੁਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ, ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਬਾਹਰ ਨਹੀਂ ਖੜੇ ਹੋਈਦਾ, ਜਾਂ ਉਸਦੇ ਕਦਮਾਂ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ। ਹੁਣ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ, ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਧਰ ਦਾ ਨਹੀਂ ਹੋ ਸਕਦਾ, ਬੜਾ ਕੀਮਤੀ ਮਨੁੱਖ, ਵਕਤ ਦਾ ਕੀਮਤੀ ਇਨਸਾਨ ਹੈ। ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ, ਔਰ ਕਹਿੰਦਾ ਹੱਥ ਜੋੜ ਕੇ, ਐ ਬ੍ਰਾਹਮਣ ਦੇਵਤਾ, ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਓ। ਰਾਵਣ ਦੇ ਨੇਤਰ ਖੁੱਲੇ ਨੇ, ਬੋਲਿਆ, ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ, ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ। ਸੁਣ, ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਤਈ ਨਹੀਂ ਆਉਂਦਾ, ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ, ਮੁਲਤਵੀ ਨਹੀਂ ਕਰਨਾ ਚਾਹੀਦਾ, ਕੱਲ ਤੇ ਨਹੀਂ ਸੁੱਟਣਾ ਚਾਹੀਦਾ, ਪੋਸਟਪੋਨ ਨਹੀਂ ਕਰਨਾ ਚਾਹੀਦਾ, ਉਹਨੂੰ ਮੁਲਤਵੀ ਨਹੀਂ ਕਰਨਾ ਚਾਹੀਦਾ, ਅੱਜ ਹੀ ਕਰਨਾ ਚਾਹੀਦਾ। ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਨੈ ਬਿਲੰਬ ਧਰਮੰ ਬਿਲੰਬ ਪਾਪੰ, ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ ਤੇ ਸੁੱਟ ਰਿਹਾ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ, ਰਹਿ ਜਾਏਗਾ। ਮਨੁੱਖ ਬਹੁਤ ਕੁਝ ਜ਼ਰੂਰੀ ਕੱਲ ਤੇ ਸੁੱਟਦਾ ਪਿਆ, ਇਸ ਤੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ, ਕੁਛ ਵੀ ਨਹੀਂ ਹੈ। ਇਹ ਅੰਮ੍ਰਿਤ ਛਕਣ ਨੂੰ ਕੱਲ ਤੇ ਸੁੱਟਦਾ ਹੈ, ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ, ਹੁਣ ਹੀ ਪੀਣੀ ਹੈ। ਇਹ ਸੱਚ ਬੋਲਣ ਨੂੰ ਕੱਲ ਤੇ ਸੁੱਟਦਾ ਹੈ, ਝੂਠ ਬੋਲਣਾ ਅੱਜ ਹੀ ਬੋਲਣਾ, ਹੁਣੇ ਹੀ ਬੋਲਣਾ। ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਸੁੱਟਦਾ ਹੈ, ਕਠੋਰਤਾ ਨਾਲ ਪੇਸ਼ ਆਉਣਾ ਅੱਜ ਹੀ ਆਉਣਾ, ਹੁਣੇ ਹੀ ਆਉਣਾ। ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕੱਲ ਤੇ ਸੁੱਟ ਦਿੰਦਾ ਹੈ, ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀਭੂਤ ਵੀ ਨਹੀਂ ਹੋ ਸਕਦੀ, ਨੇਕੀਆਂ ਫਲੀਭੂਤ ਵੀ ਨਹੀਂ ਹੋ ਸਕਦੀਆਂ। ਇਤਨਾ ਕੀਮਤੀ ਗਿਆਨ ਇਹ ਮਰਦਿਆਂ ਹੋਇਆਂ ਵੀ ਦੇ ਰਿਹਾ ਹੈ ਰਾਵਣ। ਹਿੰਦੁਸਤਾਨੀਆਂ ਦੇ ਅਚੇਤਨ ਮਨ ਵਿੱਚ ਅਹਿਸਾਸ ਹੈ, ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ, ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਉਂਦੇ ਨੇ ਨਾ ਰਾਮ ਤੇ ਲਕਸ਼ਮਣ ਦਾ, ਉਹ ਰਾਵਣ ਦੀ ਪਰਿਕਰਮਾ ਕਰਦਾ ਹੈ। ਸ਼ਾਇਦ ਤੁਹਾਡੇ ਚ ਕਿਸੇ ਨੇ ਦੇਖਿਆ ਹੋਵੇ, ਪਹਿਲੇ ਪਰਿਕਰਮਾ ਕਰਦੇ ਨੇ, ਸਜਦਾ ਕਰਦੇ ਨੇ, ਔਰ ਸਾਰਾ ਦਿਨ ਵੀ ਹਿੰਦੂ ਲੋਕ ਮੱਥਾ ਟੇਕਦੇ ਨੇ, ਬਈ ਹੱਦ ਹੋ ਗਈ, ਇੱਕ ਪਾਸੇ ਤੇ ਇਸਦਾ ਪੁਤਲਾ ਜਲਾਉਣਾ, ਇਹਦੀ ਬੇਇੱਜ਼ਤੀ ਕਰਨੀ ਹੈ, ਫਿਰ ਮੱਥਾ ਟੇਕਣ ਦਾ ਕੀ ਮਤਲਬ, ਕਿਉਂ ਮੱਥਾ ਟੇਕਦੇ ਹੋ? ਸਾਰਾ ਦਿਨ ਪਰਿਕਰਮਾ ਪੈ ਕਰਦੇ ਹੋ, ਸਾਰਾ ਦਿਨ ਮੱਥਾ ਪੈ ਟੇਕਦੇ ਹੋ। ਅਚੇਤਨ ਮਨ ਵਿੱਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ, फिर इतनी बेइज्जती क्यों कर रहे हो, साल दे साल उसनु जला क्यों रहे हो, फूक क्यों रहे हो, उदा पुतला क्यों जला रहे हो। हार गया, हारना ही शैतानियत है, जित जाना ही भगवान होना है, ये हकीकत है। जद भी कोई हार जाता है संगी साथी नहीं लभदे होंदे। तमिलनाडु दे लोग रावण की पूजा करते हैं, केरला दे वासी तमिल लोग, पार्लियामेंट दे च भी आवाज उठी सी तमिल लोगों की तरफों, तमिल एमपी जिन्ने भी सन, भई ये अन्याय असी नहीं बर्दाश्त कर सकते कि साल दे साल साडा एक बजुर्ग उहदा पुतला जलाया जाए, उहदी बेइज्जती कीती जाए, ये असी नहीं बर्दाश्त कर सकते। ये आवाज पार्लियामेंट दे च उठी, हिंदुस्तान की पार्लियामेंट दे च, और उन्होंने बड़ी पुरजोर मंग की थी कि उत्तरी भारत अगर साल दे साल रावण की बेपती करेगा तो इसका रिएक्शन भी हो सकता है तमिलनाडु दे च, केरला दे च। ये उन्होंने धमकी भी दी सी, ये भी मैं अर्ज करते हैं, हिंदुस्तान च इस तरह की आवाज उठ पई है, भावें हजारां साल बाद उठी है, लेकिन उठी है कि बंदा तो नेक सी, उसका कोई कसूर भी नहीं, और उसके आचरण इखलाक देते भी कोई आंच नहीं, उसने सीता ते कोई जुल्म भी नहीं किया, उसकी कोई असमत नहीं लुटी। और इस गल का सबूत है कि अग्नि परीक्षा दे कहिंदे ने सीता कामयाब निकली। इतिहास लंबा चौड़ा इतिहास है, मुख्तसर जो है मैं अर्ज करा, जो जीत जाए भगवान बन जाता है, जो हार जाए शैतान बन जाता है। जेतू दे पिछे जगत चलता है जो जीत जाए, और यह हकीकत है। ऐसा भी समा गुरु गोबिंद सिंह जी महाराज नूं वेखना पिया, सिर्फ जिहड़े भी पंजी सिंह सन उन्होंने भी बिदावा लिख दिता, इस दे कुल ते अन्न भी नहीं लभदा, भुख गरीबी तन दे कपड़े भी पट गए, इस गुरु दे नाल चल के की करना है। ऐ लो बिदावा, तुसी साडे गुरु नहीं, असी थोड़े सिख नहीं। सुख में बहुत संगी भय, दुख में संग ना कोई, जिस तो दुख मिलेगा मनुख उसका साथ छोड़ देवेगा, चाहे रब है ते चाहे गुरु ही क्यों नहीं। बिरा दी ते गल छोड़ दो, प्यो दी ते गल छोड़ दो, पुत्र दी ते गल एक पासे, मित्र दी ते गल एक पासे, चाहे गुरु ते परमात्मा है उहदा भी साथ छोड़िया जा सकता है। इतिहास बिदावा लिख दिता है, असी थोड़े सिख नहीं, तुसी साडे गुरु नहीं। सतगुरु ने भी कबूल कर लिया, ठीक, मैं थोड़ा गुरु नहीं, तुसी मेरे सिख नहीं, ठीक। दुख दा साथ कौन दे? रहीम ने एवें नहीं कह दिता, खैर ये तो एवें विचकार जो है एक गल आ गई, तो मैं इतना समा जो है थोड़ा ले बैठा, तो मेरे जज्बे कई दफा विचे रह जाने, तो मैनू अफसोस भी आंदा, मैं जिहड़ा गल कहण लगा सी एन मैं थिड़क क्यों गया। फिर सोचना, अच्छा गुरु तू यही कह लाना चाहता सी, तेरी मर्जी, तेरी रहमत, तेरी बख्शिश। मैं थोड़े सामने मूल मुद्दा जो रख रहे हैं वो ये है कि शरीर पंज तत् दा पुतला है, शरीर पंज ने, कर्म इंद्रे पंज ने, ज्ञान इंद्रे पंज ने, मूल विकार पंज ने, और गुरु गोबिंद सिंह जी महाराज ने खालसे दी झोली च पाईया ने पंज बाणियां, और पंजवीं है आनंद, मंजिल है आनंद, पहुंचना है आनंद तक। आनंद सुख नहीं है, आनंद सुख दुख तो उच्ची अवस्था है, इतनी मैं अर्ज करते हैं। आनंद कोई सुख नहीं, सुख दे चक्कर च ना पैना, हर सुख परिवार तो मिल जाता है, पदार्थां तो मिल जाता है, धन तो मिल जाता है, और हर सुख दे पिछे दुख खड़ा है। आनंद सुख दुख तो उच्ची अवस्था है, जप नाल प्राप्त होंदी है। तो मैं वैदा जरूर कीता सी कि जप दी विधि ते जप दा ज्ञान जो गुरु ग्रंथ साहिब जी महाराज दे च है वो मैं थोड़े सामने जो है रखना है। गुरु नु जो मंजूर सी कल ते छोड़ दें, कल फिर थोड़े सामने इस विचार नु दोहरावांगे। आनंद भया मेरी माए, सतगुरु मैं पाया, ਗੁਰੂ ਮਿਲ ਗਿਆ, ਆਨੰਦ ਮਿਲ ਗਿਆ, ਸੁੱਖ ਦੁੱਖ ਤੋਂ ਉੱਚੀ ਅਵਸਥਾ ਮਿਲਦੀ ਕਿਵੇਂ? ਜਪ ਨਾਲ। ਵਾਸਤਵਿਕ ਜਪ ਕੀ ਹੈ? ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟੀ ਜਾਣਾ ਇਹ ਜਪ ਹੈ। ਵਿਧੀ ਢੰਗ ਔਰ ਇਸ ਦੀ ਅਵਸਥਾ, ਇਸ ਦੀ ਰੂਪ ਰੇਖਾ, ਤੁਛ ਬੁੱਧੀ ਅਨੁਸਾਰ ਜੋ ਕੁਛ ਦਾਸ ਨੇ ਪੜ੍ਹਿਆ, ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਸੁਣਾ ਦਿਆਂਗਾ। ਜਿਨ੍ਹਾਂ ਦਾ ਅਨੁਭਵ ਹੋਵੇਗਾ ਉਹਨਾਂ ਨੂੰ ਰਸ ਆ ਜਾਏਗਾ, ਔਰ ਜਿਹੜੇ ਇਸ ਮਾਰਗ ਦੇ ਪਾਂਧੀ ਨੇ ਉਹਨਾਂ ਨੂੰ ਸ਼ਾਇਦ ਕੋਈ ਸੋਝ ਸਮਝ ਵੀ ਜੋ ਹੈ ਮਿਲੇ। ਇੱਕ ਪਾਠੀ ਦੀ ਤਰ੍ਹਾਂ ਪਾਤਸ਼ਾਹ ਦੀ ਬਾਣੀ ਦੇ ਜੋ ਕੁਛ ਲਿਖਿਆ ਹੈ ਪੜ੍ਹ ਕੇ ਤੁਹਾਡੇ ਸਾਹਮਣੇ ਜੋ ਹੈ ਰੱਖ ਦਿਆਂਗਾ। ਅਨੁਭਵ ਗੁਰੂ ਗ੍ਰੰਥ ਸਾਹਿਬ ਦਾ, ਗਿਆਨ ਗੁਰੂ ਨਾਨਕ ਦਾ, ਵਿਚਾਰਾਂ ਸਤਿਗੁਰ ਦੀਆਂ। ਪਾਠੀ ਆਪਾਂ ਪੜ੍ਹ ਕੇ ਤੁਹਾਨੂੰ ਜੋ ਹੈ ਸਰਵਣ ਕਰਾ ਦਿਆਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ।
3: ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਇੱਕ ਵਿਚਾਰ ਦਾਸ ਸ਼ਾਮ ਦੇ ਸਮੇਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ। ਪਰਿਪੂਰਨ ਪ੍ਰਮਾਤਮਾ ਨੇ ਬ੍ਰਹਿਮੰਡ ਵਿੱਚ ਜਿਸ ਵਿੱਚ ਅਸੀਂ ਜੀ ਰਹੇ ਹਾਂ ਪੰਜਾਂ ਦੀ ਗਿਣਤੀ ਨੂੰ ਪ੍ਰਧਾਨ ਰੱਖਿਆ ਹੈ। ਕਾਇਨਾਤ ਸਾਰੀ ਪੰਜ ਤੱਤਾਂ ਦੀ, ਔਰ ਉਹ ਪੰਜ ਤੱਤ ਗੁਰਬਾਣੀ ਦੱਸਦੀ ਹੈ, ਅਬ ਤੇਜ ਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੋ ਹਰੀ ਪਾਸਾ। ਪੰਜ ਤੱਤਾਂ ਕਰਕੇ ਸਾਰਾ ਸੰਸਾਰ ਬਣਿਆ। ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਹ ਸਰੀਰ ਵੀ ਪੰਜ ਤੱਤ ਦਾ ਪੁਤਲਾ, ਸਰੀਰ ਵੀ ਪੰਜ ਨੇ, ਔਰ ਫਿਰ ਇਸੇ ਤਰੀਕੇ ਨਾਲ ਇਸ ਸਰੀਰ ਨੂੰ ਪ੍ਰਭੂ ਨੇ ਗਿਆਨ ਇੰਦਰੇ ਵੀ ਪੰਜ ਦਿੱਤੇ ਨੇ, ਕਰਮ ਇੰਦਰੇ ਵੀ ਪੰਜ ਦਿੱਤੇ ਨੇ, ਰਸ ਵੀ ਪੰਜ ਦਿੱਤੇ ਨੇ, ਵਿਕਾਰ ਵੀ ਪੰਜ ਨੇ। ਇਸੇ ਹੀ ਪੰਜ ਤੱਤ ਦੇ ਪੁਤਲੇ ਦੀ ਝੋਲੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਰੀਰਕ ਰਹਿਤਾਂ ਝੋਲੀ ਵਿੱਚ ਪਾਈਆਂ, ਜਿਹਨੂੰ ਪੰਜ ਕਕਾਰ ਕਹਿੰਦੇ ਨੇ, ਤੇ ਪੰਜ ਮਾਨਸਿਕ ਰਹਿਤਾਂ ਪਾਈਆਂ, ਜਿਹਨੂੰ ਪੰਜ ਬਾਣੀਆਂ ਕਹਿੰਦੇ ਨੇ। ਮਨ ਦੀ ਰਹਿਤ ਪੰਜ ਬਾਣੀਆਂ, ਤਨ ਦੀ ਰਹਿਤ ਪੰਜ ਕਕਾਰ। ਉਹ ਜਿਹੜੀਆਂ ਪੰਜ ਬਾਣੀਆਂ ਨੇ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ। ਪਹੁੰਚਣਾ ਕਿੱਥੇ ਹੈ? ਆਨੰਦ ਤੱਕ। ਚਾਹੀਦਾ ਕੀ ਹੈ? ਆਨੰਦ। ਲਫ਼ਜ਼ ਮੈਂ ਦੁਹਰਾ ਦਿਆਂ, ਆਨੰਦ ਸੁੱਖ ਨਹੀਂ ਹੈ। ਸੁੱਖ ਦੁੱਖ ਤੋਂ ਜਿਹੜੀ ਉੱਚੀ ਅਵਸਥਾ ਹੈ ਉਸ ਨੂੰ ਆਨੰਦ ਕਹਿੰਦੇ ਨੇ। ਸਦੀਵੀ ਸੁੱਖ ਇੰਜ ਕਹਿ ਲਓ, ਸਦੀਵੀ ਖੇੜਾ, ਸਦੀਵੀ ਖੁਸ਼ੀ। ਔਰ ਆਮ ਇਹ ਜਗਤ ਦੀ ਦੁੱਖ ਸੁੱਖ ਦੀ ਅਵਸਥਾ ਤੋਂ ਉੱਚੀ ਅਵਸਥਾ ਆਨੰਦ। ਆਨੰਦ ਤੱਕ ਪਹੁੰਚਣ ਦਾ ਵਸੀਲਾ ਜਪ, ਔਰ ਦੂਸਰਾ ਪੜਾਉ ਜਾਪ, ਤੀਸਰਾ ਪੜਾਉ ਬੈਰਾਗ ਸਵਈਏ, ਚੌਥਾ ਪੜਾਉ ਚੌਪਈ ਅਰਦਾਸ, ਪੰਜਵੀਂ ਮੰਜ਼ਿਲ ਆਨੰਦ। ਜਪ ਤੋਂ ਯਾਤਰਾ ਆਰੰਭ ਹੋਣੀ ਹੈ, ਆਨੰਦ ਤੇ ਸਮਾਪਤੀ ਹੋਣੀ ਹੈ। ਘਰ ਪਹੁੰਚ ਕੇ ਹੀ ਯਾਤਰਾ ਸਮਾਪਤ ਹੋਵੇਗੀ, ਔਰ ਆਨੰਦ ਹੀ ਘਰ ਹੈ। ਆਨੰਦ ਤੱਕ ਪਹੁੰਚਣਾ ਹੈ ਸਾਡੇ ਮਨ ਨੇ। ਇਹ ਤਨ ਸ਼ਮਸ਼ਾਨ ਤੱਕ ਪਹੁੰਚੇ, ਇਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚਣਾ ਹੀ ਚਾਹੀਦਾ ਹੈ। ਇਹ ਤਨ ਜ਼ਮੀਨ ਤੱਕ ਪਹੁੰਚੇ, ਖਾਕ ਹੋਵੇ,
0: ਉਸ ਤੋਂ ਪਹਿਲੇ ਮਨ ਨੂੰ ਨੂਰ ਹੋ ਹੀ ਜਾਣਾ ਚਾਹੀਦਾ ਹੈ। ਮਨ ਨੂਰ ਹੋਇਆ ਨਹੀਂ, ਤਨ ਖਾਕ ਹੋ ਗਿਆ, ਯਾਤਰਾ ਸਫਲ ਨਹੀਂ ਹੋਈ, ਮਨੁੱਖ ਟਿਕਾਣੇ ਤੇ ਨਹੀਂ ਪਹੁੰਚਿਆ। ਟਿਕਾਣਿਆਂ ਤੇ ਆਨੰਦ ਸੀ, ਆਨੰਦ ਨੂਰ ਹੈ, ਆਨੰਦ ਪ੍ਰਕਾਸ਼ ਹੈ, ਆਨੰਦ ਖੁਸ਼ੀ ਹੈ, ਆਨੰਦ ਸਦੀਵੀ ਹੈ। ਸਾਰੀਆਂ ਖੁਸ਼ੀਆਂ ਨੂੰ, ਸਾਰੇ ਰਸਾਂ ਨੂੰ, ਸਾਰੇ ਦੈਵੀ ਗੁਣਾਂ ਨੂੰ ਇੱਕੋ ਹੀ ਸ਼ਬਦ ਵਿੱਚ ਬਿਆਨ ਕਰਨਾ ਹੋਵੇ, ਆਨੰਦ ਕਾਫੀ ਹੈ, ਸਭ ਕੁਛ ਵਿੱਚ ਆ ਗਿਆ। ਤੇ ਮੈਂ ਫਿਰ ਅਰਜ਼ ਕਰਾਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ, ਸੁੱਖ ਨਹੀਂ ਹੈ। ਦੋਹਰਾ ਦੇ ਹਾਂ, ਸੁੱਖ ਪਰਿਵਾਰ ਤੋਂ ਵੀ ਮਿਲਦਾ ਹੈ, ਆਨੰਦ ਪਰਿਵਾਰ ਤੋਂ ਨਹੀਂ ਮਿਲੇਗਾ। ਔਰ ਜੋ ਸੁੱਖ ਮਿਲਦਾ ਹੈ, ਮਿਲਿਆ ਹੋਇਆ ਸੁੱਖ ਥੋੜੇ ਦਿਨਾਂ ਬਾਅਦ ਦੁੱਖ ਵਿੱਚ ਬਦਲ ਜਾਂਦਾ ਹੈ। ਆਨੰਦ ਪਦਾਰਥਾਂ ਤੋਂ ਵੀ ਮਿਲੇਗਾ, ਸੁੱਖ ਪਦਾਰਥਾਂ ਤੋਂ ਵੀ ਮਿਲੇਗਾ, ਆਨੰਦ ਤੇ ਪਰਮਾਤਮਾ ਤੋਂ ਵੀ ਮਿਲਦਾ ਹੈ। ਔਰ ਜਿਨ੍ਹਾਂ ਪਦਾਰਥਾਂ ਤੋਂ ਸੁੱਖ ਮਿਲਦਾ ਹੈ, ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਆਨੰਦ ਜਿਸ ਦੇ ਸਾਰੇ ਗੁਣ ਆ ਗਏ, ਸਾਰੇ ਰਸ ਆ ਗਏ, ਸਾਰੀ ਸ਼ਕਤੀ ਆ ਗਈ, ਸਾਰਾ ਖੇਡ ਆ ਗਿਆ। ਪਹੁੰਚਣ ਦਾ ਵਸੀਲਾ ਹੈ ਜਪ। ਜਿਤਨੇ ਧਾਰਮਿਕ ਕਰਮ ਨੇ, ਇਨ੍ਹਾਂ ਦੀ ਮਹਾਨਤਾ ਵੀ ਜਪ ਕਰਕੇ ਹੈ। ਜਪ ਨੂੰ ਅਲੱਗ ਕਰਦੇ ਤੇ ਇਸ ਤਰ੍ਹਾਂ ਹੈ ਜਿਵੇਂ ਕਿਸੇ ਬਰਾਤ ਤੋਂ ਲਾੜੇ ਨੂੰ ਵੱਖ ਕਰ ਦੋ। ਕੀ ਮੈਨੇ ਰੱਖਦੇ ਨੇ ਬਰਾਤੀ? ਕੁਛ ਵੀ ਨਹੀਂ। ਜਪ ਅਲੱਗ ਕਰ ਦੋ, ਦਾਨ ਕੀ ਮੈਨੇ ਰੱਖਦਾ, ਗਿਆਨ ਕੀ ਮੈਨੇ ਰੱਖਦਾ, ਕੁਛ ਵੀ ਨਹੀਂ। ਸੇਵਾ, ਦਾਨ, ਗਿਆਨ, ਹੋਰ ਬਹੁਤ ਸਾਰੇ ਧਾਰਮਿਕ ਕਰਮ, ਇਹ ਤੇ ਬਰਾਤੀਆਂ ਦੀ ਤਰ੍ਹਾਂ ਨੇ। ਮੂਲ ਤੇ ਜਪ ਹੈ ਨਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਤੇ ਪਾਤਸ਼ਾਹ ਤੋਂ ਪੁੱਛੀਏ ਕਿਵੇਂ ਜਪੀਏ? ਸੈਕਨ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। ਜ਼ਬਾਨ ਨਾਲ ਜਪੋ, ਬਸ ਸਿਰਫ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਇੰਨਾ ਹੀ ਕਹਿਣਾ ਹੈ। ਇਤਨਾ ਕਹਿਣਾ ਤੇ ਬਹੁਤ ਸੌਖਾ ਹੈ, ਕਈ ਸਾਰੀ ਸਾਰੀ ਰਾਤ ਵੀ ਕਰ ਲੈਂਦੇ ਨੇ, ਘੰਟਾ ਘੰਟਾ ਦੋ ਦੋ ਘੰਟਾ ਵੀ ਕਰ ਲੈਂਦੇ ਨੇ। ਮੈਂ ਇਸ ਤਰ੍ਹਾਂ ਔਖਾ ਨਹੀਂ ਹੈ, ਪਰ ਇਹ ਜੋ ਸਤਿਗੁਰਾਂ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾਮ। ਕਿਉਂ? ਜਿਸ ਢੰਗ ਨਾਲ ਆਖਣਾ ਹੈ ਉਸ ਢੰਗ ਨਾਲ ਔਖਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੰਨ ਸੁਣਨ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਪਾਠ ਕਰਨਾ ਕੋਈ ਬਹੁਤ ਔਖਾ ਨਹੀਂ, ਮੈਂ ਐਸੇ ਅਖੰਡ ਪਾਠੀ ਵੀ ਦੇਖੇ ਨੇ 18-18 ਘੰਟੇ ਰੋਜ਼ ਪਾਠ ਕਰ ਰਹੇ ਨੇ। ਪਰ ਗਾਵੀਏ ਸੁਣੀਏ, ਜ਼ਬਾਨ ਬੋਲੇ, ਪਾਠ ਕਰੇ, ਗਾਇਨ ਕਰੇ, ਕੰਨ ਸੁਣਨ, ਮੈਨੂੰ ਉਮੀਦ ਨਹੀਂ ਇੱਕ ਮਿੰਟ ਵੀ ਹੋ ਸਕੇ, ਇੱਕ ਮਿੰਟ। ਤੁਸੀਂ ਆਖੋਗੇ ਮੈਂ ਅਤਕਥ ਨਹੀਂ ਕਰ ਰਿਹਾ, ਕਤਈ ਨਹੀਂ। ਅਗਰ ਕੋਈ ਇਸ ਯੁੱਗ ਦੇ ਵਿੱਚ ਇੱਕ ਮਿੰਟ ਵੀ ਐਸਾ ਕਰ ਸਕਦਾ ਹੈ, ਉਹਨੂੰ ਫਿਰ ਅੱਜ ਦੇ ਯੁੱਗ ਦਾ ਪ੍ਰਹਿਲਾਦ ਕਹਿਣਾ ਹੀ ਪਏਗਾ। ਉਹ ਫਿਰ ਅੱਜ ਦੇ ਯੁੱਗ ਦਾ ਭਾਈ ਮਨੀ ਸਿੰਘ ਹੈ, ਉਹ ਫਿਰ ਅੱਜ ਦੇ ਯੁੱਗ ਦਾ ਬਾਬਾ ਦੀਪ ਸਿੰਘ ਹੈ, ਉਹ ਤੇ ਫਿਰ ਅੱਜ ਦੇ ਯੁੱਗ ਦਾ ਭਗਤ ਧਰੂਵ ਹੋ ਗਿਆ। ਇੱਕ ਮਿੰਟ ਵਾਹਿਗੁਰੂ ਵਾਹਿਗੁਰੂ ਐਸਾ ਰਸਨਾ ਉਚਾਰਨ ਕਰੇ, ਕੰਨ ਸੁਣਨ ਤੇ ਮਨ ਵਿੱਚ ਭਰੋਸਾ ਵੀ ਹੋਵੇ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਦੁੱਖ ਪਰ ਹਰ ਸੁੱਖ ਘਰ ਲੈ ਜਾ, ਫਿਰ ਤੂੰ ਸਾਰੇ ਸੁੱਖ ਆਪਣੇ ਘਰ ਵਿੱਚ ਲੈ ਜਾਏਗਾ, ਫਿਰ ਸਾਰੇ ਦੁੱਖ ਤੇਰੇ ਨਿਕਲ ਜਾਣਗੇ। ਭੋਜਨ ਦੀ ਬੁਰਕੀ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਭੁੱਖ ਨਹੀਂ ਮਿਟੇਗੀ ਔਰ ਸਰੀਰ ਨੂੰ ਤਾਕਤ ਵੀ ਨਹੀਂ ਮਿਲਣ ਲੱਗੀ। ਪਾਣੀ ਦਾ ਘੁੱਟ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਪਿਆਸ ਨਹੀਂ ਮਿਟੇਗੀ, ਸਰੀਰ ਦੀ ਲੋੜ ਦੀ ਪੂਰਤੀ ਵੀ ਨਹੀਂ ਹੋਵੇਗੀ। ਜੋ ਸਰੀਰ ਨੂੰ ਚਾਹੀਦਾ ਉਸ ਤੱਤ ਦੀ ਪੂਰਤੀ ਵੀ ਨਹੀਂ ਹੋਵੇਗੀ। ਵਾਹਿਗੁਰੂ ਵਾਹਿਗੁਰੂ ਬਸ ਸਿਰਫ ਮੇਰੀ ਜ਼ਬਾਨ ਗਾਇਨ ਕਰ ਰਹੀ ਹੈ, ਮੈਂ ਸੁਣਦਾ ਨਹੀਂ ਪਿਆ। ਇਹ ਤਾਂ ਇਸ ਤਰ੍ਹਾਂ ਹੈ ਜੈਸੇ ਪਾਣੀ ਦਾ ਘੁੱਟ ਮੈਂ ਮੂੰਹ ਦੇ ਚ ਰੱਖ ਲਿਆ, ਥੱਲੇ ਕੀਤਾ ਹੀ ਨਹੀਂ। ਕਿਆ ਪਿਆਸ ਮਿਟੇਗੀ? ਸਿਰਫ ਮੇਰੀ ਰਸਨਾ ਕਰ ਰਹੀ ਹੈ ਬਾਣੀ ਦਾ ਪਾਲ, ਸਿਰਫ ਮੇਰੀ ਜ਼ਬਾਨ। ਮੈਂ ਅਰਜ਼ ਕਰਾਂ ਇਸ ਨਾਲ ਨਹੀਂ ਆਉਣਾ ਕੁਛ। ਹੁਣੀ ਮੈਂ ਅਰਜ਼ ਕੀਤੀ ਹੈ, ਕਈਆਂ ਦੀ ਸਾਰੀ ਜ਼ਿੰਦਗੀ ਬਾਣੀ ਪੜਦਿਆਂ ਲੰਘ ਜਾਂਦੀ ਹੈ। ਕਥਾ ਕੀਰਤਨ ਕਰਨਾ ਉਸ ਬੰਦਗੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ। ਔਰ ਮੈਨੂੰ ਇਸ ਜ਼ਿੰਦਗੀ ਵਿੱਚ ਗੁਰਪੁਰਬ ਦੇ ਦਿਨਾਂ ਜਾਂ ਕਿਸੇ ਵਿਸ਼ੇਸ਼ ਦਿਨਾਂ 'ਚ ਪੰਜ ਪੰਜ ਥਾਵਾਂ 'ਤੇ ਵੀ ਕਥਾ ਕਰਨੀ ਪਈ ਹੈ, ਪੰਜ ਪੰਜ ਘੰਟੇ। ਲੇਕਿਨ ਅੱਜ ਵੀ ਇਸ ਉਮਰ ਦੇ 'ਚ ਵੀ ਮੈਨੂੰ ਔਖਿਆਈ ਲੱਗਦੀ ਹੈ। ਇੱਕ ਮਿੰਟ ਦਾ ਉਹ ਜਪ ਜਿਸ ਦਾ ਜ਼ਿਕਰ ਗੁਰੂ ਨਾਨਕ ਕਰਦੇ ਨੇ, ਇੱਕ ਮੈਂ ਅਤਕਥਨੀ ਨਹੀਂ ਕਰ ਰਿਹਾ, ਜੋ ਤੁਹਾਨੂੰ ਸੁਣਾ ਰਿਹਾ ਇੱਕ ਪਾਠੀ ਦੀ ਤਰ੍ਹਾਂ ਸਤਿਗੁਰ ਦੀ ਬਾਣੀ, ਉਸ ਦੇ ਵਿਚਾਰ। ਮੇਰੀ ਸਟੱਡੀ ਹੈ, ਸਤਿਗੁਰ ਮੈਂ ਇੱਥੋਂ ਇਹ ਡਿਊਟੀ ਲੈ ਰਿਹਾ, ਬਾਕੀ ਜਿਹੜੀ ਅਵਸਥਾ ਹੈ ਉਹ ਗੱਲ ਕੁਛ ਹੋਰ ਹੈ। ਉਹ ਮੈਂ ਅਰਜ਼ ਕਰਾਂ, ਉਹ ਇੱਕ ਮਿੰਟ ਵੀ ਕਰਨਾ ਔਖਾ। ਇੱਕ ਮਿੰਟ ਸ਼ਾਇਦ ਮੈਂ ਜ਼ਿਆਦਾ ਕਹਿ ਰਿਹਾ। ਕਲਗੀਧਰ ਪਿਤਾ ਦੇ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕ ਸੈਕਿੰਡ, ਜ਼ਬਾਨ ਵਾਹਿਗੁਰੂ ਕਰੇ ਤੇ ਕੰਨ ਸੁਣ ਲੈਣ। ਤੇ ਸੁਣੇਗਾ ਤੇ ਬੰਦਾ ਤਾਂ ਜੇ ਧਿਆਨ ਹੈ, ਵਰਨਾ ਕਿਸ ਤਰ੍ਹਾਂ ਸੁਣੇਗਾ? ਇਸ ਸਭ ਕੁਝ ਨੂੰ ਗਲਤ ਸਮਝਣਾ, ਗੁਰੂ ਗ੍ਰੰਥ ਸਾਹਿਬ ਕੋਈ ਤਸਦੀਕ ਨਹੀਂ ਕਰਦੇ। ਧਿਆਨ ਇੱਥੇ ਜੋੜੋ, ਧਿਆਨ ਤਸਵੀਰ ਦੇ ਜੋੜੋ, ਧਿਆਨ ਪਾਲਕੀ ਦੇ ਜੋੜੋ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਚ ਜੋੜੋ, ਜਲਦੇ ਹੋਏ ਦੀਵੇ ਚ ਜੋੜੋ, ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ। ਇਸ ਤਰ੍ਹਾਂ ਦੀ ਇੱਕ ਪੰਕਤੀ ਵੀ ਨਹੀਂ ਹੈ। ਇਹ ਨਹੀਂ ਪਤਾ ਕਿ ਕੁਝ ਸਾਧ ਸਾਡੇ ਵਿੱਚੋਂ ਤਸਵੀਰਾਂ ਵੀ ਬਣਦੇ ਨੇ, ਇਸ ਤਸਵੀਰ ਦੇ ਚ ਧਿਆਨ ਜੋੜੋ। ਇਹ ਗੁਰੂ ਨਾਨਕ ਦੀ ਅਸਲੀ ਤਸਵੀਰ ਹੈ, ਇੰਜ ਵੀ ਕਹਿੰਦੇ ਨੇ। ਔਰ ਕੌਣ ਦੱਸੇ? ਗੁਰੂ ਨਾਨਕ ਨੇ ਤੇ ਫਿਰ 10 ਜਾਮੇ ਧਾਰਨ ਕੀਤੇ। ਫਿਰ ਇਹ ਸ਼ਬਦ ਕੀ ਹੈ? ਜੋ ਅਸਲੀ ਤਸਵੀਰ ਹੈ ਉਹੀ, ਇਸੀ ਚ ਧਿਆਨ ਜੋੜੋ। ਫਿਰ ਗੁਰੂ ਦਾ ਸ਼ਬਦ ਕੀ ਹੈ? ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੋਇਆ? ਬੋਲੇ ਸਿੱਖ ਪੂਰਨ ਤੌਰ ਤੇ ਸਮਝਦੇ ਨੇ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁਰਾਨਾ। ਇੱਕ ਵਿਚਾਰ ਮੈਂ ਥੋੜਾ ਜਿਹਾ ਦੁਹਰਾ ਵੀ ਦਿਆਂ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਮੂਰਤੀ ਦੇ, ਕਿਸੇ ਤਸਵੀਰ ਦੇ। ਸਾਰੀ ਸਾਧਨਾ ਵੇਖਣ ਤੇ ਖੜੀ ਏ, ਅੱਖਾਂ ਤੇ ਖੜੀ ਏ, ਦਰਸ਼ਨ ਕਰਨਾ, ਵੇਖਣਾ। ਸਾਡੇ ਮੁਸਲਮਾਨ ਬਿਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼। ਸਾਰੀ ਸਾਧਨਾ ਪੜ੍ਹਨ ਤੇ ਖੜੀ ਹੈ। ਸਿੱਖ ਜਾਂਦਾ ਗੁਰਦੁਆਰੇ ਵਿੱਚ ਸੁਣਨ ਲਈ ਗੁਰੂ ਕਾ ਸ਼ਬਦ। ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਸੁਣਨ ਤੇ ਖੜੀ ਹੈ। ਜੋ ਦਰਸ਼ਨ ਕਰਨ ਲਈ ਨਹੀਂ ਆਇਆ, ਵੇਖਣ ਲਈ ਨਹੀਂ ਆਇਆ, ਉਹ ਮੰਦਰ ਵਿੱਚ ਆਇਆ ਹੀ ਨਹੀਂ। ਔਰ ਜੋ ਪੜ੍ਹਨ ਲਈ ਨਹੀਂ ਆਇਆ, ਮਸਜਿਦ ਵਿੱਚ ਆਇਆ ਹੀ ਨਹੀਂ। ਔਰ ਜੋ ਸੁਣਨ ਲਈ ਨਹੀਂ ਆਇਆ, ਗੁਰਦੁਆਰੇ ਆਇਆ ਹੀ ਨਹੀਂ, ਕਤਈ ਨਹੀਂ ਆਇਆ। ਔਰ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ। ਸੇਵਾ ਨਾਲੋਂ ਹਜ਼ਾਰਾਂ ਗੁਣਾ ਔਖਾ ਹੈ। 8 ਘੰਟੇ ਸੇਵਾ ਮਨੁੱਖ ਕਰ ਸਕਦਾ ਕਿਉਂਕਿ ਸਰੀਰ ਨੇ ਕਰਨੀ ਹੈ। 8 ਮਿੰਟ ਸੁਣਨਾ ਔਖਾ ਹੋਵੇਗਾ, 8 ਮਿੰਟ ਸਿਮਰਨ ਔਖਾ ਹੈ। ਤੇ ਗੁਰੂ ਘਰ ਦੇ ਸਿਮਰਨ ਕੀ ਹੈ? ਸੁਣਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੁੰਦੇ ਨੇ। ਸੁਣਦਿਆਂ ਹੀ ਪਾਪ ਨਾਸ ਹੁੰਦੇ ਨੇ, ਸੁਣਦਿਆਂ ਹੀ ਮਨੁੱਖ ਗਿਆਨੀ ਬਣਦਾ, ਸੁਣਦਿਆਂ ਹੀ ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਨਾਥ ਬਣ ਜਾਏਗਾ। ਬੜੇ ਗੁਣ ਲਿਖੇ ਨੇ ਮੇਰੇ ਪਾਤਸ਼ਾਹ ਨੇ। ਮਤ ਵਿਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਸ ਗੁਰੂ ਦੀ ਇੱਕ ਸਿੱਖਿਆ ਕੀ ਹੈ? ਇੱਕ ਦਾ ਜਪ, ਉਹਨੂੰ ਸੋਹਣਾ ਗਾਵੀਏ ਸੁਣੀਏ। ਗੁਰਦੁਆਰੇ ਚ ਕੋਈ ਹੋਰ ਗਾਏਗਾ ਤੂੰ ਸੁਣੇਗਾ, ਗੁਰਦੁਆਰੇ ਚ ਕੋਈ ਹੋਰ ਬੋਲੇਗਾ ਤੂੰ ਸੁਣੇਗਾ। ਪਰ ਵਿਅਕਤੀਗਤ ਬੰਦਗੀ ਇਹ ਸੁਣਿਆ ਹੋਇਆ ਤਾਂ ਤੇਰਾ ਸਫਲ ਹੈ ਕਿ ਅੰਮ੍ਰਿਤ ਵੇਲੇ ਤੂੰ ਖੁਦ ਉਚਾਰਨ ਕਰਕੇ ਸੁਣ ਸਕੇ, ਗਾਵੀਏ ਸੁਣੀਏ। ਅਗਰ ਐਸਾ ਨਹੀਂ ਕਰ ਸਕਿਆ, ਅਜੇ ਗੁਰਦੁਆਰੇ ਦੇ ਸੁਣਨ ਦਾ ਤੈਨੂੰ ਫਲ ਨਹੀਂ ਮਿਲਿਆ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਗੁਰਦੁਆਰੇ ਤੋਂ ਆ ਕੇ ਜੋ ਤੂੰ ਸਿੱਖਣਾ ਚਾਹੀਦਾ ਸੀ ਨਹੀਂ ਸਿੱਖਿਆ, ਅਜੇ ਗੁਰਦੁਆਰੇ ਤੋਂ ਆ ਕੇ ਜੋ ਤੈਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਤੂੰ ਨਹੀਂ ਪ੍ਰਾਪਤ ਕੀਤਾ, ਅਜੇ ਸਿਰਫ ਤੂੰ ਆ ਰਿਹਾ। ਸਿਰਫ ਗੁਰਦੁਆਰੇ ਆਇਆ ਹੈ, ਅਜੇ ਗੁਰੂ ਦੇ ਮਾਰਗ ਤੇ ਨਹੀਂ ਚੱਲਿਆ। ਗੁਰੂ ਦੇ ਮਾਰਗ ਤੇ ਸੁਰਤ ਨੇ ਚੱਲਣਾ, ਤੇਰੇ ਸਰੀਰ ਨੇ ਥੋੜੀ ਚੱਲਣਾ। ਦੋ ਮਾਰਗ ਨੇ ਸਰੀਰ ਦਾ, ਸੁਰ ਦਾ ਤੇ ਸੁਰ ਮੈਂ ਜ਼ਿਕਰ ਕਰਾਂਗਾ। ਗਾਵੀਏ ਸੁਣੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਗਾਇਨ ਕਰਨਾ ਕੰਨਾਂ ਨਾਲ ਸੁਣਨਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਗੁਰਮੁਖ ਨੇ ਉਸ ਪਰਮਾਤਮਾ ਦੀ ਅਕਥ ਕਹਾਣੀ ਨੂੰ ਸਮਝ ਲਿਆ। ਕਿਸ ਤਰ੍ਹਾਂ? ਦੋਨੋਂ ਦੇ ਚ ਧਿਆਨ ਜੋੜ ਕੇ, ਦੋਨ ਸ਼ਬਦ ਧਿਆਨ ਸੁਰਤ, ਸੁਰਤ ਨੂੰ ਸ਼ਬਦ ਦੇ ਜੋੜਿਆ, ਧਿਆਨ ਨੂੰ ਆਵਾਜ਼ ਦੇ ਜੋੜਿਆ। ਸ਼ਬਦ ਤੋਂ ਮੁਰਾਦ ਆਵਾਜ਼, ਸ਼ਬਦ ਤੋਂ ਮੁਰਾਦ ਬੋਲ, ਸ਼ਬਦ ਤੋਂ ਮੁਰਾਦ ਮੰਤਰ, ਸ਼ਬਦ ਤੋਂ ਮੁਰਾਦ ਵਾਕ। ਸ਼ਬਦ ਇਹ ਬੋਲ ਸੰਸਕ੍ਰਿਤ ਦਾ ਹੈ। ਗੁਰ ਸ਼ਬਦ ਗੁਰੂ ਦਾ ਬੋਲ, ਗੁਰ ਮੰਤਰ ਗੁਰੂ ਦਾ ਬੋਲ, ਗੁਰਵਾਕ ਗੁਰੂ ਦੇ ਬਚਨ, ਕੁਛ ਵੀ ਕਹਿ ਦੋ। ਸ਼ਬਦ ਤੋਂ ਮੁਰਾਦ ਆਵਾਜ਼ ਬੋਲ। ਮੈਂ ਤੇ ਇਧਰ ਪੰਜਾਬ ਦੇ ਕੁਛ ਪਿੰਡਾਂ ਚ ਸੁਣਿਆ ਵੀ ਹੈ, ਗ੍ਰੰਥੀ ਸਿੰਘ ਨੂੰ ਕਹਿੰਦੇ ਆਵਾਜ਼ਾ ਲਓ ਗੁਰੂ ਦਾ, ਆਵਾਜ਼ਾ। ਹੁਕਮਨਾਮੇ ਨੂੰ ਕਹਿੰਦੇ ਆਵਾਜ਼ਾ ਲਓ ਗੁਰੂ ਦੀ, ਆਵਾਜ਼ ਲਓ। ਬੋਲ ਗੁਰੂ ਦੇ ਨੇ, ਇਹ ਸ਼ਬਦ ਗੁਰੂ ਦੇ ਨੇ, ਇਹ ਵਿਚਾਰ ਗੁਰੂ ਦੀ ਹੈ। ਸਾਹਿਬ ਕਹਿੰਦੇ ਨੇ ਗਾਵੀਏ ਸੁਣੀਏ, ਰਸਨਾ ਗਾਇਨ ਕਰੇ ਕੰਨ ਸੁਣਨ, ਇਹ ਧਿਆਨ ਸਾਧਨਾ ਹੈ। ਪਰ ਸੁਣਦਿਆਂ ਸੁਣਦਿਆਂ ਕਿਧਰੇ ਤੜਪ ਪੈਦਾ ਹੋ ਜਾਏ, ਫਿਰ ਮਨੁੱਖ ਦੀ ਰਸਨਾ ਚੱਲ ਪੈਂਦੀ ਹੈ। ਇਹੀ ਕਾਰਨ ਹੈ ਕਿ ਜਦ ਕਬੀਰ ਕੋਲ ਪੁੱਛਿਆ ਗਿਆ ਨਾਮ ਕਿਵੇਂ ਜਪੀਏ, ਸਿਮਰਨ ਕਿਵੇਂ ਕਰੀਏ, ਕਬੀਰ ਕਹਿਣ ਲੱਗੇ ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ, ਕੋਈ ਟੈਕਨੀਕ ਨਹੀਂ, ਕੁਛ ਵੀ ਢੰਗ ਨਹੀਂ ਹੈ। ਕਬੀਰ ਜੈਸਾ ਸੰਤ ਐਸਾ ਆਖੇ ਤਾਂ ਫਿਰ ਕੁਛ ਸੱਚਾਈ ਨਹੀਂ, ਪੂਰਨ ਸੱਚਾਈ ਹੈ, ਮੁਕੰਮਲ ਸੱਚਾਈ ਹੈ। ਆਪ ਦੇ ਬੋਲ ਨੇ, ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ। ਬਿਦ ਨਿਖੇਦ, ਬਿਧੀ ਨਿਸ਼ੇਧ, ਕੋਈ ਵਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ, ਸਾਫ ਕਹਿ ਦਿੱਤਾ ਹੈ। ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਭਗਤ ਕਬੀਰ ਦੀ। ਤਜ ਭਰਮ ਕਰਮ, ਐਸੇ ਕਰਮ ਜੋ ਭਰਮ ਤੇ ਖੜੇ ਨੇ, ਕਰਮ ਧਰਮ ਕਰਮ ਭਰਮ, ਕਿਸੇ ਵਿੱਚ ਖੁਲਾਸਾ ਕਰਾਂਗਾ ਮੈਂ ਤੁਹਾਡੇ ਸਾਹਮਣੇ। ਉਹ ਕਰਮ ਜੋ ਖੜੇ ਹੀ ਭਰਮਾਂ ਤੇ ਨੇ, ਲੋਕੀ ਉਸਨੂੰ ਧਰਮ ਆਖੀ ਜਾਂਦਾ ਹੈ, ਉਹ ਕਰਮ ਭਰਮ ਹੈ, ਕਰਮ ਧਰਮ ਨਹੀਂ ਹੈ। ਇਹ ਮਜ਼ਮੂਨ ਅਲੱਗ ਚੱਲ ਪਏਗਾ, ਵਿਚਾਰ ਰਹਿ ਜਾਏਗੀ, ਇਸ ਵਾਸਤੇ ਇਸ ਨੂੰ ਫਿਰ ਛੇੜਾਂਗੇ। ਕਰਮ ਧਰਮ ਕਰਮ ਭਰਮ ਹੈ, ਕਰਮ ਭਰਮ, ਲੇਕਿਨ ਆਖੀ ਜਾਂਦਾ ਹੈ ਕਰਮ ਧਰਮ। ਇਸ ਵਾਸਤੇ ਸਾਹਿਬ ਕਹਿੰਦੇ ਪਖੰਡ ਹੈ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟੇ। ਕਹਿ ਰਿਹਾ ਕਰਮ ਧਰਮ, ਇਹ ਕਰਮ ਧਰਮ ਨਹੀਂ ਹੈ, ਇਹ ਕਰਮ ਭਰਮ ਹੈ। फिर वास्तविक ऐसा केड़ा कर्म है जिस कर्म असी धार्मिक कह सकिए। कर्म धर्म, एक कर्म ही धर्म है, एक कर्म ही भरम है। कर्म तो पता चलता है, एक कर्म राजनैतिक है, कर्म परिवारिक है, कर्म आर्थिक है, कर्म धर्म है। आखिर कर्म तो ही पता चलेगा ना। एक बंदा दुकान पे बैठा है, एक बंदा कोई बिजनेस कर रहा है, एक बंदा खेतों च काम कर रहा है, कर्म आर्थिक है, कर्म धंधा है। यदि कर्म धंधा है, एक बंदा पॉलिटिशियन है, राजनैतिक है, कुछ बोल रहे है राजनीति दे संबंध और पब्लिक दा समर्थन जुटा रहे है, अपने पक्ष दे करण दी थां थां ते भज दौड़ के कोशिश कर रहे है, कर्म नीति है, कर्म राजनीति। सारा कर्म उसकी सारी भज दौड़ कर्म राजनीति है। कर्म भरम जो कुछ करदा पे इसन खुद बोध भी नहीं, इसन पता भी नहीं, करदा पे कुछ होर जान के समझदा कुछ होर है, तो जो कुछ करदा पे वो ऐसा है नहीं। माधवे क्या कहिए भ्रम ऐसा, जैसा मानिए होए न तैसा, जैसा समझदा ऐसा है नहीं, उसनु कहंदे ने भ्रम। माधवे क्या कहिए भ्रम ऐसा, कर्म नु समझदा पे धर्म, धर्म वो है नहीं, तो कर्म धर्म है नहीं, तो भरम है, तो भुलेखा है। मैं अर्ज करा धार्मिक दुनिया देच कर्म धर्म कोई सौ देच एक कदम मनुख करता है, बाकी कर्म भरम। कर्म भरम चलता है मंदिरों देच, कर्म भरम चलता है मस्जिदों देच, चर्च देच, और गुस्ताखी माफ कर्म भरम ही चलता है गुरुद्वारियां च। नहीं तो हुण तक समाधि लीन हो गए होंगे, हुण तक ते परम पद की प्राप्ति हो गई होगी। जीवन रोज रोज अगां लंघ रहा है, पर साडे नाल दुख ही चल रहे ने, सुख ते चलदा कोई नहीं पिया, आनंद ते चलदा कोई नहीं पिया। उम्र दे वधदे आं, आनंद दा जन्म ते होया ही नहीं, उम्र वधदी जा रही है, दुख भी वधदे जा रहे ने। एक बच्चा इतना दुखी नहीं जितना जवान है, और एक जवान इतना दुखी नहीं जितना बुढ़ा है। उहदे कोल शरीरक पीड़ा भी है, उहदे कोल मानसिक पीड़ा भी है, इसे वो खुलासा करांगे। ये भी जितना बुढ़ा दुखी है तन करके मन करके, इतना जवान नहीं है, और जितना जवान पीड़ित है उतना बच्चा बिल्कुल नहीं है। अजे बच्चे कोल हासे हैं, अजे खेड़ा है, अजे वह फुल की तरह खिड़ सकता है। कुछ दिनों की गल है, सिवाय रोणिया तो होर कुछ भी नहीं होगा। और बुढ़ेपा मुरदमी, मुरझाहट, उदासीनता, होके टहिंदी कला, इस तो इलावा और रह की कहता है, कुछ भी नहीं। लंघती जा रही उम्र वधदा जा रहा है ये समा, पर दुख भी वधदे जा रहे हैं, और ऐसा होना नहीं चाहिए। कर्म भरम है, दुख ते वधेगा। चर्च देच, मंदिरां देच, मस्जिदां देच, गुरुद्वारियां देच कर्म भरम। हां एक कर्म कर रहे है धर्म जान के, जबकि धर्म नहीं है। माधवे क्या कहिए भ्रम ऐसा, और साहब कहने धर्म जान के कर रहे है कर्म धर्म नहीं है, तो पखंड है। ये तो दिखाई दे रहे है कर्म धर्म है नहीं, पाखंड खंडित दो टुकड़ियां च, दिखाई कुछ दे रहा है कुछ पखंड। शब्द ये भी संस्कृत है, खंडित, जो दिखाई दे रहा है वो नहीं है, है कुछ और, दिखाई कुछ और दे रहा है पखंड। दिखाई तो दे रहा है एक गुरुद्वारे आया है, पर वाकई गुरु तक आया है, एक गुरु नु मिले है कतई नहीं। एक गुरुद्वारे बैठा भी पता नहीं केड़ी दुनिया च बैठा रहा है, और दिखाई तो देंदा पे गुरुद्वारे आया है, कर्म धर्म दिखाई दे रहे है। साहब कहने नहीं, कर्म भरम ये पखंड है। कर्म धर्म पाखंड जो दिशे तिन जम जागाती लूटे। वास्तविक कर्म धर्म की है, ਭਗਤ ਕਬੀਰ ਕਹਿੰਦੇ ਨੇ ਕੇਵਲ ਕਰਮ ਭਰਮ ਸੇ ਚੀਨੋ, ਕਲਗੀਧਰ ਪਿਤਾ, ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਕਲਗੀਧਰ ਪਿਤਾ ਵੀ ਐਸਾ ਹੀ ਕਹਿੰਦੇ ਨੇ, ਇਹ ਧਾਰਮਿਕ ਬੰਦੇ ਹੋ, ਕਰਮ ਤੁਹਾਡੇ ਭਰਮ ਤੇ ਖੜੇ ਨੇ, ਕੋਈ ਧਰਮ ਨਹੀਂ ਹੈ। ਕੇਵਲ ਕਰਮ ਭਰਮ ਸੇ ਚੀਨੋ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕੇਵਲ ਕਰਮ ਭਰਮ ਸੇ ਚੀਨੋ, ਤੁਹਾਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਜਗਤ ਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਇਹ ਭਰਮ ਹੈ, ਕਰਮ ਨਹੀਂ, ਇਹ ਧਾਰਮਿਕ ਕਰਮ ਨਹੀਂ ਨੇ। ਨਹੀਂ ਤੇ ਹੁਣ ਤੱਕ ਤੇ ਪਹੁੰਚ ਗਏ ਹੁੰਦੇ ਧਰਮ ਤੱਕ, ਧਰਮ ਆਨੰਦ ਹੈ, ਹੁਣ ਤੱਕ ਤੇ ਪਹੁੰਚ ਗਏ ਹੁੰਦੇ ਨਿਰਵੈਰ ਤੱਕ, ਧਰਮ ਨਿਰਵੈਰ ਹੈ, ਹੁਣ ਤੱਕ ਤੇ ਪਹੁੰਚ ਗਏ ਹੁੰਦੇ ਮਹਾਨ ਦਇਆ ਤੇ ਪਰਮ ਪ੍ਰੇਮ ਤੱਕ, ਧਰਮ ਤੇ ਆਖਰ ਇਹੀ ਕੁਛ ਹੈ, ਹੁਣ ਤੱਕ ਤੇ ਪਹੁੰਚ ਗਏ ਹੁੰਦੇ ਸਮਾਧੀ ਤੱਕ, ਰਸ ਤੱਕ, ਧਰਮ ਤੇ ਇਹੀ ਕੁਛ ਹੈ, ਕੀਤਾ ਤੇ ਬਹੁਤ ਕੁਛ ਹੈ, ਪਹੁੰਚੇ ਕਿਧਰੇ ਵੀ ਨਹੀਂ। ਤੋ ਕਬੀਰ ਕਹਿੰਦੇ ਨੇ ਕੋਈ ਵਿਧੀ ਨਹੀਂ। ਇਸ ਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ ਕਿ ਕਬੀਰ ਨੇ ਕਿਤਨੀ ਜ਼ੁਰਰਤ ਨਾਲ ਐਸਾ ਕਿਉਂ ਕਹਿ ਦਿੱਤਾ ਹੈ। 36 ਪ੍ਰਕਾਰ ਦਾ ਭੋਜਨ ਹੋਵੇ, ਥਾਲ ਦੇ ਚ ਪਰੋਸਿਆ ਹੋਇਆ, ਕਿਸੇ ਦੇ ਅੱਗੋਂ ਰੱਖ ਦੇਈਏ ਤੇ ਅਗਲਾ ਇਹ ਕਹਿ ਦੇਵੇ ਖਾਣ ਦਾ ਢੰਗ ਵੀ ਦੱਸੋ, ਕਿਵੇਂ ਖਾਈਏ। ਇੱਕ ਗੱਲ ਸਪਸ਼ਟ ਹੋ ਗਈ, ਇਹਨੂੰ ਭੁੱਖ ਨਹੀਂ ਲੱਗੀ। ਭੁੱਖਾ ਬੰਦਾ ਨਹੀਂ ਪੁੱਛਦਾ, ਭੁੱਖ ਉਸਨੂੰ ਮਜਬੂਰ ਕਰ ਦਿੰਦੀ, ਖਾ ਮੂੰਹ ਚ ਪਾ। ਔਰ ਕਿਸ ਢੰਗ ਨਾਲ ਖਾਣਾ ਹੈ? ਕੋਈ ਬੁਰਕੀਆਂ ਅੱਖਾਂ ਚ ਪਾਣੀਆਂ ਨੇ, ਕੰਨਾਂ ਦੇ ਚ ਪਾਣੀਆਂ ਨੇ, ਮੂੰਹ ਚ ਹੀ ਪਾਣੀ। ਜੋ ਕੁਛ ਸਾਹਮਣੇ ਪਿਆ ਮੂੰਹ ਚ ਪਾਣਾ, ਕੋਈ ਅੱਖ ਦੇ ਚ ਥੋੜੀ ਪਾਣਾ, ਕੰਨ ਦੇ ਚ ਥੋੜੀ ਪਾਣਾ। ਪਰ ਜੇ ਭੁੱਖ ਨਾ ਲੱਗੀ ਹੋਵੇ ਤਾਂ ਮਨੁੱਖ ਐਸਾ ਕਹਿ ਸਕਦਾ? ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਜਾਂ ਸ਼ਰਬਤ ਅੱਗੋਂ ਰੱਖ ਦੇਈਏ ਤੇ ਅਗਲਾ ਕਹੇ ਪੀਣ ਦਾ ਢੰਗ ਦੱਸੋ, ਗੱਲ ਸਪਸ਼ਟ ਹੋ ਗਈ, ਪਿਆਸ ਨਹੀਂ ਹੈ। ਜਿਹੜੇ ਜਿਹੜੇ ਵੀ ਸਿਮਰਨ ਦਾ ਢੰਗ ਪੁੱਛਦੇ ਨੇ ਕਿਵੇਂ ਨਾਮ ਜਪੀਏ, ਕਿਵੇਂ ਨਾਮ ਜਪੀਏ, ਗੁਸਤਾਖੀ ਮਾਫ, ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ, ਕੋਈ ਪਿਆਸ ਨਹੀਂ ਹੈ, ਕੋਈ ਭੁੱਖ ਨਹੀਂ ਹੈ, ਇਹ ਕੋਈ ਜਪਣਾ ਵੀ ਨਹੀਂ ਚਾਹੁੰਦੇ, ਬਸ ਸਿਰਫ ਪੁੱਛਣ ਲਈ ਪੁੱਛਣਾ ਚਾਹੁੰਦੇ ਨੇ, ਹੋਰ ਕੁਛ ਨਹੀਂ। ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਦਸ ਦਸ ਵੀਹ ਵੀਹ ਸਾਲ ਤੱਕ ਵੀ ਇੱਕੋ ਹੀ ਪ੍ਰਸ਼ਨ ਪੁੱਛਦਿਆਂ ਦੇਖਿਆ ਕਿਵੇਂ ਜਪੀਏ, ਔਰ ਸੈਕੜਿਆਂ ਕੋਲ ਪੁੱਛਦਿਆਂ ਦੇਖਿਆ, ਤਾਂ ਗੱਲ ਸਪਸ਼ਟ ਹੋ ਗਈ, ਭੁੱਖ ਕੋਈ ਨਹੀਂ ਲੱਗੀ। ਜਿਸ ਦੇ ਅੰਦਰ ਇਹ ਭੁੱਖ ਪੈਦਾ ਹੋ ਜਾਂਦੀ ਹੈ, ਸੱਚੇ ਨਾਮ ਕੀ ਲਾਗੇ ਭੁੱਖ, ਕੀਰਤਨ ਸੁਣ ਕੇ, ਕਥਾ ਸੁਣ ਕੇ, ਗੁਰਦੁਆਰੇ ਆ ਕੇ, ਬਸ ਉਸਦੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੈ। ਉਹ ਜਪਣਾ ਕਿਸੇ ਰੰਗ ਚ ਆਉਂਦਾ ਹੈ, ਉਹ ਜਪਣਾ ਕਿਸੇ ਸਰੂਰ ਚ ਆਉਂਦਾ, ਕਿਉਂਕਿ ਭੁੱਖ ਕਰਕੇ ਜਪ ਰਿਹਾ ਹੈ, ਅੰਦਰ ਤੜਪ ਹੈ, ਪਿਆਸ ਕਰਕੇ ਜਪ ਰਿਹਾ ਹੈ, ਤਾਂ ਵਾਹਿਗੁਰੂ ਆਖਣ ਦੇ ਚ ਉਸਨੂੰ ਰਸ ਆ ਰਿਹਾ ਹੈ, ਉਹਦਾ ਧਿਆਨ ਟਿਕ ਗਿਆ, ਉਹਦੀ ਸੁਰਤ ਸ਼ਬਦ ਦੇ ਨੇੜੇ ਹੈ। ਦੋਨਵੇਂ ਧਿਆਨ, ਧਿਆਨਵੇਂ ਜਾਣਿਆ। ਹੁਣ ਮੈਂ ਅਰਜ਼ ਕਰਾਂ, ਜੋ ਜ਼ਬਾਨ ਬੋਲਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ। ਇਸ ਬੋਲ ਤੋਂ ਪਹਿਲੇ, ਇਸ ਬਾਣੀ ਤੋਂ ਪਹਿਲੇ, ਬੈਖਰੀ ਬਾਣੀ ਤੋਂ ਪਹਿਲੇ ਇਹ ਬੋਲ ਕੰਠ ਦੇ ਚਾਹੁੰਦੇ ਨੇ, ਇਹਨੂੰ ਕਹਿੰਦੇ ਨੇ ਮਧਮਾ। ਔਰ ਇਸ ਤੋਂ ਪਹਿਲੇ ਹਿਰਦੇ ਚਾਹੁੰਦੇ ਨੇ, ਇਹਨੂੰ ਕਹਿੰਦੇ ਨੇ ਪਸੰਤੀ। ਇਸ ਤੋਂ ਪਹਿਲੇ ਨਾਭੀ ਦੇ ਚਾਹੁੰਦੇ ਨੇ, ਇਹਨੂੰ ਕਹਿੰਦੇ ਨੇ ਪਰਾ। ਇਹ ਪਤਾ ਹੈ ਨਾਭੀ ਦਾ ਇੱਕ ਨਾਮ ਹੈ ਸਮੁੱਚੇ ਭਾਰਤ ਦੇ ਚ, ਬਿਲਕੁਲ ਸਹੀ ਨਾਮ ਹੈ, ਦੋਨੀ। ਨਾਫ ਨੂੰ ਕੀ ਕਹਿੰਦੇ ਨੇ? ਦੋਨੀ। ਤੇ ਦੋਨੀ ਦਾ ਅਰਥ ਕੀ ਹੈ? ਆਵਾਜ਼, ਬਈ ਇਹ ਦੋਨੀ ਹੈ। ਇੱਕੋ ਹੀ ਦੇਸ਼ ਹੈ ਹਿੰਦੁਸਤਾਨ ਜਿੱਥੇ ਨਾਭੀ ਨੂੰ ਦੋਨੀ ਕਹਿੰਦੇ ਨੇ, ਹੋਰ ਕਿਧਰੇ ਵੀ ਨਹੀਂ। ਔਰ ਇਹ ਗੱਲ ਮਾਣ ਨਾਲ ਆਖੀ ਜਾ ਸਕਦੀ ਹੈ, ਧਰਮ ਦੀਆਂ ਜਿਨ੍ਹਾਂ ਗਹਿਰਾਈਆਂ ਨੂੰ ਹਿੰਦੁਸਤਾਨ ਦੇ ਸੰਤਾਂ ਨੇ ਛੋਇਆ ਕਿਧਰੇ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਭ ਉੱਪਰ ਬਚਕਾਨੀਆਂ ਗੱਲਾਂ ਮਿਲਣਗੀਆਂ ਤੁਹਾਨੂੰ, ਗੁਸਤਾਖੀ ਮਾਫ, ਇਸ ਛੋਟੀ ਜਿਹੀ ਜ਼ਬਾਨ ਨਾਲ ਮੈਂ ਵੱਡੀ ਗੱਲ ਕਰ ਰਿਹਾ। ਬਾਈਬਲ ਦੇ ਚ, ਕੁਰਾਨ ਦੇ ਚ ਬਿਲਕੁਲ ਬਚਕਾਨੀਆਂ ਗੱਲਾਂ ਮਿਲਣਗੀਆਂ। ਕੁਰਾਨ ਸ਼ਰੀਫ ਪੜ੍ਹਦਿਆਂ ਪੜ੍ਹਦਿਆਂ ਮੈਂ ਤੇ ਇੱਕ ਦਿਨ ਹੈਰਾਨ ਹੋ ਗਿਆ ਜਦ ਕੁਰਬਾਨੀ ਦੇ ਪੇਜ ਆਇਆ, ਵੀ ਬੈਲ ਲੰਗੜਾ ਨਹੀਂ ਹੋਣਾ ਚਾਹੀਦਾ ਜਿਹਨੂੰ ਜ਼ਬਾਹ ਕਰਨਾ ਕੁਰਬਾਨੀ ਦੇਣੀ, ਬੱਕਰਾ ਦਾਗੀ ਨਹੀਂ ਹੋਣਾ ਚਾਹੀਦਾ, ਉਹ ਠਿਕਾਣਾ ਨਹੀਂ ਹੋਣਾ ਚਾਹੀਦਾ, ਔਖੇ ਨਾ ਆਉਣਾ। ਮੈਂ ਤੇ ਕਈ ਦਫਾ ਹੈਰਾਨ ਹੋ ਗਿਆ, ਮੈਂ ਵੀ ਪੜ੍ਹ ਕੇ ਹੀ ਰਿਹਾ।
3: ਇੱਕ ਧਾਰਮਿਕ ਗ੍ਰੰਥ ਔਰ ਕਾਫੀ

ਦੇ ਕੇ ਹੀ ਨੇ। ਗੌਤਮ ਇੱਕ ਵਕਤ ਦਾ ਬਹੁਤ ਵੱਡਾ ਰਿਸ਼ੀ ਸਨ। ਉਹਦੀ ਪਤਨੀ ਅਹਿਲਿਆ ਉਸ ਤੇ ਮਨ ਮੈਲਾ ਕਰਦੇ ਨੇ, ਉਸਦਾ ਸਤਭੰਗ ਕਰਦੇ ਨੇ ਇੰਦਰ ਤੇ ਚੰਦਰਮਾ ਦੇਵਤੇ। ਤੇ ਜੇ ਦੇਵਤੇ ਹੀ ਕੁਛ ਕਰਦੇ ਨੇ ਤੇ ਦੈਂਤ ਕੀ ਕਰਦੇ ਉਹਨਾਂ ਨੇ। ਪੁਰਾਣਕ ਇਹ ਸਾਖੀਆਂ ਕਈ ਦਫਾ ਸ਼ਰਧਾ ਤੋੜਦੀਆਂ ਨੇ। ਯੁਧਿਸ਼ਠਰ ਕਹਿੰਦੇ ਨੇ ਧਰਮ ਪੁੱਤਰ, ਪ੍ਰਾਚੀਨ ਇਤਿਹਾਸ ਦੇ ਚ ਉਸਨੂੰ ਕਹਿੰਦੇ ਨੇ ਧਰਮ ਪੁੱਤਰ। ਪਰ ਕਮਾਲ ਦਾ ਧਰਮ ਪੁੱਤਰ ਹੈ, ਜੂਆ ਖੇਡਦਾ ਹੈ ਤੇ ਜੂਏ ਦੇ ਚ ਪਹਿਲੇ ਧਨ ਹਾਰਦਾ ਹੈ, ਫਿਰ ਜ਼ਮੀਨ ਹਾਰਦਾ ਹੈ, ਫਿਰ ਮਹਿਲ ਹਾਰਦਾ ਹੈ, ਫਿਰ ਰਾਜਪਾਟ ਹਾਰਦਾ ਹੈ, ਫਿਰ ਪਤਾ ਹੈ ਕਿ ਪਤਨੀ ਹਾਰਦਾ ਹੈ, ਇਤਨਾ ਵੱਡਾ ਜੁਆਰੀ। ਫਿਰ ਆਪਣੀ ਘਰਵਾਲੀ ਵੀ ਹਾਰ ਦਿੰਦਾ, ਦ੍ਰੋਪਦੀ ਨੂੰ ਵੀ ਦਾਅ ਤੇ ਲਾ ਦਿੰਦਾ। ਜੇ ਧਰਮ ਪੁੱਤਰ ਇਹੀ ਕੁਛ ਕਰਦੇ ਨੇ ਤੇ ਅਧਰਮ ਪੁੱਤਰ ਕੀ ਕਰਦੇ ਉਹਨਾਂ ਨੇ, ਫਿਰ ਅਧਰਮ ਪੁੱਤਰ ਕੀ ਕਰਦਾ ਹੋਣਾ। ਇਹ ਤੇ ਧਰਮ ਪੁੱਤਰ ਕਰਦੇ ਪਏ ਨੇ, ਪਤਨੀ ਤੱਕ ਨੂੰ ਵੀ ਦਾਅ ਤੇ ਲਾ ਦੋ, ਹਾਰ ਦਿਓ ਜੂਏ ਦੇ ਵਿੱਚ। ਇਸ ਤਰ੍ਹਾਂ ਦੀਆਂ ਹਜ਼ਾਰਾਂ ਸਾਖੀਆਂ ਨੇ ਪੁਰਾਣਾਂ ਵਿੱਚ, ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਸੰਗਤ ਦੇ ਸੁਣਾ ਸਕਦਾ ਬੰਦਾ, ਪੜ੍ਹ ਸਕਦਾ ਪੜ੍ਹਾ ਸਕਦਾ। 500 ਸਫ਼ੇ ਦੇ ਬਾਈਬਲ ਵਿੱਚ ਐਸੇ ਨੇ ਜੋ ਨਾ ਮਨੁੱਖ ਪਰਿਵਾਰ ਵਿੱਚ ਜੋ ਹੈ ਪੜ੍ਹ ਸਕਦਾ, ਨਾ ਕਿਸੇ ਇਕੱਠ ਦੇ। ਇਕੱਲਾ ਪੜ੍ਹਨਾ ਤੇ ਪੜ੍ਹ ਲਵੇ, ਜਿਵੇਂ ਕੋਕ ਸ਼ਾਸਤਰ ਹੋਵੇ ਉਹ ਪੜ੍ਹਨਾ ਹੋਵੇ, ਜਾਂ ਵਾਤਸਾਇਨ ਦਾ ਕਾਮ ਸੂਤਰ ਹੋਵੇ ਉਹ ਪੜ੍ਹ ਲਓ। ਇਸ ਤਰ੍ਹਾਂ ਦਾ ਹੈਰਾਨਗੀ ਆਉਂਦੀ ਹੈ, ਧਰਮ ਦੀਆਂ ਜਿਤਨੀਆਂ ਗਹਿਰਾਈਆਂ ਨੂੰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਛੋਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਛੋਇਆ, ਮਹਾਤਮਾ ਬੁੱਧ ਨੇ ਛੋਇਆ, ਇਸ ਤਰ੍ਹਾਂ ਦੀ ਗਹਿਰਾਈ ਤੁਹਾਨੂੰ ਕਿਧਰੇ ਵੀ ਨਹੀਂ ਮਿਲੇਗੀ। ਬਹੁਤ ਗਹਿਰੇ ਗਏ ਨੇ ਗੁਰੂ ਨਾਨਕ। ਇਹ ਗੱਲ ਵੱਖਰੀ ਹੈ ਕਿ ਇਕਬਾਲ ਨੇ ਕਿਹਾ ਹੈ, ਸਾਫ਼ ਮੈਂ ਲਫ਼ਜ਼ ਫਿਰ ਦੁਹਰਾ ਦਿਆਂ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ। ਐ ਗੁਰੂ ਨਾਨਕ ਤੂੰ ਇਤਨਾ ਗਹਿਰਾ ਗਿਆ, ਤੈਨੂੰ ਕੌਣ ਸਮਝੇ। ਤੂੰ ਹਰ ਮਹਿਫਿਲ ਦੇ ਸੱਚ ਦਾ ਦੀਵਾ ਜਲਾਉਂਦਾ ਗਿਆ, ਲੋਕੀ ਤੇ ਅੰਧੇ ਸਨ, ਤੇਰੀ ਰੋਸ਼ਨੀ ਤੋਂ ਲਾਭ ਨਹੀਂ ਲਿਆ। ਚਾਨਣੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਤੇ ਚਾਨਣਾ ਚਾਹੀਦਾ। ਔਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਨਹੀਂ ਸਮਝੇ ਗਏ, ਗੁਰੂ ਨਾਨਕ ਪੂਰਨ ਤੌਰ ਤੇ ਨਹੀਂ ਸਮਝੇ ਗਏ, ਉਪਨਿਸ਼ਦਾਂ ਦੇ ਰਿਸ਼ੀ ਨਹੀਂ ਸਮਝੇ ਗਏ। ਬਹੁਤ ਗਹਿਰੀਆਂ ਗੱਲਾਂ ਆਖੀਆਂ, ਬਹੁਤ ਗਹਿਰਾਈਆਂ ਨੂੰ ਉਹਨਾਂ ਨੇ ਛੋਇਆ, ਬਹੁਤ ਗਹਿਰੇ ਤਲ ਨੂੰ ਉਹਨਾਂ ਨੇ ਟੁੰਬਿਆ। ਧਰਮ ਦੀ ਬਹੁਤ ਵੱਡੀ ਗਹਿਰੀ ਖੋਜ ਹੋਈ ਹੈ। ਉਪਨਿਸ਼ਦਾਂ ਦੇ ਰਿਸ਼ੀਆਂ ਨੇ, ਮਹਾਤਮਾ ਬੁੱਧ ਨੇ, ਔਰ ਗੁਰਮਤ ਗਿਆਨ ਨੇ ਬਕਾਇਦਾ ਇਸ ਨੂੰ ਨਾਭ ਆਖਿਆ, ਧੁਨੀ ਆਖਿਆ, ਧੁਨੀ। ਔਰ ਹੈਰਾਨਗੀ ਦੀ ਗੱਲ, ਨਾਭੀ ਨੂੰ ਧੁਨੀ ਕਿਉਂ ਕਹਿੰਦੇ ਨੇ? ਅੰਦਰ ਜਦ ਬੋਲਣ ਦਾ ਫੁਰਨਾ ਪੈਦਾ ਹੁੰਦਾ ਹੈ ਨਾ, ਬੋਲਣਾ, ਉਸ ਫੁਰਨੇ ਨਾਲ ਹਵਾ ਨਾਭੀ ਨਾਲ ਟਕਰਾਉਂਦੀ ਹੈ ਤੇ ਨਾਫ ਸ਼ਹਿਨਾਈ ਜੈਸੀ ਸਮਝ ਲਓ, ਫਨੀਰੀ ਜੈਸੀ, ਜੈਸੇ ਫੂਕਣ ਦੇ ਨਾਲ ਸ਼ਹਿਨਾਈ ਵੱਜਦੀ ਹੈ, ਸੰਖ ਵੱਜਦਾ ਹੈ, ਮੁਰਲੀ ਬੋਲਦੀ ਹੈ, ਇਹ ਹਾਰਮੋਨੀਅਮ ਵੀ ਹਵਾ ਨਾਲ ਬੋਲੇਗਾ, ਉਂਝ ਨਹੀਂ ਫੂਕਣ ਨਾਲ। ਉਹ ਜੋ ਅੰਦਰ ਫੁਰਨਾ ਪੈਦਾ ਹੁੰਦਾ ਹੈ ਬੋਲਣ ਦਾ ਕਿ ਕਹਿਣਾ ਹੈ, ਉਸ ਫੁਰਨੇ ਨਾਲ ਹਵਾ ਟਕਰਾਉਂਦੀ ਹੈ ਨਾਭ ਨਾਲ, ਤਾਂ ਨਾਭੀ ਦੇ ਚੋਂ ਧੁਨ ਉੱਠ ਪੈਂਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਇਸ ਕਰਕੇ ਇਸਦਾ ਨਾਮ ਪੈ ਗਿਆ ਧੁਨੀ। ਸਭ ਤੋਂ ਪਹਿਲੇ ਆਵਾਜ਼ ਇੱਥੋਂ ਹੀ ਉੱਠਦੀ ਹੈ, ਨਾਭੀ ਤੋਂ। ਕਹਿੰਦੇ ਨੇ ਆਖਰੀ ਪ੍ਰਾਣ ਵੀ ਇਸੇ ਚ ਹੈ। ਜਦ ਕਹਿੰਦੇ ਨੇ ਬਿਲਕੁਲ ਹੁਣ ਮਰ ਗਿਆ, ਆਖਰੀ ਪ੍ਰਾਣ ਨਾਭੀ ਚ ਆਉਂਦਾ ਹੈ, ਨਾਫ ਦੇ। ਔਰ ਉਸ ਫੁਰਨੇ ਨਾਲ ਜਦ ਪਵਣ ਨਾਭ ਨਾਲ ਟਕਰਾਉਂਦੀ ਹੈ, ਥੋੜੀ ਜਿਹੀ ਨਾਭੀ ਖੁੱਲਦੀ, ਇਸ ਤੋਂ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਹਿਰਦੇ ਤੱਕ ਪਹੁੰਚਦੀ ਹੈ, ਇੱਥੇ ਸ਼ਬਦਾਂ ਦੀ ਬਣਤਰ ਬਣਦੀ ਹੈ, ਇਹਨੂੰ ਕਹਿੰਦੇ ਨੇ ਪਸੰਤੀ। ਉਹ ਹੋਰ ਉੱਪਰ ਉੱਠਦੀ ਹੈ, ਕੰਠ ਤੱਕ ਆਉਂਦੀ ਹੈ, ਪੂਰੀ ਤਰਤੀਬ ਬਣ ਜਾਂਦੀ ਹੈ, ਕੀ ਕਹਿਣਾ ਹੈ, ਇਹਨੂੰ ਕਹਿੰਦੇ ਨੇ ਮੱਧਮਾ। ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ ਹੈ, ਇਸ ਨੂੰ ਕਹਿੰਦੇ ਨੇ ਬੈਖਰੀ, ਰਸਨਾ ਬਿਆਨ ਕਰ ਦਿੰਦੀ ਹੈ। ਪਰਾ, ਪਸੰਤੀ, ਮੱਧਮਾ, ਬੈਖਰੀ, ਜ਼ਬਾਨ ਜੋ ਬੋਲ ਰਹੀ ਹੈ, ਇਹ ਧੁਨੀ ਤੋਂ ਆਵਾਜ਼ ਉੱਠ ਰਹੀ ਹੈ, ਜ਼ਬਾਨ ਕਹਿ ਰਹੀ ਹੈ। ਔਰ ਹੁਣ ਜ਼ਬਾਨ ਨੇ ਵਾਹਿਗੁਰੂ ਵਾਹਿਗੁਰੂ ਜੋ ਜਪਣਾ ਹੈ, ਧਿਆਨ ਨੂੰ ਬੈਖਰੀ ਤੋਂ ਪਰਾ ਤੱਕ ਲੈ ਜਾਣਾ ਹੈ, ਧੁਨੀ ਤੱਕ ਲੈ ਜਾਣਾ।

0: ਇੰਜ ਉਲਟੀ ਉਲਟੀ ਗੰਗਾ ਜਮਨ ਮਿਲਾਉ, ਭਗਤ ਕਬੀਰ ਕਹਿੰਦੇ ਨੇ। ਇਸ ਤਰ੍ਹਾਂ ਹੁਣ ਉਲਟਾਉਣਾ ਹੈ, ਵਾਹਿਗੁਰੂ ਵਾਹਿਗੁਰੂ ਇਸ ਨੂੰ ਸੁਣਨਾ ਹੈ। ਇੱਕ ਦਿਨ ਐਸਾ ਆਵੇਗਾ ਧਿਆਨ ਕੰਠ ਤੱਕ ਪਹੁੰਚ ਜਾਏਗਾ, ਕਿਉਂਕਿ ਸੁਣ ਜੋ ਰਿਹਾ ਹੈ ਔਰ ਪਤਾ ਚਲੇਗਾ ਜੋ ਮੇਰੀ ਜ਼ਬਾਨ ਕਹਿ ਰਹੀ ਹੈ ਇਸ ਦੀ ਬੁਨਿਆਦ ਹੋਰ ਥੱਲੇ ਇਹਦੇ ਕੰਠ ਤੋਂ ਆ ਰਿਹਾ ਹੈ। ਜਦ ਧਿਆਨ ਇੱਥੇ ਤੱਕ ਜਾਵੇ ਕਹਿੰਦੇ ਵਾਹਿਗੁਰੂ ਆਖਣ ਦੇ ਚ ਰਸ ਆਉਣ ਲੱਗ ਪੈਂਦਾ, ਸਵਾਦ ਆਉਣ ਲੱਗ ਪੈਂਦਾ, ਉਸ ਤੋਂ ਪਹਿਲੇ ਨਹੀਂ। ਅਗਰ ਅਜੇ ਧਿਆਨ ਰਸਨਾ ਤੱਕ ਹੀ ਵੀ ਜ਼ਬਾਨ ਪਈ ਬੋਲਦੀ ਹੈ ਵਾਹਿਗੁਰੂ ਵਾਹਿਗੁਰੂ ਤੇ ਸੁਣ ਰਹੇ ਹਾਂ, ਧਿਆਨ ਇੱਥੇ ਹੀ ਹੈ, ਅਜੇ ਧਿਆਨ ਗਹਿਰਾ ਨਹੀਂ ਹੈ। ਜਿਸ ਧਿਆਨ ਸਾਧਨਾ ਦੀ ਮੈਂ ਗੱਲ ਕਰ ਰਿਹਾ ਇਹ ਕੋਈ ਹਜ਼ਾਰਾਂ ਚ ਇੱਕ ਅੱਧ ਕਰਦਾ ਹੋਵੇਗਾ, ਇਹ ਵੀ ਮੈਂ ਅਰਜ਼ ਕਰਾਂ। ਕਥਾ ਕੀਰਤਨ ਬਥੇਰੇ ਸੁਣਦੇ ਆਉਣਗੇ, ਬਥੇਰੇ ਕੱਢਦੇ ਆਉਣਗੇ, ਬਹੁਤ ਪਾਠ ਕਰਦੇ ਆਉਣੇ ਨੇ, ਔਰ ਕਿਧਰੇ ਤੁਹਾਡੀ ਸ਼ਰਧਾ ਟੁੱਟੇ ਨਾ, ਇਸ ਨੂੰ ਮੈਂ ਬਹੁਤ ਖੁਲਾਸੇ ਦੇ ਰੂਪ ਵਿੱਚ ਵੀ ਨਹੀਂ ਲੈਣਾ, ਕਿਉਂਕਿ ਹਰ ਮਨੁੱਖ ਦਾ ਆਪਣਾ ਆਪਣਾ ਹਾਜ਼ਮਾ ਹੁੰਦਾ ਨਾ, ਕਿੰਨਾ ਕੁ ਹਜ਼ਮ ਕਰ ਸਕਦਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਸ ਕਰਮ ਨੇ ਕੋਈ ਰਸ ਨਹੀਂ ਦਿੱਤਾ ਔਰ ਲਗਾਤਾਰ 10-20 ਸਾਲ ਤੋਂ ਕਰਦੇ ਰਹੀ ਹੋਏ ਤਾਂ ਫਿਰ ਇਤਨਾ ਸੋਚ ਲੈਣਾ ਚਾਹੀਦਾ ਹੈ ਕਰਮ ਭਰਮ ਸੀ, ਕਰਮ ਧਰਮ ਨਹੀਂ ਸੀ, ਬਸ ਇੰਨਾ ਸਮਝ ਲੈਣਾ ਚਾਹੀਦਾ। ਧਿਆਨ ਜਦ ਕੰਠ ਦੇ ਚ ਆ ਜਾਏ ਮਧਮਾਂ ਦੇ ਚ, ਵਾਹਿਗੁਰੂ ਆਖਣ ਦੇ ਚ ਰਸ ਆਉਣ ਲੱਗ ਪੈਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ। ਐਸਾ ਹੋਵੇ ਤਾਂ ਕਹਿੰਦੇ ਨੇ ਇਹਦੀ ਰਸਨਾ ਤੇ ਵਾਹਿਗੁਰੂ ਵਸ ਗਏ। ਪ੍ਰਭ ਜੀ ਵਸੇ ਸਾਧ ਕੇ ਹੀ ਰਸਨਾ, ਸਾਧ ਸਾਧਨਾ ਕਰ ਰਿਹਾ ਰਸਨਾ ਤੇ ਵਸ ਗਏ। ਪ੍ਰਭ ਜੀ ਵਸੇ ਸਾਧ ਕੇ ਹੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਸ ਤਰ੍ਹਾਂ ਦੇ ਮਨੁੱਖ ਦਾ ਵਾਹਿਗੁਰੂ ਆਖਿਆ ਹੋਇਆ ਗਹਿਰਾ ਹੈ, ਧਿਆਨ ਉਸਦਾ ਗਹਿਰਾ ਹੈ, ਔਰ ਜਦ ਕਹਿੰਦਾ ਹੈ ਤੇ ਉਸਨੂੰ ਰਸ ਆਉਂਦਾ, ਸਵਾਦ ਆਉਂਦਾ। ਜਦ ਉਹ ਸੁਖਮਨੀ ਪੜਦਾ ਤਾਂ ਨਿਰਾ ਪੜਦਾ ਨਹੀਂ, ਉਹ ਜਪਦਾ। ਇੱਕ ਹੈ ਗੁਰਬਾਣੀ ਪੜ੍ਹਨੀ, ਇੱਕ ਹੈ ਜਪਣੀ। ਪੜ੍ਹਨੀ ਹੈ ਕੰਠ ਕਰਨ ਵਾਸਤੇ, ਪੜ੍ਹਨੀ ਹੈ ਅਰਥ ਬੋਧ ਵਾਸਤੇ। ਜਪਣੀਏ ਬਾਣੀ ਦਾ ਰੂਪ ਹੋ ਜਾਈਏ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਤੇ ਮੈਂ ਅਰਜ਼ ਕਰਦਿਆਂ ਪੜ੍ਹਨਾ ਜਪਣਾ ਨਹੀਂ ਹੈ ਤੇ ਜਪਣਾ ਪੜ੍ਹਨਾ ਨਹੀਂ ਹੈ, ਇਹਨੂੰ ਕਿਧਰੇ ਇੱਕ ਨਾ ਸਮਝ ਲੈਣਾ, ਬਿਲਕੁਲ ਨਹੀਂ ਹੈ ਇੱਕ। ਪਹਿਲੇ ਪੜ੍ਹਨਾ ਹੈ ਕੰਠ ਕਰਨ ਲਈ ਯਾਦ ਹੋਵੇ, ਪਹਿਲੇ ਪੜ੍ਹਨਾ ਚਲੋ ਥੋੜਾ ਜਿਹਾ ਅਰਥ ਬੋਧ ਦਾ ਪਤਾ ਚਲੇ, ਫਿਰ ਜਪਣਾ ਹੈ ਬਾਣੀ ਦਾ ਰੂਪ ਹੋ ਜਾਈਏ, ਜੋ ਬਾਣੀ ਹੈ ਇਸਦਾ ਰੂਪ ਹੀ ਹੋ ਜਾਈਏ। ਇਹ ਤਾਂ ਹੋਵੇਗਾ ਕਿ ਮਨੁੱਖ ਜਪੇਗਾ, ਪੜ੍ਹਨ ਵਾਲੇ ਵੀ ਦਿਖਾਈ ਦੇ ਜਾਂਦੇ ਨੇ, ਜਪਣ ਵਾਲੇ ਵੀ ਦਿਖਾਈ ਦੇ ਜਾਂਦੇ ਨੇ, ਪਤਾ ਚੱਲ ਜਾਂਦਾ ਇਹ ਬਾਣੀ ਪੜ੍ਹ ਨਹੀਂ ਰਿਹਾ ਜਪ ਰਿਹਾ, ਪਰ ਇਹ ਬਾਣੀ ਪੜ੍ਹ ਰਿਹਾ, ਬਸ ਪੜ੍ਹ ਰਿਹਾ, ਥੋੜਾ ਜਿਹਾ ਕੰਠ ਕਰਨ ਵਾਸਤੇ ਜਾਂ ਅਰਥ ਬੋਧ ਵਾਸਤੇ, ਜਾਂ ਉਂਝ ਹੀ ਚਲੋ ਰਸਮ ਹੈ ਨਿਤਨੇਮ ਹੈ ਪੜ੍ਹ ਰਿਹਾ। ਹਜ਼ਾਰਾਂ ਮਨੁੱਖਾਂ ਦੇ ਇਕੱਠ ਦੇ ਜੋ ਪੜ੍ਹਨ ਵਾਲੇ ਨੇ, ਤੁਹਾਨੂੰ ਕੋਈ ਇੱਕ ਦੋ ਜਪਣ ਵਾਲੇ ਮਿਲਣਗੇ। ਜਪਣਾ ਔਖਾ ਹੈ, ਪੜ੍ਹਨਾ ਇਤਨਾ ਔਖਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, 18-18 ਘੰਟੇ ਵੀ ਤੁਹਾਨੂੰ ਪੜ੍ਹਨ ਵਾਲੇ ਮਿਲਣਗੇ, 18 ਮਿੰਟ ਜਪਣ ਵਾਲੇ ਨਹੀਂ ਮਿਲਣਗੇ। ਕਠਿਨ ਹੈ, ਔਖਾ ਹੈ। ਸਾਰੀ ਸਾਰੀ ਰਾਤ ਕੀਰਤਨ ਕਰਨ ਵਾਲੇ ਮੈਂ ਇੰਝ ਕਹਿ ਲਿਆ, ਪੜ੍ਹਨ ਵਾਲੇ ਮਿਲਣਗੇ, ਕੀਰਤਨ ਜਪਣ ਵਾਲੇ ਮੁਸ਼ਕਿਲ, 18 ਮਿੰਟ ਵੀ ਨਹੀਂ, ਕਠਿਨ ਹੈ, ਔਖਿਆ ਹੀ ਹੈ। ਧਿਆਨ ਜਦ ਕੰਠ ਦੇ ਚਲਾ ਜਾਏ, ਥੋੜਾ ਜਿਹਾ ਗਹਿਰਾ ਚਲਾ ਗਿਆ, ਇੱਕ ਬੋਧ ਆਉਂਦਾ ਹੈ ਕਿ ਵਾਹਿਗੁਰੂ ਜੋ ਮੈਂ ਕਹਿ ਰਿਹਾ ਇਹ ਤੇ ਥੱਲੋਂ ਆ ਰਿਹਾ, ਮੇਰਾ ਜ਼ਬਾਨ ਥੋੜੀ ਪਈ ਬੋਲਦੀ ਹੈ, ਥੱਲੋਂ ਗਹਿਰਾਈ ਚੋਂ ਆ ਰਿਹਾ। ਔਰ ਫਿਰ ਰਸਨਾ ਨੂੰ ਰਸ ਆਉਣ ਲੱਗ ਪੈਂਦਾ ਤਾਂ ਧਿਆਨ ਗਹਿਰਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇਸੇ ਤਰ੍ਹਾਂ ਕੰਨ ਸੁਣਨ ਤੇ ਜ਼ਬਾਨ ਬੋਲ ਰਹੀ ਹੋਵੇ, ਕੱਲ ਤੋਂ ਜ਼ਰੂਰ ਕਰਨਾ। ਮੈਂ ਅਕਸਰ ਇਸ ਨੂੰ ਇੰਝ ਬਿਆਨ ਕਰਦਾ ਹੁੰਦਾ, ਹਰ ਘਰ ਦੇ ਵਿੱਚ ਜੈਸੇ ਰਸੋਈ ਹੁੰਦੀ ਹੈ, ਭੋਜਨ ਬਣਾਉਣ ਵਾਸਤੇ ਹਰ ਘਰ ਦੇ ਚ 4-6 ਫੁੱਟ ਜਗ੍ਹਾ ਐਸੀ ਚਾਹੀਦੀ ਹੈ ਜਿੱਥੇ ਭਜਨ ਕਰ ਸਕੀਏ। ਰੂਹ ਦੀ ਖੁਰਾਕ ਜਿੱਥੇ ਸਰੀਰ ਦਾ ਭੋਜਨ ਬਣੇ ਉਹ ਕਿਚਨ ਬਹੁਤ ਸੋਹਣਾ ਹੈ, ਖੁੱਲੀ ਜਗ੍ਹਾ। ਜਿੱਥੇ ਰੂਹ ਦਾ ਭੋਜਨ ਬਣੇ, ਆਤਮਾ ਦਾ ਭੋਜਨ ਬਣਾਈ ਹੈ ਘਰ ਦੇ ਚ, ਉਹ ਰਸੋਈ ਵੀ ਚਾਹੀਦੀ ਹੈ। ਸਾਡੇ ਜਦ ਇੱਕ ਸੂਖਸ਼ਮ ਸਰੀਰ ਹੈ, ਇੱਕ ਅਸਥੂਲ ਸਰੀਰ ਹੈ, ਤੇ ਦੋ ਕਿਚਨ ਚਾਹੀਦੇ ਨੇ ਹਰ ਘਰ ਦੇ ਚ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿੱਥੇ ਸਰੀਰ ਦੀ ਤ੍ਰਿਪਤੀ ਵਾਸਤੇ ਭੋਜਨ ਬਣਦਾ ਹੈ ਉਸ ਕਿਚਨ ਨਾਲੋਂ, ਉਸ ਰਸੋਈ ਨਾਲੋਂ ਉਹ ਰਸੋਈ ਮਹਾਨ, ਖੁੱਲੀ, ਸਵੱਛ ਤੇ ਸੁੰਦਰ ਚਾਹੀਦੀ ਹੈ, ਜਿੱਥੇ ਰੂਹ ਦਾ ਜੋ ਹੈ ਗਿਜ਼ਾ ਬਣਾਉਣੀ ਹੈ। ਲੋਕੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਨੇ, ਪਰ ਮਿਆਨੀ ਦੇ ਵਿੱਚ ਜਿਹੜੀ ਘਰ ਦੇ ਬਿਲਕੁਲ ਜਗ੍ਹਾ ਫਾਲਤੂ ਹੈ ਕਿਸੇ ਕੰਮ ਦੀ ਨਹੀਂ, ਉੱਥੇ ਉੱਥੋਂ ਹੀ ਸਪਸ਼ਟ ਹੁੰਦਾ ਇਹ ਗੁਰੂ ਤੋਂ ਉੱਥੇ ਹੀ ਰਹਿ ਜੋ ਸਾਡੇ ਕੰਮ ਦੀ ਕੋਈ ਜਗ੍ਹਾ ਨਹੀਂ। ਉੱਥੋਂ ਹੀ ਪਤਾ ਚੱਲ ਜਾਂਦਾ ਇਹ ਕਿੰਨੀ ਵੈਲਿਊ ਪੈ ਦਿੰਦੇ ਨੇ, ਕਿਤਨੀ ਅਹਿਮੀਅਤ ਪੈ ਦਿੰਦੇ ਨੇ। ਸਰੀਰ ਜਿਸ ਭੋਜਨ ਨਾਲ ਤ੍ਰਿਪਤ ਹੁੰਦਾ ਹੈ, ਜਿਤਨੀ ਅਹਿਮੀਅਤ ਉਸਨੂੰ ਦਿੱਤੀ ਉਸ ਰਸੋਈ ਨੇ, ਉਤਨੂੰ ਵੀ ਨਹੀਂ ਦਿੱਤੀ, ਉਹ ਵੀ ਰਸੋਈ ਹੈ ਇੱਕ। ਉੱਥੇ ਆਤਮਾ ਦਾ ਭੋਜਨ ਤਿਆਰ ਹੋਵੇਗਾ। ਪਰ ਇਹ ਮੈਂ ਅਰਜ਼ ਕਰਾਂ, ਬਹੁਤੇ ਘਰਾਂ ਤੇ ਰਸੋਈ ਹੈ ਵੀ ਕੋਈ ਨਹੀਂ, ਕੋਈ ਨਹੀਂ ਬਣਾਈ ਨਹੀਂ। ਤਾਂ ਹੋਇਆ ਕੀ ਹੈ, ਤਨ ਜ਼ਿੰਦਾ ਹੈ, ਰੂਹ ਮਰ ਗਈ ਹੈ। ਅੱਖਾਂ ਜੀਵਾਂ ਵਿਸਰੇ, ਮਰ ਜਾ ਮਰ ਗਈ ਹੈ, ਉੱਥੇ ਆਖਿਆ ਹੀ ਨਹੀਂ, ਕਦੀ ਜਪਿਆ ਹੀ ਨਹੀਂ, ਰੂਹ ਤੇ ਮੁਰਦਾ ਹੈ। ਉਹ ਰੂਹਾਨੀਅਤ ਉਹ ਤੇ ਹੈ ਹੀ ਕੋਈ ਨਹੀਂ, ਉਹ ਤੇ ਮੁਰਦਾ ਹੋ ਚੁੱਕੀ ਹੈ। ਨਾ ਘਰ ਦੇ ਚ ਰਸੋਈ ਹੈ, ਨਾ ਇਸ ਤਰ੍ਹਾਂ ਦਾ ਭੋਜਨ ਛਕਣਾ ਹੈ। ਬਹੁਤ ਕਿਧਰੇ ਮਜਬੂਰੀ ਹੋਵੇ, ਘਰ ਦੇ ਚ ਕੋਈ ਸਾਧਨ ਨਹੀਂ, 4 ਫੁੱਟ ਜਗ੍ਹਾ ਵੀ ਇਸ ਤਰ੍ਹਾਂ ਦੀ ਨਹੀਂ, ਚਲੋ ਗੁਰਦੁਆਰੇ ਬੈਠ ਕੇ ਕਰ ਲਏ। ਹੈ ਇਹ ਵਿਅਕਤੀਗਤ ਬੰਦਗੀ, ਸਮੂਹਕ ਬੰਦਗੀ ਨਹੀਂ ਹੈ। ਸਮੂਹਕ ਬੰਦਗੀ ਕਥਾ ਕੀਰਤਨ, ਵਾਹਿਗੁਰੂ ਵਾਹਿਗੁਰੂ, ਇਹ ਸਮੂਹਕ ਬੰਦਗੀ ਨਹੀਂ ਜੋ ਵਾਜੇ ਜੋੜੇ ਜੋੜੀਆਂ ਤੇ ਛੇਣੇ ਲੈ ਕੇ ਵਾਹਿਗੁਰੂ ਵਾਹਿਗੁਰੂ ਇੰਜ ਜੋ ਹੈ ਉੱਚਾ ਉੱਚਾ ਅਲਾਪਣ ਲੱਗ ਪੈਂਦੇ ਨੇ, ਮੇਰੀ ਆਤਮਾ ਕਦੀ ਉਹਨਾਂ ਨਾਲ ਸਹਿਮਤ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਤੇ ਵਿਅਕਤੀਗਤ ਬੰਦਗੀ ਹੈ। ਇੱਥੇ ਕੀਰਤਨ ਕਰੋ, ਕਥਾ ਕਰੋ, ਗੁਰਬਾਣੀ ਦਾ ਪਾਠ ਕਰੋ, ਜਪ ਕਰੋ। ਵਾਹਿਗੁਰੂ ਇਹ ਵਿਅਕਤੀਗਤ ਬੰਦਗੀ ਹੈ, ਵਿਅਕਤੀਗਤ। ਸਮੂਹਕ ਬੰਦਗੀ, ਵਿਅਕਤੀਗਤ ਬੰਦਗੀ। ਦਰਬਾਰ ਸਾਹਿਬ ਦੇ ਚ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੋਈ ਇਜਾਜ਼ਤ ਨਹੀਂ, ਕੀਰਤਨ ਹੋਵੇਗਾ ਸਰ। ਉੱਥੋਂ ਪ੍ਰੇਰਨਾ ਲੈ ਕੇ ਜਾਓ, ਫਿਰ ਵਿਅਕਤੀਗਤ ਬੰਦਗੀ, ਵਾਹਿਗੁਰੂ ਵਾਹਿਗੁਰੂ ਇਹ ਜਪੋ। ਔਰ ਵਾਕਈ ਇਹ ਗੁਰਦੁਆਰੇ ਤੋਂ ਪ੍ਰੇਰਨਾ ਲੈ ਆਇਆ, ਇਹਨੂੰ ਫਲ ਮਿਲ ਗਿਆ, ਪਹਿਚਾਣ ਕੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਬਸ ਇਹ ਪਹਿਚਾਣ ਹੈ। ਇਹ ਰਸੋਈ ਘਰ ਦੇ ਚਾਹੀਦੀ ਹੈ 4 ਫੁੱਟ। ਅਗਰ ਰੋਜ਼ ਰੋਜ਼ ਉਸੇ ਥਾਂ ਤੇ ਬੈਠ ਕੇ ਜਪ ਜਾਰੀ ਰਿਹਾ, ਯਕੀਨ ਜਾਣੋ ਜਗ੍ਹਾ ਵੀ ਚਾਰਜ ਹੋ ਜਾਏਗੀ। ਔਰ ਜਿੱਥੇ ਤੱਕ ਦਾਸ ਦਾ ਨਿੱਕਾ ਜਿਹਾ ਅਨੁਭਵ, ਅਗਰ ਉੱਥੇ ਕੋਈ ਦੁਸ਼ਟ ਵੀ ਬੈਠ ਗਿਆ ਨਾ ਉਸ ਥਾਂ ਤੇ, ਉਹਦੀ ਜ਼ਬਾਨ ਤੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ, ਉਸ ਜਗ੍ਹਾ ਦਾ ਇਤਨਾ ਅਸਰ ਹੈ। ਔਰ ਜੇ ਇੱਕ ਦਫਾ 4 ਫੁੱਟ ਜਗ੍ਹਾ ਨੂੰ ਅਸੀਂ ਚਾਰਜ ਕਰਨ ਦੇ ਸਫਲ ਹੋ ਗਏ, ਮੰਦਰ ਬਣਾਉਣ ਦੇ ਸਫਲ ਹੋ ਗਏ, ਤਾਂ ਸਾਰਾ ਘਰ ਮੰਦਰ ਬਣ ਜਾਏਗਾ, ਸਾਰਾ ਘਰ ਧਰਮਸ਼ਾਲ ਬਣ ਜਾਏਗਾ। ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਇਆ। ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਤੂੰ ਗੁਰਦੁਆਰੇ ਨੂੰ ਵੀ ਆਪਣਾ ਘਰ ਬਣਾ ਲਵੇਂ। ਮੈਂ ਲਵਸ ਫਿਰ ਦੁਹਰਾ ਦਿਆਂ, ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਗੁਰਦੁਆਰਾ ਵੀ ਤੇਰਾ ਘਰ ਹੋ ਜਾਏ। ਘਰ ਨੂੰ ਗੁਰਦੁਆਰਾ ਬਣਾ, ਗੁਰਦੁਆਰੇ ਨੂੰ ਘਰ ਨਾ ਬਣਾ। ਜਿਹੜੀਆਂ ਹਰਕਤਾਂ ਤੂੰ ਘਰ ਦੇ ਚ ਕਰਦਾ ਹੈ ਤੇ ਉਹ ਵੀ ਗੁਰਦੁਆਰੇ ਕਰਨ ਲੱਗ ਪਿਆ, ਤੂੰ ਗੁਰਦੁਆਰਾ ਤੇ ਘਰ ਬਣ ਗਿਆ। ਨਹੀਂ, ਤੂੰ ਘਰ ਦੇ ਚ ਵੀ ਇਸ ਢੰਗ ਨਾਲ ਜੀ ਕੇ ਘਰ ਗੁਰਦੁਆਰਾ ਬਣ ਜਾਏ, ਤੇਰੇ ਘਰ ਦੇ ਕੋਲੋਂ ਕੋਈ ਲੰਘੇ ਅਗਲਿਆਂ ਨੂੰ ਮਹਿਕ ਮਿਲੇ ਧਰਮ ਦੀ। ਘਰ ਘਰ ਅੰਦਰ ਧਰਮਸਾਲ, ਘਰ ਹੀ ਧਰਮਸਾਲ ਹੋ ਜਾਏ। ਚਲੋ ਸਾਰਾ ਘਰ ਨਹੀਂ ਧਰਮਸਾਲ ਬਣਾ ਸਕਦਾ, ਸਾਰੇ ਘਰ ਨੂੰ ਰੂਹਾਨੀ ਕਿਚਨ ਨਹੀਂ ਬਣਾ ਸਕਦਾ, ਤੂੰ 4 ਫੁੱਟ ਜਗ੍ਹਾ ਤੇ ਰੱਖ ਜਿੱਥੇ ਚੌਕੜਾ ਮਾਰ ਕੇ ਤੂੰ ਵਾਹਿਗੁਰੂ ਵਾਹਿਗੁਰੂ ਜਪ ਸਕੇ, ਔਰ ਉਸ ਜਗ੍ਹਾ ਨੂੰ ਮਹਿਫੂਜ਼ ਰੱਖ ਲਿਆ, ਉੱਥੇ ਹੋਰ ਕੁਛ ਨਾ ਹੋਵੇ। پرانا نظام تے اے کہندا سی کہ رسوئی نو پویتر رکھو، تن دی خوراک جتھے بنے تے من دی جتھے بننی انہوں تے پویتر رکھنا ہی ہے، صاف رکھنا ہی ہے، دونوں پویتر رکھ۔ دھیان جد کنٹھ دے چ آوے مدما دے رسنا نو رس آن لگ پیندا ہے۔ واہگرو واہگرو اے جپ جاری رہے تے دھیان چلا جائے ہردے تک، اس طرح دا منک انہد دی دھنی سنن لگ پیندا ہے۔ بنوانت نانک گر چرن لاگے واجے انہد تورے، تورے شہنائیاں انہدیاں شہنائیاں وجن لگتی ہیں۔ چیت اچیت موڑ من میرے باجے انہد باجا، انہد دا واجا وجن لگ پے گا، تو چنتن تے کر۔ ہر تیجے چوتھے شبد دے چا انہد شبد دا ذکر آ جائے گا گرو گرنتھ صاحب دے چ۔ آہت جو دو چیزاں دے ٹکراؤ تو پیدا ہوندا ہے شبد، جیسے دو ہتھاں دے ٹکراؤ تو، پتھر نال پتھر ٹکراوے، سونے نال سونا، لوہے نال لوہا، یا لوہا پتل نال، دو چیزاں دے ٹکراؤ تو جو آواز پیدا ہوندی ہے انہوں کہندے آہت، پر جو برہمنڈ دے ویاپک ہے انہوں کہندے اناہت۔ اسے تو سارا جگت پیدا ہوا، کیتا پساؤ ایکو کواؤ تستے ہوئے لکھ دریاؤ، اے ناد ہر منک دے اندر وج رہے، گھٹ گھٹ واجے ناد، سنائی کیوں نہیں دیندا، دھیان نہیں اندر مکھی۔ جد ہردے تک دھیان پہنچ جائے پسنتی تک، اے انہد دیاں دھنیاں سنائی دین لگ دیں۔ انہد روح اناہد بانی چرن سرن جائے بست بھوانی، آہت شبد سڈے نے اسی بول دے ہاں، اناہد بول پرماتما دے نے، برہم واک انہوں کہندے نے، برہم بول، برہم دا شبد، برہمنڈ دی دھنی ہے۔ منک گاہے بگاہے سندا ہے، بہتے تے نہیں، اس طرح دے منکھاں دے نال دھرتی ضرور بھری پئی ہے، بہ گنتی چ نہ سہی پر پھر بھی ہیں، اور اس طرح دے پرش داس نو ملے نے، کئیاں نے تے حیرانگی نال پوچھیا کی ہے، سڈی سمجھ تو پرے کی ہے، کیونکہ کلگیدر پتا نے خود یہ لکھے ہے، ایسا ہو سکتا ہے کہ منک حیران ہو کے پوچھے یہ کون آئے آتم سروپ جے امت تیج اوگت ابوت، شری مکواک پاتشاہی دسیں یہ کی ہے، کون ہے، یہ کس دی آواز ہے، ایسا پرشن ابھیاسی دے اندر پیدا ہو سکتا ہے، کیونکہ زندگی پہلی دفعہ تے ہونا ہے، اس طرح پہلے تے اس دا کوئی انبھو ہے نہیں، تو حیران ہو کے کہہ سکتا ہے کی ہے، لیکن اجے بھی اس نے منزل نو نہیں چھویا، اجے بھی اناہد نو سندا پیا ہے، اجے بھی اس پرم انند تک نہیں پہنچیا۔ کہندے نے دھیان جد پہنچے کتھے، پرا تک، نابی تک، جتھوں یہ دھن اٹھتی پئی ہے، دھنی تک اے دھن پہنچ جائے، جتھوں دھنی اٹھ رہی ہے واہگرو واہگرو سن کے یہی دھنی پھر اتھے پہنچے، الٹی گنگا جامن ملاؤ، دھن نال اس طرح دھن ٹکراوے، کہندے نابی پوری کھل جاندی ہے۔ یہ دو حالتاں دے وچ کھلدی ہے، دو حالتاں وچ، ایک جد موت آندی ہے انتم سمے، یہ ناب کھلدی ہے۔ ذکر کردے نے میرے پادشاہ، آج کال کھلے تیری گانٹھڑی، اج کل دے وچ گنڈ کھلن والی ہے، یہ ناب کھلن والی ہے، اسے دے وچ ہے چوٹ جو موت کردی ہے، تے ناب کھلدی ہے، آخری پران نکلدا ہے، تو شریر دی جڑی حالت بندی ہے وہ یہ، ہاتھ مروڑے تن کپے سیاؤ ہوا سیت، این مٹھیاں بند ہون گیا، دنگیاں وجن گیا، کمبنی چڑے گی، سمجھ لو گنڈ کھل گئی، آخری پران گیا، موت ہو گئی شریر دی، ختم۔ یہ پراکرتک روپ وچ ہر ایک دی گنڈ کھل دی ہے، پر اس سمے کھلدی کوئی ہوش نہیں آتا، بے ہوشی جی کھلدی ہے۔ اور چونکہ پیڑا اتنی زبردست ہوندی ہے تو پرکرتی بے ہوش کر دیندی ہے. جیسے آپریشن کرن لگے ہیں ڈاکٹر بے ہوش کردا ہے, اس جگہ نو سن کردا ہے. یقین جانو ایک شریر دے چ جیون چیتنا نو کڈ کے دوسرے چ پانا ہے, یہ تے بہت بڑا آپریشن پرکرتی کردی ہے, پرماتما کردا ہے. تو پرکرتی بے ہوش کر دیندی ہے, اس سمے کوئی بھی ہوش اچ نہیں ہوندا. اور اسہ پیڑا ہے جو نہیں منک سہار سکدا, اسہ پیڑا اتھا پیڑا. اس پیڑا کر کے ہے تے بے ہوشی, پر پھر بھی جڑی شریر دی حالت بندی ہوئے, ہاتھ مروڑے تن کپے سیاؤ ہوا سے, این مٹھیاں بند ہون گیاں, دندیاں وجن گیاں, کمڑی چھڑے گی. شریرک آچاریہ کہہ دیندے نے کہ گیا آخری پران ختم, یہ گنڈ کھل گئی, ناف کھل گئی. ایک ادوں کھلتی ہے واہگرو واہگرو یا کوئی بھی دھن جو اپنے اپنے اوتاراں تو جو انہاں نوں منتر ملے اچارن کرتے ہیں. واہگرو واہگرو دی اے دھنی جد واقعی دھنی تک پہنچتی ہے, نابی تک پہنچتی ہے. یہ دھنی جد دھنی تک پہنچتی ہے, نابی دھنی زبان جو کہہ رہی ہے دھنی, یہ جد دھنی دھنی تک پہنچتی ہے دھیان دے آسرے تے. بنا دھیان تو نہیں, جتنا دھیان گہرا جائے گا اتنی دھن گہری جائے گی. جیسے جیسے دھیان گہرا جانا جائے گا بس اس دے آسرے تے دھن بھی گہری جا رہی ہے, کنٹھ تک آ گئی ہے, ہردے تک آ گئی ہے. ہوں یہ دھنی دھنی تک آ گئی ہے, نابھی تک آ گئی ہے, دھیان گہرا چلا گیا. اس حالت وچ بھی کہندے نے یہ ناف پوری کھلتی ہے, تن دی موت نہیں آتی, من دی موت ہو جاتی ہے. وہ جد تن دی موت آتی ہے سیم اہی حالت ابیاسی دی بنتی ہے جد من دی موت آتی ہے. بالکل مٹھیاں بند ہو گیا, دندیاں وجدیاں, کمبنی چھڑتی ہے. جد دھنی دھنی تک پہنچ گئی, گرو نانک دی یہ حالت ہوئی, ترپتا جی وید نو بلا لیا گیا, کی ہو گیا میرے بچے نو, کمبڑی چھڑی ہوئی ہے. پہلے تے کمبل تے کمبل پایا ماتا ترپتا نے, کمبڑی چل رہی ہے, رجائیاں پائیاں, اگ بالی, اتنی ٹھنڈ نہیں سی پر کمبڑی, دندیاں بج رہی ہیں اور مٹھیاں انج بند, دندیاں بج رہی ہیں, کمبڑی چھڑی ہوئی ہے. ترپتا جی نے سنیا سی تے اس طرح دے پرش بھی دیکھے سن انتم سمے جنہ دی یہ گنڈ کھلتی ہے, تو بھجی ہوئی گئی وید نو بلا لیا, ویکھو تے صحیح میرے لال نو کی ہویا. کہندے نے نبز ویکھی وید نے اور متھا دیکھیا, اکھاں دیکھیاں, جو آیوروید دا ڈھنگ ہے شریر دی جانچ پڑتال کرن دا. اے وید کہن لگا ماتا ترپتا نو, ماں جی جتھے تک میرا گیان کہندا ہے گرو نانک دی نبز ٹھیک چل رہی ہے, دل دی دھڑکن بھی بالکل ٹھیک ہے, اور میں متھے تے بھی ہاتھ لا کے ویکھے, اس دا تاپمان بھی بالکل ٹھیک ہے, برابر ہے. میں ہاتھ پیر بھی دیکھے نے, انہاں دی چال بھی ٹھیک ہے, انہاں دا تاپمان بھی ٹھیک ہے. جو میرا گیان ہے اس دے مطابق اے روگی نہیں نے. تو ترپتا جی کہن لگی اچھا پھر میں کوئی ہور وید بلا کے لیا, کمبنی چھڑی ہوئی ہے, دندیاں وجڑیاں پیاں نے, مٹھیاں بند نے, تو کہنا روگی نہیں نے, یہ دا مطلب ہے تینوں سمجھ نہیں آئی. کہنا وید نے ہاتھ جوڑے, ماں جی میری توہین نہ کرو, میں صحیح کہہ رہا, یہ روگی نہیں نے, تھوڑا ملا رہے ہو, مینو سمجھ نہیں, مینو سمجھ ہے پوری, پر تھوڑی تسلی لئی میں پھر دیکھ دا. ادو گرو نانک نے وید نو کہہ دیتا نہ وقت ضائع کر, جو کچھ مینو ہو رہا ہے تیری پکڑ تو پرے ہے, ਉਹ ਤੇਰੀ ਪਹੁੰਚ ਤੋਂ ਪਕੜ ਪਰੇ ਵੈਦ ਬੁਲਾਇਆ ਵੈਦ ਵੀ ਪਕੜ ਡਡੋਲੇ ਮਾਂ ਇਹ ਬੋਲਾ ਵੈਦ ਨਾ ਜਾਣੇ ਕਰ ਕਰੇ ਜੇ ਮਾਏ ਗੱਲ ਤੇ ਕੁਛ ਹੋਰ ਹੈ ਇਹ ਨਬਜ਼ ਪਿਆ ਵੇਖਦਾ ਇਹ ਸਰੀਰ ਦੀ ਕਿਰਿਆ ਪਿਆ ਦੇਖਦਾ ਮੁਖਤਸਰ ਮੈਂ ਅਰਜ਼ ਕਰਾਂ ਸੇਮ ਇਹੀ ਹਾਲਤ ਇੱਕ ਦਿਨ ਮੁਹੰਮਦ ਸਾਹਿਬ ਦੀ ਹੋਈ ਹਦੀਸਾਂ ਨੂੰ ਮੈਂ ਪੜ੍ਹ ਰਿਹਾ ਸੀ ਇੱਕ ਦਿਨ ਇਹ ਰੋਜ਼ ਬੰਦਗੀ ਕਰਨ ਲਈ ਇੱਕ ਗਾਰ ਦੇ ਚ ਜਾਂਦੇ ਸਨ ਗੁਫਾ ਦੇ ਵਿੱਚ ਉੱਥੇ ਹੀ ਐਸਾ ਹੋ ਗਿਆ ਨਾਫ ਖੁੱਲ ਗਈ ਔਰ ਘਬਰਾਏ ਇਹਨਾਂ ਨੂੰ ਘਬਰਾਹਟ ਛਾਈ ਮੁਹੰਮਦ ਸਾਹਿਬ ਇਹ ਕੀ ਹੋ ਗਿਆ ਆਨੰਦ ਬੜਿਆ ਪ੍ਰਕਾਸ਼ ਬੜਾ ਰਸ ਬੜਾ ਲੇਕਿਨ ਸਰੀਰ ਨੂੰ ਕੰਬੜੀ ਦੰਦੀਆਂ ਵਜਨ ਹਿਟਕੀ ਜੋ ਐਨ ਮੌਤ ਦੇ ਸਮੇਂ ਆਉਂਦਾ ਬਿਲਕੁਲ ਉਹੀ ਹਾਲਤ ਉਸ ਹਾਲਤ ਵਿੱਚ ਲੜਖਣ ਆਉਂਦੇ ਹੋਏ ਘਰ ਪਹੁੰਚੇ ਆਪ ਦੀ ਪਤਨੀ ਖਦੀਜਾ ਜੋ ਕਹਿੰਦੇ ਸਵੈਮ ਇਬਾਦਤ ਗੁਜ਼ਾਰ ਸੀ ਖੁਦਾ ਦੇ ਵਿੱਚ ਵਿਸ਼ਵਾਸ ਕਰਨ ਵਾਲੀ ਸੀ ਉਹਨੇ ਦੇਖਿਆ ਇਹ ਹਾਲਤ ਉਹਨਾਂ ਨੇ ਵੀ ਅਨੇਕਾਂ ਕੰਬਲ ਪਾਏ ਭੱਜੀ ਹੋਈ ਗਈ ਹਕੀਮ ਨੂੰ ਬੁਲਾ ਲਿਆ ਦੇਖੋ ਤੇ ਸਹੀ ਹਜ਼ਰਤ ਨੂੰ ਕੀ ਹੋ ਗਿਆ ਔਰ ਹਕੀਮ ਉਸੇ ਤਰੀਕੇ ਨਾਲ ਜਾਂਚ ਪੜਤਾਲ ਕਰਦਾ ਹੈ ਜਿਵੇਂ ਵੈਦ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੀਤੀ ਸੀ ਪੱਲੇ ਹਕੀਮ ਨੇ ਕੁਛ ਨਹੀਂ ਕਿਹਾ ਕੁਛ ਵੀ ਨਹੀਂ ਕਿਹਾ ਉਹਨੇ ਵੀ ਕਹਿ ਦਿੱਤਾ ਕਿ ਮੇਰੀ ਪਕੜ ਤੋਂ ਪਰੇ ਅਗਰ ਕੁਛ ਹੈ ਤਾਂ ਮੇਰੀ ਪਹੁੰਚ ਤੋਂ ਪਰੇ ਮੇਰੀ ਜਾਣਕਾਰੀ ਤੋਂ ਪਰੇ
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨ ਜਾਣੇ ਭ੍ਰਮ ਦਾ ਭਰਮ ਭੁਲਾਇਆ ਮਨੁੱਖ ਦੇ ਪ੍ਰਾਣਾਂ ਵਿੱਚ ਜਿਹੜੀ ਪ੍ਰਬਲ ਪਿਆਸ ਹੈ ਉਹ ਜੀਵਨ ਦੀ ਹੈ ਸਦੀਵੀ ਜੀਵਨ ਦੀ ਹੈ ਫਿਰ ਜੀਵਨ ਤੋਂ ਬਾਅਦ ਜੀਵਨ ਲਈ ਸਾਰੀਆਂ ਲੋੜਾਂ ਸਾਰੀਆਂ ਮੰਗਾਂ ਲੇਕਿਨ ਪ੍ਰਬਲ ਤੇ ਪ੍ਰਥਮ ਪਿਆਸ ਜੀਵਨ ਦੀ ਹੈ ਭੈ ਵੀ ਕੇਵਲ ਮੌਤ ਦਾ ਹੀ ਹੈ ਹੋਰ ਕੋਈ ਭੈ ਨਹੀਂ ਜਿੱਥੇ ਵੀ ਮਨੁੱਖ ਭੈਭੀਤ ਹੋਵੇ ਸਮਝ ਲਓ ਕੁਛ ਨਾ ਕੁਛ ਇਸਦੇ ਖਤਮ ਹੋਣ ਵਾਲਾ ਹੈ ਜਾਂ ਖਤਮ ਹੋਣ ਦੀ ਸੰਭਾਵਨਾ ਭੈ ਉਸੇ ਦਾ ਹੀ ਹੈ ਚਾਹਤ ਲਾਲਸਾ ਜੀਵਨ ਦੀ ਔਰ ਪ੍ਰਬਲ ਭੈ ਮੌਤ ਦਾ ਜੇ ਭਾਰਤ ਦੇ ਸਨਾਤਨ ਚਿੰਤਨ ਨੂੰ ਵੇਖੀਏ ਉਪਨਿਸ਼ਦਾਂ ਦੇ ਰਿਸ਼ੀਆਂ ਨੂੰ ਵੇਖੀਏ ਪੁਰਾਣਕ ਪ੍ਰਸੰਗਾਂ ਨੂੰ ਵੇਖੀਏ ਤਾਂ ਜੀਵਨ ਦਾ ਦਾਤਾ ਪਦਾਰਥਾਂ ਦਾ ਦਾਤਾ ਵਿਸ਼ਨੂੰ ਮੌਤ ਦੇ ਦੇਣ ਵਾਲਾ ਸ਼ਿਵ ਜੀ ਬ੍ਰਹਮੇ ਨੇ ਸੰਸਾਰ ਬਣਾਇਆ ਉਹਦਾ ਕੋਈ ਮੰਦਰ ਨਹੀਂ ਬਣ ਗਿਆ ਸੰਸਾਰ ਸੋ ਬਣ ਗਿਆ ਜਨਮ ਹੋ ਗਿਆ ਸੋ ਹੋ ਗਿਆ ਹੁਣ ਤੇ ਲਾਲਸਾ ਜੀਵਨ ਦੀ ਤੇ ਭੈ ਮੌਤ ਦਾ ਤੂੰ ਸਾਰੇ ਦੇਸ਼ ਵਿੱਚ ਵਿਸ਼ਨੂੰ ਦੀ ਪੂਜਾ ਸ਼ਿਵਜੀ ਦੀ ਪੂਜਾ ਹਿੰਦੂ ਜਗਤ ਵਿੱਚ ਵਿਸ਼ਨੂੰ ਨਾਲ ਲਕਸ਼ਮੀ ਹੈ ਜੀਵਨ ਤੇ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਪਰ ਸ਼ਿਵਜੀ ਦੇ ਗਲੇ ਵਿੱਚ ਤੇ ਫਨੀਅਰ ਨਾਗ ਨੇ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਹੈ ਸ਼ਮਸ਼ਾਨ ਘਾਟ ਦਾ ਸ਼ਿਵਜੀ ਦਾ ਵਸੇਵਾ ਹੈ ਮੌਤ ਦਾ ਦੇਵਤਾ ਸ਼ਮਸ਼ਾਨ ਨਾਲ ਸੰਬੰਧਿਤ ਹੈ जीवन का देवता लक्ष्मी नाल पदार्थां नाल संबंधित है, एक प्रतीक है। लालसा परबल जीवन दी है, भय परबल मौत दा है। जीवन दे देवते दी पूजा इस वास्ते जीवन बने आ रहे, बने आ रहे, बने आ रहे। मौत दे देवते दी पूजा इस वास्ते कि कम से कम मौत साडे घर ना आवे। एक दी पूजा इस वास्ते तू साडे घर आ, क्योंकि उस नाल लक्ष्मी है। एक दी पूजा इस वास्ते कम से कम तू साडा घर छोड़ दें, क्योंकि तेरे गले विच सप ने, मुर्दियां दी खोपड़ी है, और तेरा वसेबा शमशान दा है। बहुत सुंदर ये प्रतीक चुने है। मनुख दी कमजोरियां नू खूब समझे है, ते नापिया गया है। लालसा जीवन दी है, और भय केवल मौत दा है। मनुख कितना जीवना चाहता है, कितनी जीवन दी लालसा है। गुरु नानक देव जी महाराज ने बड़ा सुंदर चित्रण कीता है। जे जुग चारे आर जा होर दसोनी हो रहे, जे किधरे उम्र चार जुगां दी हो जाए, लखों साल दी हो जाए, ते फिर होर दस गुणा वध हो जाए, होर दसोनी होए। सिर्फ जीवन ही इतना लंबा ना होवे, नवा खंडा विच जानिए नाल चले सब कोए। नौ खंड पृथ्वी विच पूजा ते प्रतिष्ठा होवे, प्रतिभाशाली होवे, जाने आ जाए, समझे आ जाए, पूजे आ जाए, सत्कार लई सारे प्रतिष्ठित लोग नाल चलन ते सन्मान देन। महाराज ने मनुख दी इस मंग नो बड़े सोने ढंग नाल समझे ते बयान कीता है। नवा खंडा विच जानिए नाल चले सब कोए, चंगा नाव रखाए के जस की रथ जगले। प्राणा दे होर भी प्यास है, सारे मैनू चंगा चंगा करके आखन, महान आखन, पूजन। पर जे तिस नदर ना आवई ता वात ना पुछे के। जे नौ खंड पृथ्वी दे मनुखां दी निगाह दे थल्ले भी कोई आ जाए, लखां साल दी उसकी आयु हो जाए, जे परमात्मा दी निगाह दे थल्ले नहीं आया ता कुछ भी नहीं, कुछ भी नहीं, कुछ भी नहीं। दरअसल लंबे जीवन दी लालसा ते भय मौत दा बस इन्हां ही दोहां उलझना विच मनुख दा जीवन बतीत होंदा है, और बार बार बतीत होंदा है, बार बार जमदा है। जीवन दी लालसा ते मरण दे भय विच एक दिन मर जांदा है, खत्म हो जांदा है। आदि काल तो मनुख दी तलाश रही है अमृत दी, अमृत मृत्यु तो रहे जिस विच मौत नहीं। कोई ऐसी औषधि, कोई ऐसा जल, कोई ऐसी जड़ी बूटी, कोई ऐसी सौगात किधरों प्राप्त होवे जिस नाल मौत ना आवे। अमृत जीवन मृत्यु तो रहित हो जाए, जीवन अमृत हो जाए। हर मनुख जीवन नु अमृत बनाना चाहता है, और हर मनुख ही क्यों, मौत ते पशु पक्षियां नु भी नहीं चाहिए। उन्हें दे अंदर भी भय ते सिर्फ इसे दा ही है। जीवन दी लालसा जीवां दे च बड़ी प्रबल दिखाई देंदी है, बड़ी प्रबल दिखाई देंदी है। अमृत दी चाहत, अमृत दी मंग प्रथम मंग है, सिरमौर मंग है, प्रबल मंग है। सतगुरु दी बाणी दा फरमान, घर ही में अमृत भरपूर है, मन मुखा साद न पाया, ज्यों कस्तूरी मृग न जाने, भ्रम दा भरम भुलाया। वो अमृत दा कुंड इसी जीवन सागर दे अंदर है और इसी जीवन दा रेड़का पाना पेगा। जप तप द्वारा इसी अमृत दे कुंभ नो बाहर प्रगट करना पेगा। इस अमृत दे कुंभ नो कोई प्रगट कर सके इहदे लई एक प्रेरणा चाहिए, जिम्मेवारी चाहिए, इस दे लई एक तड़प चाहिए है, इस दे लई साधना चाहिए है। तो जैसे असी देखते हैं हैंड पंप ना जद गेड़न दे नाल पानी ना निकले उपरों पानी पाते हैं फिर पानी निकलना आरंभ होता है। आदि काल तो महापुरुष कोशिश करते रहने बारों अमृत पिलाण दी ताकि अंदर दा अमृत प्रगट हो जाए बाहर आ जाए। एक विधि रही है बारों अमृत दा संबंध स्थापन करके जीवन दे अंदरों अमृत नू प्रगट करना। यह साधना धार्मिक जगत विच आदि काल तो चली आ रही है। आबे हयात अमृत इसकी तलाश आदि काल तो चली आ रही है और यही प्यास मनुख दे प्राणा विच है। वख वख रहबरी पुरुषां ने अपने ढंग नाल जरूर ऐसा जल जिस विच उन्होंने मंत्र पढ़े, जिस विच उन्होंने अपनिया अध्यात्मक तरंगा प्रवेश कीतियां, आबे हयात चरणामृत इस तरह की प्रथा बहुत लंबे समय तो चली आ रही है। आबे जमजम कह दईए या चरणामृत कह दईए ये बहुत पुराने समय तो चले आ रहे हैं। कहिंदे जप तप का असर पानी से बहुत ज्यादा पैंदा है। पानी सारियां दी प्यास बुझांदा है, पीण दे काम आउंदा है, लेकिन पानी वाइब्रेशन नू अध्यात्मक तरंगा नू खुद पी जांदा है। ऐसा बहुत लंबे समय तो जपीश्वर अध्यात्मी लोगों की समझ दे ते पकड़ विच आया। फिर यह भी देखा गया कि जिस मनुख दा जीवन अमृतमय हो गया है वो जिथे कदम रखता है वो धूड़ भी अक्सीर हो जाती है, वो चरण धूड़ भी महान हो जाती है, उसते भी असर पैंदा है। भारत विच चरणामृत दी रसम बहुत पुरानी है, बहुत पुरानी है। सनातनी मंदिरां विच ते प्रसाद भी चरणामृत चरण अमृत, चरणा दा धोता होया जल केड़े चरणा दा जो जीवन अमृतमयी हो गया उसके पैर अमृतमयी ने, उसके हथ अमृतमयी ने, क्यों कि उसका जीवन अमृतमयी है, उसकी सोचनी अमृतमयी है, उसकी दृष्टि अमृतमयी है, उसके बचन अमृतमयी ने। इस वास्ते उसके बचना दियां लहरां जल नो छू जान तो जल अमृतमयी है और वो जल किधरे अमृतमयी जिसका जीवन हो गया उसके चरणा नो छू जान तो वो जल चरण अमृत है, चरणामृत है, चरण अमृत। तो बहुत पुराने समय तो चरणामृत दी प्रथा भारत विच प्रचलित सी और अजे भी सनातन जगत विच है। गुरु घर विच भी यही प्रथा सी, चरण धोए रह रास कर चरणा अमृत सिखा पिलाया, भाई साहब भाई गुरदास जी ऐसा बयान करते हैं। सिखी का दायरा वधन लग पाया तो चरणामृत देने वाले कुछ होर प्रतिष्ठित लोग लभणे सन तो धरन गुरु अमरदास जी महाराज ने 22 मंजियां बख्शिश कीतियां। मंजी नो छोटे तख्त नो परशियन विच मसनद कहिंदे ने ते मसनद दा ही पंजाबी उच्चारण हो गया मसंद। ਬਾਈ ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ ਤਿੰਨ ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ, ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ, ਧਨ ਸੰਪਦਾ ਵਧੇ, ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ, ਜਪ ਤਪ ਵਧੇ, ਬੰਦਗੀ ਵਧੇ, ਤਾਂ ਕਿ ਸੰਤੁਲਨ ਕਾਇਮ ਰਹੇ। ਐਸਾ ਅਕਸਰ ਘੱਟ ਹੁੰਦਾ ਹੈ। ਜੈਸੇ ਧਨ ਵਧਦਾ ਹੈ ਧਰਮ ਘਟਦਾ ਹੈ, ਜੈਸੇ ਬਾਹਰ ਦੇ ਸੁੱਖ ਵਧਦੇ ਨੇ ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ। ਮਸੰਦਾ ਨੇ ਵੀ ਐਸਾ ਹੀ ਕੀਤਾ। ਧਨ ਦੇ ਘਰ ਵਿੱਚ ਅੰਬਾਰ ਲੱਗ ਗਏ, ਪੂਜਾ ਪ੍ਰਤਿਸ਼ਠਾ ਚਾਰ ਕੁੰਟਾਂ ਚ ਹੋਣ ਲੱਗ ਪਈ। ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ, ਆਪਣੇ ਸਿੱਖ ਬਣਾਈਏ, ਆਪਣੇ ਸਿੱਖ ਬਣਾਈਏ, ਆਪਣੀ ਸਿੱਖੀ ਦਾ ਵਾਧਾ ਕਰੀਏ। ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ, ਸਰੋਵਰ ਬਣਾਉਣ ਲਈ, ਧਰਮਸ਼ਾਲਾਵਾਂ ਬਣਾਉਣ ਲਈ, ਲੰਗਰ ਚਲਾਉਣ ਲਈ, ਉਸ ਕਾਰ ਭੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ, ਗੁਰੂ ਤੱਕ ਨਹੀਂ ਪਹੁੰਚਾਉਂਦੇ ਸਨ। ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ, ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ, ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ ਔਰ ਵਾਸ਼ਨਾ ਦੇ ਗ੍ਰਸੇ ਹੋਏ ਪਰਬਲ ਹੰਕਾਰ ਵਿੱਚ ਡੁੱਬਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ, ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ। ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ। ਆਖਿਆ ਨਹੀਂ, ਕੱਲਾ ਮਨੁੱਖ ਚਾਹੇ ਰਸਕ ਹੈ, ਅਨੁਭਵੀ ਹੈ, ਗਿਆਨੀ ਹੈ, ਕਈ ਦਫ਼ਾ ਹੋ ਸਕਦਾ ਉਸਦਾ ਹਾਜ਼ਮਾ ਕਮਜ਼ੋਰ ਹੋਵੇ ਔਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ, ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ। ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ ਹੈ, ਲੇਕਿਨ ਧਨ ਦੀ ਸਹੀ ਵਰਤੋਂ, ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ, ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ। ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸੰਦ ਚੋਟੀ ਦੇ ਧਨਾੜ ਹੋ ਗਏ, ਹੰਕਾਰੀ ਹੋ ਗਏ, ਦੁਰਾਚਾਰੀ ਹੋ ਗਏ, ਅਤਿਅੰਤ ਲੋਭੀ ਹੋ ਗਏ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਖਤਮ ਕਰਨੀ ਪਈ। ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ ਇਹ ਪ੍ਰਚਲਿਤ ਆਪਨੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ। ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ। ਕਿਹੜੇ ਪੰਜ? ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਰੋਮ ਰੋਮ ਵਿੱਚ ਗੁਰੂ ਦਾ ਪਿਆਰ ਹੈ। ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਤੇ ਆਨੰਦ ਸਾਹਿਬ। ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇ ਦੇ ਜੋ ਪਾਣੀ ਹੈ ਉਸਦੇ ਚ ਰੱਖਣ, ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ, ਤਾਂ ਕਿ ਉਹ ਪਾਣੀ ਪਾਣੀ ਨਾ ਰਹੇ, ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਆਉਂਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਆਉਂਦਾ ਹੈ। ਔਰ ਉਸ ਅੱਖ ਨੂੰ ਅਗਰ ਇੱਕ ਟਿੱਕ ਪਾਣੀ ਵਿੱਚ ਰੱਖਿਆ ਜਾਏ तो बाणी दा ओ अमृत अखां दे राहीं पाणी विच प्रवेश कर जांदा है। इस तरह पंज प्यारे पंज बाणियां नूं पढ़ के अमृत नूं गुरु विधि अनुसार तैयार करदे ने। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ, ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਉਤਪਤੀ ਦਾ ਖੇਲ ਰਚਾਏ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਝ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ, ਸਿਰ ਦੇ। ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ, ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਵਿੱਚ ਚਰਨਾਮਰਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਇਹ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤੋ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜ੍ਹਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ, ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ, ਇਹ ਦੇਖਣ ਲਈ ਕਿ ਵਾਕਈ ਬੱਚਾ ਨਿਪੁੰਨ ਹੋ ਗਏ। ਛਕਾਇਆ ਪਹਿਲੇ ਅੰਮ੍ਰਿਤਮਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ, ਔਰ ਇਸ ਤਰ੍ਹਾਂ ਪੰਜ ਪਿਆਰੇ ਤਿਆਰ ਕੀਤੇ। ਫਿਰ ਦੇਖਣਾ ਚਾਹਿਆ ਵਾਕਈ ਇਹ ਪਿਆਰ ਨਾਲ ਭਰ ਗਏ ਨੇ, ਇਹ ਮਹਾਨ ਹੋ ਗਏ ਨੇ, ਔਰ ਜੋ ਕਾਰਜ ਮੈਂ ਚਾਹੁੰਦਾ ਇਸ ਨੂੰ ਇਹ ਕਰ ਸਕਣਗੇ। ਤੋ ਆਖਿਆ ਹੁਣ ਮੈਨੂੰ ਅੰਮ੍ਰਿਤ ਛਕਾਓ, ਤੁਸੀਂ ਮੈਨੂੰ ਸੀਸ ਵੇਟ ਕੀਤਾ ਸੀ, ਮੈਂ ਸਰਬੰਸ ਵੇਟ ਕਰਾਂਗਾ, ਮੈਂ ਸਭ ਕੁਛ ਵੇਟ ਕਰਾਂਗਾ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ ਸਭ ਹੀ ਇਨ ਹੀ ਕੋ। ਮੇਰੇ ਘਰ ਵਿੱਚ ਮਨ ਕਰਕੇ ਤਨ ਕਰਕੇ ਧਨ ਕਰਕੇ ਜੋ ਕੁਛ ਵੀ ਹੈ ਸਭ ਕੁਛ ਤੁਹਾਡਾ, ਸਭ ਕੁਛ ਤੁਹਾਡਾ। ਔਰ ਜਦ ਪੰਜਾਂ ਨੇ ਅੰਮ੍ਰਿਤ ਛਕਾਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੰਗ ਬੜੇ ਸੁੰਦਰ ਬੋਲ ਨੇ ਸਰਵਲੋਕ ਗ੍ਰੰਥ ਦੇ ਵਿੱਚ। ਸਤਿਗੁਰ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ। ਪੰਜਾਂ ਨੂੰ ਸਾਫ਼ ਕਹਿੰਦੇ ਨੇ, ਸਿੱਖ ਸੋ ਰਹਿਤ ਪੰਜ ਜੋ ਮਿਲੇ, ਮਮ ਸਰੂਪ ਸੋ ਜਾਣੋ ਭਲੇ, ਸਿੱਖ ਪੰਚੋ ਮੈਂ ਮੇਰੋ ਵਾਸਾ, ਪੂਰਨ ਕਰੋ ਧਰੋ ਜੈ ਆਸਾ। ਇਹਨਾਂ ਪੰਜਾਂ ਵਿੱਚ ਮੇਰੀ ਝਲਕ ਹੈ, ਇਹ ਪੰਜਾਂ ਦਾ ਸਰੂਪ ਮੇਰਾ ਹੀ ਸਰੂਪ ਹੈ, ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ। ਅਬ ਅੰਮ੍ਰਿਤ ਛਕਾਓ ਜੈਸੇ ਤੁਮ ਲੀਨੇ, ਜਿਸ ਤਰ੍ਹਾਂ ਇਹ ਅੰਮ੍ਰਿਤ ਲੈਣੇ ਨੇ ਗੁਰੂ ਨਾਨਕ ਪਾਸੋਂ ਪ੍ਰਾਪਤ ਕੀਤਾ ਸੀ, ਇਸ ਤਰ੍ਹਾਂ ਮੈਂ ਤੁਹਾਡੇ ਕੋਲੋਂ ਪ੍ਰਾਪਤ ਕਰਨਾ ਹੈ। ਔਰ ਵਾਕਈ ਜਦ ਪੰਜਾਂ ਨੇ ਛਕਾਇਆ, ਸਤਿਗੁਰ ਪ੍ਰਸੰਨ ਹੋਏ, ਹਾਂ ਤੁਸੀਂ ਸੰਪੰਨ ਹੋ ਗਏ, ਵਾਕਈ ਤਿਆਰ ਹੋ ਗਏ, ਔਰ ਤੁਸੀਂ ਸਿੱਖੀ ਦਾ ਸਹੀ ਪ੍ਰਚਾਰ ਕਰ ਸਕੋਗੇ। ਵਾਕਈ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਰੋਮ ਰੋਮ ਦੇ ਚ ਹੈ, ਉਹੀ ਅੰਮ੍ਰਿਤ ਛਕਾ ਸਕਦੇ ਨੇ, ਔਰ ਉਹੀ ਵਿਧੀ ਪੂਰਵਕ ਗੁਰੂ ਨਾਲ ਜੋ ਹੈ ਜੋੜ ਸਕਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਸ ਤੇ ਬਖਸ਼ਿਸ਼ ਹੈ, ਪਿਆਰ ਨਾਲ ਭਰਿਆ ਹੋਇਆ ਹਿਰਦਾ ਹੈ, ਉਹ ਗੁਰੂ ਦਾ ਪਿਆਰਾ ਹੈ। ਅੰਮ੍ਰਿਤ ਛਕ ਕੇ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ, ਉਸਦੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਉਸਦਾ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ, ਕਿਉਂਕਿ ਅੰਮ੍ਰਿਤ ਛਕਦਿਆਂ ਉਸ ਨੂੰ ਰਹਿਤ ਬਹਿਤ ਧਾਰਨ ਕਰਨੀ ਪੈਂਦੀ ਹੈ। ਉਸ ਰਹਿਤ ਦੀ ਜੋ ਵਿਆਖਿਆ ਹੈ ਉਹ ਇਸ ਪ੍ਰਕਾਰ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ

और कुछ तर्कशील ऐसा कह देना है कि इस एटम बम हाइड्रोजन बम दे समाने विच इनकी जी कृपान की मैंने रख दी है, जो सिख जगत ने पहनी हुई है, जो कलगीधर ने देती है और पहनना लाजमी करार देता है। दरअसल ये कृपान एक प्रतीक है, मन दे ते इसका असर है कि तू केवल संत नहीं सिपाही भी है। केस संत दा स्वरूप पेश कर देने, कृपान सिपाही दा रूप पेश कर दिए। इस तरह धन गुरु गोविंद सिंह जी महाराज ने मनुख नो संत सिपाही बनाया। गुरु नानक देव जी महाराज तो लेके धन गुरु तेग बहादुर साहब जी महाराज तक यतनशील रहे मनुख नो संत बनाने विच। इसे ही संत नो धन गुरु गोविंद सिंह जी महाराज ने सिपाही बनाया। जद कोई संत सिपाही बनता है उसके हथों मजलूम की रक्षा होती है, मुल्क की तामीर होती है, कमजोरों की उसारी होती है। और जब कोई केवल सिपाही है संत नहीं, उसके हथ मजलूमों की गर्दन कटते हैं। चीन के एक प्रसिद्ध संत ने कहा है, सिपाही दे सैनिक दे जिथे पैर जम जाते ने टिक जाते ने जमीन उत्थे उजड़ जांदियां ने, बर्बाद हो जांदियां ने। सिपाही दे कदम बर्बादियां नू जन्म देंदे ने, जन्म देंदे ने बर्बादियां नू। अगर सिपाही संत पहले है तो उदे कदमां नाल तामीर होंदी है मनुखता दी, उदे कदमां नाल धरती जरखैज होंदी है। ठीक आख्या है चीनी संत कन्फ्यूशियस ने कि जिथे रुक जाते ने सैनिक दे पैर सिपाही दे पैर, उत्थे कंडे ही कंडे रह जाते ने, उजाड़ ही उजाड़ रह जाता है, बर्बादियां ही बर्बादियां जन्म लेंदियां ने। पर जिथे ओ सिपाही जो संत पहले है उदे कदमों दे राही तामीर आउंदी है, उदे हत्थां दे राही उसारी आउंदी है और धरती हरी भरी आउंदी है। मनुख नू इंसाफ मिलता है, कमजोर दी रक्षा होंदी है और जालम दे पैर रुकदे ने। तो इस तरह धन गुरु गोविंद सिंह जी महाराज ने संत नू सिपाही बनाया और सिपाही दा प्रतीक है शस्त्र, तो शस्त्र पहना दिता। कृपान इस वास्ते पहननी है कि इस छोटी जी कृपान नाल कोई मैदान ही जंग विच लड़ना नहीं, पर यह छोटी जी कृपान एहसास करांदी रहे कि असी सिपाही हाँ सिपाही हाँ। और इस तरह दा अंदर वीर रस बनिया रहे तो फिर मनुख अपनी भी रक्षा कर सकता है, कौम की भी रक्षा कर सकता है, देश की भी रक्षा कर सकता है और किसी तरह का भी कोई हथियार होवे उस नाल रक्षा करेगा। लेकिन सिपाही होने का भाव तो बनिया रहे, अंदर वीर रस ते बनिया रहे, वो तो ताही हो सकता है कि हर वक्त मनुख ने कोई शस्त्र पहने होवे। तो इस तरह कृपान पहनने की धारण करने की सानू ताकीद की गई। भाई साहब भाई नंद लाल कहने निशाने सिखी ई पंज हरफ काफ के हर गिज ना बाशद ई पंज माफ कलाकार दो काच कंगा बिना बिना केस हेच अस्त ई जुमला निशान। अज दे साइंस युग दे विज्ञानिक युग दे तर्क खड़ी होंदी है कि नाखून कटदे हो ये भी प्राकृतिक ने, तो की होया अगर केस कटे जा रहे हैं, की होया अगर केसा का मुंडन है, आखिर नाखुना का भी तो मुंडन कर दें। नाखुना का वो हिस्सा कटिया जाता है जो मुर्दा ने मर चुके ने, जिवें घर विच कोई प्राणी मर गया चलाना कर गया तो हम मुर्दे नू घर विच ते नहीं रखते, और घर विच रखांगे तो बदबू, घर विच रखांगे तो गलाजत, घर विच रखांगे तो सारा घर मरगट बनेगा। इस वास्ते मुर्दे नू मरगट घाट ले जांदे हैं और जला के खाक कर दें। नाखून जो मुर्दा हो जांदे ने मैल नाल भर जांदे ने और बीमारियां दे ओ जन्मदाते बनते हैं।
ਜ਼ਿੰਦਾ ਨਾਖੁਨ ਉਹ ਜੋ ਮਾਸ ਦੇ ਨਾਲ ਜੁੜਿਆ ਹੋਇਆ ਹੈ, ਜ਼ਿੰਦਾ ਹੈ, ਉਸਨੂੰ ਕੱਟਾਂਗੇ ਤਾਂ ਖੂਨ ਨਿਕਲੇਗਾ, ਉਸਨੂੰ ਕੱਟਾਂਗੇ ਤਾਂ ਪੀੜ ਹੋਵੇਗੀ। ਪਰ ਜੋ ਅੱਗੇ ਵੱਧ ਚੁੱਕਿਆ ਹੈ, ਮਹਿਲ ਨਾਲ ਭਰ ਗਿਆ ਹੈ, ਇਹ ਤੇ ਮੁਰਦਾ ਹੈ। ਇਸ ਨਾਖੁਨ ਨੂੰ ਕੱਟਣਾ, ਮਹਿਲ ਨੂੰ ਕੱਟਣਾ ਹੈ, ਪਰੇ ਸੁੱਟਣਾ ਹੈ। ਪ੍ਰਕਿਰਤੀ ਨੇ ਜਦ ਉਸਨੂੰ ਖਤਮ ਕਰ ਦਿੱਤਾ ਹੈ, ਮੁਰਦਾ ਕਰ ਦਿੱਤਾ ਹੈ, ਤਾਂ ਮੁਰਦਾ ਤੇ ਸਰੀਰ ਤੋਂ ਅੰਗ ਤੋਂ ਇੱਕ ਪਾਸੇ ਕਰਨਾ ਪਏਗਾ, ਜੈਸੇ ਘਰ ਦੇ ਵਿਹੜੇ ਤੋਂ ਮੁਰਦੇ ਨੂੰ ਇੱਕ ਪਾਸੇ ਕਰਦੇ ਹਾਂ। ਹਾਂ, ਕੇਸ ਵੀ ਕੁਛ ਮਰਦੇ ਨੇ, ਪਰ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ, ਦਾੜੇ ਦੇ ਕਿਹੜੇ ਵਾਲ ਮੁਰਦਾ ਹੋ ਚੁੱਕੇ ਨੇ, ਸਿਰ ਦੇ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ। ਇਹ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲਦਾ, ਇਹ ਕੰਘੇ ਨੂੰ ਪਤਾ ਚੱਲਦਾ। ਜੈਸੇ ਜੈਸੇ ਅਸੀਂ ਕੰਘਾ ਫੇਰਦੇ ਹਾਂ, ਮੁਰਦਾ ਕੇਸ ਝੜ ਜਾਂਦੇ ਨੇ, ਨਿਕਲ ਜਾਂਦੇ ਨੇ। ਜੈਸੇ ਨਾਖੁਨ ਰੋਜ਼ ਵੱਧਦੇ ਨੇ, ਰੋਜ਼ ਨਵੇਂ ਕੇਸ ਪੈਦਾ ਹੁੰਦੇ ਨੇ ਔਰ ਪੁਰਾਣੇ ਝੜਦੇ ਨੇ। ਇਹ ਕੇਸਾਂ ਦਾ ਜਨਮ ਤੇ ਮਰਨ ਜੀਵਨ ਭਰ ਚੱਲਦਾ ਰਹਿੰਦਾ ਹੈ। ਕੁਝ ਤੇ ਸਿਆਣੇ ਕਹਿੰਦੇ ਨੇ ਕਿ ਮੁਰਦੇ ਦੇ ਵੀ ਕੇਸ ਵੱਧਦੇ ਨੇ ਔਰ ਨਾਖੁਨ ਵੱਧਦੇ ਨੇ। ਖੈਰ, ਜੋ ਕੁਛ ਵੀ ਹੈ, ਜੋ ਕੇਸ ਮੁਰਦਾ ਨੇ ਕੰਘੇ ਦੇ ਰਾਹੀਂ ਝੜ ਜਾਂਦੇ ਨੇ, ਨਿਕਲ ਜਾਂਦੇ ਨੇ, ਔਰ ਜੋ ਜ਼ਿੰਦਾ ਨੇ ਉਹ ਸਵਰ ਜਾਂਦੇ ਨੇ, ਸਵਰ ਜਾਂਦੇ ਨੇ। ਪ੍ਰਕਿਰਤੀ ਕੇਸਾਂ ਨੂੰ ਇੱਕ ਸੀਮਾ ਤੱਕ ਰੱਖਦੀ ਹੈ, ਚਾਹੇ ਉਹ ਮੁਖੜੇ ਦੇ ਨੇ, ਚਾਹੇ ਉਹ ਸਿਰ ਦੇ ਨੇ। ਅਸੀਂ ਦੇਖਦੇ ਹਾਂ ਜੋ ਕੇਸਾਂ ਦਾ ਮੁੰਡਨ ਕਰਦੇ ਨੇ, ਆਖਰੀ ਦਮਾਂ ਤੱਕ ਕੇਸ ਉਹਨਾਂ ਦੇ ਵੱਧਦੇ ਨੇ। ਦਾੜਾ ਮੁਨਿਆ, ਚੌਥੇ ਪੰਜਵੇਂ ਦਿਨ ਫਿਰ ਦਾੜਾ ਆ ਗਿਆ, ਫਿਰ ਮੁਨਿਆ, ਚੌਥੇ ਪੰਜਵੇਂ ਦਿਨ ਫਿਰ ਆ ਗਿਆ। ਲੇਕਿਨ ਇਸ ਮੁੰਡਨ ਨੂੰ ਕੋਈ ਛੋੜ ਦੇਵੇ ਤਾਂ ਦਾੜੀ ਇੱਕ ਸੀਮਾ ਤੇ ਆ ਕੇ ਰੁਕ ਜਾਂਦੀ ਹੈ ਔਰ ਜੀਵਨ ਭਰ ਉੱਥੇ ਜੋ ਹੈ ਰੁਕੀ ਰਹਿੰਦੀ ਹੈ, ਉਸ ਤੋਂ ਅੱਗੇ ਜੋ ਹੈ ਨਹੀਂ ਜਾਂਦੀ। ਕੇਸ ਭਾਵੇਂ ਨਵੇਂ ਜਨਮ ਦੇ ਰਹਿੰਦੇ ਨੇ, ਮੁਰਦਾ ਝੜਦੇ ਰਹਿੰਦੇ ਨੇ, ਲੇਕਿਨ ਲੰਬਾਈ ਇੱਕ ਸੀਮਾ ਤੱਕ ਹੀ, ਆਖਰੀ ਦਮਾਂ ਤੱਕ ਜੋ ਹੈ ਰਹਿੰਦੀ ਹੈ। ਪ੍ਰਕਿਰਤੀ ਨੇ ਇਸ ਤਰ੍ਹਾਂ ਨਾਪ ਤੋਲ ਕੇ ਹਰ ਇੱਕ ਨੂੰ ਜੋ ਹੈ ਕੇਸ ਦਿੱਤੇ ਹੋਏ ਨੇ। ਕੇਸਾਂ ਦਾ ਮੁੰਡਨ ਪ੍ਰਕਿਰਤੀ ਨਾਲ ਜੰਗ ਹੈ ਔਰ ਇਸ ਜੰਗ ਵਿੱਚ ਹਾਰ ਹੀ ਆਉਂਦੀ ਹੈ, ਜਿੱਤ ਨਹੀਂ ਆਉਂਦੀ, ਕਿਉਂਕਿ ਆਖਰੀ ਦਮਾਂ ਤੱਕ ਕੇਸ ਨਿਕਲਦੇ ਰਹਿੰਦੇ ਨੇ, ਵੱਧਦੇ ਰਹਿੰਦੇ ਨੇ। ਜੈਸੇ ਜੈਸੇ ਸਿਰ ਵਿੱਚ ਆਤਮ ਜੋਤੀ ਖਤਮ ਆਉਂਦੀ ਗਈ, ਨਾਮ ਅਭਿਆਸ ਖਤਮ ਆਉਂਦਾ ਗਿਆ, ਕੇਸਾਂ ਦੀ ਕਦਰ ਵੀ ਘਟਦੀ ਗਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਰਾਮਲੀਲਾ ਵਿੱਚ ਰਾਮ ਪੇਸ਼ ਕਰਨਾ ਹੈ ਸਟੇਜ ਤੇ, ਵਿਸ਼ਵਾਮਿੱਤਰ ਨੂੰ ਪੇਸ਼ ਕਰਨਾ ਹੈ, ਵਿਸ਼ਿਸ਼ਟ ਜੀ ਨੂੰ ਪੇਸ਼ ਕਰਨਾ ਹੈ, ਤਾਂ ਜੋੜੇ ਵੀ ਚਾਹੀਦੇ ਨੇ, ਦਾੜੀਆਂ ਵੀ ਚਾਹੀਦੀਆਂ ਨੇ। ਔਰ ਅਕਸਰ ਬਾਜ਼ਾਰ ਤੋਂ ਨਕਲੀ ਜੋੜੇ, ਨਕਲੀ ਦਾੜੀਆਂ ਖਰੀਦ ਕੇ ਲਿਆਈਆਂ ਜਾਂਦੀਆਂ ਨੇ। ਅਸੀਂ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਕਿ ਸਾਡੇ ਸਿਰ ਤੇ ਜੋੜਾ ਅਸਲੀ ਹੈ ਰਾਮ ਵਰਗਾ, ਸਾਡੇ ਮੁਖੜੇ ਤੇ ਦਾੜਾ ਅਸਲੀ ਹੈ ਵਿਸ਼ਵਾਮਿੱਤਰ ਜੈਸਾ, ਵਿਸ਼ਿਸ਼ਟ ਜੈਸਾ, ਅਵਤਾਰਾਂ ਦਾ ਸਰੂਪ, ਰਿਸ਼ੀ ਮੁਨੀਆਂ ਦਾ ਸਰੂਪ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਹਾਂ, ਜਦ ਕੋਈ ਰਿਸ਼ੀ ਹੋਣ ਤੋਂ, ਮੁਨੀ ਹੋਣ ਤੋਂ, ਸੰਤ ਹੋਣ ਤੋਂ ਥੱਲੇ ਜਾਂਦਾ ਹੈ, ਮਨੁੱਖਤਾ ਤੋਂ ਥੱਲੇ ਗਿਰਦਾ ਹੈ, ਤੇ ਜਦ ਥੱਲੇ ਹੀ ਗਿਰ ਗਿਆ ਤਾਂ ਫਿਰ ਹੁਣ ਕੇਸਾਂ ਦੀ ਲੋੜ ਵੀ ਨਹੀਂ। ਅੱਜ ਸਾਰੀ ਦੁਨੀਆਂ ਵਿੱਚ ਕੇਸਾਂ ਦਾ ਮੁੰਡਨ ਹੈ। ਥੋੜੀ ਜਿਹੀਆਂ ਕੌਮ ਜਿਸ ਨੂੰ ਅਸੀਂ ਸਿੱਖ ਕਹਿੰਦੇ ਹਾਂ, ਕੇਸ ਇਸ ਕੋਲੇ ਦਿਖਾਈ ਦਿੰਦੇ ਨੇ, ਜਾਂ ਕੁਝ ਥੋੜਾ ਜਿਹਾ ਸਾਧੂ ਸਮਾਜ। ਵੈਸੇ ਬਗੌਰ ਮੁਤਾਲਾ ਕਰੀਏ, ਮੁਹੰਮਦ ਸਾਹਿਬ ਕੇਸਾਧਾਰੀ ਸਨ, ਹਜ਼ਰਤ ਈਸਾ ਕੇਸਾਧਾਰੀ ਸਨ, ਔਰ ਇਸੇ ਤਰੀਕੇ ਨਾਲ ਭਾਰਤ ਦੇ ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼ ਕੇਸਾਧਾਰੀ ਸਨ। ਔਰ ਸਿਰਫ ਕੇਸਾਧਾਰੀ ਨਹੀਂ, ਬਹੁਤੇ ਅਵਤਾਰੀ ਪੁਰਸ਼ ਸ਼ਸਤਰਧਾਰੀ ਵੀ ਸਨ, ਜੈਸੇ ਧਨੁਸ਼ਬਾਣ ਸ਼੍ਰੀ ਰਾਮ ਕੋਲ ਹੈ, ਜੈਸੇ ਸੁਦਰਸ਼ਨ ਚੱਕਰ ਸ਼੍ਰੀ ਕ੍ਰਿਸ਼ਨ ਕੋਲ ਹੈ, ਜੈਸੇ ਤਲਵਾਰ ਮੁਹੰਮਦ ਸਾਹਿਬ ਦੇ ਜੋ ਹੈ ਹੱਥ ਵਿੱਚ ਹੈ, ਔਰ ਇਸੇ ਤਰੀਕੇ ਨਾਲ ਪਰਸ਼ੂਰਾਮ ਕੋਲ ਕੁਲਾੜਾ ਹੈ, ਬਰਛਾ ਹੈ, ਹਨੂਮਾਨ ਦੇ ਕੋਲ ਗਦਾ ਹੈ, ਗਦਾ ਵਿਸ਼ਨੂੰ ਜੀ ਕੋਲ ਵੀ ਹੈ। ਔਰ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਬਹੁਤੇ ਅਵਤਾਰੀ ਪੁਰਸ਼, ਪੈਗੰਬਰੀ ਪੁਰਸ਼, ਸ਼ਸਤਰਧਾਰੀ ਨੇ, ਕੇਸਾਧਾਰੀ ਨੇ। ਜੈਸੇ ਜੈਸੇ ਪੈਗੰਬਰਾਂ ਨੂੰ
अवतारा नू मनना घटदा गया, उना दा सत्कार सन्मान घटदा गया, क्योंकि जितनी मिकदार विच मनुख दा अहंकार वधदा है उतनी ही मिकदार विच अवतार दा सत्कार घटदा है। ते जिस दे लई कोई सत्कार नहीं रहा, आदर नहीं रहा, उस दे पिछे चलन दी लोड़ की है। हां कदी कदी नकली राम बन के चलो सामने एक तमाशा कर देता, नकली जूड़ा सिर ते रख के, नकली दाड़ा मुखड़े ते लगा के इस तरह नकल पेश कर देती, लेकिन ये पेश करना भी इस गल दा सबूत है कि जूड़ा केस इना अवतारी पुरुषा ने धारण कीते हुए सन, और जे इना दी उस जमाने विच लोड़ सी तो अज भी लोड़ है। अगर अज लोड़ नहीं है तो फिर जूड़े तो बिना ही राम पेश करना चाहिदा है, दाड़े तो बिना विश्वामित्र ते विशिष्ट नो स्टेज ते पेश करना चाहिदा है। ऋषि मुनियां दा स्वरूप, पैगंबरां दा स्वरूप, गुरु अवतारां दा स्वरूप धन गुरु गोविंद सिंह जी महाराज ने सानू प्रदान कीता, और प्रदान करके साफ आग दिता खालसा मेरो रूप है खास, खालसे मैं हूं करो निवास। जिवें चंगी औलाद मां बाप दे नाम नू रोशन कर दी है, तिवें धन गुरु गोविंद सिंह जी महाराज कहते हैं ऐ खालसा तेरा जीवन इतना उच्चा है और तू ऐसा संत स्वरूप बनया है, तू मैनू चार चंद ला दिते ने, तू मैनू सजा दिता है मान नाल सतगुर। इत्थे तक कहते ने इन ही की कृपा के सजे हम है, नहीं तो मोसे गरीब करोड़ परे है। किसी नू शक ना पवे कि खुशामद कीती जा रही है या गल वधा के आखी जा रही है, तो महाराज कहने या में रंच न मिथे आ बाकी पार ब्रह्म गुरु नानक साखी।

एक ओंकार सतनाम करता पुरुख निर्भो निरवैर अकाल मूरत अजोनी सैभं गुरुप्रसाद हर अमृत वेले वत्ते का बीजिया भगत खाए खर्च रहे निखुटे ना अमृत वेला सच नाम वड़े आई विचार। धन गुरु ग्रंथ साहिब जी महाराज की बाणी ने अमृत वेले की अपनी एक महानता अपने बोलां विच अपने शब्दां विच दर्शाई है। दरअसल देखा जाए प्रकृति ने जो साढ़े शरीर की यह सिरजना की है इस दे च रुत दा ते वक्त दा अपना प्रभाव है। मौसमी खिजां चारों पासे प्राकृतिक मंडल उदास दिखाई देता है। झड़ रहे ने पत्ते और चल रही ने हवावां डोल दियां या शाखां अपना शिंगार बदल रही ने उदास दिखाई दे रही नगन दिखाई दे रही ने ये शाखां दरख्तां दियां। हो बहु मनुख ते मन की प्रकृति भी कुछ इस तरह ही जो है देखने को मिलती है। जर्रा जर्रा पत्ता पत्ता खिड़िया होया है। मौसमी बहार है। धरती ने मानो बड़ा सुंदर शिंगार कीता है। किधरे पीले रंग दा किधरे गुलाबी रंग दा किधरे चिट्टे रंग दा इतने सुंदर शिंगारमई वस्त्र धरती दा चप्पा चप्पा सुहावना हो जांदा है। ए मौसमी बहार मनुख दे मन दे उत्ते भी अपना एक खास असर पांदा है। गर्मी दी रुत आ गई है। मन दी हालत कुछ होर हो गई है। ठंड आ गई है। शरीर ठिठर रहा है। तो रुत तो और समय तो मन प्रभावित है तन प्रभावित है। सर्दी आ गई है सानू कपड़े बदलने पैंदे ने मोटे कपड़े गर्म कपड़े लभने पैंदे ने और गर्मी मजबूर कर देंदी है गर्म कपड़िया नूं एक पासे करन ते। हू बहु जो समा है दिन दे चार पैर रात दे चार पैर जिथे रुत दा असर है मौसम दा तन ते मन ते असर है उथे चार पैरां दा जिसनूं समा कहिंदे ने वक्त कहिंदे ने इस दा भी मन दे उत्ते तन दे उत्ते अपना प्रभाव है। आद काल तो संत जना दी पकड़ विच आई एक गल कि रात का जो चौथा पैर है अगर मनुख समय सिर वाकई रात दे पहले पैर दे अंत होंदे आउंदियां सौ गया तो शरीर दी नींद रात दे चौथे पैर दे आरंभ होंदियां संपूर्ण हो जांदी है अखां खुल जांदियां। एक गल वखरी है अगर मनुख समय दे मुताबिक सुता नहीं तो फिर मुश्किल है कि अमृत वेले ए उठ सके। वक्त सिर सौ गया नियम पूर्वक तो प्रकृति जगा देंदी है। असी देखते हां प्रकृति पंछियां नूं जगा देंदी है पशुआं नूं जगा देंदी है क्योंकि उन्हां दी नींद स्वाभाविक है प्राकृतिक है। रात दे पहले पैर दे अंत होंदे आउंदियां चिड़िया पंछी पशु करीबन करीबन सो जांदे ने। रात दा चौथा पैर आरंभ होया है चहचहांदे हुए पंछी उठ बैठदे ने गऊआं उठ बैठदियां ने बछड़े बोलन लग पैंदे ने गऊआं दे। सारे दा सारा पशु पक जगत समय तो प्रभावित है वक्त सुलांदा है वक्त जगा देंदा है। मनुख ने अपनी नींद नूं प्राकृतिक नहीं रहण दिता और किधरे किधरे अपने जागरण नूं भी प्राकृतिक नहीं रहने दिता। वैसे तो देखा जाए इहदा खान पान पैरान भी प्राकृतिक नियम के मुताबिक नहीं है। यही कारण है कि जैसे मनुख प्रकृति तो दूर होंदा गया
परमात्मा तो भी दूर हुंदा गया। परमात्मा दे निकट आण लई इसनू प्रकृति दे निकट आना ही पएगा, प्रकृति दे प्रभाव नू कबूल करना ही पएगा और उहदी नियमावली नू जिंदगी दा अंग बनाना ही पएगा। तो बहुत पुराने समय तों जो अध्यात्मिक चिंतन करदे सन, हर वक्त मन नाल जिन्हां दी घोल रहिंदी सी, मन दी साधना ते तल ते जीण वाले अंतरमुखी पुरुष, उन्हां दी पकड़ विच आया रात दा चौथा पैर भजन लई बड़ा सहायक है, बहुत सहायक है, मदद करदा है। किंज ने ढंग नाल भोजन कीता होवे रात नूं तो भोजन आलस पैदा करके नींद लियांदा है। ए नींद उस भोजन नूं पचा देंदी है और जब नींद पूर्ण तौर ते पचा देंदी है, भार हल्का आउंदा है, आलस मध्यम आउंदा है, ए जाग पैंदा है। दोबारा शरीर नूं भोजन दी लोड़ है ते हुण शरीर नूं भजन दी भी लोड़ है, मन भजन भी चाहुंदा है। ए समा कहिंदे ने 100 लुकमे दिन दे ते 1 लुकमा सुबह दा। सारी दिन दी साधना ते अमृत वेले दे एक पल दी साधना बराबर हो जांदी है, समा मदद करदा है। धन गुरु नानक देव जी महाराज ते साफ कहंदे ने, जे एक होए तां उगवे रुत्ती हों रुत होए। एक ते बीज ठीक होवे मुकम्मल होवे पर बीजण वाली रुत भी ते चाहीदी है। मौसम दे अनुकूल जो किसान बीज नहीं बीजदा, सही ढंग नाल ओ प्रफुल्लत भी नहीं आउंदा, ओ पूर्ण फसल नाल अपने घर दे कोठे भर भी नहीं सकेगा। तो ए जो रात दा चौथा पैर है, इस नूं साडे देश दे प्राचीन सनातनी ऋषियां ने कहा ए ब्रह्म मुहूर्त है, ब्रह्म दे चिंतन दा समां है, ब्रह्म नाल जुड़न दा वक्त है। इसनू धन गुरु नानक देव जी महाराज ने अमृत वेला आख्या, ऐसा समा जद अमृत दी वर्षा हो रही है। इसनू इस्लाम दे महान बानी मोहम्मद साहब ने कहा अलल सुबह, अल्लाह दी सुबह, अल्लाह दी सवेर, ओ सुबह जो स्वभाविक अल्लाह नू चेते करा देंदी है। थोड़ी जिहा भी किसे मनुख दे अंदर अंतरमुखी होने की जागृति है तो यह समा बहुत मदद करता है, बहुत मदद करता है। धन गुरु रामदास जी महाराज का फरमान, हर अमृत वेले वत्थे का बीजया भगत खाए खर्च रहे निखुटे ना। अंतिशकर्म की धरती देच जो अमृत वेले नाम का बीज बो छड़दा है, बरकता नाल झोलियां भर जांदियां ने, और लोक परलोक अपना सुहेला कर लेंदा। इस समय जो जागे है और इस समय जो बंदगी विच लीन होया है, दुनिया भर दे बंदगी दे विच पुगे हुए पुरुष संत जन उस साधक तो फिदा जांदे ने, अवतारी पुरुष भी जो है सदके जांदे ने। भाई साहब भाई नंदलाल ते कहंदे ने, शबद कुर्बान खाके राहे संगत दिले गोया हमी बस आरजू कर। एक कोई आरजू रह गई है, हे गुरुदेव अमृत वेले जिड़िया संगता थोड़े मार्ग ते चल पैंदियां ने, उन्हां दे कदमां दी खाक मैनू बना। वो कदम बड़े पावन ने, वो चाल बली महान है। अमृत वेले दी चाल गुरु दी तरफ, दरअसल परमात्मा दी चाल है। ये परमात्मा दी तरफ चलना है और ये परमात्मा तक पहुंचण दा एक महान वसीला है। भाई साहब भाई नंद लाल ते इत्थे तक कहंदे ने, थोड़ी जिहा भी जिस किसी दे अंदर जागृति पैदा हुई है, उसने एक गल समझ ली है कि अमृत वेले जो सुत्ता रह गया है, मानो उदी नींद हराम है, वो हराम सोया है। बेदारी अस्त जिंदगी ऐ साहेबान शौक, गोया हराम करदन आईंदा ख्वाब सुबह। थोड़ी जिहा भी बेदारी जागृति किसी दे अंदर पैदा हुई है, उस मनुख ने आईंदा दे वास्ते
ਅੰਮ੍ਰਿਤ ਵੇਲੇ ਦਾ ਸੌਣਾ ਮਨ ਨੂੰ ਹਰਾਮ ਕਰ ਛੱਡਦਾ ਹੈ, ਭਾਵ ਨਹੀਂ ਸੌਂਦਾ। ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ, ਉਸ ਸਮੇਂ ਤੋਂ ਲਾਭ ਉਠਾਉਂਦਾ ਹੈ। ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ। ਆਪ ਕਹਿੰਦੇ ਨੇ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ। ਹੇ ਪਰਿਪੂਰਨ ਪ੍ਰਮਾਤਮਾ, ਮਨ ਦੀ ਇਹ ਭਾਵ ਦਸ਼ਾ ਬਣੀ ਹੈ ਕਿ ਪੈਰ ਦੀ ਉਂਗਲੀਆਂ ਦੇ ਨਾਖੁਨ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਸਮੁੱਚੇ ਸਰੀਰ ਦੇ ਰੋਮ ਰੋਮ ਦੇ ਟੁਕੜੇ ਕਰ ਦਿੱਤੇ ਜਾਣ ਮੇਰੇ ਸਰੀਰ ਦੇ। ਮੇਰੀ ਇਹ ਚਾਹਤ, ਮੇਰੀ ਇਹ ਮੰਗ, ਫਿਰ ਇਹਨਾਂ ਟੁਕੜਿਆਂ ਨੂੰ ਕੀ ਕਰੀਏ। ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਇਹਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ, ਉੱਥੇ ਨਿਛਾਵਰ ਕਰੋ। ਫਿਰ ਵੀ ਆਖਰ ਮਾਸ ਦੇ ਟੁਕੜੇ ਤੇ ਬਚਣਗੇ, ਕੀ ਕਰੀਏ। ਆਪ ਅਗਾਂਹ ਚੱਲ ਕੇ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ। ਫਿਰ ਮੇਰੇ ਮਾਸ ਦੇ ਟੁਕੜਿਆਂ ਨੂੰ ਜਲਾ ਦੇਣਾ, ਬੱਚੀਆਂ ਰਹਿਣ ਜੋ ਹੱਡੀਆਂ ਉਹਨਾਂ ਨੂੰ ਪੀ ਦੇਣਾ। ਫਿਰ ਪਵਨ ਰਾਣੀ ਦੇ ਚਰਨਾਂ ਚ ਬੇਨਤੀ ਕਰਨੀ, ਜੋਦੜੀ ਕਰਨੀ, ਮੇਰੀ ਰਾਖ ਨੂੰ ਤੇ ਹੱਡੀਆਂ ਦੇ ਜ਼ਰਿਆਂ ਨੂੰ ਉਡਾ ਕੇ ਲੈ ਜਾਏ। ਆਪ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰੀਏ। ਤੋ ਪਵਨ ਉਡਾ ਕੇ ਲੈ ਜਾਏ, ਆਖਰ ਪਵਨ ਹਰ ਵਕਤ ਤੇ ਇਸ ਖਾਕ ਨੂੰ ਔਰ ਹੱਡੀਆਂ ਦੇ ਚੂਰੇ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ, ਕਿਧਰੇ ਨਾ ਕਿਧਰੇ ਤੇ ਸੁੱਟੇਗੀ। ਤੋ ਭਾਈ ਜੀ ਕਹਿੰਦੇ, ਹਾਂ ਇਹ ਸੁੱਟੇ, ਪਰ ਕਿੱਥੇ ਸੁੱਟੇ ਹੈ। ਜਤ ਕਥ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਜਿੱਧਰ ਕਿਧਰੇ ਕਿਸੇ ਵੀ ਸ਼ਹਿਰ ਵਿੱਚ, ਕਿਸੇ ਵੀ ਕਸਬੇ ਚ, ਕਿਸੇ ਵੀ ਥਾਂ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ, ਪਵਨ ਰਾਣੀ ਨੂੰ ਕਹਿਣਾ, ਮੇਰੀ ਮਾਂਸ ਦੀ ਖਾਕ ਤੇ ਹੱਡੀਆਂ ਦੇ ਚੂਰੇ ਨੂੰ ਉਸਦੇ ਕਦਮਾਂ ਵਿੱਚ ਵਿਛਾਵੇ, ਉਸਦੇ ਰਸਤੇ ਵਿੱਚ ਵਿਛਾਵੇ। ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ, ਤਹੇ ਪਦ ਪਾਵਕਤ ਚਰਨ ਲਿਵ ਲਾਗੀ ਰਹੇ, ਦਇਆ ਕੇ ਦਇਆਲ ਮੋਹੇ ਪਥਤ ਉਧਾਰੀਏ। ਇਹ ਪਰਿਪੂਰਨ ਪ੍ਰਮਾਤਮਾ, ਇਸ ਤਰੀਕੇ ਨਾਲ ਮੈਂ ਪਥਤ ਦਾ ਵੀ ਉਧਾਰ ਹੋ ਜਾਏਗਾ। ਦਰਅਸਲ ਅੰਮ੍ਰਿਤ ਵੇਲੇ ਗੁਰੂ ਦੀ ਦਿਸ਼ਾ ਔਰ ਜਾਣ ਵਾਲੇ ਮਨੁੱਖ ਦੇ ਕਦਮ ਅਤਿਅੰਤ ਪਾਵਨ ਨੇ, ਮਹਾਨ ਹੈ। ਚਾਹ ਨਾਲ, ਉਮੰਗ ਨਾਲ ਜੋ ਸਮੇਂ ਸਤਸੰਗ ਦੀ ਤਰਫ ਚੱਲ ਪਿਆ, ਜੁੜ ਕੇ ਕੀਰਤਨ ਸੁਣ ਰਿਹਾ ਜਾਂ ਬੈਠ ਕੇ ਵਾਹਿਗੁਰੂ ਮੰਤਰ ਦਾ ਜਪ ਕਰ ਰਿਹਾ, ਦੇਵੀ ਦੇਵਤੇ ਉਸ ਤੋਂ ਫਿਦਾ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਜੋ ਇੱਕ ਪੌੜੀ ਦੀ ਰਚਨਾ ਕੀਤੀ ਹੈ, ਬੇਸ਼ਕੀਮਤ ਹੈ ਔਰ ਬੇਮਿਸਾਲ ਹੈ। ਆਪ ਕਹਿੰਦੇ ਨੇ, ਚਰਨੋਂ ਦੁੱਖ ਹੋਏ ਸੁਰ ਸਰੀ, ਤਜ ਬੈਕੁੰਡ ਜਗਤ ਵਿੱਚ ਆਈ। ਸੁਰ ਸਰੀ ਗੰਗਾ, ਮਿਥ ਇਹ ਕਹਿ ਰਹੀ ਹੈ ਕਿ ਗੰਗਾ ਬ੍ਰਹਮੇ ਦੇ ਕਰਮੰਡਲ ਦਾ ਜਲ ਹੈ, ਵਿਸ਼ਨੂੰ ਦੇ ਚਰਨਾਂ ਦਾ ਜਲ ਹੈ, ਸ਼ੰਕਰ ਦੀਆਂ ਜਟਾਵਾਂ ਦਾ ਜਲ ਹੈ। ਐਸਾ ਸਾਡੇ ਦੇਸ਼ ਵਿੱਚ ਪ੍ਰਚਲਨ ਹੈ ਇਸ ਮਿਥ ਦਾ। ਕਰਮੰਡਲ ਦਾ ਪਾਣੀ ਵਿਸ਼ਨੂੰ ਦੇ ਚਰਨਾਂ ਤੇ ਡੋਲੇ ਹੈ ਬ੍ਰਹਮੇ ਨੇ, ਇਹ ਜਲ ਆਣ ਕੇ ਗਿਰਿਆ ਸ਼ੰਕਰ ਦੀਆਂ ਜਟਾਵਾਂ ਚ ਔਰ ਉਸਦੇ ਚੋਂ ਇਹ ਨਿਕਲੀ ਗੰਗਾ ਦੀ ਧਾਰ।
ठीक जैसे गंगोत्री बहुत उच्ची एक चोटी जद निकल दी है धारा छोटियां छोटियां जी लग दिया ने वाकई जैसे शंकर दिया जटावां और उना दे चों टपक दा होया ए बूंद बूंद गंगा दा जल। खैर इस मिथ नू जो रूप देता है भाई साहब भाई गुरदास जी ने वो काबले सुनीद है। चरणों दुख होए सुरसरी तज बैकुंठ जगत विच आई 900 नदी 99 68 तीरथ अंग समाई। इस पृथ्वी देते 12 मास वगण वालिया नदियां भाई गुरदास जी की गिनती के मुताबिक 999 ने। एक घट 1000 जो 12 मास दरिया बगदे ने। भाई जी कहने ने 999 नदियां दे चों गंगा सिरमौर है। उसके जल की अपनी खूबी है। हर नदी का जल अलग अलग है। हर थां की वायु अलग अलग है। हर जगह रेत दे जर्रे अलग तासीर रखते हैं। यही कारण है कि जद कभी किसी का कोई रोग औषधियां नाल ठीक ना होवे तो पुराने हकीम कह दिता करते सन पानी बदल ले हवा बदल ले टिकाणा बदल ले। और ऐसा देखण दे चाया है वाकई टिकाणे दे बदल दया आब हवा दे बदल दया वह तंदुरुस्त होया है वह ठीक होया है। हवा किसी शरीर लई अमृतमई हो सकती है। जल किसी शरीर लई अमृतमई हो सकता है। गंगा दा जल शरीर लई इतना लाभकारी मनिया गया कि प्राचीन जो वैद सन हकीम सन शरीर शास्त्री सन उन्हां दी रसना तो निकले ते अमृत है। इते शरीर लई लाभकारी है। दरअसल आत्म चिंतन करन लई अगर शरीर ठीक नहीं तो फिर मन दा आत्म चिंतन करना भी कठिन है औखा है। शरीर दा स्वस्थ होना लाजमी एक शर्त है। ती शरीर नू स्वस्थ रखण देच गंगा दा जल वाकई अमृत दा ही काम करदा सी। एक महान औषधि दा काम करदा सी। बहुत सारियां खूबियां इस विच देखियां गईयां। जड़ी बूटियां नाल स्पर्श करदी होई ए धारा जद मैदानी इलाके विच आउंदी है तो जड़ी बूटियां दा रस ते उना दी तासीर भी लेके आउंदी है। जद इसका कोई पान करदा इस जल दा तो शरीर नवा नरोआ होंदा है। शरीर दे इस जल का अमृतमई प्रभाव पैंदा है। एक गल वखरी है उस जमाने च कहा गया सी इस दे कपड़ा निचोड़ना और थुक सुटना महापाप है। जबकि अब बड़े बड़े शहरां दे गटर इस गंगा दे च पै रहे ने महापाप व्यापक पद्धर ते हो रहा है। महान गुनाह व्यापक पद्धर ते हो रहा है। अमृतमई जल नू किसे हद तक विष बनाया जा रहा है। मनुख ने जैसे अपना जीवन विष बना लिया है ये अमृतमई हवा नू अमृतमई जल नू थां थां ते विष बनाने दे जो है तुलिया होया है। किधरे दी हवा खराब कीती और किधरे नदी नालियां दे जल दे प्रवाह नू इसने खराब कीता है गंदा कीता है मलिन कीता। खैर ये एक अलग विषय है। ये जल अमृतमई है। इस वास्ते भाई साहब भाई गुरदास जी कहंदे ने 999 नदियां दे चों गंगा सिरमौर है। 900 नदी 99 68 तीरथ अंग समाई। 68 तीरथ इस दे किनारे ते बने हुए ने। देव प्रयाग रुद्र प्रयाग करण प्रयाग ऋषिकेश हरिद्वार बनारस प्रयागराज दा संगम इत्यादि छोटे वड्डे तीरथ इस दे तट ते बने हुए ने। तीर्थां दी शोभा ए बनी हुई है। तीर्थ गंगा दे तट ते सुभायमान दिस रहे ने। थां थां ते तीर्थां ते जाके लोकी अपना तन मन इशनान द्वारा सही करन दी कोशिश दे च लगे रहंदे ने। तो भाई जी कहने 68 तीर्थ गंगा दे तट ते बने हुए ने। 68 तीर्थ अंग समाई। तेह लोकी परवान है महादेव लै सीस चढ़ाई। इस दी महिमा तीन लोकां दे छे।
और शिव जी ने इसनु अपने मस्तक दे स्थान दित्ती। देवी देव सरेवड़े जय जय कार बड़ी बड़े आई, बड़ी महिमा है, बड़ी उपमा है। देवी देवते तक उपासना कर देने, नमस्कार कर देने, जद वगदा होया इतना अमृतमयी जल, इतनी वड्डी धारा, तो दिस पैंदा है प्रभु दी बहुत वड्डी बख्शिश, बहुत वड्डी रहमत। कहिंदे ने सालां बद्दी भी गंगा दा जल बोतलां च रख देईए गंदा नहीं होंदा, बदबूदार नहीं होंदा, वो अपनी असलियत गवांदा नहीं। ऐसी एक औषधि है, जैसे जैसे पुराना होंदा जाए उहदे च नवीनता निखार आंदा जांदा है। तो वाकई ये जल जल ना होके अमृत है। लेकिन हुण भाई साहब भाई गुरदास जी जो अपना नजरिया अंकित करते ने, वो भी अपनी महानता रखता है। सन गंगा बैकुंठ लख लख बैकुंठ नाथ लेवलाई, एक गंगा नहीं लखा, और एक ब्रह्मे दे करमंडल दा जल नहीं लखा ब्रह्मण है करमंडल दा जल जो ब्रह्मे दे हाथ विच होवे। एक शिव जी नहीं लखा ही शिव जी दे मस्तक दा जल, और एक विष्णु नहीं लखा ही विष्णु दे चरणा दा जल। सन गंगा बैकुंठ लख, और एक बैकुंठ नहीं लखा बैकुंठ, लखा गंगा, लखा विष्णु दे चरणा दा जल, लखा ही शिव जी दे मस्तक दा जल, और लखा ही ब्रह्मियां दे करमंडलां दा जल। सन गंगा बैकुंठ लख लख बैकुंठ नाथ लेवलाई, साधु धूर न पुजनी साध संगत सतगुरु शरणाई। अमृत वेले सत्संग विच बैठ के जो अपने मन दी साधना कर रहा है और सुरत शब्द दे जोड़ के बैठा है, भाई गुरदास जी कहंदे ने उस दे कदमां तों लखां गंगा कुर्बान कीतियां जा सकदियां, सदके कीतियां जा सकदियां। वो इतना महान है। फिर सतगुरु दी बाणी ते खुल के कहंदी है, जन के चरण तीर्थ कोट गंगा। ऐसा जो पुरुष है उहदे चरणां दी जिहड़ी धूड़ है मानो करोड़ां गंगा दा इशनान है। उसका आत्म चिंतन अमृत वेले दा चरण जिथे रखेगा रेत दे सरिया नूं अक्सीर बना देगा। इतनी महानता है उस समय साधना करन दी। देखिया जाए पंछियां दे खूबसूरत नगमे हैं उसे समय सुनन नूं मिलदे ने, चहचहाट कलोल खेड़ा ते खुशी। ऐसे समय अगर कोई सुत्ता रह गया तो उस तो ज्यादा होर कोई बदकिस्मत नहीं है। और उस समय जो उठ बैठा है आत्म चिंतन लई रूहे जमीन देच, उस तो ज्यादा खुशकिस्मत लभना भी औखा है। वो महान खुशकिस्मत मनुख है। धन गुरु नानक देव जी महाराज दा फरमान, परिपूर्ण परमात्मा दे चरणा दे सब तो वड्डी जिहड़ी भेट है वह भेट अमृत वेला ही है। बस उस समय नूं तू परमात्मा दे अगों रख भाव, उस समा परमात्मा लई है। धन कमाण दा अलग वक्त, भोजन छकण दा अलग, शरीरक क्रियावां दे अलग समय, और समाजिक संबंध, आर्थिक रिश्ते, राजनीति दा वेला, इस दे लई अपने अपने समय ने। पर रात दा चौथा पैर प्रभु नाल मिलन दा समय है, ईश्वर नाल जुड़न दा समय। इस समय नूं तू ईश्वर दे ही अर्पण कर, प्रभु दे अर्पण कर। इह समा अपने कोल ना रखें, सुत्ता ना रह जाएं, उठ उस समय। और इह उठना एक बंदगी है, उठना एक इबादत है। यही कारण है कह दिता गया ए सुबह सुबह अल्लाह दी है, ए सुबह ए सवेर ए महूरत ब्रह्म है, ए समा अमृत वेला है, अमृत दी बरखा हो रही है। दरअसल कहने ने उस समय माया सुत्ती पई होंदी है। माया दे सुते रहने तो मुराद ए है, अक्सर लोग सुते पए ने, तो दुनिया जे सुत्ती पई है तो बोल भी बंद ने। करीबन करीबन 90% जो मनुख दे बोल होंदे ने समाजिक होंदे ने
आर्थिक आउंदे ने, राजनीतिक आउंदे ने, और उन्हां बोलां दे नाल वातावरण मलीन हुंदा है। उन्हां बोलां दीआं तरंगां चारों पासे छा जांदीआं ने। नवे नवे इबादत करन वाले बंदे नूं, ध्यान साधना करन वाले बंदे नूं ए बोल और उन्हां बोलां दीआं तरंगां प्रभावित करदीआं ने, नाम जुड़न दे च बाधा खड़ी कर देंदीआं ने। तो जगत ते सुत्ता पे है, ए तरंगां पैदा नहीं हो रहीआं, ऐ मनुख तू उठ बैठ, अपने अंदरों अध्यात्मक तरंगां पैदा कर, ताकि परमात्मा की बख्शिश जो बरस रही है उहदा तू पात्र बन सके और अपनी झोली दे जो है पा सके। धन गुरु नानक देव जी महाराज ने इस नूं ऐसा कहा, अमृत वेला सच नाम वड़ियाई विचार। अमृत वेले उठ के सच्चे नाम दा चिंतन ते उस वड्डे दीआं वड़ियाईआं दी विचार तू कर। इह गल वखरी है कि दिन भर भी तू विचार कर सकदा है, पर ओ तरंगा उस विचार नूं गहरा नहीं जाण देणगीआं जो चारों पासे फैलियां होईआं ने। रात नूं शरीर विश्राम दे जाणा चाहुंदा है तो शरीर दी चेतना, शरीर दी शक्ति सारी सुकड़ रही है, मुश्किल है। उस समय तू संघर्ष करके प्रभु दा जो है चिंतन कर सके। ए समा ए वक्त मदद करदा है। जैसे पहाड़ ते एक मनुख निर्भर होके चल रहा है, पर एक ने सिर दे एक मन दा वजन रखिया होया है, तो कठिन होवेगा उसनु जो है चढ़ना। अमृत वेले मनुख निर्भर हुंदा है, दिल दिमाग ते कोई बोझ नहीं हुंदा, ओ समा मदद करदा है। धन गुरु नानक देव जी महाराज ने इस दी महिमा गायन करदे होया कहा है, दुनिया दीआं सारीआं बरकतां उस मनुख दे झोली विच आण पैंदीआं ने जो उस समय उठ के वाहिगुरु नाम दा अभ्यास करदा है, वाहिगुरु नाम दा चिंतन करदा है। इस चिंतन द्वारा उसका प्रभु नाल संबंध जुड़दा है। ते प्रभु नाल संबंध जुड़न दा मतलब की है, महाशक्ति नाल संबंध। और जैसे महाशक्ति नाल संबंध जुड़दा है, महाशक्ति उस दे अंदर प्रवेश होनी शुरू हो जाती है। ईश्वर नाल जुड़िया होया मनुख कमजोर नहीं हो सकता। तिथे जोद महाबल सूर तिन में राम रहा भरपूर। जिन्हां दे अंदर राम भरपूर होके समा जांदा है वह महाबली आउंदे ने, योद्धा आउंदे ने, सूरबीर आउंदे ने, और अमृत वेले दी इस बरकत नूं प्राप्त करके महान योद्धे ओ बन जांदे ने। चौथे पैरे सुबह के सुरतियां उपजे चाव, तिन दरियां वासों दोस्ती मन मुख सच्चा ना। धन गुरु नानक देव जी महाराज दा फरमान, जो गहरे तल दे प्रभु चिंतन करन वाले ने, विचारक ने, दार्शक ने, रात दे चौथे पैर उना दे अंदर उमंग पैदा हो जांदी है, तरंग पैदा हो जांदी है। चौथे पैरे सुभा के सुरतियां उपजे चाव, तिन दरियां वासों दोस्ती मन मुख सच्चा ना। उना दी दोस्ती इशनान नल हो जांदी है, उना दी मन देच और उना दी रसना देच मुख देच परमात्मा दा नाम होंदा है, सच नाम होंदा है। इस नाल वो अपने मन नाल संघर्ष करदे ने। दरअसल परम पद दी प्राप्ति मन नाल संघर्ष करके जितन तो बाद ही प्राप्त होंदी है। जो लोग ऐसा नहीं करदे, संघर्षमयी बिरतियां विपरीत दिशा दी ओर चल पैंदियां ने। जो इस समय तो लाभ नहीं उठांदे और मन तो पार होके परमात्मा दे अस्थान ते नहीं पहुंचना चाहते, तो बिरती दा प्रवाह, जीवन शक्ति दा प्रवाह विपरीत दिशा दी ओर चल पैंदा है। ऐसे मनुख मन नाल संघर्ष ना करदे होए समाज नाल संघर्ष करन लग पैंदे ने, कानून नाल संघर्ष करन लग पैंदे ने। संघर्ष करन दी बिरती ते मनुख दे अंदर है। समाज नाल संघर्ष करना है, संसार नाल संघर्ष करना है। अक्सर ऐसे लोगां नूं रात चाहीदी है, रात दी तारीकी चाहीदी है, पर मन नाल संघर्ष करना है उजाला चाहीदा है। अमृत वेला दिन दी शुरुआत है और संध्या शाम दी रात दी शुरुआत है। कदी गौर नाल देखिए,
ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੇ ਸਵੇਰ ਲਿਆਉਣਾ ਚਾਹੁੰਦਾ ਹੈ, ਚਾਨਣਾ ਲਿਆਉਣਾ ਚਾਹੁੰਦਾ ਹੈ, ਧਾਰਮਿਕ ਮੰਦਰਾਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਮਸਜਿਦਾਂ ਦੇ ਦਰਵਾਜ਼ੇ, ਮੰਦਰਾਂ ਦੇ ਦਰਵਾਜ਼ੇ, ਗੁਰਦੁਆਰਿਆਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਪਰ ਜੋ ਆਪਣੀ ਜ਼ਿੰਦਗੀ ਨੂੰ ਤਾਰੀਕੀ ਨਾਲ ਭਰਦੇ ਨੇ, ਅਚੇਤਪਣਾ ਆਪਣਾ ਵਧਾਉਂਦੇ ਨੇ, ਮਨ ਨੂੰ ਬੇਹੋਸ਼ੀ ਦੀ ਦੁਨੀਆਂ ਚ ਲੈ ਜਾ ਕੇ ਤਾਰੀਕ ਮੰਡਲਾਂ ਵਿਚ ਪਹੁੰਚਦੇ ਨੇ, ਐਸੇ ਸਥਲਾਂ ਦੇ ਬੂਹੇ ਦਰਵਾਜ਼ੇ ਅਕਸਰ ਰਾਤ ਨੂੰ ਖੁੱਲ੍ਹਦੇ ਨੇ। ਸ਼ਰਾਬਖਾਨੇ ਨੇ, ਜੂਏ ਘਰ ਨੇ, ਵੈਸ਼ਿਆਲੇ ਨੇ, ਕਲੱਬ ਥੀਏਟਰ ਨੇ, ਇਹਨਾਂ ਦੀ ਰੌਣਕ ਰਾਤ ਦੀ ਹੈ, ਰਾਤ ਦੀ ਤਾਰੀਕੀ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸਾਰੇ ਜੀਵਨ ਨੂੰ ਮੰਡਿਆ ਹੈ, ਔਰ ਆਪ ਕਹਿੰਦੇ ਨੇ ਕੁਛ ਤਾਰੀਕਮਈ ਹੈ, ਕੁਛ ਪ੍ਰਕਾਸ਼ਮਈ ਹੈ। ਕੁਛ ਪ੍ਰਕਾਸ਼ ਦੀ ਔਰ ਜਾ ਰਿਹਾ ਹੈ, ਕੁਛ ਅੰਧਕਾਰ ਦੀ ਔਰ ਜਾ ਰਿਹਾ ਹੈ। ਕੋਈ ਪ੍ਰਕਾਸ਼ ਦਾ ਪ੍ਰੇਮੀ ਹੈ, ਕੋਈ ਅੰਧਕਾਰ ਦਾ ਪ੍ਰੇਮੀ ਹੈ। ਐਸਾ ਸਿਰਫ ਮਨੁੱਖੀ ਦੁਨੀਆ ਚ ਹੀ ਨਹੀਂ, ਪਸ਼ੂ ਪੰਖੀਆਂ ਵਿਚ ਵੀ ਹੈ। ਬਹੁਤ ਸਾਰੀ ਬਨਸਪਤੀ ਹੈ, ਰਾਤ ਨੂੰ ਖਿੜਦੀ ਹੈ, ਦਿਨ ਦੇ ਉਜਾਲੇ ਵਿਚ, ਸੂਰਜ ਦੀਆਂ ਕਿਰਨਾਂ ਵਿਚ ਮੁਰਝਾਈ ਰਹਿੰਦੀ ਹੈ, ਕੁਮਲਾਈ ਰਹਿੰਦੀ ਹੈ। ਰਾਤ ਕੀ ਰਾਣੀ, ਰਾਤ ਕਾ ਰਾਜਾ, ਹਿਮਾਲਿਆ ਦੇ ਬੇਸ਼ਤਰ ਫੁੱਲ, ਔਰ ਇਧਰ ਆਸਾਮ ਦੀਆਂ ਪਹਾੜੀਆਂ ਤੇ ਬਹੁਤ ਸਾਰੇ ਫੁੱਲ ਰਾਤ ਨੂੰ ਖਿੜਦੇ ਨੇ, ਔਰ ਦੁਨੀਆ ਉਹਨਾਂ ਫੁੱਲਾਂ ਨੂੰ ਵੇਖਣ ਵਾਸਤੇ ਜਾਂਦੀ ਹੈ ਜੋ ਰਾਤ ਦੀ ਤਾਰੀਕੀ ਦੇ ਵਿੱਚ ਖਿੜਦੇ ਨੇ, ਔਰ ਦਿਨ ਦੇ ਉਜਾਲੇ ਵਿੱਚ ਕੁਮਲਾ ਕੇ ਝੜ ਜਾਂਦੇ ਨੇ। ਪਰ ਫੁੱਲ ਉਹ ਵੀ ਨੇ ਜੋ ਸਵੇਰ ਹੁੰਦਿਆਂ ਹੀ ਖਿੜਦੇ ਨੇ, ਔਰ ਪੂਰਨ ਉਜਾਲਾ ਹੁੰਦਿਆਂ ਪੂਰਨ ਜੋਬਨ ਤੇ ਆਉਂਦੇ ਨੇ। ਦਿਨ ਨਾਲ ਸੰਬੰਧ ਹੈ, ਪ੍ਰਕਾਸ਼ ਨਾਲ ਸੰਬੰਧ ਹੈ। ਤੋ ਬਨਸਪਤੀ ਕਰੀਬਨ ਕਰੀਬਨ ਇਹ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ, ਕੁਛ ਪ੍ਰਕਾਸ਼ ਨਾਲ ਖਿੜਦੀ ਹੈ, ਕੁਛ ਅੰਧਕਾਰ ਨਾਲ ਖਿੜਦੀ ਹੈ। ਅਗਾਂਹ ਚਲੀਏ, ਪਸ਼ੂਆਂ ਦਾ ਜਗਤ ਦੇਖੀਏ, ਪੰਛੀਆਂ ਦਾ ਜਗਤ ਦੇਖੀਏ, ਉੱਲੂ ਦੀ ਜ਼ਿੰਦਗੀ ਰਾਤ ਦੀ ਹੈ, ਚਮਗਾਦੜ ਦੀ ਉਡਾਰੀ ਰਾਤ ਦੀ ਹੈ, ਬੇਸ਼ਤਰ ਮੱਛਰ ਇਹਨਾਂ ਦੀ ਜ਼ਿੰਦਗੀ ਰਾਤ ਦੀ ਹੈ, ਬਿਮਾਰੀ ਦੇ ਕੀਟਾਣੂ ਇਹਨਾਂ ਦਾ ਜੀਵਨ ਰਾਤ ਦਾ ਹੈ। ਰਾਤ ਨੂੰ ਪ੍ਰਸੰਨ ਹੁੰਦੇ ਨੇ, ਰਾਤ ਨੂੰ ਉਡਾਰੀਆਂ ਲਾਉਂਦੇ ਨੇ। ਔਰ ਅਕਸਰ ਜਿਹੜੇ ਪਸ਼ੂ ਪੰਛੀ ਰਾਤ ਨਾਲ ਆਪਣਾ ਸੰਬੰਧ ਜੋੜਦੇ ਨੇ, ਦੇਖਣ ਵਿੱਚ ਆਇਆ ਹਿੰਸਕ ਨੇ, ਮੱਛਰ ਜੀਵ ਜੰਤੂਆਂ ਦਾ ਖੂਨ ਪੀਂਦੇ ਨੇ, ਬੇਸ਼ਤਰ ਦਰਿੰਦੇ ਰਾਤ ਨੂੰ ਆਪਣੀ ਸ਼ਿਕਾਰ ਤੇ ਜੋ ਹੈ ਚੱਲਦੇ ਨੇ, ਸੱਪ ਰਾਤ ਨੂੰ ਖੁੱਡ ਦੇ ਚੋਂ ਨਿਕਲ ਕੇ ਭਰਮਣ ਕਰਦਾ ਹੈ, ਠੂਵੇ ਰਾਤ ਨੂੰ ਹੀ ਭਰਮਣ ਕਰਦੇ ਨੇ, ਔਰ ਦਰਿੰਦੇ ਰਾਤ ਨੂੰ ਹੀ ਜਾਨਵਰਾਂ ਤੇ ਹਮਲਾ ਕਰਕੇ ਉਹਨਾਂ ਨੂੰ ਚੀਰਦੇ ਨੇ, ਫੜਦੇ ਨੇ। ਲੇਕਿਨ ਐਸਾ ਵੀ ਹੈ, ਕੁਛ ਪਸ਼ੂ ਜਗਤ ਪੰਛੀ ਪੋਹ ਫੁੱਟਦਿਆਂ ਉੱਠਦੇ ਨੇ, ਔਰ ਦਿਨ ਭਰ ਆਪਣੀ ਚਰਿਆ ਵਿੱਚ ਲੀਨ ਹੋ ਕੇ ਜੀਵਨ ਨੂੰ ਪ੍ਰਕਾਸ਼ ਵਿੱਚ ਬਤੀਤ ਕਰਦੇ ਨੇ, ਸਭ ਕੁਛ ਪ੍ਰਕਾਸ਼ ਦੇ ਜੋ ਹੈ ਕਰਕੇ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ। ਚਿੜੀ ਚਵੱਗੀ ਪੋਹ ਫੁੱਟੀ, ਵਗਨ ਬਹੁਤ ਤਰੰਗ, ਅਚਰਚ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ। ਇਧਰ ਪੋਹ ਫੁੱਟੀ, ਇਧਰ ਚਿੜੀ ਨੇ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਪੋਹ ਫੁੱਟੀ, ਇਧਰ ਸੰਤ ਦੇ ਮਨ ਨੇ ਵੀ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਚਿੜੀਆਂ ਨੇ ਸੰਗੀਤ ਛੇੜਿਆ, ਇਧਰ ਸੰਤ ਨੇ ਵਾਹਿਗੁਰੂ ਦੀ ਧੁਨੀ ਛੇੜੀ, ਇਧਰ ਚਿੜੀ ਬ੍ਰਹਮ ਚਿੰਤਨ ਦੇ ਚਲੀਨ ਹੋਈ, ਰੋਜ਼ ਦੀ ਕਿਰਿਆ ਦੇ ਚਲੀਨ ਹੋਈ, ਇਧਰ ਸੰਤ ਪਰਮ ਆਨੰਦ ਸਮਾਧੀ ਦੇ ਚਲੀਨ ਹੋਇਆ, ਔਰ ਪਰਮ ਆਨੰਦ ਮਾਣਦਾ ਹੋਇਆ ਪ੍ਰਭੂ ਦੀ ਪ੍ਰਸੰਨਤਾ ਦਾ ਪਾਤਰ ਬਣਿਆ। ਅੰਮ੍ਰਿਤ ਵੇਲੇ ਦੀ ਸਵੇਰ ਨਾਲ ਜਿਨ੍ਹਾਂ ਦਾ ਜੀਵਨ ਆਰੰਭ ਹੁੰਦਾ ਹੈ, ਮਾਨੋ ਸਵੇਰ ਦੇ ਉਜਾਲੇ ਦੇ ਪ੍ਰੇਮੀ ਨੇ, ਉਜਾਲੇ ਦੇ ਜੋ ਹੈ ਪੁਜਾਰੀ ਨੇ, ਉਜਾਰੇ ਨੂੰ ਸਜਦਾ ਕਰਦੇ ਨੇ, ਪਰਿਕਰਮਾ ਕਰਦੇ ਨੇ, ਔਰ ਝੁਕੇ ਰਹਿੰਦੇ ਨੇ ਉਜਾਲੇ ਦੇ ਅੱਗੋਂ, ਪ੍ਰਕਾਸ਼ ਦੇ ਅੱਗੋਂ। ਤੋ ਬੇਸ਼ਤਰ ਪਸ਼ੂ ਨੇ, ਪਕਸ਼ੀ ਨੇ, ਜੋ ਦਿਨ ਨਾਲ ਆਪਣਾ ਸੰਬੰਧ ਜੋੜਦੇ ਨੇ। ਜਿੱਥੇ ਪਸ਼ੂ ਜਗਤ, ਕੀੜੇ ਮਕੌੜਿਆਂ ਦਾ ਜਗਤ, ਪੰਛੀਆਂ ਦਾ ਜਗਤ ਇਸ ਤਰ੍ਹਾਂ ਵੰਡਿਆ ਹੋਇਆ, ਮਨੁੱਖੀ ਦੁਨੀਆ ਵੀ ਵੰਡੀ ਹੋਈ ਹੈ। ਜਿਹੜੇ ਜੀਵਨ ਪ੍ਰਕਾਸ਼ਮਈ ਨੇ, ਪ੍ਰਕਾਸ਼ ਨਾਲ ਪ੍ਰੇਮ ਕਰਦੇ ਨੇ,
ਇਹ ਅਕਸਰ ਸਵੇਰੇ ਹੀ ਖਿੜਦੇ ਨੇ ਔਰ ਸਵੇਰ ਇਹਨਾਂ ਨੂੰ ਖੇੜਾ ਦਿੰਦੀ ਹੈ। ਪਰ ਜਿਹੜੇ ਜੀਵਨ ਤਾਰੀਖਮਈ ਨੇ ਪੁਰਬਲੇ ਸੰਸਕਾਰਾਂ ਕਰਕੇ, ਇਹ ਰਾਤ ਨੂੰ ਹੀ ਖਿੜਦੇ ਨੇ, ਦਿਨ ਨੂੰ ਕੁਮਲਾਏ ਰਹਿੰਦੇ ਨੇ, ਮੁਰਝਾਏ ਰਹਿੰਦੇ ਨੇ, ਇਹ ਰਾਤ ਨੂੰ ਹੀ ਖਿੜਦੇ ਨੇ। ਰਾਤ ਇਹਨਾਂ ਨੂੰ ਖੇੜਾ ਦਿੰਦੀ ਹੈ, ਰਾਤ ਇਹਨਾਂ ਨੂੰ ਹੁਲਾਸ ਦਿੰਦੀ ਹੈ। ਔਰ ਇਸ ਤਰ੍ਹਾਂ ਦੇ ਲੋਕਾਂ ਨੇ ਕਲੱਬ, ਥੀਏਟਰ, ਜੂਏ ਖਾਨੇ, ਵੈਸ਼ਿਆਲੇ ਤੇ ਸ਼ਰਾਬਖਾਨਿਆਂ ਨੂੰ ਜਨਮ ਦਿੱਤਾ। ਇਹ ਲੋਕ ਹੀ ਇਹਨਾਂ ਦੀ ਰੌਣਕ ਨੇ ਔਰ ਇਹ ਰੌਣਕ ਰਾਤ ਨੂੰ ਬਣਦੀ ਹੈ। ਸਾਰਾ ਜੀਵਨ ਇਸੇ ਤਰੀਕੇ ਦੇ ਨਾਲ ਜੋ ਹੈ ਆਪਸ ਦੇ ਜੋ ਹੈ ਵੰਡਿਆ ਹੋਇਆ, ਇੱਕ ਦਿਨ ਦੀ ਸਵੇਰ ਨਾਲ, ਇੱਕ ਰਾਤ ਦੀ ਤਾਰੀਕੀ ਨਾਲ ਜੋ ਹੈ ਜੁੜਿਆ ਹੋਇਆ। ਤੋ ਇੱਕ ਗੱਲ ਸਪਸ਼ਟ ਹੋ ਗਈ, ਛੋਟੀਆਂ ਛੋਟੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪਲਟੇ ਲਿਆਉਂਦੀਆਂ ਨੇ। ਇਹ ਸਵੇਰ ਦਾ ਥੋੜਾ ਜਿਹਾ ਆਨੰਦ, ਥੋੜੀ ਜਿਹੀ ਆਨੰਦ ਦੀ ਝਲਕ ਵੀ ਜਿਸ ਦੇ ਅੰਦਰ ਪੈਦਾ ਹੋ ਜਾਂਦੀ ਹੈ, ਉਹ ਪੂਰਨ ਪ੍ਰਾਪਤੀ ਦੇ ਮਾਰਗ ਤੇ ਚੱਲ ਪੈਂਦਾ ਹੈ। ਤੇ ਉਸ ਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ, ਮਨ ਨਾਲ ਸੰਘਰਸ਼ ਕੀਤੇ ਬਿਨਾਂ ਉਸ ਪਰਮ ਆਨੰਦ ਦੀ ਪ੍ਰਾਪਤੀ ਕਰਨੀ ਬਹੁਤ ਔਖੀ ਹੈ। ਬਾਧਾ ਮਨ ਦੀ ਹੈ, ਰਸਤੇ 'ਚ ਰੁਕਾਵਟ ਮਨ ਦੀ ਹੈ, ਹੋਰ ਕੁਛ ਵੀ ਨਹੀਂ। ਰਾਤ ਦੀ ਤਾਰੀਖੀ ਦਾ ਜਿਨ੍ਹਾਂ ਦਾ ਜੀਵਨ ਹੈ, ਕਈ ਦਫ਼ਾ ਇਹਨਾਂ ਦੇ ਮਨ ਇਤਨੇ ਤਾਰੀਖਮਈ ਹੋ ਜਾਂਦੇ ਨੇ, ਪਸ਼ੂ ਪਕਸ਼ੀਆਂ ਦੀ ਤਰ੍ਹਾਂ ਹਿੰਸਕ ਹੋ ਜਾਂਦੇ ਨੇ। ਜੈਸੇ ਉੱਲੂ ਰਾਤ ਨੂੰ ਸੁੱਤੇ ਪੰਛੀਆਂ ਦੇ ਆਲਣਿਆਂ 'ਚ ਜਾ ਕੇ ਅੰਡੇ ਚੁੱਕ ਲੈਂਦਾ ਹੈ, ਛੋਟੇ ਛੋਟੇ ਉਹਨਾਂ ਦੇ ਬੱਚੇ ਚੁੱਕ ਲਿਆਂਦਾ ਹੈ, ਖਾਂਦਾ ਹੈ। ਹੂ ਬਹੁ ਡਾਕੂ, ਕਾਤਲ, ਦੁਰਾਚਾਰੀ, ਇਹਨਾਂ ਸਾਰਿਆਂ ਦਾ ਕਰਮ ਰਾਤ ਦੀ ਤਾਰੀਕੀ ਦੇ 'ਚ ਹੈ। ਇਹਨਾਂ ਨੂੰ ਸਫਲਤਾ ਵੀ ਰਾਤ ਦੀ ਤਾਰੀਕੀ ਦਿੰਦੀ ਹੈ, ਅੰਧਕਾਰ ਦਿੰਦੀ ਹੈ। ਇਹਨਾਂ ਨੂੰ ਆਪਣੇ ਕੰਮ ਦੀ ਪੂਰਤੀ ਲਈ, ਪਾਇਆ ਤਕਮੀਲ ਤੱਕ ਕੰਮ ਨੂੰ ਲੈ ਜਾਣ ਲਈ ਅੰਧਕਾਰ ਚਾਹੀਦਾ ਹੈ, ਹਨੇਰਾ ਚਾਹੀਦਾ ਹੈ, ਰਾਤ ਚਾਹੀਦੀ ਹੈ। ਪਰ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਲਈ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਸਵੇਰ ਚਾਹੀਦੀ ਹੈ, ਉਜਾਲਾ ਚਾਹੀਦਾ ਹੈ। ਭਾਵੇਂ ਸਵੇਰ ਪੋ ਫੁੱਟੀ ਹੈ ਤਾਂ ਮੰਦਰ ਵਿੱਚ ਦੀਪਕ ਜਲਾ ਕੇ ਬੈਠਣਗੇ, ਬੱਤੀ ਜਲਾ ਕੇ ਬੈਠਣਗੇ, ਰੋਸ਼ਨੀ ਦੇ ਉਪਾਸ਼ਕ, ਰੋਸ਼ਨੀ ਦੇ ਮੁਤਲਾਸ਼ੀ, ਰੋਸ਼ਨੀ ਦੇ ਜੋ ਹੈ ਪੁਜਾਰੀ। ਤੋ ਦੋ ਹੀ ਤਰ੍ਹਾਂ ਦਾ ਮਨੁੱਖੀ ਦੁਨੀਆਂ ਵਿੱਚ ਕਹਿ ਲਈਏ ਸੰਘਰਸ਼ ਹੈ, ਜੋ ਆਪਣੇ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ ਕਰ ਸਕੇ, ਉਹ ਸਮਾਜ ਨਾਲ ਸੰਘਰਸ਼ ਕਰਦੇ ਨੇ, ਕਾਨੂੰਨ ਨਾਲ ਸੰਘਰਸ਼ ਕਰਦੇ ਨੇ, ਜਗਤ ਨਾਲ ਸੰਘਰਸ਼ ਕਰਦੇ ਨੇ। ਔਰ ਇਸ ਸੰਘਰਸ਼ ਦੇ 'ਚ ਜਗਤ ਨੂੰ ਚੋਟ ਪਹੁੰਚਦੀ ਹੈ, ਜਗਤ ਨੂੰ ਹਾਨੀ ਪਹੁੰਚਦੀ ਹੈ। ਲੇਕਿਨ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹਨ। ਜੋ ਆਪਣੇ ਮਨ ਨਾਲ ਸੰਘਰਸ਼ ਕਰਨ ਨੂੰ ਰਾਜ਼ੀ ਹੋ ਜਾਏ, ਸਾਧੂ। ਔਰ ਜੋ ਸਮਾਜ ਦੇ ਨਾਲ ਸੰਘਰਸ਼ ਕਰਨ ਨੂੰ ਆਪਣੇ ਆਪ ਨੂੰ ਸਮਝਾ ਲਵੇ, ਮਨਾ ਲਵੇ, ਦੁਸ਼ਟ ਹੈ। ਇੰਜ ਕਹਿ ਲਓ, ਪ੍ਰਿਥਵੀ ਤੇ ਜਾਂ ਤੇ ਸਾਧੂ ਨੇ ਜਾਂ ਦੁਸ਼ਟ ਨੇ, ਕਿਉਂਕਿ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹੈਗੀਆਂ ਨੇ। ਤੋ ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ, ਸਮਾਜ ਦੇ ਨਿਯਮ ਤੋੜਦਾ ਹੈ, ਕਾਨੂੰਨ ਨੂੰ ਤੋੜਦਾ ਹੈ, ਮਰਿਆਦਾਵਾਂ ਤੋੜਦਾ ਹੈ, ਔਰ ਤੋੜ ਕੇ ਆਪਣਾ ਮਤਲਬ ਹੱਲ ਕਰਦਾ ਹੈ। ਦੂਸਰੇ ਪਾਸੇ ਜੋ ਸਾਧੂ ਹੈ, ਸਾਧਨਾ ਵਿੱਚ ਲੀਨ ਹੈ, ਮਨ ਨਾਲ ਸੰਘਰਸ਼ ਕਰਦਾ ਹੈ, ਤਾਂ ਮਨ ਨਾਲ ਸੰਘਰਸ਼ ਕੀ ਹੈ? ਲੋਭ ਨਾਲ ਸੰਘਰਸ਼, ਕਾਮ ਨਾਲ ਸੰਘਰਸ਼, ਹੰਕਾਰ ਨਾਲ ਸੰਘਰਸ਼। ਔਰ ਇਹ ਦੇਖਣ ਵਿੱਚ ਆਇਆ, ਇਹ ਸੰਘਰਸ਼ ਮਨੁੱਖ ਇਕੱਲਿਆਂ ਹੀ ਕਰਦਾ ਹੈ, ਇਸ ਵਿੱਚ ਦੂਜਾ, ਤੀਜਾ, ਚੌਥਾ, ਪੰਜਵਾਂ ਸਹਾਇਕ ਨਹੀਂ ਆਉਂਦਾ, ਬਲਕਿ ਬਾਧਕ ਹੀ ਬਣਦਾ ਹੈ। ਤਨਹਾਈ ਚਾਹੀਦੀ ਹੈ, ਇਕਾਂਤ ਚਾਹੀਦਾ ਹੈ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਏ ਨਿਰਾਸੋ। ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ, ਇਹਨੂੰ ਦੂਜੇ ਤੀਜੇ ਦੀ ਲੋੜ ਆਉਂਦੀ ਹੈ। ਜੋ ਕਾਨੂੰਨ ਨਾਲ ਸੰਘਰਸ਼ ਕਰਦਾ ਹੈ, ਸੰਸਾਰ ਨਾਲ ਸੰਘਰਸ਼ ਕਰਦਾ ਹੈ, ਇਹ ਆਪਣਾ ਸੰਗਠਨ ਬਣਾ ਲੈਂਦਾ ਹੈ, ਆਪਣੀ ਜਮਾਤ ਬਣਾ ਲੈਂਦਾ ਹੈ, ਗਰੋਹ ਬਣਾ ਲੈਂਦਾ ਹੈ। ਪਰ ਇੱਕ ਗੱਲ ਸੱਚਾਈ ਹੈ, ਦੁਸ਼ਟਾਂ ਦੇ ਗਰੋਹ ਹੋਏ ਨੇ, ਸੰਤਾਂ ਦੇ ਸੰਗਠਨ ਨਹੀਂ ਹੋਏ, ਅਵਤਾਰਾਂ ਦੇ ਸੰਗਠਨ ਨਹੀਂ ਹੋਏ, ਪਰਮ ਪੁਰਖਾਂ ਦੇ ਸੰਗਠਨ ਨਹੀਂ ਹੋਏ। ਇਕੱਲੀ ਜ਼ਿੰਦਗੀ, ਤਨਹਾ ਜ਼ਿੰਦਗੀ। ਇਸ ਵਾਸਤੇ ਮੈਂ ਅਕਸਰ ਕਹਿੰਦਾ ਹੁੰਦਾ, ਕੋਈ ਦੇਸ਼ ਪੂਰਨ ਤੌਰ ਤੇ ਰਾਜਨੀਤਿਕ ਹੋ ਸਕਦਾ ਹੈ, ਪਰ ਕੋਈ ਦੇਸ਼ ਪੂਰਨ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਕੋਈ ਦੇਸ਼ ਪੂਰਨ ਤੌਰ ਤੇ ਧਨਵਾਨ ਹੋ ਸਕਦਾ ਹੈ,
پر کوئی دیش مکمل طور تے دھارمک نہیں ہو سکتا ہے اور کوئی دیش مکمل طور تے سماجک ہو سکتا ہے کوئی دیش پورن طور تے ویاپک طور تے دھارمک نہیں ہو سکتا دیش دی تے گل چھڈو کوئی پورے دا پورا پرانت بھی دھارمک نہیں ہو سکتا کوئی پوری دی پوری قوم بھی دھارمک نہیں ہو سکتی تے قوم دی گل بہت وڈی ہے کوئی پورے دا پورا پروار بھی دھارمک نہیں آتا ایسا دیکھن دے چایا ہے بڑے بڑے اوتاری پرشاں دے گھر دے چ پروار دے چ بھی بہت وڈے ادھارمک پرش پیدا ہوئے کنس ادھارمک ہے پر وقت دے اوتاری پرش دواپر یگ دے اوتاری پرش سری کرشن دے او ماما نے لیکن سمے دا ادھارمک پرش پرہلاد دے پتا نے ہرناکش ادھارمک پرش دھن گرو ارجن دیو جی مہاراج دے وڈے پراتا نے بابا پرتھی چند گرمت تو بالکل الٹ گرو ارجن دیو جی دے ویرودھی سچ دے ویرودھی کومل ہنراں دے ویرودھی دھرم دے ویرودھی پورے دا پورا پروار بھی دھارمک ہوئے اتہاس دے چ ایسا دیکھن نوں نہیں ملدا میراں دھارمک ہے اس دا پتی نہیں ہے سکرات دھارمک ہے اس دی پتنی نہیں ہے پر ہاں پتی دھنوان ہے پتنی دھنوان ہے پتا دھنوان ہے پتر دھنوان ہے سارا پروار دھنوان ہو سکتا ہے ساری قوم دھنوان ہو سکتی ہے جیسے کہندے نے روحے زمین دے جتھے جتھے یہودی وسرے نے دھنوان نے چوٹی دے دھنوان نے تو کوئی امت پوری دی پوری دھنوان ہو سکتی ہے گنوان ہو سکتی ہے کوئی دیش پورے دا پورا سمپن ہو سکتا ہے شکتیشالی ہو سکتا ہے دھنوان ہو سکتا ہے روحے زمین تے اج تک ایک گھاٹ بنی ہوئی ہے کوئی پورے دا پورا دیش دھارمک نہیں ہویا کوئی پورے دا پورا پروار دھارمک نہیں ہویا دھرم ویکتیگت ہے نجی ہے پیو نو دھن مل جاندا ہے تو سمجھ لو پتر نو مل گیا ہے پر پتا سمادھی لین ہو گیا ہے لازمی نہیں پتر سمادھی لین ہو گئے گا پتر سمادھی لین ہو گیا ہے تو ہن لازمی نہیں کہ پرم آنند پتا دی جھولی دے چ وی جو ہے پہ جائے گا تو اے نجی ہے اور اے

0: पिता पूरा कर रहे है उसकी जो है लोड़ा नो। जगत पिता परमात्मा नु क्या वाकई नहीं पता कि सड़ी लोड़ा की ने सड़ी चाहत की है और समय दे मुताबक उम्र दे मुताबक जीवन दे मुताबक साड़िया लोड़ा की हो सकदियां ने। अगर ए सब कुछ परमात्मा नु पता ही नहीं तो जैसे ओ पिता पिता नहीं कहला सकदा जो दो तीन साल दे बच्चे दियां लोड़ा नु नहीं समझदा वो परमात्मा भी कैसा परमात्मा होवेगा। और क्यों करे उस नु परमात्मा आख्या जाए जिसनु जीवां दी लोड़ां दा ही ना पता होवे। दरअसल सब दियां लोड़ां दा उसनु पता है सब दा उसनु पता है और सब दी झोली च लोड़ां दे मुताबक उसकी लोड़ां दे मुताबक वह वस्तुआं पांदा है। और ए गुरु नानक दी सोचनी बड़ी अजीम वाकई किसी दी झोली च दुख भी पांदा है ये दुख उसकी लोड़ आउंदी उस तो बिना वह संभलेगा नहीं उस तो बिना शायद वह सुचेत ना हो सके उस तो बिना शायद उसके कदम सही मार्ग ते जो है ना हो सकन। इस वास्ते आत्म चिंतन करन वाले पुरुषां दी बहुत पुराने समय तो यह सूझ समझ बनी कि हे परिपूर्ण परमात्मा जो तेरी इच्छा है वह पूरी होवे। मन नाल संघर्ष करदे होया पहली अवस्था उन्हां दी यह बनती है अगर वाकई उन्हां नूं जित प्राप्त हो रही है तो मैं फिर अर्ज करा मन नाल संघर्ष की है लोभ नाल संघर्ष मन नाल संघर्ष की है काम नाल संघर्ष मन नाल संघर्ष की है हंकार नाल संघर्ष। पत्थर नाल सिर मार के उदे सुराख कर देना रस्ता बना देना आसान है अहंकार नाल सिर टकरा के ते अहंकार नूं चिकना चूर करना कठिन है औख है। अहंकार नूं चूर करके जिन्हां ने निरंकार दा मार्ग बनाया लोभ नूं मिट्टी दे च मिला के जिन्हां ने संतोख दा दीवा जलाया काम नूं शांत करके जिन्हां ने अपने अंदर राम नूं प्रगट कीता ए बहुत वड्डे महाबली लोग ने। जिन मिल मारे पंच सूर वीर ऐसो कौन बली रे कौन है ऐसा व्यापक महाबली जो इन्हां पंजां नाल संघर्ष करके जित नूं जो है प्राप्त होया होवे। तो जद कोई काम नूं जित लैंदा है राममई हो जांदा है लोभ नूं जित लैंदा है संतोखमई हो जांदा है हंकार नूं जित लैंदा है निरंकार दी शक्ल सूरत जो है धारण कर लैंदा है ऐसा संघर्ष उसनु महान बना देंदा है अति जो है उत्तम बना देंदा है। तो मार्ग जिंदगी दे च ए दो ने। अक्सर ऐसा देखिया जांदा है जैसे पानी निवाण दी तरफ अपने आप चलदा है मनुख खड दी तरफ निवाण दी तरफ अपने आप चल पैंदा है किसी सहारे दी लोड़ नहीं किसी सहायक दी लोड़ नहीं किसी मददगार दी लोड़ नहीं जीवन दा वेग अपने आप निवाण दी तरफ जांदा है। पर जीवन नूं बुलंदियां ते ले जाना है चढ़ाइयां ते ले जाना है सहारे दी लोड़ है आसरा चाहिदा है एक समय दा आसरा वक्त दा आसरा एक प्रभु दा आसरा परमात्मा दा आसरा एक अमृत वेले जागना ते एक परमात्मा दा आसरा मिल सके अरदास जोदड़ी तिसे अगे नानका खले कीजे अरदास खड़े होके उस दे अगों तू अरदास कर जोदड़ी कर हे प्रभु अवर पंच हम एक जना क्यों राखें घर बार मना हे प्रभु ओ पंज ने मैं कल्ला तू मेरा सहायक बन तू मेरे नाल हो ता मैं इन्हां पंजां नाल मत्था मार सकदा मैं कल्या नहीं। इस वास्ते कहिंदे ने कीती होई बंदगी ओ सफल समझ लो अगर अंदरों अरदास पैदा हो गई। ए तीन पड़ाव ने प्रयास अरदास प्रसाद प्रथम ते प्रयास ही है मन नाल संघर्ष करन दा अमृत वेले उठना है जप है तप है सत्संग है बाणी दा पाठ है सतपुरुषां दी सोबस्त है ए प्रयास है। लेकिन ये प्रयास लंबे समय तक चलदा रहे ते प्राप्ति कुछ भी ना होवे तो कहिंदे ऐसी हालत विच अंदरों अरदास पैदा होंदी मेरा प्रयास अगर मैनूं सफलता दिला सकदा है अध्यात्मक तो फिर परमात्मा दा मुल पै गया मेरा प्रयास ईश्वर दा मुल है इतना मैं प्रयास करांगा तो परमात्मा दी प्राप्ति हो जाएगी नहीं। ਜਦ ਵੀ ਕਿਸੇ ਨੂੰ ਪ੍ਰਮਾਤਮਾ ਮਿਲਿਆ ਹੈ, ਪਰਮ ਆਨੰਦ ਮਿਲਿਆ ਹੈ, ਜਗਤ ਦੇ ਤਮਾਮ ਸ੍ਰੇਸ਼ਟ ਪੁਰਸ਼ਾਂ ਨੇ ਕਿਹਾ ਹੈ, ਉਹ ਮਿਲਿਆ ਹੈ, ਪ੍ਰਸਾਦ ਹੈ, ਪ੍ਰਸਾਦ ਬਖਸ਼ਿਸ਼ ਹੈ, ਰਹਿਮਤ ਹੈ, ਸਾਡਾ ਪ੍ਰਯਾਸ ਕੁਛ ਵੀ ਨਹੀਂ, ਉਹਦਾ ਪ੍ਰਸਾਦ ਹੈ, ਉਹਦੀ ਬਖਸ਼ਿਸ਼ ਹੈ। ਇਹਦੀ ਬੈਰੂਨੀ ਰੂਪ ਰੇਖਾ ਗੁਰੂ ਘਰ ਵਿੱਚ ਬੜੀ ਸੋਹਣੀ ਦੇਖਣ ਨੂੰ ਮਿਲਦੀ ਹੈ। ਪਹਿਲੇ ਕਥਾ ਕੀਰਤਨ ਦਾ ਸੁਣਨਾ ਹੈ, ਸੇਵਾ ਕਰਨੀ ਹੈ, ਦਾਨ ਪੁੰਨ ਕਰਨਾ ਹੈ, ਇਹ ਸਾਰੇ ਦਾ ਸਾਰਾ ਪ੍ਰਯਾਸ ਹੈ। ਇਹ ਫਿਰ ਪ੍ਰਯਾਸ ਲੈ ਜਾਂਦਾ ਹੈ ਅਰਦਾਸ ਤੱਕ, ਔਰ ਅਰਦਾਸ ਤੋਂ ਬਾਅਦ ਕੀ ਹੈ, ਹੱਥਾਂ ਚ ਪੈ ਜਾਂਦਾ ਹੈ ਪ੍ਰਸਾਦ, ਪ੍ਰਸਾਦ ਤੋਂ ਬਾਅਦ ਫਿਰ ਕੁਛ ਨਹੀਂ, ਪ੍ਰਸਾਦ ਲੈ ਕੇ ਜਾਓ ਆਪਣੇ ਘਰ ਨੂੰ। ਪ੍ਰਸਾਦ ਅਖੀ ਹੈ, ਪ੍ਰਸਾਦ ਦੇ ਅਖਰੀ ਅਰਥ ਬਖਸ਼ਿਸ਼, ਰਹਿਮਤ। ਜਦ ਵੀ ਕੋਈ ਸਮਾਧੀ ਲੀਨ ਹੋਇਆ, ਜਦ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਮਿਠਾਸ ਭਰੀ ਹੈ, ਉਸਨੇ ਇਹ ਹੀ ਆਖਿਆ, ਪ੍ਰਸਾਦ ਬਖਸ਼ਿਸ਼ ਰਹਿਮਤ। ਤੋ ਪਹਿਲੇ ਤੇ ਪ੍ਰਯਾਸ ਹੈ, ਉੱਦਮ ਹੈ, ਔਰ ਜਦ ਮਨੁੱਖ ਥੱਕਦਾ ਹੈ, ਟੁੱਟਦਾ ਹੈ, ਇਸ ਪ੍ਰਯਾਸ ਦੀ ਸਫਲਤਾ ਨਹੀਂ ਮਿਲਦੀ, ਅੰਦਰੋਂ ਅਰਦਾਸ ਜਾਗਦੀ ਹੈ, ਹੇ ਪਰਿਪੂਰਨ ਪ੍ਰਮਾਤਮਾ ਤੂੰ ਰਹਿਮਤ ਕਰ, ਬਖਸ਼ਿਸ਼ ਕਰ। ਜੈਸੇ ਇਹ ਅਰਦਾਸ ਨਿਕਲਦੀ ਹੈ ਜ਼ਿੰਦਗੀ ਚ, ਇੱਕੋ ਹੀ ਦਫਾ ਨਿਕਲਦੀ ਹੈ, ਕਿਉਂਕਿ ਪੂਰਨ ਹੋ ਜਾਂਦੀ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਰੋਮ ਰੋਮ ਉਸਦਾ ਅੰਮ੍ਰਿਤ ਨਾਲ ਭਰ ਜਾਂਦਾ ਹੈ, ਔਰ ਉਹ ਕਹਿ ਉੱਠਦਾ ਹੈ, ਤੇਰਾ ਪ੍ਰਸਾਦ ਤਉ ਪ੍ਰਸਾਦ ਤਉ ਪ੍ਰਸਾਦ ਗੁਰਪ੍ਰਸਾਦ ਗੁਰਪ੍ਰਸਾਦ, ਹੇ ਗੁਰੂ ਇਹ ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ, ਹੇ ਪ੍ਰਭੂ ਤਉ ਪ੍ਰਸਾਦ ਇਹ ਤੇਰੀ ਰਹਿਮਤ ਹੈ, ਤੇਰੀ ਬਖਸ਼ਿਸ਼ ਹੈ। ਧਨ ਨੇ ਉਹ ਪੁਰਸ਼ ਜੋ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਨੂੰ ਸਮਝ ਕੇ ਉਸ ਵਕਤ ਉੱਠ ਬੈਠਦੇ ਨੇ ਤੇ ਮਨ ਨਾਲ ਸੰਘਰਸ਼ ਕਰਨ ਲਈ ਰਾਜ਼ੀ ਹੋ ਜਾਂਦੇ ਨੇ, ਵਾਹਿਗੁਰੂ ਮੰਤਰ ਦੇ ਜਪ ਦੁਆਰਾ ਆਪਣੇ ਆਪ ਨੂੰ ਅਰਦਾਸ ਤੱਕ ਲੈ ਜਾਂਦੇ ਨੇ ਤੇ ਪ੍ਰਮਾਤਮਾ ਦੇ ਪ੍ਰਸਾਦ ਦੇ ਪਾਤਰ ਬਣ ਜਾਂਦੇ ਨੇ। ਸਤਿਗੁਰ ਇਹ ਪ੍ਰਸਾਦ ਸਾਰਿਆਂ ਦੀ ਝੋਲੀ ਚ ਪਾਵੇ ਔਰ ਸਾਰਿਆਂ ਦੀ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾਵੇ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਆਜੂਨੀ ਸਹਿਬੰ ਗੁਰਪ੍ਰਸਾਦ ਪਰਿਪੂਰਨ ਪ੍ਰਮਾਤਮਾ ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਧਾਰਨੀ ਹੈ ਔਰ ਅਨੰਤ ਗੁਣ ਉਸ ਤੋਂ ਪ੍ਰਗਟ ਹੋ। ਜਿਹੜਾ ਜਿਹੜਾ ਗੁਣ, ਜਿਹੜੀ ਜਿਹੜੀ ਕਲਾ ਔਰ ਜਿਹੜੀ ਜਿਹੜੀ ਸ਼ਕਤੀ ਦੀ ਝਲਕ ਭਗਤਾਂ ਦੀ ਦ੍ਰਿਸ਼ਟੀ ਵਿੱਚ ਪਈ, ਭਗਤਾਂ ਨੇ ਉਸੇ ਢੰਗ ਦੇ ਉਸ ਕਲਾ ਉਸ ਸ਼ਕਤੀ ਦੇ ਗੀਤ ਗਾਏ ਨੇ। ਵੇਦਾਂਤ ਆਚਾਰੀਆ ਵਿਆਸ ਦਾ ਤੇ ਕਹਿਣਾ ਹੈ ਕਿ ਜੈਸੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਹੀ ਸ੍ਰਿਸ਼ਟੀ ਹੋ ਜਾਂਦੀ ਹੈ। ਸੰਸਾਰ ਦਰਅਸਲ ਇੱਕ ਰੂਪ ਨਹੀਂ, ਜੈਸੀ ਜੈਸੀ ਮਨੁੱਖ ਦੀਆਂ ਨਜ਼ਰਾਂ ਨੇ ਵੈਸੇ ਵੈਸੇ ਸੰਸਾਰ ਦੇ ਨਜ਼ਾਰੇ ਨੇ, ਜੈਸੀ ਜੈਸੀ ਬੰਦੇ ਦੀ ਦ੍ਰਿਸ਼ਟੀ ਹੈ ਵੈਸੀ ਵੈਸੀ ਸ੍ਰਿਸ਼ਟੀ ਦਾ ਰੂਪ ਹੋ ਜਾਂਦਾ ਹੈ। ਇੱਕ ਖਿੜਿਆ ਹੋਇਆ ਗੁਲਾਬ ਦਾ ਫੁੱਲ, ਉਸਨੂੰ ਇੱਕ ਬਿੱਲੀ ਵੇਖ ਰਹੀ ਹੈ, ਉਹਦੇ ਵੇਖਣ ਦਾ ਆਪਣਾ ਢੰਗ। ਪਰ ਉਸੇ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਕੁੱਤਾ ਵੇਖਦਾ ਹੈ ਤਾਂ ਉਹਦੀ ਦ੍ਰਿਸ਼ਟੀ ਆਪਣੀ ਹੈ। ਜੋ ਰੂਪ ਬਿੱਲੀ ਨੂੰ ਦਿਖਾਈ ਦੇ ਰਿਹਾ ਹੈ ਜ਼ਰੂਰੀ ਨਹੀਂ ਕਿ ਉਹੀ ਰੂਪ ਕੁੱਤੇ ਨੂੰ ਦਿਖਾਈ ਦੇ ਰਿਹਾ। ਉਸ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਬੱਕਰੀ ਵੇਖਦੀ ਹੈ ਤੇ ਕਈ ਦਫ਼ਾ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਇੱਕ ਘਾਸ ਹੀ ਦਿਖਾਈ ਦਿੰਦਾ ਹੈ, ਹੋਰ ਕੁਛ ਨਹੀਂ। ਉਸੇ ਫੁੱਲ ਨੂੰ ਇੱਕ ਸੱਪ ਵੇਖਦਾ ਹੈ, ਇੱਕ ਆਮ ਸਾਧਾਰਨ ਮਨੁੱਖ ਵੇਖਦਾ ਹੈ, ਉਹ ਕਿਸੇ ਹੋਰ ਢੰਗ ਨਾਲ ਵੇਖਦਾ ਹੈ। ਪਰ ਉਸੇ ਫੁੱਲ ਨੂੰ ਜਦ ਇੱਕ ਕਵੀ ਵੇਖਦਾ ਹੈ, ਸ਼ਾਇਰ ਵੇਖਦਾ ਹੈ, ਉਹ ਫੁੱਲ ਦੀ ਸੁੰਦਰਤਾ ਕੋਮਲਤਾ ਦੇ ਬਹੁਤ ਗਹਿਰੇ ਤਲ ਵਿੱਚ ਖੋ ਜਾਂਦਾ ਹੈ ਔਰ ਕਵੀ ਦੇ ਅੰਦਰੋਂ ਅਗੰਮੇ ਗੀਤ ਫੁੱਟ ਪੈਂਦਾ ਹੈ। ਫੁੱਲ ਤਾਂ ਉਹੀ ਹੈ ਪਰ ਵੇਖਣ ਵੇਖਣ ਦੀ ਦ੍ਰਿਸ਼ਟੀ ਵੱਖ ਹੋਣ ਕਰਕੇ ਫੁੱਲ ਦਾ ਰੂਪ ਵੀ ਵੱਖ ਹੋ ਜਾਂਦਾ ਹੈ। ਤੋ ਜਿਤਨੀਆਂ ਦ੍ਰਿਸ਼ਟੀਆਂ ਨੇ ਉਤਨੀਆਂ ਹੀ ਸ੍ਰਿਸ਼ਟੀਆਂ ਨੇ, ਜਿਤਨੀਆਂ ਨਜ਼ਰਾਂ ਨੇ ਉਤਨੇ ਹੀ ਨਜ਼ਾਰੇ ਨੇ। ਜੇ ਸ੍ਰਿਸ਼ਟੀ ਦੇ ਅਨੇਕਾਂ ਰੂਪ ਹੋ ਸਕਦੇ ਨੇ ਤੋ ਤੱਕਣੀ ਵੱਖ ਵੱਖ ਹੋਣ ਦੇ ਨਾਤੇ ਪਰਮਾਤਮਾ ਦੇ ਵੀ ਵੱਖ ਵੱਖ ਰੂਪ ਭਗਤਾਂ ਦੇ ਸਾਹਮਣੇ ਆਏ ਤੇ ਭਗਤਾਂ ਨੇ ਪਰਮਾਤਮਾ ਦੇ ਵੱਖ ਵੱਖ ਰੂਪਾਂ ਦੀ ਚਰਚਾ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਇਹ ਕਥਨੀਆਂ ਇਤਨੀਆਂ ਨੇ ਵੱਖ ਵੱਖ ਰੂਪਾਂ ਦੇ ਜਿਨ੍ਹਾਂ ਨੂੰ ਪੂਰਨ ਰੂਪ ਦੇ ਵਿਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਤਰ੍ਹਾਂ ਦੇ ਕਥਾਕਾਰਾਂ ਨੇ ਕਰੋੜਾਂ ਤਰ੍ਹਾਂ ਦੀਆਂ ਕਥਨੀਆਂ ਕਰੋੜਾਂ ਵਾਰ ਕੀਤੀਆਂ, ਲੇਕਿਨ ਹੇ ਈਸ਼ਵਰ ਤੇਰੀ ਕਥਾ ਅਜੇ ਮੁੱਕੀ ਨਹੀਂ, ਖਤਮ ਨਹੀਂ ਹੋਈ। ਕਥਾ ਕਰਨ ਵਾਲਾ ਤੇ ਖਤਮ ਹੋ ਜਾਂਦਾ ਹੈ, ਲੇਕਿਨ ਤੇਰੀ ਗੱਲ ਮੁੱਕਦੀ ਨਹੀਂ, ਤੇਰੀ ਕਥਾ ਮੁੱਕਦੀ ਨਹੀਂ, ਕਿਉਂਕਿ ਤੂੰ ਅਨੰਤ ਗੁਣਾ ਅਨੰਤ ਕਲਾ ਤੇ ਅਨੰਤ ਸ਼ਕਤੀਆਂ ਦਾ ਮਾਲਕ ਹੈ। ਪਰਿਪੂਰਨ ਪ੍ਰਮਾਤਮਾ ਦੀ ਜਿਹੜੀ ਜਿਹੜੀ ਸ਼ਕਤੀ, ਜਿਹੜੀ ਜਿਹੜੀ ਕਲਾ ਔਰ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਹੈ, ਭਗਤਾਂ ਨੇ ਉਸ ਦਾ ਬੜੇ ਸੁੰਦਰ ਢੰਗ ਨਾਲ ਵਰਣਨ ਕੀਤਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜਪਜੀ ਸਾਹਿਬ ਦੀ ਉਚਾਰਨ ਕੀਤੀ ਸਤੋਰੀ ਵਿਚ ਉਨ੍ਹਾਂ ਕੁਛ ਇੱਕ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਹੈ। ਗਾਵੇ ਕੋ ਤਾਣ ਵਾ ਕਿਸੇ ਤਾਣ, ਜੇ ਕਿਸੇ ਕੋਲ ਸਮਝਣ ਦਾ ਤਾਣ ਹੈ, ਕਥਨ ਕਰਨ ਦਾ ਤਾਣ ਹੈ, ਤਾਂ ਉਹ ਕਹਿ ਰਿਹਾ ਹੈ ਹੇ ਪ੍ਰਮਾਤਮਾ ਤੂੰ ਇੱਕ ਤਾਣ ਹੈ, ਤੂੰ ਇੱਕ ਸ਼ਕਤੀ ਹੈ। ਪਰ ਇਹ ਸ਼ਕਤੀ ਕਿਤਨੀ ਹੈ? ਕੇਤਾ ਆਣ ਸਵਾਲਿਓ ਰੂਪ। ਸਾਹਿਬ ਕਹਿੰਦੇ ਨੇ ਇਹ ਸ਼ਕਤੀ ਕਿਤਨੀ ਹੈ, ਅੰਦਾਜ਼ੇ ਤੋਂ ਪਰੇ, ਕਿਸ ਦੇ ਕੋਲ ਇਹ ਕੁਵਤ ਹੈ, ਕਿਸ ਦੇ ਕੋਲ ਇਹ ਸ਼ਕਤੀ ਹੈ ਕਿ ਉਸ ਸ਼ਕਤੀ ਨੂੰ ਨਾਪ ਸਕੇ, ਤੋਲ ਸਕੇ, ਗਿਣ ਸਕੇ? ਕਿਉਂਕਿ ਬੰਦੇ ਕੋਲ ਪੈਮਾਨੇ ਤਿੰਨ ਨੇ। ਕੁਛ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਤੋਲ ਕੇ ਅੰਦਾਜ਼ਾ ਲਾ ਲੈਂਦਾ ਹੈ, ਇਤਨੀ ਹੈ। ਕੁਛ ਐਸਾ ਹੈ ਜਿਸ ਨੂੰ ਗਿਣਨਾ ਪੈਂਦਾ ਹੈ ਤੇ ਕੁਛ ਐਸਾ ਹੈ ਜਿਸ ਨੂੰ ਨਾਪਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੇ ਪ੍ਰਮਾਤਮਾ ਤੂੰ ਨਾਪਿਆ ਨਹੀਂ ਜਾ ਸਕਦਾ, ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ, ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿਚ ਨਹੀਂ ਆਉਂਦਾ। ਜੋ ਤੇਰੇ ਗੁਣ ਨੇ ਉਹ ਗਿਣਤੀ ਵਿਚ ਨਹੀਂ ਆਉਂਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਔਰ ਜਿਤਨਾ ਕਿ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ। ਅਤੁਲ ਕਿਉਂ ਤੋਲਿਆ ਜਾਏ? ਤੂੰ ਜਿਹੜਾ ਤੋਲਿਆ ਨਾ ਜਾ ਸਕੇ, ਗਿਣਿਆ ਨਾ ਜਾ ਸਕੇ, ਨਾਪਿਆ ਨਾ ਜਾ ਸਕੇ, ਉਹ ਅਸੀਮ ਹੈ। ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿਚ ਆ ਜਾਏ, ਜੋ ਸਾਡੇ ਨਾਪ ਵਿਚ ਆ ਜਾਏ, ਜੋ ਸਾਡੀ ਗਿਣਤੀ ਵਿਚ ਆ ਜਾਏ, ਉਹ ਸਾਡੀ ਪਕੜ ਵਿਚ ਆ ਗਏ, ਉਹ ਸਾਡੇ ਕੋਲ ਹੈ। ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ, ਜਿਸ ਨੂੰ ਅਸੀਂ ਤੋਲ ਲਿਆ, ਜਿਸ ਨੂੰ ਅਸੀਂ ਨਾਪ ਲਿਆ। ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ ਹੈ, ਨਾ ਤੋਲਿਆ ਗਿਆ ਹੈ, ਔਰ ਨਾ ਹੀ ਉਹਦੀ ਗਿਣਤੀ ਹੋ ਸਕੀ। ਸਾਰਿਆਂ ਦਾ ਫਰਮਾਨ ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੋਧਕ ਬਲ ਹੈ, ਉਹ ਕਹਿ ਰਿਹਾ ਹੇ ਪ੍ਰਮਾਤਮਾ ਤੂੰ ਤੇ ਇੱਕ ਤਾਣ ਹੈ, ਤੂੰ ਤੇ ਇੱਕ ਸ਼ਕਤੀ ਹੈ, ਪਰਮ ਸ਼ਕਤੀ। ਪਰ ਕਿੰਨੀ ਕੁ ਸ਼ਕਤੀ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ? ਸਭ ਕਦਮ ਅਸੀਮ ਹੈ। ਤਿੰਨ ਦ੍ਰਿਸ਼ਟੀਆਂ ਪਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ, ਸਿਰਮੌਰ ਰਹੀਆਂ ਨੇ। ਉਨ੍ਹਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ। ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀ। ਸਾਡੇ ਦੇਸ਼ ਵਿਚ ਸਨਾਤਨ ਮਤ, ਪੁਰਾਣਾ ਮਤ, ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ, ਜਾਂ ਸ਼ੰਕਰ ਦੀ, ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਹੀਂ ਸਾਂ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ, ਜੋ ਕੁਛ ਸਾਡੇ ਕੋਲ ਹੈ, ਇਹ ਸਾਨੂੰ ਦਾਨ ਵਿਚ ਮਿਲਿਆ, ਇਹ ਤਨ ਦਾਨ ਵਿਚ ਮਿਲਿਆ, ਇਹ ਮਨ ਦਾਨ ਵਿਚ ਮਿਲਿਆ, ਇਹ ਇੰਦਰੇ ਦਾਨ ਵਿਚ ਮਿਲੇ, ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ, ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ, ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ। ਹਰ ਬੰਦੇ ਨੂੰ ਇਹ ਤਨ, ਮਾਂ ਬਾਪ, ਬੋਧਕ ਬਲ, ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ ਸਭ ਦਾਨ ਵਿਚ ਮਿਲੇ ਨੇ। ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ ਇਹ ਤਨ ਤੇ ਮਨ ਔਰ ਆਤਮਾ, ਇਹ ਦਾਨ ਵਿਚ ਮਿਲੀ ਹੈ। ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ, ਕਿਉਂਕਿ ਤਨ ਹੀ ਨਾ ਹੋਵੇ, ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ। ਤਨ ਸਾਨੂੰ ਦਾਨ ਵਿਚ ਮਿਲੇ, ਮਨ ਸਾਨੂੰ ਦਾਨ ਵਿਚ ਮਿਲੇ। ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਧੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਂ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਦੇ ਵਿੱਚ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਹੈ ਮੈਂ ਆਪਣਾ ਤਨ ਤੇਰੇ ਕਦਮਾਂ ਵਿਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ, ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਹੈ ਔਰ ਤੂੰ ਦਿੱਤਾ ਹੈ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ ਹੈ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ ਤੋ ਧਨ ਕਿੱਥੋਂ ਕਮਾਇਆ ਜਾ ਸਕਦਾ ਹੈ। ਤੋ ਧਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਇਹ ਤੇ ਸਭ ਕੁਛ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ, ਨਾ ਮਨ, ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇ ਕੁਛ ਐਸੇ ਵੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ, ਯੇ ਬਾਤ ਜੁਦਾ ਹੈ ਕਿ ਵੋ ਤਾਵੀਰ ਨਾ ਹੋ, ਹਰ ਸਿਹਨ ਮੇ ਕੁਛ ਤਾਜੇ ਮਹਿਲ ਹੋਤੇ ਹੈ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦੇ ਉੱਤੇ ਤਾਜ ਮਹਿਲ ਖੜਾ ਕਰ ਦਿੱਤਾ, ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ। ਲੇਕਿਨ ਇਸਦਾ ਇਹ ਮਤਲਬ ਨਹੀਂ ਕਿ ਉਹ ਤਾਜੇ ਮਹਿਲ ਤਾਮੀਰ ਨਹੀਂ ਕਰ ਸਕਦਾ, ਉਹ ਵੀ ਤਾਮੀਰ ਕਰ ਸਕਦਾ ਹੈ, ਹਰ ਮਨੁੱਖ ਤਾਮੀਰ ਕਰ ਸਕਦਾ ਹੈ ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੋ ਮੌਕਾ ਤੇ ਵਸੀਲੇ ਤੇ ਪ੍ਰਮਾਤਮਾ ਆਪ ਹੀ ਹੈ। ਇਸ ਵਾਸਤੇ ਹਿਰਦਾ ਰਾਮ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਹੈ ਮੈਨੂੰ, ਇਹ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿਚ ਰੱਖਾਂ। ਤੋ ਤਨ ਮੇਰਾ ਨਹੀਂ, ਧਨ ਮੇਰਾ ਨਹੀਂ, ਮਨ ਮੇਰਾ ਨਹੀਂ। ਹਿਰਦਾ ਰਾਮ ਕਹਿੰਦੇ, ਹਾਂ ਕੁਛ ਮੇਰਾ ਵੀ ਹੈ, ਉਹ ਮੈਂ ਤੇਰੇ ਕਦਮਾਂ ਵਿਚ ਅਰਪਣ ਕਰਨਾ ਚਾਹੁੰਦਾ। ਤੋ ਉਹਨਾਂ ਦਾ ਫਰਮਾਨ ਹੈ, ਜੋ ਕੁਛ ਮੇਰਾ ਹੈ ਉਹਨੇ ਮੇਰੇ ਗੁਨਾਹ, ਮੇਰੀਆਂ ਭੁੱਲਾਂ, ਮੇਰੀਆਂ ਕਮਜ਼ੋਰੀਆਂ ਇਹ ਪ੍ਰਮਾਤਮਾ ਜੀ ਤੂੰ ਕਬੂਲ ਕਰਨਾ ਚਾਹੇ ਮੈਂ ਤੇਰੇ ਕਦਮਾਂ ਵਿਚ ਰੱਖਦੇ ਹਾਂ, ਮੈਂ ਤੇਰੇ ਅੱਗੋਂ ਅਰਪਣ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਇੱਕ ਸੁੰਦਰ ਪੰਕਤੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਹੈ ਪ੍ਰਮਾਤਮਾ ਤੇਰੀ ਹੈ, ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ, ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੀ ਪ੍ਰਮਾਤਮਾ ਦੇ ਹੀ ਨੇ, ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ? ਸਾਹਿਬ ਕਹਿੰਦੇ ਨੇ ਕੁਛ ਮੇਰਾ ਵੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ। ਅਸੀਂ ਸ਼ਕਲ ਸੂਰਤ ਵਿਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ। ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਵਿਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤੁਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤੁਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦਿੱਤੇ ਵੀ ਮੇਰੇ ਦੀ ਮੋਹਰ ਲਾ ਛੱਡਦਾ। ਧਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਧਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਤੇਰੀ ਆਤਮਾ ਮੈਂ ਕਹਿ ਦੇਣਾ ਇਹ ਮੇਰੀ ਆਤਮਾ ਹੈ, ਹੈ ਤੇਰਾ ਲੇਕਿਨ ਮੈਂ ਮੇਰੇ ਦੀ ਮੋਹਰ ਲਾ ਬੈਠਾ, ਮੈਂ ਆਪਣਾ ਦਾਵਾ ਜਿਤਾ ਬੈਠਾ। ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ, ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ। ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਵਿਚ ਮਿਲਿਆ, ਦਾਨ ਵਿਚ ਮਿਲਿਆ, ਤਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ, ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾ ਦੇਣ ਵਾਲਾ ਹੈ। ਦਰਅਸਲ ਦਾਤਾ ਦੇਣ ਵਾਲਾ ਨਹੀਂ, ਦਾਤੇ ਦਾ ਗਿਆਨ ਕਰਾਉਣ ਵਾਲਾ ਹੈ, ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿਚ ਆਈ। ਇਸ ਵਾਸਤੇ ਸਾਡੇ ਦੇਸ਼ ਵਿਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ। ਬੜੀ ਬਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦਿ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿਚ ਬ੍ਰਹਮੇ ਨੇ ਅਧਿਐਨ ਕੀਤਾ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਛ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਛ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਆ ਆਯੁਰਵੇਦਿਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ ਬਿਮਾਰੀਆਂ ਦੀ ਵੀ ਖੋਜ ਕੀਤੀ ਇਹ ਕਿਉਂ ਨੇ ਇਹ ਕਿੱਥੋਂ ਨੇ ਇਨ੍ਹਾਂ ਦਾ ਮੂਲ ਕਾਰਨ ਕੀ ਹੈ ਤੇ ਇਨ੍ਹਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਮ ਆਸਾ ਰਾਗ ਦੇ ਸ਼ਬਦ ਵਿਚ ਜ਼ਿਕਰ ਵੀ ਕਰਦੇ ਨੇ ਲਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ ਆਗੇ ਅੰਤ ਨਾ ਪਾਓ ਤਾਂ ਕਾ ਕਨਸ ਛੇਦ ਕਿਆ ਵੱਡਾ ਹੈ ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿਚ ਚੱਲ ਪਿਆ ਸ੍ਰਿਸ਼ਟੀ ਦੀ ਭਾਲ ਵਿਚ ਚੱਲ ਪਿਆ ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿਚ ਚੱਲ ਪਿਆ ਅਗਾਂਹ ਚੱਲ ਕੇ ਸਾਡੇ ਦੇਸ਼ ਵਿਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ ਸੰਸਾਰ ਦੇ ਬਣਾਉਣ ਵਾਲਾ ਨਹੀਂ ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ ਸੰਸਾਰ ਕਿਵੇਂ ਆਲਮੇ ਵਜੂਦ ਵਿਚ ਆਇਆ ਇਹਦੀ ਬਣਤਰ ਕੀ ਹੈ ਉਹ ਕਿੱਥੇ ਤੱਕ ਪਸਰੇ ਹੋਇਆ ਇਹਦਾ ਬਹੁਤ ਕੁਛ ਗਿਆਨ ਉਸਨੇ ਦਿੱਤਾ ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ ਸ੍ਰੀ ਕ੍ਰਿਸ਼ਨ ਨੇ ਇੱਥੇ ਜਾ ਕੇ ਅਰਜਨ ਨੂੰ ਕਿਹਾ ਤ੍ਰੇਈ ਗੁਣੀ ਵੇਦ ਵਿਸ਼ਾ ਨਸਤ੍ਰੇਈ ਗੁਣੀ ਭਵਾਰਜਨ ਇਹ ਅਰਜਨ ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ ਸੰਸਾਰ ਦੀ ਗੱਲ ਕਰਦੇ ਨੇ ਤੂੰ ਮੇਰੀ ਗੱਲ ਸੁਣ ਜੋ ਮੈਂ ਕਹਿ ਰਿਹਾ ਇਸ ਨੂੰ ਮੰਨ ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ ਉਸਦਾ ਸ਼ੌਕ ਸੀ ਉਸਦੀ ਇਹ ਬੁੱਕ ਸੀ ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ ਮਨ ਦੀਆਂ ਹਾਲਤਾਂ 9 ਨੇ ਰੰਗ 9 ਨੇ ਸੁਰਾਂ 7 ਨੇ ਜ਼ਬਾਨ ਦੇ ਰਸ 6 ਨੇ ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ ਕਿਉਂਕਿ ਦਿਮਾਗ ਆਪਦੇ ਕੋਲ ਦਾਰਸ਼ਨਿਕ ਦਾ ਸੀ ਫਿਲੋਸਫਰ ਦਾ ਸੀ ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ ਕਾਰਨ ਕੀ ਸੀ ਉਹ ਦਾਰਸ਼ਨਿਕ ਸੀ ਫਿਲਾਸਫਰ ਸੀ ਇਤਨੀ ਗਹਿਰੀ ਗੱਲ ਕਰਦਾ ਸੀ ਗਾਵੇ ਕੋ ਵਿਦਿਆ ਵਿਖਮ ਵਿਚਾਰ ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ ਅੱਗੇ ਬਾਰੇ ਨਹੀਂ ਸੋਚੇਗਾ ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ ਇਸਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਸ਼ਿਵ ਜੀ ਦੇ ਗਾਉਣ ਦਾ ਢੰਗ ਇਹ ਸੀ ਗਾਵੇ ਕੋ ਸਾਜ ਕਰੇ ਤਨਖੇ ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ ਜੀਵਨ ਬਣਾ ਕੇ ਫਿਰ ਢਾ ਦਿੰਦਾ ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ ਇੱਥੇ ਧਰਤੀਆਂ ਬਣਦੀਆਂ ਨੇ, ਮਿੱਟ ਜਾਂਦੇ ਨੇ। ਇੱਥੇ ਮੌਸਮੇ ਬਹਾਰ ਆਉਂਦਾ ਹੈ, ਖਜ਼ਾਂ ਆ ਜਾਂਦੀ ਏ। ਇੱਥੇ ਮਨੁੱਖ ਜੰਮਦੇ ਨੇ, ਮਰ ਜਾਂਦੇ ਨੇ। ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫ਼ਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਨ੍ਹਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ। ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿੱਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿਚ ਰਸ ਮਾਣਨ ਵਾਲੇ, ਸੰਸਾਰ ਵਿਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ। ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਉਨ੍ਹਾਂ ਦਾ ਫਰਮਾਨ ਹੈ ਕਿ ਇਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪ੍ਰਮਾਤਮਾ ਤੇ ਮਾਰ ਲਈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਐ ਬੰਦੇ, ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ, ਬੜਾ ਦਿਆਲੂ ਹੈ ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈਏ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਦੇ ਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤਾਂ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤਾਂ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ, ਜ਼ਿੰਦਗੀ ਦੇ ਹਰ ਪਹਿਲੂ ਦੇ ਵਿਚ ਤੂੰ ਅਕਲ ਦਾ ਪ੍ਰਯੋਗ ਕਰ। ਪਰ ਮੇਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ, ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫ਼ਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਪਚਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਇਹ ਤਿੰਨੇ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪਰਮਾਤਮਾ ਤੈਨੂੰ ਇਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ। ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਆਜੂਨੀ ਸਹਿਬ ਗੁਰ ਪ੍ਰਸਾਦ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਚੂੰਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸਦੇ ਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸਦੇ ਚ ਸੰਸਾਰ ਦੀ ਪਕੜ ਉਸਦੇ ਚ ਨਹੀਂ ਹੈ, ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸਦੇ ਚ ਨਹੀਂ, ਤਾਂ ਸੁਭਾਵਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹਤੇ ਕਰਤਾ ਹੈ ਕ੍ਰਿਤ ਨਹੀਂ ਹੈ, ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਦੇ ਚੋਂ ਸੁਭਾਵਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਆਸ਼ਚਰਜ ਰੂਪ ਹੈ ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ, ਉਸ ਨੂੰ ਚਾਨਣਾ ਮਿਲਦਾ ਹੈ, ਤਾਂ ਸੁਭਾਵਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ, ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ ਪੰਜ ਸੱਤ ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਨ੍ਹਾਂ ਦੇ ਵਿੱਚੋਂ ਇੱਕ ਨਿਰਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ, ਬੜਾ ਦੁਖੀ ਹੈ, ਬਹੁਤ ਬੇਚੈਨ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਵਿੱਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ਼ ਝੋਂਕੇ ਜਿਉਂ ਦਰਖਤ ਨਾਲ ਛੂੰਦੇ ਨੇ, ਦਰਖਤ ਦੀਆਂ ਟਹਿਣੀਆਂ ਝੂਲਦੀਆਂ ਨੇ, ਜਿਹੜਾ ਨਿਰਤਕਾਰ ਸੀ ਉਹ ਨਿਰਤ ਦੀ ਦੁਨੀਆਂ ਵਿੱਚ ਖੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨਿਰਤ ਕਰ ਰਿਹਾ ਹੈ। ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨਿਰਤ ਵੇਖ ਕੇ ਦਰਖਤ ਦਾ ਉਹ ਨਿਰਤਕਾਰ ਬਿਸਮਾਤ ਦੀ ਦੁਨੀਆਂ ਚ ਖੋ ਜਾਂਦਾ ਹੈ, ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ ਹੈ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ਼ ਝੋਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਆਉਂਦੀ ਏ, ਉਹ ਸੰਗੀਤਕਾਰ ਸਰਗਮ ਦੀ ਦੁਨੀਆਂ ਚ ਖੋ ਜਾਂਦਾ ਹੈ, ਸੁਰਾਂ ਦੀ ਦੁਨੀਆਂ ਚ ਖੋ ਜਾਂਦਾ ਹੈ, ਸੰਗੀਤ ਦੀ ਦੁਨੀਆਂ ਚ ਖੋ ਜਾਂਦਾ ਹੈ, ਬਿਸਮਾਦ ਹੋ ਜਾਂਦਾ ਹੈ। ਕਹਿੰਦਾ ਹੈ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ ਹੈ, ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ ਹੈ। ਨ੍ਰਿਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ ਹੈ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਦੇ ਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟਿਆ ਹੋਇਆ, ਉਹ ਦੇਖਦਾ ਹੈ ਦਰਖਤ ਦੀ ਤਰਫ ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ ਹੈ। ਅੱਖਾਂ ਵਿਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟੇ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ, ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆਂ ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ, ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ, ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ ਹੈ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆਂ ਵਿਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ, ਉਹ ਇੱਕ ਵਪਾਰੀ ਹੈ ਲੱਕੜ ਦਾ। ਉਹ ਇਸ ਸੋਚਾਂ ਵਿਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ ਇਹਦੇ ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸਦੇ ਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸਦੇ ਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ, ਇਹਦਾ ਕੋਲਾ ਬਣ ਸਕੇਗਾ ਕਿ ਨਹੀਂ। ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆਂ ਵਿਚ ਖੋ ਕੇ। ਪੰਜਵਾਂ ਜੋ ਆਰਾਮ ਕਰ ਰਿਹਾ ਹੈ, ਇੱਕ ਨੌਜਵਾਨ ਹੈ, ਹੁਣੇ ਹੁਣੇ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੌਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ। ਕਹਿੰਦਾ ਹੈ ਝਗੜਾ ਤੇ ਇੱਥੇ ਵੀ ਸ਼ੁਰੂ ਹੈ, ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ। ਸਿਰਫ ਸਾਡੇ ਘਰ ਦੇ ਚ ਹੀ ਲੜਾਈ ਨਹੀਂ, ਇੱਥੇ ਦਰਖਤ ਵਿਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ ਹੈ। ਸੰਸਾਰ ਤੇ ਇੱਕ ਹੈ ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਆਉਂਦੀ ਹੈ, ਜੈਸੀ ਦ੍ਰਿਸ਼ਟੀ ਆਉਂਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਵਿਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ, ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ। ਸਮੁੱਚਾ ਇਸਲਾਮ ਕਹਿੰਦਾ ਹੈ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕਿ ਉਹ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ, ਪਰ ਉਹ ਤੁਹਾਡਾ ਕਿਹੋ ਜਿਹਿਆਂ ਦਾ ਸੰਬੰਧੀ ਹੈ, ਕੌਣ ਲੱਗਦਾ, ਕੀ ਲੱਗਦਾ। ਜੈਸੇ ਨਾਲ ਚੱਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ, ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ ਸੰਬੰਧੀ ਤੇ ਹੈ ਪਰ ਕੀ ਲੱਗਦਾ, ਪੁੱਤਰ ਲੱਗਦਾ, ਮਿੱਤਰ ਲੱਗਦਾ, ਭਰਾ ਲੱਗਦਾ, ਦੋਸਤ ਲੱਗਦਾ, ਆਵਾ ਕੀ ਲੱਗਦਾ। ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ, ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧੀ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ, ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਹੈ ਫਾਦਰ ਹੈ, ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ